ਰਸ ਨਿਰਵਿਘਨ ਭਗਤ ਪਜ ਹਰ ਹਰ ਨਾਉ ਰਸਕ ਰਸਕ ਹਰ ਕੇ ਗੁਣ ਗਾਉ ਹਰਹਾਉ ਹਰ ਸਿਮਰਤ ਕਿਸ ਚਾਖ ਨਾ ਜੋਹ ਹਰ ਸਿਮਰਤ ਦਾਇਤ ਦਿਉ ਨਾ ਪੋਹ ਹਰ ਸਿਮਰਤ ਮੋਹ ਮਾਨ ਨਾ ਬਧੇ ਹਰ ਸਿਮਰਤ ਗਰਭ ਜੋਨ ਨਾ ਰੁਧ ਹਰ ਸਿਮਰਨ ਕੀ ਸਗਲੀ ਬੇਲਾ ਹਰ ਸਿਮਰਨ ਬਹੁ ਮਾਏ ਅਕੇਲਾ ਜਾਤ ਅਜਾਤ ਜਪੇ ਜਨ ਕੋਏ ਜੋ ਜਪ ਤਿਸ ਕੀ ਗਦ ਹੋਏ ਹਰ ਕਾ ਨਾਮ ਜਪੀਏ ਸਾਧ ਸੰਗ।

ਗੁਰਮੁਖ ਆਰਦ ਹੋ, ਦੁਸ਼ਮਣ ਦੂਖ ਨਾ ਆਵੇ ਨੇਰੇ, ਹਰਹਾਉ ਆਪੇ ਵਣ ਤ੍ਰਿਣ ਤਿਰਪਵਣ ਸਾਰ, ਜਾ ਕੇ ਸੂਤ ਪਰੋਇਆ ਸੰਸਾਰ, ਆਪੇ ਸਿਵ ਸਕਤੀ ਸੰਜੋਗੀ, ਆਪ ਨਿਰਵਾਣੀ ਆਪੇ ਭੋਗੀ, ਜਦ ਕਦ ਪੇਖੋ ਤਤ ਤਤ ਸੋਏ, ਤਿਸ ਬਿਨ ਦੂਜਾ ਨਾਹੀ ਕੋਏ, ਸਾਗਰ ਤਰੀਏ ਨਾਮ ਕੈ ਰੰਗ, ਗੁਣ ਗਾਵੇ ਨਾਨਕ ਸਾਧ।

ਨਾਨਕ ਦਾਸ ਸੇਈ ਜਨ ਤਨ ਭੈਰੋਂ ਮਹੱਲਾ ਪੰਜਵਾਂ ਭਗਤਾਂ ਮਨ ਆਨੰਦ ਗੋਬਿੰਦ ਅਸਤਿਤ ਭਏ ਬਿਨਸੀ ਸਭ ਚਿੰਦ ਭਏ ਪ੍ਰਾ ਬਿਨਸ ਗਏ ਖਿਨੁ ਮਾਘੇ ਪਾਰ ਬ੍ਰਹਮ ਵਸਿਆ ਮਨ ਆਏ ਆਰਾਮ ਰਾਮ ਸੰਤ ਸਦਾ ਸਹਾਏ।

ਕੋਏ ਸਾਰ ਸੰਭਾਲੇ ਸਾਚਾ ਸੋਏ ਮਾਲ ਪਿਤਾ ਸੁੱਤ ਬੰਧ ਨਰਾਇਣ ਆਦਿ ਜੁਗਾਦ ਭਗਤ ਗੁਣ ਗਾਇਣ ਇਸ ਕੀ ਧਾਰ ਪ੍ਰਭ ਕਾ ਮਨ ਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕਹੇ ਮਨ ਇਓ ਪੁਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਭੈਰੋ ਮਹੱਲਾ ਪੰਜਵਾ ਪਏ ਕਉ ਪਉ ਪੜਿਆ ਸਿਮਰਤ ਹਰ ਨਾਮ ਸਗਲ ਵਿਆਧ ਮਿੱਟੀ।

ਸਾਚੀ ਦਰਗੇ ਸਾਕਤ ਮੂਠ ਰਖਾਓ, ਸੋਈ ਕੁਚੀਰ ਕੁਦਰਤ ਨਹੀਂ ਜਾਣੇ, ਲੀਪੇ ਥਾਏ ਨਾ ਸੁਚ ਘਰ ਮਾਨੇ, ਅੰਤਰ ਮੈਲਾ ਬਾਹਰ ਨਿਤ ਥੋਵੇ, ਸਾਚੀ ਦਰਗੇ ਆਪਣੀ ਪਦ ਖੋਵੇ, ਮਾਇਆ ਕਾਰਨ ਕਰੇ ਉਪਾਓ, ਕਵੇ ਨਾ ਘਾਲੇ ਸੀਧਾ ਪਾਓ, ਜਿਨ ਕੀ ਤੇ ਚੀਤ ਨਾ ਆਣੇ, ਕੂੜੀ ਕੂੜੀ ਮੁਖੋ ਵਖਾਣੇ, ਜਿਸ ਨੂੰ ਕਰਮ ਕਰੇ ਕਰਤਾਰ, ਸਾਧ ਸੰਗ ਹੋਏ ਤਿਸ ਵਿਵਹਾਰ, ਹਰ ਨਾ ਪਵਸੂ ਲਾਗਾ ਰੰਗ, ਕਹੋ ਨਾਨਕ ਤਿਸ ਜਨ ਨਹੀਂ ਭੰਗ, ਭੈਰੋਂ ਮਹੱਲਾ ਪੰਜਵਾਂ।

ਨਿੰਦਕ ਕਹਿ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ, ਨਿੰਦਕ ਕਹਿ ਸਿਰ ਕੜਕਿਓ ਕਾਲ ਰਹਾਓ, ਨਿੰਦਕ ਕਾ ਕਹਿਆ ਕੋਈ ਨਾ ਮਾਨੇ, ਨਿੰਦਕ ਝੂਠ ਬੋਲ ਪਛਤਾਨੇ, ਹਾਥ ਪਿਛੋਰੇ ਸਿਰ ਤਰਨ ਲਗਾਹੇ, ਨਿੰਦਕ ਕਉ ਦਈ ਛੋਡੇ ਨਾਹੇ, ਹਰ ਕਾ ਦਾਸ ਇਸ ਬੁਰਾ ਨਾ ਮੰਗੇ, ਨਿੰਦਕ ਕਉ ਲਾਗੇ।

ਸੂਏ ਹਾਰਿਆ ਸਭ ਦੇ ਸੁਰਤ ਨ ਪਾਈ ਮਾਨਮੁਖ ਮਰੇ ਤਿਨ ਕਿਛੂ ਨ ਸੂਝੇ ਦੁਰਮਤ ਅਗਿਆਨ ਅੰਧਾਰਾ ਭਵਜਲ ਪਾਰ ਨਾ ਪਾਵੇ ਕਬਹੀ ਡੂਬ ਮੋਏ

ਕਾਜਾ ਜਿਸ ਨਾ ਮਿਰਦੇ ਤਿੰਨ ਕੂੜ ਤਨ ਪਾਏ, ਨਾ ਬਿਨਾ ਜਨਮ ਵਿਰਤਾ ਜਾਏ। ਤੇ ਸਾਲਾ ਹੀ ਜਿਸ ਹਰ ਤਨ ਰਾਸ, ਧੋਵੜ ਭਾਗੀ ਜੇ ਗੁਰਮਸਤਕ ਹਾਥ ਰਹਾਉ। ਜਿਸ ਨਾ ਮਿਰਦੇ ਤਿਸ ਕੋੜ ਕਈ ਸਹਿਣਾ, ਜਿਸ ਨਾ ਮਿਰਦੇ ਤਿਸ ਸਹਿ ਸੁਖੈਨਾ।

ਤਾਂ ਮ੍ਰਿਤਕ ਕਾ ਕਿਆ ਖੜ ਜਾਈ, ਕਹੇਤ ਕਬੀਰ ਹੋਂ ਕਹੋ ਪੁਕਾਰ, ਸਮਝ ਦੇਖ ਸਾਖਤ ਗਾਵਾਰ, ਦੂਜੇ ਪਾਏ ਬਹੁਤ ਕਰ ਗਾਲੇ, ਆਰਾਮ ਭਗਤ ਹੈ ਸਦਾ ਸੁਖ।

ਪਰਗਾਸ ਬਿਜਲੀ ਚਮਕੈ ਹੋਏ ਆਨੰਦ ਜੇ ਪੌੜੇ ਪ੍ਰਭਾਲ ਗੋਬਿੰਦ ਇਹੋ ਜੀਓ ਆਰਾਮ ਨਾਮ ਲਿਵ ਲਾਗੈ ਜਰਾ ਮਰਨ ਛੂਟ।

ਸਾਤ ਅਰਧ ਉਰਧ ਮੁਗਲਾ ਗੋਕਾਸ ਸੁੰਡ ਮੰਡਲ ਮੈਂ ਕਰ ਪਰਗਾਸ ਊਗਾ ਸੂਰਜ ਨਾਹੀ ਚੰਦ ਆਦ ਨਿਰੰਜਨ ਕਰੇ ਆਨੰਦ ਸੋ ਬ੍ਰਹਿਮੰਡ ਪਿੰਡ ਸੁਜਾਨ ਮਾਨ ਸਰੋਵਰ ਕਰ ਇਸਨਾਨ ਸੋ ਹੰ

ਰਾਮਨ ਸੈਨਾ ਜੈ ਤੇ ਸ਼ਲੀ ਸਹਿਜ ਕੂਟ ਭੋ ਕਰਤ ਪੁਰਾਨ ਦੁਰਯੋਧਨ ਕਾ ਮਥਿਆ ਮਾਨ ਕੰਦਰਵ ਕੂਟ ਜਾ ਕੇ ਲਵੇ ਨਾ ਤਰੈ ਅੰਤਰ ਅੰਤਰ ਮਨਸਾ ਹਰੈ ਕਹਿ ਕਬੀਰ ਸੁਨ ਸਾਰਗ ਪਾਨ ਦੇ ਅਭੈ ਪਦ ਮੰਗ ਉਦਾਨ ਭੈਰੋਂ ਬਾਣੀ ਨਾਮ ਦਿਓ ਜੀਓ ਕੀ ਕਾਰ ਪਹਿਲਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ।

ਕੋਈ ਨਰਾ ਪਰਮਤ ਨਾਮ ਦਿਓ ਨਟ ਹੈ ਬਿਨਾ ਨਾ ਸੋਹੇ ਬੱਤੀਸ ਲਖਣਾ ਦੂਧ ਕਟੋਰੇ ਗਡਵੇ ਪਾਨੀ ਕਪਲ ਗਾਏ ਨਾਮੇ ਦੁਹਿ ਆਨੀ ਦੂਧ ਪੀਓ ਗੋਬਿੰਦੇ ਰਾਏ ਦੂਧ ਪੀਓ ਮੇਰੋ ਮਨ ਪਤੀਆਏ ਨਾਹੀ ਤਾਂ ਕਰ ਕੋ ਬਾਪ ਰਸਾਏ ਹਰਹਾਓ ਸੋਇਨ ਕਟੋਰੀ ਅੰਮ੍ਰਿਤ ਭਰੀ ਲੈ ਨਾਮੇ ਘਰ ਆਗੇ ਤਰੀ ਏਕ ਭਗਤ ਮੇਰੇ ਹਿਰਦੇ ਬਸੈ ਨਾਮੇ ਦੇਖ ਨਾਰਾਇਣ ਹਸਤੇ ਦੂਧ ਪੀਆਏ ਭਗਤ ਕਰ ਗਇਆ ਨਾਮੇ ਹਰ ਕਾ ਦਰਸ਼ਨ ਪਇਆ ਮੈਂ ਬੌਰੀ ਮੇਰਾ

ਪਾਸ ਜਾ ਕੇ ਮਸਤਕ ਲਿਖਿਓ ਕਰਮਾ ਸੋ ਪਾਜ ਪਰਖ ਗੁਰ ਕੀ ਸਰਣਾ ਕਹਿਤ ਨਾਮ ਦਿਓ ਇਹੋ ਵਿਚਾਰ ਇਨ ਬਿਸੰਤ ਉਤਰੋ ਪਾਰ ਸੰਡਾ ਮਰਕਾ ਜਾਏ ਪੁਕਾਰੇ ਪੜੇ ਨਹੀਂ ਹਮ ਹੀ ਪਚਕਾਰੇ ਆਰਾਮ ਕਹਿ ਕਰਤਾਲ ਬਜਾਵੇ ਚਟਿਆ ਸਭੇ ਬਿਗਾਰੇ ਆਰਾਮ ਨਾਮਾ ਜਪ ਵੋ ਕਰੇ ਹਿਰਦੇ ਹਰ ਜੀ ਕੋ ਸਿਮਰਨ।

ਗੋਪਾਲ ਗੰਗ ਜਮਨ ਜੋ ਉਲਟੀ ਬਹਿ ਤਉ ਨਾਮਾ ਹਰ ਕਰਤਾ ਰਹੇ ਸਾਲ ਘੜੀ ਜਾ ਬੀਤੀ ਸੁਣੀ ਅਜੋ ਨਾ ਆਯੋ ਤਿਰ ਪਵਨ ਤਣੀ ਪਾਖੰਤਣ ਬਾਜ ਬਜਾਏ ਲਾ ਗਰੜ ਚੜੇ ਗੋਬਿੰਦ ਆਏ ਲਾ।

ਪਰ ਸਗਲ ਕਲੇਸ਼ ਨਿੰਦਕ ਪਿਆ ਖੇਦ, ਨਾਮੇ ਨਾਰਾਇਣ ਨਾਹੀ ਭੇਦ, ਕਾਰ ਦੂਜਾ ਜੋ ਗੁਰ ਦਿਓਤਾ ਮਿਲੈ ਮੁਰਾਰ, ਜੋ ਗੁਰ ਦਿਓਤਾ ਉਤਰੈ ਪਾਰ, ਜੋ ਗੁਰ ਦਿਓ ਤਾਂ ਬੈਕੁੰਠ ਤਰੈ, ਜੋ ਗੁਰ ਦਿਓ ਤਾਂ ਜੀਵਤ ਮਰੈ, ਸਤ ਸਤ ਸਤ ਸਤ।

ਜਉ ਗੁਰ ਦਿਉ ਪੰਚ ਤੇ ਦੂਰ, ਜਉ ਗੁਰ ਦਿਉ ਨਾ ਮਰਬੋ ਚੂਰ, ਜਉ ਗੁਰ ਦਿਉ ਤਾਂ ਅੰਮ੍ਰਿਤ ਬਾਨੀ, ਜਉ ਗੁਰ ਦਿਉ ਤਾਂ ਆਕਥ ਕਹਾਣੀ, ਜਉ ਗੁਰ ਦਿਉ ਤਾਂ ਅੰਮ੍ਰਿਤ ਦੇਹੇ, ਜਉ ਗੁਰ ਦਿਉ ਨਾਮ ਜਪ ਲੇਹ, ਜਉ ਗੁਰ ਦਿਉ ਪਵਨ ਤ੍ਰੈ ਸੂਜੇ, ਜਉ ਗੁਰ ਦਿਉ ਊਜ ਪਦ ਬੂਜੇ, ਜਉ ਗੁਰ ਦਿਉ ਤਾਂ ਸੀਸ ਆਕਾਸ, ਜਉ ਗੁਰ ਦਿਉ ਸਦਾ ਸਾਬਾਸ, ਜਉ ਗੁਰ ਦਿਉ ਸਦਾ ਬੈਰਾਗੀ, ਜਉ ਗੁਰ ਦਿਉ ਪਰ ਨਿੰਦਾ ਤਿਆਗੀ, ਜਉ ਗੁਰ ਦਿਉ ਪੁਰਾ ਪਲਾ ਏਕ, ਜਉ ਗੁਰ ਦਿਉ ਲਲਾਟੇ ਲੇਕ, ਜਉ ਗੁਰ ਦਿਉ ਕੰਧ ਨਹੀਂ ਹਿਰੇ, ਜਉ ਗੁਰ ਦਿਉ ਦਿਉਰਾ ਫਿਰੇ, ਜਉ ਗੁਰ ਦਿਉ ਤਾਂ ਸ਼ਾ ਪਰਛਾਈ, ਜਉ ਗੁਰ ਦਿਉ ਸੇਜ ਨਿਕਸਾਈ, ਜਉ ਗੁਰ ਦਿਉ ਤਾਂ ਅੜਸਠ ਨਾਇਆ, ਜਉ ਗੁਰ ਦਿਉ ਤਨ ਚੱਕਰ ਲਗਾਇਆ, ਜਉ ਗੁਰ ਦਿਉ ਤਾਂ ਦਵਾਦ ਸੇਵਾ, ਜਉ ਗੁਰ ਦਿਉ ਸਭੇ ਵਿਖਮੇਵਾ, ਜਉ ਗੁਰ ਦਿਉ ਤਾਂ ਸੰਸਾਰ ਟੂਟੈ, ਜਉ ਗੁਰ ਦਿਉ ਤਾਂ ਜਮ ਤੇ ਛੂਟੈ, ਜਉ ਗੁਰ ਦਿਉ ਤਾਂ ਫੌਜਲ ਤਰੈ, ਜਉ ਗੁਰ ਦਿਉ ਤਾਂ ਜਨਮ ਨ ਮਰੈ, ਜਉ ਗੁਰ ਦਿਉ ਅੱਠ ਦਸ ਵਿਵਹਾਰ, ਜਉ ਗੁਰ ਦਿਉ ਅਠਾਰੇ ਭਾਰ, ਬਿਨ ਗੁਰ ਦਿਉ ਅਵਰ ਨਹੀਂ ਜਾਈ, ਨਾਮ ਦਿਉ ਗੁਰ ਕੀ ਸਰਣਾਈ, ਭੈਰੋ ਬਾਣੀ ਰਵਿਦਾਸ ਜੀਓ ਕੀ, ਕਾਰ ਦੂਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਬਿਨ ਦੇਖੇ ਉਪਜੇ ਨਹੀਂ ਆਸਾ, ਜੋ ਦੀਸੇ ਸੋ ਹੋਏ ਬਿਨਾਸਾ, ਵਰਨ

ਤੇ ਸਾਖਾ ਹਰੀ ਧਰਮ ਫੁੱਲ ਫਲ ਗਿਆਨ ਪਦ ਪ੍ਰਾਪਤ ਸ਼ਾਪ ਕਣੀ ਚੁੱਕਾ ਮਨ ਅਭਿਮਾਨ ਅੱਖੀ ਕੁਦਰਤ ਕੰਨੀ ਬਾਣੀ ਮੁਖ

ਗੁਰਮੁਖ ਰਾਮ ਨਾਮ ਗੁਣ ਗਾਏ, ਤੂੰ ਅਪਰੰਪਰ ਸਰਬ ਪਾਲ ਅਰਹਾਉ। ਬਿਨ ਸਾਧਨ ਪਾਏ ਹਰ ਕਾ ਸੰਗ, ਬਿਨ ਗੁਰਮੈਲ ਮਲੀਨ ਅੰਗ, ਬਿਨ ਹਰ ਨਾਮ ਨਾ ਸੁਧ ਹੋਏ, ਗੁਰ ਸ਼ਬਦ ਸਲਾਹੇ ਸਾਚ ਸੋਏ, ਜਾ ਕੋ ਤੂੰ ਰੱਖ ਹੈ ਰੱਖਣਹਾਰ, ਸਤਿਗੁਰੂ ਮਿਲਾਵੇ ਕਰੇ ਸਾਰ, ਵਿਖੋਮੇ ਮਮਤਾ ਪਰਹਰਾਏ, ਹਰ ਦੁਖ ਬਿਨਾਸੇ ਰਾਮ ਰਾਏ, ਊਤਮ ਗਤ ਮਿਤ ਹਰ ਗੁਣ ਸਰੀਰ, ਗੁਰਨ ਪਟੇ ਰਾਮ ਨਾਮ ਹੀਰ, ਲਿਵ ਲਾਗੀ ਨਾਮ ਤਾ ਦੂਜਾ ਪਾਓ, ਜਨ ਨਾਨਕ ਹਰ ਗੁਰ ਗੁਰ ਮਿਲਾਓ, ਸੰਤ ਮਹੱਲਾ ਪਹਿਲਾ, ਮੇਰੀ ਸਖੀ ਸਹੇਲੀ ਸੁਣੋ ਪਾਏ, ਮੇਰਾ ਪੇਰੀ ਸਾਲੂ ਸੰਗ ਸਾਏ, ਉਹ ਅਲੱਖ ਨ ਲਖੀਏ ਕਹੋ ਕਾਏ, ਗੁਰ ਸੰਗ ਦਿਖਾਇਓ ਰਾਮ ਰਾਏ, ਮਿਲ ਸਖੀ ਸਹੇਲੀ ਹਰ ਗੁਣ ਬਣੇ, ਹਰ ਪ੍ਰਸੰਗ ਖਿਲੇ ਵਰ ਕਾ ਮਨ, ਗੁਰਮੁਖ ਖੋਜਤ ਮਨ ਮਨੇ ਅਰਹਾਉ। ਮਨ

ਬਿਨ ਗੁਰ ਸੰਤ ਨਾ ਸੰਗ ਦੇ, ਬਿਨ ਗੁਰ ਅੰਧਲੇ ਤੰਦ ਰੋਏ, ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ, ਗੁਰ ਮਨ ਮਾਰਿਓ ਕਰ ਸੰਜੋਗ, ਐਨ ਸਰਾਵੇ ਭਗਤ ਜੋਗ।

ਰਾਜ ਗੁਰਮਤ ਉਤਮ ਸੰਗ ਸਾਥ ਹਰ ਨਾਮ ਰਸਾਇਣ ਸਹਿਜ ਆਥ ਮਤ ਬਿਸਰਸ ਰੇ ਮਨ ਰਾਮ ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤੁਲਾਏ ਅਤੁਲ ਤੋਲ ਰਖਾਓ ਗੁਰ ਚਰਨ ਸਰੇ ਵੇ ਗੁਰ ਸਿਖ ਤੋਰ ਗੁਰ ਸੇਵ ਤੇ ਤਜ ਮੇਰ ਤੋਰ ਨਰ ਨਿੰਦਕ ਲੋਭੀ ਮਨ ਕਠੋਰ ਗੁਰ ਸੇਵ ਨਾ ਭਾਈ।

ਇਕੰਤ ਪਿਆਰੀ, ਜੇ ਤੂੰ ਪੜਿਆ ਪੰਡਿਤ ਬੀਨਾ, ਦੋਏ ਅੱਖਰ ਦੋਏ ਨਾਵਾ, ਪਰਮਤ ਨਾਨਕ ਏਕ ਲੰਘਾਏ, ਜੇ ਕਰ ਸੱਚ ਸਮਾਵਾ, ਬਸੰਤ ਹਿੰਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਤੀ, ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜੀਏ, ਪੰਡਿਤ ਕਰੋ ਵਿਚਾਰੋ, ਸਵਾਮੀ ਪੰਡਤਾ ਤੁਮ ਦੇਹੋ ਮਤੀ, ਕਿਨ ਵਿਦ ਪਾਵੋ ਪ੍ਰਾਣ ਪਤੀ, ਰਹਾਓ ਭੀਤਰ ਅਗਨ ਬਨਸਪਤ ਮੌਲੀ, ਸਾਗਰ ਪੰਡੈ ਪਾਇਆ, ਚੰਦ ਸੂਰਜ ਦੋਏ ਕਰਹੀ ਪੀਤਰ, ਐਸਾ ਗਿਆਨ ਨਾ ਪਾਇਆ, ਆਰਾਮ ਰਵੰਤਾ ਜਾਣੀਏ, ਇਕ ਮਾਈ ਭੋਗ ਕਰੇ, ਤਾਂ ਕੇ ਲਖਣ ਜਾਣੀਏ, ਖਿਮਾ ਤਨ ਸੰਗ੍ਰੇਹ, ਕਹਿਆ ਸੁਣੇ ਨਾ ਖਾਇਆ ਮਨ ਹੈ,

ਪਹਿਲਾ ਸਾਚਾ ਸਾਉ ਗੁਰੂ ਸੁਖ ਦਾਤਾ ਹਰ ਮੇਲੇ ਭੁੱਖ ਗਵਾਏ ਕਰ ਕਿਰਪਾ ਹਰ ਭਗਤ ਦ੍ਰਿੜਾਏ ਅਨ ਦਿਨ ਹਰ ਗੁਣ ਗਾਏ ਮਦ ਪੂਲੇ ਰੇ ਮਨ ਚੇਤ ਹਰੀ ਬਿਨ ਗੁਰਮੁਖਤ ਨਾਹੀ ਤ੍ਰੈ ਲੋਈ ਗੁਰਮੁਖ ਪਾਏਗੇ ਨਾਮ ਹਰੀ ਰਹਾਉ ਬਿਨ ਭਗਤੀ ਨਹੀਂ ਸਤਿਗੁਰ ਪਾਈਏ ਬਿਨ ਭਾਗਾ ਨਹੀਂ ਭਗਤ ਹਰੀ ਬਿਨ ਭਾਗਾ ਸਤਸੰਗ ਨ ਪਾਈਏ ਕਰਮ ਮਿਲੇ ਹਰ ਨਾਮ ਹਰੀ ਘੜ ਘੜ ਗੁਪਤ ਉਪਾਏ ਵੇਖੇ ਪ੍ਰਗਟ ਗੁਰਮੁਖ ਸੰਤ ਜਨਾ ਹਰ ਹਰ ਕਰੇ ਸੁਹਾ ਰੰਗ ਪੀਨੇ ਹਰ ਜਲ ਅੰਮ੍ਰਿਤ ਨਾਮ ਮਨਾ ਕਉ ਤਖਤ ਮਿਲੇ ਵਡਿਆਈ ਗੁਰਮੁਖ ਸੇ ਪ੍ਰਧਾਨ ਕੀਏ ਪਾਰਸ ਭੇਟ ਪਏ ਸੇ ਪਾਰਸ ਨਾਨਕ ਹਰ ਗੁਰ ਸੰਗ ਥੀਏ ਬਸੰਤ ਮਹੱਲਾ ਤੀਜਾ ਕਾਰ ਪਹਿਲਾ ਦੋ ਤੁਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਾਰੁਤੀ ਮੈਂ ਸਦ ਬਸੰਤ ਜਿਤ ਹਰਿਆ ਸਭ ਜੀ।

ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕਉ ਦੁਇ ਫਲ ਲਾਏ, ਆਪੇ ਕਰਤਾ ਕਰੇ ਕਰਾਏ, ਜੋ ਤੁ ਭਾਵੇ ਤਿਸੈ ਖਵਾਏ। ਨਾਨਕ ਜਿਸ ਨੂੰ ਨਦਰ ਕਰੇ, ਅੰਮ੍ਰਿਤ ਨਾਮ ਆਪੇ ਦੇ ਬਿਖਿਆ।

ਔਰ ਹਰ ਅੰਮ੍ਰਿਤ ਧਾਰੇ ਬਸੰਤ ਮਹੱਲਾ ਤੀਜਾ ਹਰ ਸੇਵੇ ਸੋ ਹਰ ਕਾ ਲੋਗ ਸਾਜ ਸਹਿਜ ਕਦੇ ਨਾ ਹੋਵੇ ਸੋਗ ਮਨ ਮੁਕਮੋਏ ਨਾਹੀ ਹਰ ਮਨ ਮਾਹੇ ਮਰ ਮਰ ਜੰਮੇ ਪੀ ਮਰ ਜਾਗੇ

ਨਾਮ ਰਹੇ ਲਿਵਲਾਏ। ਬਸੰਤ ਮਹੱਲਾ ਤੀਜਾ ਭਗਤ ਵਛਰ ਹਰ ਵਸਤੇ ਮਨ ਆਏ, ਗੁਰ ਕਿਰਪਾ ਤੇ ਸਹਿਜ ਸੁਭਾਏ, ਭਗਤ ਕਰੇ ਵਿੱਚੋਂ ਆਪ ਖੋਏ, ਤਦ ਕੀ ਸਾਚ ਮਿਲਾਵਾ ਹੋਏ। ਭਗਤ ਸੋਹ ਹੈ ਸਦਾ ਹਰ ਪ੍ਰਦਵਾਰ, ਗੁਰ ਕੈ ਹੇਤ ਸਾਚੇ ਪ੍ਰੇਮ ਪਿਆਰ, ਅਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ, ਗੁਰ ਸਬਦੀ ਵਿੱਚੋਂ ਹਉਮੈ ਖੋਏ, ਹਰ ਜੀਉ ਆਪ ਸੇ ਮਨ ਆਏ, ਸਦਾ ਸ਼ਾਂਤ ਸੁਖ ਸਹਿਜ ਸਮਾਏ, ਸਾਚ ਰਤੇ ਤਿੰਨ ਸਭ

ਜੋ ਪਾਵੇ ਸਦਾ ਸੁਭ ਸਰੀਰ ਪਾਣੇ ਚਿਤ ਲਾਵੇ ਆਪਣਾ ਪ੍ਰਸੇਵੇ ਸਹਿਜ ਸੁਪਾਏ ਨਾਨਕ ਨਾਮ ਸੇ ਮਨ ਆਏ ਬਸੰਤ ਮਹੱਲਾ ਤੀਜਾ ਮਾਇਆ ਮੋਹ ਸ਼ਬਦ ਜਲਾਏ ਮਨ ਤਨ ਹਰਿਆ ਸਤਿਗੁਰ ਪਾਏ ਸਫਲਿਓ ਬਿਰਖ ਹਰ ਕੇ ਦੁਆਰ ਸਾਚੀ ਬਾਣੀ ਨਾਮ ਪਿਆਰ ਇਹ ਮਨ ਹਰਿਆ ਸਹਿਜ ਸੁਪਾਏ ਸਚ ਫਲ ਲਾਗੇ।

ਗੁਰਮੁਖ ਬਿਗਸੇ ਸਹਿਜ ਸੁਪਾਏ, ਅਨ ਦਿਨ ਕੀਰਤਨ ਕਰੇ ਦਿਨ ਰਾਤ, ਤਦ ਗੁਰ ਗਵਾਈ ਵਿੱਚੋਂ ਜੂਠ ਭਰਾਂਤ, ਪਰਪੰਚ ਵੇਖ ਰਿਹਾ ਵਿਸਮਾਦ, ਗੁਰਮੁਖ ਪਾਏਗੀ ਨਾਮ ਪ੍ਰਸਾਦ, ਆਪੇ ਕਰਤਾ ਸਭ ਰਸ ਭੋਗ, ਜੁਗਜ ਕਰੇ ਸੋਈ ਪਰ ਹੋਗ, ਵੱਡਾ ਦਾਤਾ ਤਿਲ ਨਾ ਤਮਾਏ, ਨਾਨਕ ਮਿਲੀਏ ਸ਼ਬਦ ਕਮਾਏ।

ਸ਼ਬਦ ਜਗ ਮਾਏ ਸੁਮਾਣੀ ਕਿਉਂ ਜੁਗ ਪਸਰੀ ਸਾਚੀ ਸੋਏ ਨਾਮ ਰਤਾ ਜਨ ਪ੍ਰਗਟ ਹੋਏ ਇਕ ਸਾਚੇ ਸ਼ਬਦ ਰਹੇ ਲਿਵਲਾਏ ਸੇ ਜਨ ਸਾਚੇ ਸਾਚੇ ਪਾਏ ਸਾਚ ਧਿਆਇਨ

ਆਓ ਏਕੋ ਸੇਵ ਹੋ ਅਵਰ ਨਾ ਕੋਏ ਜਿਤ ਸੇਵੈ ਸਦਾ ਸੁਖ ਹੋਏ ਨਾ ਉਹ ਮਰੈ ਨਾ ਆਵੇ ਜਾਏ ਤਿਸ ਬਿਨ ਅਵਰ ਸੇਵੀ ਕਿਉਂ ਮਾਏ ਤੇ ਜਿਨ ਸਾਚੇ ਜਿਨੀ ਸਾਚ ਪਛਾਣਿਆ ਆਪ ਮਾਰ ਸਹਿਜੇ ਨਾਮ ਸਮਾਣਿਆ ਗੁਰਮੁਖ ਨਾਮ ਪ੍ਰਾਪਤ ਹੋਏ ਮਨ ਨਿਰਮਲ ਨਿਰਮਲ ਸਸ ਹੋਏ ਜਿਨ ਗਿਆਨ ਕੀਆ।

ਆਵੇ ਸੋਏ, ਆਪ ਭੁੱਲ ਸੱਚਾ ਸਤ ਸੋਏ, ਹੋਰ ਸਾ ਭੁੱਲੇ ਦੂਜੇ ਪਦ ਖੋਏ, ਸਾਚਾ ਸੇਵੋ ਸਾਚੀ ਬਾਣੀ, ਨਾਨਕ ਨਾਮੇ ਸੱਚ ਸੁਵਾਣੀ। ਬਸੰਤ ਮਹੱਲਾ ਤੀਜਾ, ਬਿਨ ਕਰਮਾ ਤਾਂ ਪਰਮ ਭੁਲਾਈ, ਮਾਇਆ ਮੋਹੇ ਬਹੁਤ ਦੁੱਖ ਪਾਈ, ਮਨੁੱਖ ਅੰਧੇ ਠੌਰ ਨਾ ਪਾਈ। ਬਿਸ਼ਟਾ ਕਾ ਕੀੜਾ ਬਿਸ਼ਟਾ ਮਾਏ ਸੁਮਾਈ, ਹੁਕਮ ਮੰਨੇ ਸੋ ਜਨ ਪਰਵਾਣ, ਗੁਰ ਕੇ ਸ਼ਬਦ ਨਾਮ ਨਿਸ਼ਾਨ, ਅਰਹਾਉ ਸਾਜਰ ਤੇ ਜਿਨ੍ਹਾਂ ਤੁਰ ਲਿਖ ਪਾਇਆ, ਹਰ ਕਾ ਨਾਮ ਸਦਾ ਮਨ ਪਾਇਆ, ਸਤਿਗੁਰ ਕੀ ਬਾਣੀ।

ਬਹੁ ਪੇਖ ਕਰੇ ਮਨ ਸਾਂਤ ਨਾ ਹੋਏ, ਬਹੁ ਅਵਮਾਨ ਆਪਣੀ ਪਦ ਖੋਏ। ਸੇ ਵਡਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਕਰਮੇ ਆੜਿਆ, ਘਰ ਮੈਂ ਵਸਤ ਅਗਮ ਅਪਾਰਾ, ਗੁਰਮਤ ਖੋਜੇ ਸ਼ਬਦ ਵਿਚਾਰਾ, ਨਾਮ ਨਵਨਿਧ ਪਾਈ ਕਰਹੀ ਮਾਹੇ, ਸਦਾ ਰੰਗ ਰਾਤੇ ਸੱਚ ਸਮਾਹੇ, ਆਪ

ਜਾ ਗੁਰ ਸਬਦੀ ਹਰ ਚੇਤ ਸੁਭਾਏ ਰਾਮ ਨਾਮ ਰਸ ਰਹੇ ਅਘਾਏ ਕੋੜ ਕੁਟੰਤਰ ਕੇ ਪਾਪ ਜਲ ਜਾਹੇ ਜੀਵ ਤੁਮਰੇ ਹਰ ਨਾਮ ਸਮਾਹੇ ਹਰ ਕੀ ਦਾਤ ਹਰ ਜੀਉ ਜਾਣੇ ਗੁਰ ਕੇ ਸ਼ਬਦ ਇਹੋ ਮਨ ਮੋਲਿਆ ਹਰ ਗੁਣ ਦਾਤਾ ਨਾਮ ਵਖਾਣੇ ਰਹਾਉ ਭਗਵੇ ਵੇਸ ਪ੍ਰਭ ਮੁਕਤ ਨ ਹੋਏ ਬਹੁ ਸੰਜਮ ਸੰਤ ਨ ਪਾਵੇ ਕੋਏ ਗੁਰਮਤ ਨਾਮ ਪ੍ਰਾਪਤ ਹੋਏ ਵਡਭਾਗੀ ਹਰ ਪਾਵੇ ਸੋਏ ਕਾਲਮੈ ਰਾਮ ਨਾਮ ਵਡਿਆਈ ਗੁਰ ਪੂਰੇ ਤੇ ਪਾਇਆ ਜਾਈ ਨਾਮ ਰਤੇ ਸਦਾ ਸੁਖ ਪਾਈ ਬਿਨ ਨਾਮੇ ਹੋਮੇ ਜਲ ਜਾਈ।

ਅਰਹਾਉ ਗੁਰ ਪ੍ਰਸਾਦ ਲਾਗੇ ਨਾਮ ਸਵਾਦ ਕਾਹੇ ਜਨਮ ਗਵਾਬ ਹੋ ਵੈਰਵਾਦ ਗੁਰ ਕਿਰਪਾ ਕੀਨੀ ਚੂਕਾ ਅਵਮਾਨ ਸਹਿਜ ਪਾਏ ਪਾਇਆ ਹਰ ਨਾਮ ਉਤਮ ਉੱਚਾ ਸ਼ਬਦ ਕਾਮ ਨਾਨਕ ਵਖਾਣੇ ਸਾਚ ਨਾਮ ਬਸੰਤ ਮਹੱਲਾ ਤੀਜਾ ਬਨਸਤ ਮੌਲੀ ਚੜਿਆ ਬਸੰਤ ਇਉ ਮਨ ਮੋਲਿਆ ਸਤਿਗੁਰੂ ਸੰਗ ਤੁਮ ਸਾਜ ਧਿਆਵੋ ਮੁਗਧ ਮਨਾ ਤਾਂ ਸੁਖ ਪਾਵੋ ਮੇਰੇ ਮਨਾ ਅਰਹਾਉ ਇਤ ਮਨ ਮੋਲਿਆ ਪਇਆ ਆਨੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਏਕੋ ਏਕ ਤਬ ਆਖ ਵਖਾਣੇ ਹੁਕਮੇ ਬੂਝੇ ਤਾਂ

ਇਹੋ ਮਨ ਛੂਟੈ ਜਾਂ ਸਤਿਗੁਰ ਫੇਟੈ, ਜਮ ਕਾਲ ਕੀ ਫਿਰ ਆਵੇ ਨਾ ਫਿੱਟ। ਇਹੋ ਮਨ ਛੂਟਾ ਗੁਰ ਲਿਆ ਛਡਾਏ, ਨਾਨਕ ਮਾਇਆ ਮੋਹ ਸ਼ਬਦ ਜਲਾਏ। ਬਸੰਤ ਮਹੱਲਾ ਤੀਜਾ, ਬਸੰਤ ਚੜਿਆ ਹੋਲੀ ਬਨਰਾਏ। ਇਹ ਜੀ ਜੰਤ ਫੂਲੇ ਹਰ ਚਿਤ ਲਾਏ, ਇਨ ਬਿਧ ਇਹੋ ਮਨ ਹਰਿਆ ਹੋਏ। ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ ਰਹਾਉ। ਸਤਿਗੁਰ ਬਾਣੀ ਸ਼ਬਦ ਸੁਣਾਏ, ਇਹੋ ਜਗ ਹਰਿਆ ਸਤਿਗੁਰ ਪਾਏ। ਫਲ ਫੂਲ ਲਾਗੇ

ਗੁਰ ਰਾਖੇ ਸੇ ਉਭਰੇ ਭਾਈ, ਹਰਸ ਅੰਮ੍ਰਿਤ ਪੀ ਆਏ। ਵਿੱਚੋ ਹੋਮੇ ਦੁਖ ਉੱਠ ਗਿਆ ਭਾਈ, ਸੁਖ ਉੱਠਾ ਮਨ ਆਏ। ਤੁਰ ਆਪੇ ਜਿਨ੍ਹਾਂ ਨੂੰ ਬਖਸ਼ਿਓਨ ਭਾਈ, ਸਬਦੇ ਲੈਨ ਮਿਲਾਏ। ਤੂੜ ਤਿਨਾ ਕੀ ਅਖੁਲੀਏ ਭਾਈ, ਸਤ ਸੰਗਤ ਮੇਲ ਮਿਲਾਏ। ਆਪ ਕਰਾਏ ਕਰੇ ਆਪ ਭਾਈ, ਜਿਨ ਹਰਿਆ

ਪਿਆਰ ਸਤਿਗੁਰ ਪ੍ਰਸਾਦ ਜੋ ਪਸਰੀ ਸੂਰਜ ਕਿਰਨ ਜੋਤ ਤਿਉ ਕੜ ਕੜ ਰਮਈਆ ਓਤ ਪੋਤ ਏ ਕੋਹਾ ਰਵਿਆ ਸਰਬ ਥਾਏ ਗੁਰਸਬਦੀ ਮਿਲ ਗਏ ਮੇਰੀ ਮਾਏ ਰਹਾਓ ਕੜ ਕੜ ਅੰਤਰ ਇੱਕ

ਕੋ ਕਰੇ ਸੋ ਹੋਏ। ਬਸੰਤ ਮਹੱਲਾ ਚੌਥਾ ਰਹਿਣ ਦਿਰਸ ਦੋ ਸਦੇ ਪਏ। ਮਨ ਘਰ ਸਿਮਰੋ ਅੰਤ ਸਦਾ ਰੱਖ ਲਏ, ਹਰ ਘਰ ਚੇਤ ਸਦਾ ਮਨ ਮੇਰੇ। ਸਭ ਆਲਸ ਦੁਖ ਪੰਜ ਪ੍ਰਪਾਇਆ, ਗੁਰਮੁਖ ਗਾਵੋ ਗੁਣ ਪ੍ਰਕੇਰੇ ਰਹਾਓ। ਮਾਨਵ ਫਿਰ ਫਿਰ ਹੋਮੇ ਮੋਏ, ਕਾਲ ਦੈ ਸੰਘਾਰੇ ਜੰਪੁਰ ਗਏ। ਗੁਰਮੁਖ ਹਰ ਘਰ ਹਰ ਲਿਵ ਲਾਗੇ, ਜਨਮ ਮਰਨ ਦੋ ਦੁਖ ਭਾਗੇ। ਭਗਤ

ਨਾਮ ਰਤਨ ਕੋਠੜੀ ਗੜ ਮੰਦਰ ਏਕ ਲੁਕਾਨੀ ਸਗੁਰ ਮੇਰੇ ਤਾਂ ਖੋਜੀਏ ਮੇਰੇ ਜੋਤੀ ਜੋਤ ਸੁਬਾਨੀ ਮਾਧੋ ਸਾਧੂ ਜਨ ਦਿਓ ਮਿਲਾਏ ਦੇਖਤ ਦਰਸ ਪਾਪ ਸਭ ਨਸ ਪਵਿੱਤਰ ਪਰਮ ਪਦ ਪਾਏ ਰਹਾਓ ਪੰਚ ਚੋਰ ਮਿਲ ਲਾਗੇ ਨਗਰੀਆ ਰਾਮ ਨਾਮ ਤਨ ਹਿਰਿਆ ਗੁਰਮਤ ਖੋਜ ਪਰੇ ਤਪ ਕਰੇ ਤਨ ਸਾਬਤ ਰਸ ਉਭਰਿਆ ਪਾਖੰਡ ਪਰਮ ਉਪਾਪ ਕਰ ਥਾਕੇ ਅੰਤਰ ਮਾਇਆ ਮਾਇਆ ਸਾਧੂ ਪੁਰਖ ਪੁਰਖ ਪਦ ਪਾਇਆ ਅਗਿਆਨ ਅੰਧੇਰ ਗਵਾਇਆ ਜਗਨਨਾਥ ਜਗਦੀਸ਼ ਗੁਸਾਈ ਕਰ ਕਿਰਪਾ ਸਾਧ ਮਿਲਾਵੇ ਨਾਨਕ ਸਾਥ ਹੋਵੇ ਮਨ ਅੰਤਰ ਨਿਤ ਹਿਰਦੇ ਹਰ ਗੁਣ ਗਾਵੇ ਬਸੰਤ ਮਹੱਲਾ ਚੌਥਾ ਹਿੰਡੋਲ ਤੋਂ ਵੜ ਪੁਰਖ ਵੜ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨ ਸੇ ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ ਗੁਰ ਸਤਗੁਰ ਚਰਨ ਹਮ ਬਨਛੇ ਗੋਬਿੰਦ ਜੀਓ ਸਤ ਸੰਗਤ ਮੇਲ ਕਰ ਕਿਰਪਸ਼ੇ ਜਨਮ ਜਨਮ ਕੇ ਕਿਲਬਿਖ ਮਲ ਭਰਿਆ ਮਿਰ ਸੰਗਤ ਕਰ ਪ੍ਰਭ ਹੰਛੇ ਰਹਾਉ ਤੁਮਰਾ ਜਨ ਜਾਤ ਅਬ ਜਾਤਾ ਹਰ ਜਪਿਓ ਪਤਤ ਪਵੀਸ਼ੇ ਹਰ ਕੀਓ ਸਾਗਲ ਪਵਨ ਤੇ ਉਪਰ ਹਰ ਸੋਭਾ ਹਰ ਪ੍ਰਭ ਦਿਨਸ਼ੇ ਜਾਤ ਅਜਾਤ ਕੋਈ ਪ੍ਰਭ ਚਾਵੇ ਤਾਂ ਪੂਰੇ ਮਾਨਸ ਤਿਨਸ਼ੇ ਸੇ ਤਨ ਵੱਡੇ ਵੱਡ ਪੂਰੇ ਹਰ ਜਨ ਜਿਨ ਹਰ ਧਾਰਿਓ ਹਰ ਉਰਛੇ ਹਮ ਢੀਂਡੇ ਢੀਮ ਬਹੁਤ ਅਧ ਭਾਰੀ ਹਰ ਧਾਰ ਕਿਰਪਾ ਪ੍ਰਭ ਮਿਲਸ਼ੇ ਜਨ ਨਾਨਕ ਗੁਰ ਪਾਇਆ ਘਰ ਤੂਠੇ ਹਮ ਕੀਏ ਪਤਤ ਪਵੀਸ਼ੇ ਬਸੰਤ ਹਿੰਡੋਲ ਮਹੱਲਾ ਚੌਥਾ ਮੇਰਾ ਏਖਿਨ ਮਨੁਮਾ ਰਹਿ ਨਾ ਸਕੇ ਨਿਤ ਹਰ ਹਰ ਨਾਮ ਰਸ ਗੀਦੇ ਜੋ ਬਾਰਕ ਰਸਕ ਪਰਿਓ ਥਨ ਮਾਤਾ ਥਨ ਕਾਢੇ ਬਿਲਲ ਬਲੀਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰ ਬੀਦੇ ਵੱਡੇ ਭਾਗ ਗੁਰ ਸਤਿਗੁਰ ਪਾਇਆ ਵਿਚ ਕਾਇਆ ਨਗਰ ਹਰ ਸੀਧੇ ਰਖਾਓ ਜਨ ਕੇ ਸਾਸ ਸਾਸ ਹੈ ਜੇਤੇ ਹਰ ਬੇਰੇ ਪ੍ਰਭੂ ਹਰ ਬੀਦੇ ਜਿਉ ਜਲ ਕਮਲ ਪ੍ਰੀਤ ਅਧ ਭਾਰੀ ਬੇ ਜਲ ਦੇਖੇ ਸੁਖ ਲੀਦੇ ਜਨ ਜਪਿਓ ਨਾਮ ਨਿਰੰਜਨ ਨਰ ਹਰ ਉਪਦੇਸ਼ ਗੁਰੂ ਹਰ ਪ੍ਰੀਦੇ ਜਨਮ ਜਨਮ ਕੀ ਹੋਮੇ ਮਲ ਨਿਗਸੀ ਹਰ ਅੰਮ੍ਰਿਤ ਹਰ ਜਲ ਨੀਦੇ ਹਮਰੇ ਕਰਮ ਨਾ ਵਿਚਰੋ ਠਾਕੁਰ ਤੂੰ ਪੈਜ ਰੱਖੋ ਅਪਨੀਦੇ ਹਰ ਪਾਵੇ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀਦੇ ਬਸੰਤ ਹਿੰਡੋਲ ਮਹੱਲਾ ਚੌਥਾ ਮਨ ਖਿਨ ਖਿਨ ਭਰਮ ਭਰਮ ਬਹੁਤ ਧਾਵੇ ਤਿਲ ਕਰਨੀ ਵਾਸਾ ਪਾਈਏ ਗੁਰ ਅੰਕ ਸ਼ਬਦ ਦਾਰੂ ਸਿਰ ਤਾਰਿਓ ਕਰ ਮੰਦਰ ਆਣ ਵਸਾਈਏ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈਏ ਹਉਮੈ ਰੋਗ ਗਿਆ ਸੁਖ ਪਾਇਆ ਹਰ ਸਹਿਜ ਸਮਾਧ ਲਗਾਈਏ ਰਖਾਓ ਘਰ ਰਤਨ ਲਾਲ ਬਹੁ ਮਾਣਕ ਲਾਦੇ ਮਨ ਭਰਮਿਆ ਲੈ ਨਾ ਸਕਾਈਏ ਜਿਉ ਓਡਾ ਕੂਪ ਗੁਜ ਖਿਨ ਕਾਢੇ ਤਿਉ ਸਤਗੁਰ ਵਤਸ ਲਹਾਈਏ ਜਿਨ ਐਸਾ ਸਤਗੁਰ ਸਾਧ ਨ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵਾਈਏ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੇ ਜਾਏਗੇ ਮਧ ਸੂਦਨ

ਹੋਈਆਂ। ਸਤ ਸੰਗਤ ਗੁਰ ਕੀ ਹਰ ਪਿਆਰੀ, ਮਿਲ ਸੰਗਤ ਹਾਰਸ ਪੁੰਜ ਰਹਾਓ। ਸਤ ਸੰਗਤ ਸਾਧ ਦਇਆ ਕਰ ਮਿਲ ਹੋ, ਸਰਨਾਗਤ ਸਾਧੂ ਪੰਜ। ਹਮ ਡੁੱਬਦੇ ਪਾਥਰ ਕਾਢ ਲਿਹੋ ਪ੍ਰਭ, ਤੁਮ ਦੀਨ ਦਇਆਲ ਦੁਖ ਪੰਜ। ਹਰ ਉਸਤ ਧਾਰੋ ਰਿਤ ਅੰਤਰ ਸਵਾਮੀ, ਸਤ ਸੰਗਤ ਮਿਲ ਬੁੱਧ ਲੰਜ। ਹਰ ਨਾਮੇ ਹਮ ਪ੍ਰੀਤ ਲਗਾਨੀ, ਹਮ ਹਰ ਵਿਟੋਂ ਕੁਮ ਵੰਜ। ਜਨ ਕੇ ਪੂਰ ਮਨੋਰਥ ਹਰ ਪ੍ਰਭ, ਹਰ ਨਾਮ ਦੇਵੋ ਹਰ ਲੰਜ। ਜਨ ਨਾਨਕ ਮਨ ਤਨ ਅੰਧ ਪਇਆ ਹੈ, ਗੁਰ ਮੰਤਰ ਦਿਓ ਹਰ ਪੰਜ। ਬਸੰਤ ਮਹੱਲਾ ਪੰਜਵਾਂ, ਕਰ ਪਹਿਲਾ ਦੋ ਤੁਕੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਗੁਰ ਸੇਵ ਕਰ ਨਮਸਕਾਰ, ਆਜ ਹਮਾਰੇ ਮੰਗਲ ਚਾਰ।

ਸਦ ਬਸੰਤ ਗੁਰ ਮਿਲੇ ਦੇਵ ਬਿਰਖ ਜਮਿਓ ਹੋਏ ਪਾਰ ਜਾਤ ਫੂਲ ਲੱਗੇ ਫਰਤਨ ਭਾਂਤ ਤ੍ਰਿਪਤ ਅਗਾਨੇ ਹਰ ਗੁਣੇ ਗਾਏ ਜਨ ਨਾਨਕ ਹਰ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾਂ ਹਟਵਾਣੀ ਤਨ ਮਾਲ ਹਾਟ ਕੀਤ ਜੂਆਰੀ ਜੂਏ ਮਾਏ ਚੀਤ ਅਮਲੀ ਜੀਵੇ ਅਮਲ ਖਾਏ ਤਿਉ ਹਰ ਜਨ ਜੀਵੇ ਹਰ ਧਿਆਏ ਆਪਣੇ ਰੰਗ ਸਭ ਕੋ ਰਚੇ ਜਿਤ ਪ੍ਰਵਲਾਇਆ ਤਿਤ ਤਿਤ ਲੱਗੇ ਅਰਹਾਉ ਮੇਘ ਸਮੇ ਮੋਰ ਨਿਰਤਕਾਰ ਚੰਦ ਦੇਖ ਬਿਗਸੇ ਕੌਲਾਰ ਮਾਤਾ ਬਾਰਕ ਦੇਖ ਆਨੰਦ ਤਿਉ ਹਰ ਜਨ ਜੀਵੇ ਜਪ ਗੋਬਿੰਦ ਸਿੰਘ ਰੁਚੇ ਸਦ ਪੂਜਨ ਮਾਸ ਰਣ ਦੇਖ ਸੂਰੇ ਚਿਤ ਉਲਾਸ।

ਜਾਏ। ਏਕਾ ਖੋਜੇ ਏਕ ਪ੍ਰੀਤ, ਦਰਸਨ ਪਰਸਨ ਹੀਤ ਚੀਤ, ਹਰੰਗ ਰੰਗਾ ਸਹਿਜ ਮਾਣ, ਨਾਨਕ ਦਾਸ ਤੇ ਜਨ ਕੁਰਬਾਨ। ਸੰਤ ਮਹੱਲਾ ਪੰਜਵਾਂ, ਜੀ ਪ੍ਰਾਣ ਤੋਂ ਪਿੰਡ ਦੀਨ, ਮੁਗਧ ਸੁੰਦਰ ਧਾਰ ਜੋਤ ਕੀਨ, ਸਭ ਜਾਜਕ

ਜਾ ਸਭ ਜੰਤ ਖਾਹੇ ਅੰਤਰਜਾਮੀ ਪ੍ਰਭ ਦਿਆਲ ਆਪਣੇ ਦਾਸ ਕੋ ਨਦਰ ਨਿਹਾਲ ਕਰ ਕਿਰਪਾ ਮੁਝ ਦੇਹੋ ਦਾਨ ਜਬ ਜੀਵੇ ਨਾਨਕ ਤੇਰੋ ਨਾਮ ਬਸੰਤ ਮਹੱਲਾ ਪੰਜਵਾਂ ਆਰਾਮ ਰੰਗ ਸਭ ਗਏ ਪਾਪ ਆਰਾਮ ਜਬਤ ਕਛ ਨਹੀਂ ਸੰਤਾਪ ਗੋਬਿੰਦ ਜਬਤ ਸਭ ਮਿਟੇ ਅੰਧੇਰ ਹਾਰ ਸਿਮਰਤ ਕਛ ਨਾਹੇ ਫੇਰ ਬਸੰਤ ਹਮਾਰੇ ਰਾਮ ਰੰਗ ਸੰਤ ਜਨਾ ਸੋ ਸਦਾ ਸੰਗ ਰਹਾਉ ਸੰਤ ਜਨੀ ਕੀਆ ਉਪਦੇਸ਼ ਜੈ ਗੋਬਿੰਦ ਭਗਤ ਸੋ ਤਨ ਦੇਸ ਹਰ ਭਗਤ ਹੀਨ ਉਦਿਆਨ ਥਾਨ ਗੁਰ ਪ੍ਰਸਾਦ ਖੜ ਖੜ ਪਛਾਨ ਹਰ ਕੀਰਤਨ ਰਸ ਪੂਗ ਰੰਗ ਮਨ ਪਾਪ ਕਰਤ ਤੂੰ ਸਦਾ ਸੰਗ।

ਜਨ ਕੋ ਪਹੁੰਚ ਨਾ ਸਕਸ ਕੋਏ, ਪ੍ਰਭ ਦਾਸ ਰੱਖੇ ਕਰ ਜਤਨ ਆਪ, ਅਖੰਡ ਪੂਰਨ ਜਾ ਕੋ ਪ੍ਰਤਾਪ, ਗੁਣ ਗੋਬਿੰਦ ਨਿਤ ਰਸਨ ਗਾਏ, ਨਾਨਕ ਜੀਵੇ ਹਰ ਚਰਨ ਤੇ ਆਏ। ਬਸੰਤ ਮਹੱਲਾ ਪੰਜਵਾਂ, ਗੁਰ ਚਰਨ ਸਰੇਵਤ ਦੁਖ ਗਿਆ, ਪਾਰ ਬ੍ਰਹਮ ਪ੍ਰਭ ਕਰੀ ਮਾਇਆ, ਸਰਬ ਮਨੋਰਥ ਪੂਰਨ ਕਾਮ, ਜਬ ਜੀਵੇ ਨਾਨਕ ਰਾਮ ਨਾਮ, ਤਾਰੁੱਤ ਸੁਭਾਵੀ ਜਿਤ ਹਰ ਚਿਤ ਆਵੇ, ਬਿਨ ਸਤਿਗੁਰ ਦੀਸੇ ਬਿਲ ਲਾਂਤੀ ਸਾਗਤ, ਫਿਰ ਫਿਰ ਆਵੇ ਜਾਵੇ ਰਗਾਓ, ਸੇ ਤਨਵੰਤ ਜਿਨ ਹਰ ਪ੍ਰਵਰਾਸ, ਕਾਮ ਕ੍ਰੋਧ ਗੁਰ ਸ਼ਬਦ ਨਾਸ, ਪੈ ਬਿਨ ਸੇ ਨਿਰਪੈ ਪਦ ਪਾਇਆ, ਗੁਰ ਮਿਲ ਨਾਨਕ ਖਸਮ ਧਿਆਇਆ, ਸਾਧ ਸੰਗਤ ਪ੍ਰਭ ਕੀਓ ਲਿਵਾਸ, ਹਰ ਜਪ ਜਪ ਹੋਈ ਪੂਰਨ ਆਸ।

ਕਮਲ ਪ੍ਰਗਾਸ ਬਸੰਤ ਮਹੱਲਾ ਪੰਜਵਾਂ ਕਾਰ ਪਹਿਲਾ ਇਕ ਤੁਕੇ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਸਗਲ ਇੱਛਾ ਜਪ ਪੁੰਨੀਆਂ।

ਆਪਣਾ ਦਾਸ ਆਪ ਸੰਭਾਲਿਆ, ਸੇ ਸੁਹਾ ਵੀ ਰਸ ਬਣੀ, ਆਏ ਮਿਲੇ ਪ੍ਰਭ ਸੁਖ ਧਨੀ, ਮੇਰਾ ਗੁਣ ਅਵਗੁਣ ਨਾ ਵਿਚਾਰਿਆ, ਪ੍ਰਭ ਨਾਨਕ ਚਰਨ ਪੂਜਾਰਿਆ, ਬਸੰਤ ਮਹੱਲਾ ਪੰਜਵਾਂ, ਕਿਲ ਵਿਖ ਬਿਨਸੇ ਗਾਏ ਗੁਣਾ, ਅਣ ਦਿਨ ਉਬਜੀ ਸਹਿਜ ਧੁਨਾ, ਮਨ ਮੌਲਿਓ

ਕਿਰਪਾ ਭਈ ਬਸੰਤ ਮਹੱਲਾ ਪੰਜਵਾਂ ਰੋਗ ਮਿਟਾਏ ਪ੍ਰਭੂ ਆਪ ਬਾਲਕ ਰਾਖੇ ਆਪਣੇ ਘਰ ਥਾਪ ਸਾਂਤ ਸਹਿਜ ਗ੍ਰਹਿਸਦ ਬਸੰਤ ਗੁਰਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪ ਹਰ ਘਰ ਮੰਤ ਰਹਾਓ ਸੋਗ ਸੰਤਾਪ ਕੱਟੇ ਪ੍ਰਵਿਆਪ ਗੁਰ ਆਪਣੇ ਕਉ ਨਿਤ ਨਿਤ ਜਾਪ

ਕਰਮ ਧਰਮ ਮੇਰਾ ਕਛ ਨਾ ਵਿਚਾਰਿਓ, ਬਾਂ ਪਕਰ ਭਵਜਲ ਨਿਸਤਾਰਿਓ, ਪ੍ਰਕਾਟ ਮੈਲ ਨਿਰਮਲ ਕਰੇ, ਗੁਰਪੂਰੇ ਕੀ ਸਰਣੀ ਪਰੇ, ਆਪ ਕਰੇ ਆਪ ਕਰਨੇ ਹਾਰੇ, ਤਰ ਕਿਰਪਾ ਨਾਨਕ ਉਧਾਰੇ। ਬਸੰਤ ਮਹੱਲਾ ਪੰਜਵਾਂ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦੇਖ ਫੂਲ ਫੂਲ ਫੂਲੇ, ਅਹੰ ਤਿਆਗ ਤਿਆਗੇ, ਚਰਨ ਕਮਲ ਪਾਗੇ, ਧੁਮਿਰੋ ਪ੍ਰਸ ਭਾਗੇ, ਹਰ ਚੇਤ ਮਨ ਮੇਰੇ, ਅਰਹਾਓ ਸਗਨ ਬਾਸ ਕੂਲੇ, ਇਕ ਰਹਿ ਸੂਕ ਕਠੂਲੇ।

ਹਰ ਹਰੇ ਹਰ ਹਰੇ। ਬਸੰਤ ਮਹੱਲਾ ਪੰਜਵਾਂ, ਕਾਰ ਦੂਜਾ ਹਿੰਡੋਲ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੇ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਏ, ਇਨ ਵਿਧ ਪਾਸਾ ਢਾਲੋ ਵੀਰ, ਗੁਰਮੁਖ ਨਾਮ ਜਪੋ ਦਿਨ ਰਾਤੀ, ਅੰਤ ਕਾਲ ਲੈ ਲਾਗੇ ਪੀਰ ਰਗਾਓ, ਕਰਮ ਧਰਮ ਤੁਮ ਚੌਪੜ ਸਾਜੋ, ਸਤ ਕਰੋ ਤੁਮ ਸਾਰੀ, ਕਾਮ ਕ੍ਰੋਧ ਲੋਭ ਮੋਹ ਜੀਤੋ, ਐਸੀ ਖੇਲ ਹਰ ਪਿਆਰੀ, ਉਠ ਇਸ਼ਨਾਨ ਕਰੋ ਪ੍ਰਭਾਤੇ, ਸੋਏ ਹਰ ਆਰਾਧੇ, ਵਿਖੜੇ ਦਾਉ ਲੰਘਾਵੇ ਮੇਰਾ ਸਤਿਗੁਰ, ਸੁਖ ਸਹਿਜ ਸੇਤੀ ਕਰ ਜਾਤੇ, ਹਰ ਆਪੇ ਖੇਲੇ ਆਪੇ ਦੇਖੇ, ਹਰ ਆਪੇ ਰਚਨ ਰਚਾਇਆ, ਜਨ ਨਾਨਕ ਗੁਰਮੁਖ ਜੋ ਨਰ ਖੇਲੇ, ਸੋ ਜਿਣ ਬਾਜੀ ਕਰ ਆਇਆ। ਬਸੰਤ ਮਹੱਲਾ ਪੰਜਵਾਂ ਹਿੰਡੋਲ, ਤੇਰੀ ਕੁਦਰਤ ਤੂੰ ਹੈ ਜਾਣ ਹੈ, ਔਰ ਨਾ ਦੂਜਾ ਜਾਣ ਹੈ, ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ, ਸੋਈ ਤੁਦੇ ਪਛਾ

ਤਾ ਤਨ ਤੇ ਭਾਗੀ ਉਪਜਿਓ ਨਿਰਮਲ ਗਿਆਨ। ਲੋਭ ਮੋਹ ਇਹ ਪਰਸ ਨਾ ਸਕੈ ਗਈ ਭਗਤ ਭਗਵਾਨ। ਜਨਮ ਜਨਮ ਕਾ ਸੰਸਾ ਚੁੱਕਾ ਰਤਨ ਨਾਮ ਜਪਾਇਆ। ਤ੍ਰਿਸ਼ਨਾ ਸਗਲ ਬਿਨਾਸੀ ਮਨ ਤੇ ਨਿਜ ਸੁਖ ਮਾਏ ਸਮਾਇਆ। ਜਾ ਕੋ ਹੋਤ ਦਿਆਲ ਕਿਰਪਾ ਨਿਧ

ਬਰਖਸ ਬਾਣੀ ਬੁੱਧ ਬਦਾ ਹੇਰ ਮਾਤਰ ਬੂੰਦ ਤੇ ਤਾਰ ਚੱਕ ਫੇਰ ਸਰਬ ਜੋਤ ਨਾਮੇ ਕੀ ਚੇਰ ਸਰਬ ਉਪਾਏ ਗੁਰੂ ਸਿਰ ਮੋਰ ਪਗਦ ਕਰੋ ਪਗ ਲਾਗੋ ਤੋਰ ਨਾਮ ਰਤੋ ਚਾਹੋ ਤੁਝ ਓਰ ਨਾਮ ਦੁਰਾਏ ਚੱਲੇ ਸੋ ਚੋਰ ਪਦ ਖੋਈ ਬਿਖ ਅੰਚਲ ਪਾਏ ਸਾਚ ਨਾਮ ਰਤੋ ਪਸਿਓ ਕਰ ਜਾਏ।

ਦੂ ਸੂ ਸਭ ਤਿਸ ਰਜਾਏ, ਤੂੰ ਅਭੁੱਲ ਨਾ ਭੁੱਲੋ ਕਦੇ ਨਾਹੇ। ਗੁਰ ਸ਼ਬਦ ਸੁਣਾਏ ਮਤ ਅਗਾਹੇ, ਤੂੰ ਮੋਟੋ ਠਾਕੁਰ ਸਬਦ ਮਾਹੇ। ਮਨ ਨਾਨਕ ਮਾਨਿਆ ਸੱਚ ਸਲਾਹੇ,

ਇੱਕ ਨਿਰਾਲਮ ਅਕਥ ਕਹਾਣੀ, ਏਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੇ ਜਾਣ, ਏਕੋ ਧਰਮ ਦ੍ਰਿੜੇ ਸੱਚ ਕੋਈ, ਗੁਰਮਤ ਪੂਰਾ ਜੁਗ ਜੁਗ ਸੋਈ, ਅਨਹਦ ਰਾਤਾ ਏਕ ਲਿਵਤਾਰ, ਉਹ ਗੁਰਮੁਖ ਪਾਵੇ ਅਲਖ ਅਪਾਰ, ਏਕੋ ਤਖਤ ਏਕੋ ਪਾਤਸ਼ਾਹੋ, ਸਰਬੀ ਥਾਈ ਵੇ ਪਰਵਾਹੋ।

ਆਪੇ ਸੁਗਧ ਗੀਤੇ ਗੁਰ ਸ਼ਬਦ ਅਤੀਤਾ ਨਾਨਕ ਰਾਮ ਰਵੇਹਿਤ ਚੀਤਾ ਬਸੰਤ ਮਹੱਲਾ ਪਹਿਲਾ ਇਕ ਤੁਕੀਆਂ ਮਤ ਪਸਮ ਅੰਧੂਲੇ ਗਰਭ ਜਾਹੇ ਇਨ ਬਦਨਾਂਗੇ ਜੋਗ ਨਾਹੇ ਮੂੜੇ ਕਾਇਬ ਸਾਰਿਓ ਤੇ ਰਾਮ ਨਾਮ ਅੰਤ ਕਾਲ ਤੇਰੇ ਆਵੇ ਕਾਮ ਰਖਾਓ ਗੁਰ

ਮਿਲੇ ਪਰਮ ਚੁਕਾਇਆ ਬੇਮੋਤਾਜ ਬੇਅੰਤ ਅਪਾਰਾ ਸੱਚ ਭਤੀਜੇ ਕਰਨੇ ਗਾਰਾ ਨਾਨਕ ਪੂਲੇ ਗੁਰ ਸਮਝਾਵੇ ਇਕ ਦਿਖਾਵੇ ਸੱਚ ਟਿਕਾਵੇ ਬਸੰਤ ਮਹੱਲਾ।

ਆਰ ਜੋਤ ਜੀ ਅਸੰਖ ਦੇ ਆਧਾਰ ਤੂੰ ਸਰਸਾਗਰ ਗੁਣ ਗਹੀਰ ਤੂੰ ਅਕੁਲ ਨਿਰੰਜਨ ਪਰਮ ਹੀਰ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜਨ ਸੁਖੀ ਲੋਗ ਨਾਨਕ ਧਰਾਪੇ ਹਰ ਨਾਮ ਸੁਆਦ ਬਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਹਿੰਡੋਲ ਮਹੱਲਾ ਪਹਿਲਾ ਕਾਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨੌ ਸਤ ਚੌਧੇ ਤੀਨ ਚਾਰ ਕਰ ਮੈਲਤ ਚਾਰ ਬਹਾਲੀ ਚਾਰੇ ਦੀਵੇ ਚੌਹਦ ਦੀਏ ਏਕਾ ਏਕਾ ਵਾਰੀ ਮੇਹਰਬਾਨ ਮਹਿਸੂਦਨ ਮਾਧੋ ਐਸੀ ਸਖਤ ਤੁਮਾਰੀ ਰਹਾਉ ਘਰ ਘਰ ਲਸਕਰ ਪਾਪਕ ਤੇਰਾ ਧਰਮ ਕਰੇ ਸਿਖਦਾਰੀ ਧਰਤੀ ਦੇਗ ਮਿਲੇ ਇੱਕ ਵੇਰਾ ਭਾਗ ਤੇਰਾ ਭੰਡਾਰੀ ਨਾ ਸਾਬੂਰ ਹੋਵੇ ਫਿਰ ਮੰਗੇ ਨਾਰਦ ਕਰੇ ਖੁਵਾਰੀ ਲਬ ਅੰਧੇਰਾ ਬੰਦੀ ਖਾਨਾ ਔਗੁਣ ਪੈਰ ਲੁਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਰ ਪਾਪ ਕਰੇ ਕੋਟਵਾਰੀ ਭਾਵੇ ਚੰਗਾ ਭਾਵੇ ਮੰਦਾ ਜੈਸੀ ਨਦਰ ਤੁਮਾਰੀ

ਪਾਂਗ ਨਿਵਾਜ ਮੁਸੱਲਾ ਨੀਲ ਰੂਪ ਬਨਵਾਰੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਕੁਦਰਤ ਕੌਣ ਹਮਾਰੀ ਚਾਰੇ ਕੁੰਟ ਸਲਾਮ ਕਰੇਂਗੇ ਘਰ ਘਰ ਸਿਫਤ ਤੁਮਾਰੀ ਤੀਰਥ ਸਿਮਰਤ ਪੁੰਨ ਦਾਨ ਕਿਛ ਲਾਹਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਡਿਆਈ ਮੇਕਾ ਘੜੀ ਸੰਭਾਲੀ ਬਸੰਤ ਹੰਡੋਲ ਕਰ ਦੂਜਾ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿਣ ਪਲ ਥਿਰ ਨਾ ਰਹਾਈ ਅਨਕ ਉਪਾਅ ਜਤਨ ਕਰ ਥਾਕੇ ਬਾਰੰਬਾਰ ਫਰਮਾਈ ਮੇਰੇ ਠਾਕੁਰ ਬਾਲ ਤਿਕਤ ਘਰ ਆਣ ਸਤਿਗੁਰ ਮਿਲੇ ਤਾਂ ਪੂਰਾ ਪਾਈਏ ਅੱਜ ਰਾਮ ਨਾਮ ਨਿਸ਼ਾਨ ਰਹਾਉ ਇਹੋ ਮ੍ਰਿਤਕ ਮੜਾ ਸਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੋ ਆਇਆ ਫਿਰ ਹਰਿਆ ਹੋਆ ਰਸਿਆ ਮੈਂ ਨਿਰਖਤ ਨਿਰਖਤ ਸਰੀਰ ਸਭ ਖੋਜਿਆ ਇਹ ਗੁਰਮੁਖ ਚਲਤ ਦਿਖਾਇਆ ਬਾਰ ਖੋਜ ਮੋਏ ਸਭ ਸਾਕਤ ਹਰ ਗੁਰਮਤੀ ਕਰ ਪਾਇਆ ਦੀਨਾ ਦੀਨ ਦਿਆਲ ਪਏ ਹੈ ਜਿਉ ਕ੍ਰਿਸ਼ਨ ਬਿਦਰ ਕਰ ਆਇਆ ਮਿਲਿਓ ਸੁਦਾਮਾ ਭਾਵਨੀ ਧਾਰ ਸਭ ਕੁਛ ਆਗੇ ਦਾਲਦ ਪੰਜ ਸਮਾਇਆ ਰਾਮ ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆਪ ਰਖਾਈ ਜੇ ਸਭ ਸਾਗਤ ਕਰੇ ਵਕੀਲੀ ਇਕ ਰੱਤੀ ਤਿਲ ਨਾ ਕਟਾਈ ਜਨ ਕੀ ਉਸਤਤ ਹੈ ਰਾਮ ਨਾਮਾ ਦਹਿ ਦੇ ਸੋਭਾ ਪਾਈ ਨਿੰਦਕ ਸਾਗਤ ਖਾਵ ਨਾ ਸਕੇ।

ਔਰ ਪਹਿਲਾ ਦੋ ਤੁਕੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਾ ਪਿਆਰ ਅਜਾਮਲ ਉਧਰਿਆ ਕੈ ਇੱਕ ਬਾਰ ਬਾਲਮੀਕੇ ਹੋਆ ਸਾਧ ਸੰਗ ਤਰੂ ਕੋ ਮਿਲਿਆ ਹਰ ਨਿਸੰਗ

ਉਹਰ ਕੀਓ ਮੋਖ ਫਿਬਰ ਸੁਦਾਮੇ ਦਾਲਦ ਪੰਜ ਰੇ ਮਨ ਤੂ ਪੀ ਪਜ ਗੋਬਿੰਦ ਬਦਕ ਉਦਾਰਿਓ ਖੰਭ ਪ੍ਰਹਾਰ ਉਪਜਾ ਉਦਰੀ ਅੰਗੁਸ਼ਟ ਤਾਰ

ਤੂੰ ਉੱਚਾ ਤੂੰ ਬਹੁ ਅਪਾਰ ਕਰ ਕਿਰਪਾ ਲੜਲੇ ਹੋ ਲਾਏ ਨਾਨਕ ਦਾਸ ਪ੍ਰਭ ਕੀ ਸਰਣਾਏ ਬਸੰਤ ਕੀ ਵਾਰ ਮਹੱਲ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕਾ ਨਾਮ ਧਿਆਏ ਕਹੇ ਹੋ ਹਰਿਆ ਪਾਈ ਕਰਮ ਲਿਖਣ ਤੇ ਪਾਈਏ ਇਹ ਰੁੱਤ ਸੁਹਾਈ ਵਾਣ ਤ੍ਰਿਣ ਤਿਰ ਪਵਣ ਮੌਲਿਆ ਅੰਮ੍ਰਿਤ ਫਲ ਪਾਈ ਮੇਰ ਸਾਧੂ ਸੁਖ ਉਪਜੈ ਲੱਥੀ ਸਭ ਸ਼ਾਈ ਨਾਨਕ ਸਿਮਰੇ ਏਕ ਨਾਮ ਫਿਰ ਬਹੁੜ ਨਾ ਤਾਈ ਪੰਜੇ ਬੱਧੇ ਮਹਾਬਲੀ ਕਰ ਸੱਚਾ ਟੋਆ ਆਪਣੇ ਚਰਨ ਚ ਪਾਇ ਵਿਜ ਦਿਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤ ਨਵਾਂ ਨਰੋਆ ਦਿਨ ਰੈਣ ਨਾਮ ਧਿਆਏ ਦਾ ਫਿਰ ਪਾਏ ਨਾ ਮੂਆ ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਆ ਕਿਥੋਂ ਉਪਜੇ ਕਹਿ ਰਹੇ ਕਹਿ ਮਾਏ ਸੁਮਾਵੇ ਜੀ ਜੰਤ ਸਭ ਖਸਮ ਕੇ ਕੌਣ ਕੀਮਤ ਪਾਵੇ ਕਹਿਣ ਧਿਆਏ ਸੁਣ ਨਿਤ ਸੇ ਭਗਤ ਸੁਹਾਵੇ ਅਗਮ ਅਗੋਚਰ ਸਾਹਿਬ ਦੂਸਰ ਲਵੇ ਨਾ ਲਾਵੇ ਸਜ ਪੂਵੇ ਗੁਰ ਉਪਦੇਸਿਆ ਨਾਨਕ ਸੁਣਾਵੇ ਬਸੰਤ ਬਾਣੀ ਭਗਤਾਂ ਕੀ ਕਬੀਰ ਜੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੌਲੀ ਧਰਤੀ ਮੋਲਿਆ ਆਕਾਸ਼ ਘੜਘੜ ਮੋਲਿਆ ਆਤਮ ਪ੍ਰਗਾਸ ਰਾਜਾ ਰਾਮ ਮੋਲਿਆ ਅੰਤ ਪਾਏ ਜੈ ਦੇਖੋ ਤੈ ਰਿਆ ਸਮਾਏ ਰਹਾਓ ਦੁਤੀਆ ਮੌਲੇ ਚਾਰ ਬੇਦ ਸਿਮਰਤ ਮੌਲੀ ਸਿਉਂਕ ਤੇਬ ਸੌਂਕਰ ਮੌਲਿਓ ਯੁਗ ਧਿਆਨ ਕਬੀਰ ਕੋ ਸਵਾਮੀ ਸਭ ਸਮਾਨ ਪੰਡਿਤ ਜਨਮ ਮਾਤੇ ਪੜ ਪੁਰਾਨ ਜੋਗੀ ਮਾਤੇ ਯੋਗ ਧਿਆਨ ਸੰਨਿਆਸੀ ਮਾਤੇ ਅਹੰਮੇਵ ਤਪਸੀ ਮਾਤੇ ਤਬ ਕੈ ਭੇਵ ਸਭ ਮਦ ਮਾਤੇ ਕਉ ਨਾ ਜਾਗ ਸੰਗੀ ਚੋ

ਦੇਵ ਜਾਗਤ ਸੋਵਤ ਬਹੁ ਪ੍ਰਕਾਰ ਗੁਰਮੁਖ ਜਾਗੇ ਸੋਈ ਸਾਰ ਏ ਦੇਹੀ ਕੇ ਅਦਕ ਕਾਮ ਕਹਿ ਕਬੀਰ ਪਜ ਰਾਮ ਨਾਮ ਜੋਏ ਖਸਮ ਹੈ ਜਾਇਆ।

ਹਰ ਨਾਗ ਸੇਧਿਓ ਨਖ ਬਿਦਾਰ ਓਏ ਪਰਮ ਪੁਰਖ ਦੇਵਾਦ ਦੇਵ ਭਗਤ ਹੇਤ ਨਰਸਿੰਘ ਭੇਵ ਕਹਿ ਕਬੀਰ ਕੋ ਲਖੇ ਨਾ ਪਾਰ ਪ੍ਰਹਿਲਾਦ ਉਧਾਰੇ ਅਨਕ ਬਾਰ।

ਕਾਚ, ਬਰਦ ਪਚੀਸਕ ਸੰਗ ਕਾਚ, ਨੌ ਬਹੀਆਂ ਦਸ ਗੋਣ ਆਹੇ, ਕਸਨ ਬਹੱਤਰ ਲਾਗੀ ਤਾਹੇ, ਮੋਹੇ ਐਸੇ ਬੰਜ

ਹਰ ਗੁਰ ਪ੍ਰਸਾਦ ਤੁਝੇ ਸੁਜਨਤਾ ਕਸ਼ੂ ਨਾਹੇ, ਪਹਿਰਾਵਾ ਦੇਖੇ ਊਬ ਜਾਹੇ, ਗਰਭਵਤੀ ਕਾ ਨਾ ਹੀਠਾਓ, ਤੇਰੀ ਗਰਦਨ ਉਪਰ ਲਵੇ ਕਾਓ, ਤੂੰ ਕਾਏ ਗਰਭੇ ਬਾਵਲੀ।

ਪਿਆ ਸੀ। ਦਰਸ਼ਨ ਦੇਖਤ ਹੀ ਮਨ ਮਾਨਿਆ ਜਲ ਰਸ ਕਾਮਲ ਬੇਗਾ ਸੀ। ਓਨ ਵ ਕਨਹਾਰ ਗਰਜੈ ਬਰਸੈ ਕੋਕਲ ਮੋਰ ਬੈਰਾਗੈ ਤਰਵਰ ਬਿਰਖ ਬਿਹੰਗ ਭੋਯੰਗ।

ਨਾਨਕ ਪ੍ਰਭਤੇ ਸਹਿਜ ਸੁਹੇਲੀ, ਪ੍ਰਭ ਦੇਖਤ ਹੀ ਮਨ ਤੀਰੇ, ਸਾਰਗ ਮਹੱਲਾ ਪਹਿਲਾ, ਦੂਰ ਨਾਹੀਂ ਮੇਰੋ ਪ੍ਰਾਪਿਆਰਾ, ਸਤਿਗੁਰ ਬਚਨ ਮੇਰੋ ਮਨ ਮਾਨਿਆ, ਹਰ ਪਾਏ ਪ੍ਰਾਣ ਅਧਾਰਾ, ਹਰਹਾਉ ਇਨ ਬਿਧ ਹਰ ਮਿਲੀ ਗੇ ਵਰ ਕਾਮਨ, ਤਨ ਸੁਹਾਗ ਪਿਆਰੀ, ਜਾਦ ਬਰਨ ਕੋਲ ਸਹਿਸਾ ਚੂਕਾ, ਗੁਰਮਤ ਸ਼ਬਦ ਵਿਚਾਰੀ, ਜਿਸ ਮਨ ਮਾਨੇ

ਪ੍ਰੀਤ ਕੁਟੰਬ ਸੰਬੰਧੀ ਮਾਇਆ ਮੋਹ ਪਸਾਰੀ ਜਿਸ ਅੰਤਰ ਪ੍ਰੀਤ ਰਾਮ ਰਸ ਨਾਹੀ ਦੁਬਧਾ ਕਰਮ ਬੇਕਾਰੀ ਅੰਤਰ ਰਤਨ ਪਦਾਰਥ ਹਿਤ ਕਉ ਦੁਰੇ ਨਾ ਲਾਲ ਪਿਆਰੀ ਨਾਨਕ ਗੁਰਮੁਖ ਨਾਮ ਅਮੋਲਕ ਜੁਗ ਜੁਗ ਅੰਤਰ ਤਾਰ।

ਕੀਆ ਸਤ ਸੰਗਤ ਪਗ ਨਹਾਏ ਤੂਰ ਦੁਰਮਤ ਵਿਕਾਰ ਮਲੀਨ ਮਤ ਹੋਸ਼ੀ ਹਿਰਦਾ ਕਸੁੱਧ ਲਾਗਾ ਮੋਹ ਕੂਰ ਬਿਨ ਕਰਮਾਂ ਕਿਉ ਸੰਗਤ ਪਾਈਏ ਹੋਮੇ ਵਿਆਪ ਰਿਆ ਮਨ ਚੂਰ ਉਹ ਦਿਆਲ ਕਿਰਪਾ ਕਰ ਹਰ ਜੀ ਮੰਗੋ ਸਤ ਸੰਗਤ ਭਗਤੂਰ ਨਾਨਕ ਸੰਤ ਮਿਲੇ ਘਰ ਪਾਈਏ ਜਨ ਘਰ ਭੇਟਿਆ ਰਾਮ ਹਜੂਰ ਸਾਰੰਗ ਮਹੱਲਾ ਚੌਥਾ ਗੋਬਿੰਦ ਚਰਨਨ ਕਉ ਬਲਿਹਾਰੀ ਭਵਜਲ ਜਗਤਨ ਜਾ

ਆਨ ਦਿਨ ਰਾਮ ਨਾਮ ਜਪ ਹਿਰਦੇ ਸਰਬ ਕਲਾ ਗੁਣਕਾਰੀ ਪ੍ਰਭ ਅਗਮ ਅਗੋਚਰ ਰਵਿਆ ਸਰਬ ਠਾਈ ਮਨ ਤਨ ਅਲਖ ਅਪਾਰੀ ਗੁਰ ਕਿਰਪਾਲ ਭਏ ਤਾ ਪਾਇਆ ਹਿਰਦੇ ਅਲਖ ਲਖਾਰੀ ਅੰਤਰ ਹਰ ਨਾਮ ਸਰਬ ਧਰਣੀ ਧਰ

ਸਾਰ ਸਤਿਗੁਰ ਪ੍ਰਸਾਦ ਤਾਹੇ ਪੂਤ ਜਗਰਤ ਹੋ ਸੰਗ ਬਾਪ ਜਿਨਕੇ ਜਣੇ ਬਡੀਰੇ ਤੁਮ ਹੋ ਤਿਨ ਸਿਉ ਜਗਰਤ ਪਾਪ ਰਹਾਉ ਜਿਸ ਧਨ ਕਾ ਤੁਮ ਗਰਵ ਕਰਤ ਹੋ ਸੋ ਤਨ ਕਿਸੇ ਨਾ ਆਪ ਖਿਨ ਮੈਂ ਛੋੜ ਜਾਏ ਬਿਖਿਆ ਰਸ ਤਉ ਲਾਗੇ ਪਛਤਾਪ ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨ ਕੇ ਜਪ ਹੋ ਜਾਪ ਉਪਦੇਸ਼ ਕਰਤ ਨਾਨਕ ਜਨ ਤੁਮ ਕਉ।

ਹਰ ਕੇ ਨਿਗਟ ਨਿਗਟ ਹਰ ਨਿਗਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਭਗਾਤ ਤੇ ਹਰ ਕੇ ਜਾਨ ਹਰ ਸਿਉ ਰਲ ਮਿਲੇ ਜੈਸੇ ਜਾਨ ਨਾਨਕ ਸਲ ਲੈ ਸਲ ਮਿਲਾ ਆਰੰਗ ਮਹੱਲਾ ਚੌਥਾ ਜਾਪਮਾਨ ਨਰ ਹਰੇ ਨਰ ਹਰ ਸਵਾਮੀ।

ਆਵਤੇ ਤਿਤ ਗ੍ਰਹਿ ਵਾਜੇ ਪੰਜ ਸ਼ਬਦ ਵੜਪਾਗ ਮਥੋਰਾ ਤੇਨ ਜਨ ਕੇ ਸਭ ਪਾਪ ਗਏ ਸਭ ਦੁਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਗਏ ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜੁਗਦੀਸ਼ੋਰਾ ਮਨ ਇੱਛੇ ਫਲ ਪਾਵੋ ਸਭੇ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰ ਸਿਓ ਮਿਲੇ ਹਰ ਭਗਤ ਤੋਰਾ ਸਾਰਗ ਮਹੱਲਾ ਚੌਥਾ ਜਪ ਮਨ ਮਾਧੋ ਮਧਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰ ਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਓ ਹਰ ਕੜ ਕਟੇ ਕੜ ਬਸਤਾ ਹਰ ਜਲ ਤਲੇ ਹਰ ਬਸਤਾ ਹਰ ਥਾਨ ਸਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਓ ਕੋਈ ਆਵੇ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਏ ਮਾਰਗ ਦਿਖਲਾਵੇ ਤਿਸ ਜਨ ਕੇ ਹਉ ਮਲ ਮਲ ਧੋਵਾ ਪਾਓ ਹਰ ਜਨ ਕੋ ਹਰ ਮਿਲਿਆ ਹਰ ਸ਼ਰਧਾ ਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰੇ ਮਨ ਤਨ ਆਨੰਦ ਭਏ ਮੈਂ ਦੇਖਿਆ ਹਰ ਰਾਓ ਜਨ ਨਾਨਕ ਕੋ ਕਿਰਪਾ ਭਈ ਹਰ ਕੀ ਕਿਰਪਾ ਭਈ ਜਗਦੀਸ਼ਰ ਕਿਰਪਾ ਭਈ ਮੈਂ ਆਨੰਦ ਨੂੰ ਸਾਧ ਸਾਧ ਸਦਾ ਹਰ ਜਪਿਆ ਹਰ ਨਾਓ ਸਾਰਗ ਮਹੱਲਾ ਚੌਥਾ ਜਪ ਮਨ ਨਿਰਭਉ ਸਤ ਸਤ ਸਦਾ ਸਤ ਨਿਰਵੈਰ ਅਕਾਲ ਮੂਰਤ ਆਜੋਨੀ ਸੰਭਉ।

ਸਿਉਂ ਗੋਸ਼ਟ ਹਰ ਸਾਧਨ ਸਿਉਂ ਲਿਵ ਲਾਓ। ਜਨ ਨਾਨਕ ਪਾਇਆ ਹੈ ਗੁਰਮਤ ਹਰ ਦਿਓ ਦਰਸ ਮਨ ਚਾਓ। ਸਾਰਗ ਮੁਹੱਲਾ ਪੰਜਵਾਂ ਹਰ ਜੀਉ ਅੰਤਰ ਜਾਮੀ ਜਾਨ ਕਰਤ ਬੁਰਾਈ ਮਾਨਕ ਤੇ ਛੁਪਾਈ। ਸਾਖੀ ਪੂਤ ਪਵਾਨ ਰਗਾਓ ਬੈਸ ਨੂੰ ਨਾਮ ਕਰਤ ਖੜ ਕਰਮਾ ਅੰਤਰ ਲੋਭ ਜੁਠਾਨ। ਸੰਸਬਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ।

ਸੇਵ ਪਰਮ ਪਦ ਪਾਇਆ ਉਧਰਿਆ ਸਗਲ ਵਿਸਵਾਨ ਕਿਹਾ ਹਮ ਕਥੇ ਕਿਛ ਕਥ ਨਹੀਂ ਜਾਣੇ ਪ੍ਰਭਾਵੇ ਤਿਵੇ ਬੁਲਾਨ ਸਾਧ ਸੰਗਤ ਕੀ ਤੂਰ ਇਕ ਮੰਗੋ ਜਨ ਨਾਨਕ ਪਇਓ ਸਰਾਨ ਸਾਰਗ ਮਹੱਲਾ ਪੰਜਵਾਂ ਆਪ ਮੋਰੋ ਨਾਚਨੋ ਰਹੋ ਲਾਲ ਰੰਗੀਲਾ ਸਹਿਜੇ ਪਾਇਓ ਸਤਿਗੁਰ ਬਚਨ ਲਹੋ ਰਗਾਓ ਪੁਆਰ ਕੰਨਿਆ ਜੈਸੇ ਸੰਗ ਸਹੇਰੀ ਤਿਰਿਆ ਬਚਨ ਉਪਹਾਸ ਕਹੋ ਜੋ ਸੁਰ ਜਨ ਗ੍ਰਹਿ ਪੀਤਰ ਆਇਓ ਤਾਬ ਮੁਖ ਕਾਜ ਲਜੋ ਜਿਉ ਕਨਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਪਏ ਗਏ ਬਾਰੇ ਤਬ ਤੇ ਥਾਨ ਥਿਰੋ ਜੋ ਦਿਨ ਰੈਣ ਤਉ ਲਉ ਬਜਿਓ ਮੂਰਤ ਘਰੀ ਪਲੋ ਬਜਾਵਨ ਹਾਰਿਓ ਊੜ ਸੁਧਾਰਿਓ ਤਾਂ ਫਿਰ ਬਾਜ ਨਾ ਪਇਓ ਜੈਸੇ ਕੁੰਭ ਉਦਕ ਪੂਰ ਆਨਿਓ ਤਾਂ ਉਹ ਪਿੰਨ ਦਿਸਟੋ ਕਹੋ ਨਾਨਕ ਕੁੰਭ ਜਲੇ ਮੈਂ ਡਾਰਿਓ ਅੰਬੇ ਅੰਬ ਮੇਲੋ ਸਾਰਗ ਮਹੱਲਾ ਪੰਜਵਾ ਅਬ ਪੂਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਬਰ ਦੇਸਿਓ ਗਹਿ ਰਹਾ ਰਹਾਓ ਦੁਲਭ ਜਨਮ ਕਿਰੰਕਾਲ ਪਾਇਓ ਜਾਤੋ ਕੌਡੀ ਬਦਲਹਾ ਕਾਥੂਰੀ ਕੋ ਗਾਖ ਆਇਓ ਲਾਦਿਓ ਕਾਲਰ ਬਿਰਖ ਜਿਵਗਾ ਆਇਓ ਲਾਭ ਲਭਨ ਕੇ ਤਾਈ ਊਂਠਾ ਗੌਰੀ ਸਿਉ ਉਰਜ ਪਹਾ ਕਾਜ ਬਾਦਰੇ ਲਾਲ ਖੋਈ ਹੈ ਫਿਰ ਇਹ ਅਵਸਰ ਕਦ ਲਗਾ ਸਗਲ ਪਰਾਧ ਏਕ ਗੁਣ ਨਾਹੀ।

ਆਖਿਓ ਚਰਨ ਬੰਦਨਾ ਅਮੋਲ ਦਸ ਰੋ ਦਿਓ ਸਾਧ ਸੰਗਤ ਅਰਦਾਗਿਓ ਕਰੋ ਕਿਰਪਾ ਮੋਏ ਪ੍ਰਭੂ ਮਿਲਾਵੋ ਨਿਮਖ ਦਰਸ ਪੇ ਖਾਗਿਓ ਦਿੱਟ ਭਈ ਤਬ ਪੀਤਰ ਆਇਓ ਮੇਰਾ ਮਨ ਅਨਦਿਨ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦ ਅਨਾਹਦ ਵਾਜਿਓ ਸਾਰਗ ਮਹੱਲਾ ਪੰਜਵਾਂ ਮਾਈ ਸਤ ਸਤ ਸਤ ਹਰ ਸਤ ਸਤ ਸਤ ਸਾਧਾ ਬਜਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਠਲੀ ਬਾਧਾ ਰਹਾਓ ਨਿਸ ਬਾਸਰ ਨਖੇਤਰ ਬਿਨਾਸੀ ਰਸ ਸੀਰ ਬੇਨਾਦਾ ਗਿਰਬਦਾ ਜਲ ਪਵਨ ਜਾਏਗੋ ਇਕ ਸਾਧ ਬਜਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤਪੁਸ਼ ਸੇਤ ਬਿਨਾਦਾ ਚਾਰ ਬਿਨਾਸੀ ਖਟੇ ਬਿਨਾਸੀ ਇਕ ਸਾਧ ਬਜਨ ਨੇ ਚਲਾਦਾ ਰਾਜ ਬਿਨਾਸੀ ਤਾਂ ਬਿਨਾਸੀ ਸਾਤਕ ਪੀ ਬੇਨਾਦਾ ਦਿੱਟ ਮਾਨ ਗਏ ਸਗਲ ਬਿਨਾਸੀ ਇਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਈ ਕਈ ਪਾਂਤਰੇ ਪ੍ਰਨਾਨ ਗੁਰਮਿਲ ਲਾਦਾ ਸਾਰਗ ਮਹੱਲਾ ਪੰਜਵਾਂ ਮੇਰੇ ਮਨ ਬਾਸਬੋ ਗੁਰ ਗੋਬਿੰਦ ਜਾਂ ਸਿਮਨ ਪਇਓ ਗਏ ਠਾਕੁਰ ਤਾਂ ਨਗਰ ਸੁਖ ਆਨੰਦ ਰਹਾਓ ਜਾਂ ਬਿਸਰੇ ਠਾਕੁਰ ਪਿਆਰੋ ਤਾਂ ਦੂਖ ਸਭ ਆਪਦ ਜੈ ਗੁਣ ਗਾਏ ਆਨੰਦ ਮੰਗਲ ਰੂਪ ਤਾਂ ਸਦਾ ਸੁਖ ਸੰਪਤ ਜਾਂ ਸਰਵਨ ਹਰ ਕਥਾ ਨਾ ਸੁਣੀਏ ਤੇ ਮਹਾਂ ਭਿਆਨ ਉਦਯਾਨੰਦ ਜਾਂ ਕੀਰਤਨ ਸਾਧ ਸੰਗਤ ਰਸ ਤੈ ਸਗਰ ਵਾਸ ਫਲਾਨੰਦ ਬਿਨ ਸਿਮਰਨ ਕੋੜ ਬਰਖ ਜੀਵ ਹੈ ਸਗਲੀ ਔਧ ਬਿਰਥਾਨੰਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨੰਦ ਸਰਨ ਸਰਨ ਸਰਨ ਪ੍ਰਪਾਵੋ ਦੀਜੇ ਸਾਧ ਸੰਗਤ ਕਿਰਪਾਨੰਦ ਨਾਨਕ ਪੂਰ ਰਹਿਓ ਹੈ ਸਰਬਮੈ ਸਗਲ ਗੁਣਾ ਵਿਦ ਜਾਨੰਦ ਤਾਰਗ ਮਹੱਲਾ ਪੰਜਵਾਂ ਆਬ ਮੋਹੇ ਆਰਾਮ ਪਰੋ ਸੋ ਪਾਏ ਜੋ ਜੋ ਸਰਨ ਪਰਿਓ ਕਰਣਾ ਨਿਧ ਤੇ ਪਵੇ ਤਰਾਏ ਰਹਾਓ ਸੁਖ ਸੋਇਓ ਅਰ ਸਹਿਜ ਸਮਾਇਓ ਸਹਿਸਾ ਗੁਰੇ ਗਵਾਏ ਜੋ ਚਾਹਤ ਤੋਈ ਹਰ ਕੀਓ ਮਨ ਬਾਂਛਤ ਫਲ ਪਾਏ ਹਿਰਦੇ ਜਪੋ ਨੇਤਰ ਧਿਆਨ ਲਾਵੋ ਤਰਵਣੀ ਕਥਾ ਸੁਣਾਏ ਚਰਣੀ ਚਲੋ ਮਾਰਗ ਠਾਕੁਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਤੋੜ ਨ ਕਥੂ ਜਾਏ ਤਮ ਉਪਮਾ ਕੌਣ ਬਡਾਈ ਕਿਆ ਗੁਣ ਕੌਰੀ ਜਾਏ ਹੋਦ ਕਿਰਪਾਲ ਦੀਨ ਦਿਆਲ ਪ੍ਰਭ ਜਨ ਨਾਨਕ ਦਾਸ ਦਿਸਾਏ

ਜਾ ਕੁਰ ਦੇ ਪ੍ਰਗਾਸ ਪਯੋ ਹਰ ਓਆ ਕੀ ਕਹੀ ਨਾ ਜਾਏ ਕਹਾਵਤ ਆਨ ਉਪਾਵ ਜੇ ਤੇ ਕਿਛ ਕਹੀਏ ਤੇ ਸਿੱਖੇ ਪਾਵਤ ਅਚਿੰਤ ਲਾਲ ਗ੍ਰਹਿ ਪੀਤਰ ਪ੍ਰਟਿਓ ਅਗਮ ਜੈਸੇ ਪ੍ਰਖਾਵਤ ਨਿਰਗੁਣ ਨਿਰੰਕਾਰ ਅਵਨਾਸੀ ਅਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਉ ਬਣ ਆਵਤ ਸਾਰਗ ਮਹੱਲਾ ਪੰਜਵਾਂ ਵਿਖਈ ਦਿਨ ਰੈਨ ਇਹ ਵੀ ਗੁਦਾਰੇ ਗੋਬਿੰਦ ਨਾ ਭਜੇ ਅੰਗ ਬੁੱਧ ਮਾਤਾ ਜਨਮ ਜੂਏ ਜਿਉ ਹਾਰੇ ਹਰਹਾਉ ਨਾਮ ਅਮੋਲਾ ਪ੍ਰੀਤ ਨਾ ਤਿਸਿਓ ਪਰ ਨਿੰਦਾ ਹਿਤ ਕਾਰੇ ਛਾਪਰ ਬਾਂਸ ਵਾਰੇ ਤਿਣ ਕੋ ਦੁਆਰੇ ਪਾਵਕ ਜਾਰੇ ਕਾਲਰ ਪੋਟ ਉਠਾਵੇ ਮੁੰਡੇ ਅੰਮ੍ਰਿਤ ਮਨ ਤੇ ਡਾਰੇ ਓਡੇ ਬਸਤਰ ਕਾਜਰ ਮੈਂ ਭਰਿਆ ਬੌਰ ਬੌਰ ਫਿਰ ਝਾਰੇ ਕਾਟੇ ਪੇੜ ਡਾਲ ਪਰ ਠੰਡ ਹੋ ਖਾਏ ਖਾਏ ਮੁਸਕਾਰੇ ਗਿਰਿਓ ਜਾਇਰ ਸਤਲ ਪਰਿਓ ਛਿਟੀ ਛਿਟੀ ਸਿਰ ਪਾਰ ਨਿਰਵੈਰ ਸੰਗ ਵੈਰ ਚਾਏ ਪਹੁੰਚ ਨਾ ਸਕੇ ਗੁਵਾਰੇ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰ ਸਾਰਗ ਮਹੱਲਾ ਪੰਜਵਾਂ ਅਵਰਸਾ ਭੁੱਲੇ ਪ੍ਰਮਤ ਨਾ ਜਾਣਿਆ ਏਕ ਸੁਧਾਖਰ ਜਾ ਕੇ ਹਿਰਦੇ ਵਸਿਆ ਤਿਨ ਬਿਧ ਤਤ ਪਛਾਣਿਆ ਰਹਾਉ ਪ੍ਰਵਿਰਤ ਮਾਰਗ ਜੇਤਾ ਕਿਛ ਹੋਈ ਹੈ ਤੇਤਾ ਲੋਕ ਬਚਾਰਾ ਜੋ ਲੁਰਦੇ ਨਹੀਂ ਪਰਗਾਸਾ ਤਉ ਲੋ ਅੰਧ ਅੰਧਾਰਾ ਜੈਸੇ ਧਰਤੀ ਸਾਧੇ ਬਹੁ ਬਿਦ ਬਿਨ ਬੀਜੇ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਗਏ ਟੁੱਟੇ ਨਹੀਂ ਅਭਮਾਨੈ ਨੀਰ ਬਲੋਵੇ ਆਤ ਸ਼ਰਮ ਪਾਵੇ ਨੈਨੂ ਕੈਸੇ ਰੀਸੈ ਬਿਨ ਗੁਰ ਪੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸੈ ਖੋਜਤ ਖੋਜਤ ਇਹ ਵਿਚਾਰਿਓ ਸਰਬ ਸੁਖਾਂ ਹਰ ਨਾਮਾ ਕਹੋ ਨਾਨਕ ਭਇਓ ਪ੍ਰਾਪਤ ਜਾ ਕੇ ਲੇਖ ਮਥਾਮਾ ਸਾਰਗ ਮਹੱਲਾ ਪੰਜਵਾਂ ਆਨੰਦ ਰਾਮ ਕੇ ਗੁਣ ਕਹੀਏ ਸਗਲ ਪਦਾਰਥ ਸਰਬ ਸੁਖ ਸਿੱਧ ਮਨ ਬਾਸ਼ਿਤ ਫਲ ਲਹੀਏ ਰਹਾਉ ਆਵੋ ਸੰਤ ਪ੍ਰਾਣ ਸੁਖ ਦਾਤੇ ਸਿਮਰੇ ਪ੍ਰਭ ਅਵਨਾਸੀ ਅਨਾਥੇ ਨਾਥ ਦੀਨ ਦੁਖ ਪੰਜਨ ਪੂਰ ਰਹੇ ਕਟਵਾਸੀ ਗਾਵਤ ਸੁਨਤ ਸੁਮਾਵਤ ਸਰਦਾ ਹਰਸ ਪੀ ਵਡਭਾਗੇ ਕਲ ਕਲੇਸ਼ ਮਿਟੇ ਸਭ ਤਨ ਤੇ ਆਰਾਮ ਨਾਮ ਲਿਵ ਜਾਗੇ ਕਾਮ ਕ੍ਰੋਧ ਝੂਠ ਤੇ ਨਿੰਦਾ ਹਰ ਸਿਮਰਨ ਬੰਧਨ ਟੂਟੇ ਮੋਹ ਮਗਨ ਅੰਗ ਅਨ ਮਮਤਾ ਗੁਰ ਕਿਰਪਾ ਤੇ ਛੂਟੇ ਤੂੰ ਸਮਰਥ ਪਾਰ ਬ੍ਰਹਮ ਸਵਾਮੀ ਕਰ ਕਿਰਪਾ ਜਨ ਤੇਰਾ ਪੂਰਿਓ ਸਰਵ ਮੈਂ ਠਾਕੁਰ ਨਾਨਕ ਸੋ ਪ੍ਰਭ ਨੇਰਾ ਸਾਰਗ ਮਹੱਲਾ ਪੰਜਵਾਂ ਬਲਿਹਾਰੀ ਗੁਰਦੇਵ ਚਰਨ ਜਾ ਕੇ ਸੰਗ ਪਾਰ ਬ੍ਰਹਮ ਧਿਆਈਏ ਉਪਦੇਸ਼ ਹਮਾਰੀ ਗਤ ਕਰਨ ਹਰਹਾਉ ਦੁਖ ਰੋਗ ਪਏ ਸਗਲ ਬਿਨਾਸੇ ਜੋ ਆਵੇ ਹਰ ਸੰਤ ਸਰਨ ਆਪ ਜਪੇ ਅਵਰੇ ਨਾਮ ਜਪਾਵੇ ਵਡ ਸਮਰੱਥ ਤਾਰਨ ਤਰਨ ਜਾ ਕੋ ਮੰਤਰ ਉਤਾਰੇ ਸਹਿਸਾ ਊਣੇ ਕੋ ਸੁਬਰ ਪਰਨ ਹਰ ਦਾਸਨ ਕੀ ਆਗਿਆ ਮਾਨਤ ਤੇ ਨਾ ਹੀ ਫੁਨ ਗਰਭ ਪਰਨ ਭਗਤਨ ਕੀ ਟਹਿਲ ਕੁਮਾਵਤ ਗਾਵਤ ਦੋ ਕਾਟੇ ਤਾ ਕੇ ਜਨਮ ਮਰਨ ਜਾ ਕੋ ਪਯੋ ਕਿਰਪਾਲ ਬੀਠਲਾ ਤਿਨ ਹਰ ਹਰ ਅਜਰ ਜਰਨ ਹਰ ਸੇ ਅਗਾਨੇ ਸਹਿਜ ਸਮਾਨੇ ਮੁਕਤੇ ਨਾਹੀ ਜਾਤ ਬਰਨ ਗੁਰ ਪ੍ਰਸਾਦ ਨਾਨਕ ਸੰਤੋਖੇ ਨਾਮ ਪ੍ਰਭੂ ਜਪ ਜਪ ਉਦਰਨ ਸਾਰਗ ਮਹੱਲਾ ਪੰਜਵਾਂ ਗਾਇਓ ਰੀ ਮੈਂ ਗੁਣਨਿਧ ਮੰਗਲ ਗਾਇਓ ਭਲੇ ਸੰਜੋਗ ਭਲੇ ਦਿਨ ਅਵਸਰ ਜੋ ਗੋਪਾਲ ਰੀ ਜਾਇਓ ਅਰਹਾਉ ਸੰਤ ਚਰਨ ਮੋਰ ਲੋ ਮਾਥਾ ਹਮਰੇ ਮਸਤਕ ਸੰਤ ਤਰੇ ਹਾਥਾ ਸਾਧੇ ਮੰਤਰ ਮੋਰ ਲੋ ਮਨੁਆ ਤਾਤੇ ਗਤ ਹੋਏ ਤ੍ਰੈ ਗੁਣੀਆਂ ਭਗਤੇ ਦਰਸ ਦੇਖ ਨੈ

ਵਿਖਨਸ ਆਗੇ ਦਰਗੇ ਹੋਏ ਖਲਾਸ ਸਰਨ ਤੁਮਾਰੀ ਆਯੋ ਕਰਤੇ ਪਾਰ ਬ੍ਰਹਮਪੂਰਨ ਅਵਨਾਸ ਕਰ ਕਿਰਪਾ ਤੇਰੇ ਚਰਨ ਧਿਆਵੋ ਨਾਨਕ ਮਨ ਤਨ ਦਰਸ ਪਿਆਸ ਸਾਰਗ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕਹਾਂ ਲੁਭਾਗੇ ਆਣ ਕਹੋ ਈਤ ਊਤ ਪ੍ਰਸਦਾ ਸਹਾਈ ਜੀ ਸੰਗ ਤੇਰੇ ਕਾਮ ਕਹੋ ਹਰਹਾਓ ਅੰਮ੍ਰਿਤ ਨਾਮ ਪ੍ਰੇ ਪ੍ਰੀਤ ਮਨੋਹਰ ਇਹ ਅਗਾਮਨ ਪਾਨ ਕਹੋ ਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਹੋ ਬਾਣੀ ਮੰਤਰ ਮਹਾਂਪੁਰਖਨ ਕੀ ਮਨੇ ਉਤਾਰਨ ਮਾਨ ਕਹੋ ਖੋਜ ਲਿਓ ਨਾਨਕ ਸੁਖਤਾਨਾ ਹਰ ਨਾਮਾ ਵਿਸਰਾਮ ਕਹੋ ਸਾਰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੇ ਸਗਲ ਅਗ ਨਿਮਖੀਏ ਹਰ ਨਾਮ ਧਿਆਏ ਅਰਹਾਓ ਛੋੜ ਸਿਆਣਪ ਬਹੁ ਚਤਰਾਈ ਸਾਧੂ ਸਰਣੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਪੰਜਨ ਜਮ ਤੇ ਹੋਵੇ ਤਰਮਰਾਏ ਏਕ ਸਬੇਨ ਨਾਹੀ ਕੋ ਦੂਜਾ ਆ ਨਾ ਬੀਓ ਲਵੇ ਲਾਏ ਮਾਤ ਪਿਤਾ ਭਾਈ

ਹਰ ਸੇਵੋ ਹਰ ਦੇ ਬਸਾਵੋ ਹਰ ਪਾਇਆ ਸਤਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪ੍ਰਿਉ ਆਪਣਾ ਗੁਰ ਬਸ ਕਰ ਦੀਨਾ ਹੋਗੋ ਭੋਗ ਨਿਸੰਗਾ ਨਿਰਪੋ ਪਏ ਨਾਨਕ ਪਉ ਮਿਟਿਆ

ਖੁੱਲਿਓ ਕਰਮ ਪਯੋ ਪਰ ਗਾਸਾ ਕਾਟ ਕਾਟ ਹਰ ਹਰ ਡੀਠਾ ਰਖਾਓ ਪਾਰ ਬ੍ਰਹਮ ਆਜੋਨੀ ਸੰਪਹੋ ਸਰਬ ਥਾਨ ਕੱਢ ਡੀਠਾ ਪਯੋ ਪ੍ਰਾਪਤ ਅੰਮ੍ਰਿਤ ਨਾਮਾ ਬਾਲ ਬਾਲ ਪ੍ਰਭ ਚਰਣੀਠਾ ਸਤ ਸੰਗਤ ਕੀ ਰੇਣ ਮੁਖ ਲਾਗੀ ਕੀਏ ਸਗਲ ਤੀਰਥ ਮਜਨੀਠਾ ਕਹੋ ਨਾਨਕ ਰੰਗ ਚਲੂਲ ਪਏ ਹੈ ਹਰ ਰੰਗ ਨਾ ਲਏ ਮਜੀਠਾ ਸਾਰਗ ਮਹੱਲਾ ਪੰਜਵਾਂ ਹਰ ਹਰ ਨਾਮ ਦਿਓ ਗੁਰਸਾਥੇ ਨਿਮਕ ਬਚਨ ਪ੍ਰੇਹੀ ਰੇ ਬਸਿਓ ਸਗਲ ਭੂਖ ਮੇਰੀ ਲਾਥੇ ਰਗਾਓ ਕਿਰਪਾ ਨਿਧਾਨ ਗੁਣ ਨਾਇਕ ਠਾਕੁਰ ਸੁਭ ਸਮੂਹ ਸਭ ਨਾਥੇ ਏਕ ਆਸ ਮੋਇ ਤੇਰੀ ਸਵਾਮੀ ਔਰ ਦੁਤੀਆ ਆਸ ਬਿਰਾਥੇ ਨੈਣ ਤ੍ਰਿਪ ਤਸੇ ਦਿਗ ਦਰਸਾਵਾ ਗੁਰ ਕਰ ਧਾਰੇ ਮੇਰੇ ਮਾਥੇ ਕਹੋ ਨਾਨਕ ਮੈਂ ਅਤੁਲ ਸੁਖ ਪਾਇਆ ਜਨਮ ਮਰਨ ਪਏ ਲਾਥੇ ਸਾਰਗ ਮਹੱਲਾ ਪੰਜਵਾਂ ਅਰੇ ਮੂੜੇ ਆਣ ਕਹੇ ਕਤ ਜਾਈ ਸੰਗ ਮਨੋਹਰ ਅੰਮ੍ਰਿਤ ਹੈ ਰੇ ਭੂਲ ਭੂਲ ਬਿਖ ਖਾਈ ਰਖਾਓ ਪ੍ਰਭ ਸੁੰਦਰ ਚਤਰ ਅਨੂਪ ਵਿਧਾਤੇ ਤਿਸ ਹੋਰ ਚ ਨਹੀਂ ਰਾਈ ਮੋਨ ਸਿਉਂ ਬਾਬਰ ਮਨ ਮੋਇਓ ਝੂਠ ਠਗੋਰੀ ਪਾਈ ਪਯੋ ਦਿਆਲ ਕਿਰਪਾਲ ਦੁਖ ਹਰਤਾ ਸੰਤਨ ਸਿਉਂ ਬਣਿਆਈ ਸਗਲ ਨਿਧਾਨ ਕਰੇ ਮੈਂ ਪਾਏ ਕਹੋ ਨਾਨਕ ਜੋਤ ਸਮਾਈ ਸਾਰਗ ਮਹੱਲਾ ਪੰਜਵਾਂ ਓ ਅੰਗ ਪ੍ਰੇਪ੍ਰੀਤ ਚੀਤ ਪਏ ਲਰੀਆ ਜੋ ਤੋ ਬਚਨ ਦੀਓ ਮੇਰੇ ਸਤਿਗੁਰ ਤੋ ਮੈਂ ਸਾਜ ਸੀ ਗਰੀਆ ਅਰਗਾਓ ਹਮ ਭੁਲੇ ਤੁਮ ਸਦਾ ਅਪੂਲਾ ਹਮ ਪਤਤ ਤੁਮ ਪਤਤ ਉਦਰੀਆ ਹਮ ਨੀਚ ਬਿਰਖ ਤੁਮ ਮੈਂ ਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਤੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕਰ ਮਿਲਿਓ ਤੋ ਮੇਰੀ ਸੂਖ ਸੇਜਰੀਆ ਸਾਰਗ ਮਹੱਲਾ ਪੰਜਵਾਂ ਮਨ ਓਏ ਦਿਨਸ ਧਨ ਪਰਵਾਨਾ ਸਬਲ ਤੇ ਕਰੀ ਸੰਯੋਗ ਸੁਹਾਵੇ ਸਤਿਗੁਰ ਸੰਗ ਗਿਆਨਾ ਰਖਾਓ ਤਨ ਸੁਭਾਗ ਤਨ ਸੁਹਾਗਾ ਤਨ ਦਿਲ ਜਿਨ ਮਾਨਾ ਇਹੋ ਮਨ ਤੁਮਰਾ ਸਭ ਗ੍ਰਿਓ ਤਨ ਤੁਮਰਾ ਹੀਓ ਕੀਓ ਕੁਰਬਾਨਾ ਕੋਟ ਲਾਖ ਰਾਜ ਸੁਖ ਪਾਏ ਇਕ ਨਿਮਕ ਪੇਖ ਦਿਸ਼ਟਾਨਾ ਜੋ ਕਹੋ ਮੁਖੋ ਸੇਵਕ ਕੇ ਬੈਸੀਏ ਤੁਗ ਨਾਨਕ ਅੰਤ ਨਾ ਜਾਨਾ ਸਾਰਗ ਮਹੱਲਾ ਪੰਜਵਾਂ ਆਪ ਮੋਰੋ ਸਹਿਸਾ ਦੁਖ ਗਿਆ ਔਰ ਉਪਾਉ ਸਗਲ ਤਿਆਗ ਛੋਡੇ ਸਤਿਗੁਰ ਸਰਣ ਪਿਆ ਅਰਹਾਉ ਸਰਬ ਸਿੱਧ ਕਾਰਜ ਸਭ ਸਬਰੇ ਅੰਗ ਰੋਗ ਸਗਲ ਹੀ ਖਿਆ ਔੜ ਪਰਾਧ ਖਿਨ ਮੈਂ ਖਉ ਪਈ ਹੈ ਗੁਰ ਮਿਲ ਹਰ ਹਰ ਕਹਿਆ ਪੰਚ ਦਾਸ ਗੁਰ ਵਸਗਦ ਕੀਨੇ ਮਨ ਨਿਚਲ ਨਿਰਭਇਆ।

ਮਹੱਲਾ ਪੰਜਵਾਂ ਆਪਣਾ ਮੀਤ ਸੁਆਮੀ ਗਾਈਏ ਆਸ ਨ ਅਵਰ ਕਹੂ ਕੀ ਕੀਜੈ ਸੁਖਦਾਤਾ ਪ੍ਰੋਤਿਆਈਏ ਰਖਾਉ ਸੁਖ ਮੰਗਲ ਕਲਿਆਣ ਜਿਸੇ ਘਰ ਤਿਸ ਕੀ ਸਰਣੀ ਪਾਈਏ ਤਿਸੇ ਤਿਆਗ ਮਾਨੁਖ ਜੋ ਸੇਵੈ ਤੋ ਲਾਜ ਲੋਨ ਹੋਏ ਜਾਈਏ ਏਕ ਓਟ ਪਕਰੀ ਠਾਕੁਰ ਕੀ ਗੁਰਮਿਲ ਮਤਬੁਧ ਪਾਈਏ।

ਪਾਰ ਕੀਓ ਪ੍ਰਭ ਆਪਣੇ ਕਾਢ ਲਿਆ ਬਿਖ ਕੇਰੇ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੇ ਕਾਮ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾਤੇ ਰਹਿ ਕਾੜ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਕਨੇਰੇ ਸਾਰਗ ਮਹੱਲਾ ਪੰਜਵਾਂ ਪ੍ਰਾ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖਦਾਤਾ ਹੋਏ ਸਗਲ ਖਲਾਸੀ ਰਖਾਓ ਆਵਰ ਨ ਕੋ ਸੂਜੇ ਪ੍ਰਭਿਨ ਕਹੋ ਕੋ ਕਿਸ ਪੈ ਜਾਸੀ ਜਿਉ ਜਾਣੋ ਤਿਉ ਰਾਖੋ ਠਾਕੁਰ ਸਭ ਕੁਝ ਤੁਮਹੀ ਪਾਸੀ ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਨਾਸੀ ਕਹੋ ਨਾਨਕ ਮਨ

ਲਾਲ ਗੁਲਾਲ ਲਾਡਲੇ ਸਹਿਜ ਸਹਿਜ ਗੁਣ ਗਾਇਓ ਰਗਾਓ ਗੁਰਬਚਨਾਥ ਕਿਰਪਾਦ ਕਿਰਪਾ ਤੇ ਬੋਰ ਨਕਤ ਹੂੰ ਤਾਇਓ ਰੇਤ ਉਪਾਦ ਸਮਾਸੁ ਆਸਨ ਭਗਤ ਵਛਲ ਗ੍ਰੇ ਪਾਇਓ ਨਾਲ ਬਿਨੋਦ ਕੋੜ ਆਨੰਦਾ ਸਹਿਜ ਸਹਿਜ ਸੁਮਾਇਓ ਕਰਨਾ ਆਪ ਕਰਾਮਨ ਆਪੇ ਕਉ ਨਾਨਕ ਆਪ ਆਪ ਆਇਓ ਸਾਰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨੇ ਆਧਾਰੋ ਜਿਨ ਦੀਆ ਤਿਸਕੇ ਕੁਰਬਾਨੇ ਗੁਰਪੂਰੇ ਨਮਸਕਾਰੋ ਰਗਾਓ ਬੂਝੀ ਤ੍ਰਿਸ਼ਨਾ ਸਹਿਜ ਸੁਹੇਲਾ ਕਾਮ ਕ੍ਰੋਧ ਬਿਖ ਜਾਰੋ ਆਏ ਨਾ ਜਾਏ ਬਸੇ ਜੇ ਠਾਰ ਜੇ ਆਸਨ ਨਿਰੰਕਾਰੋ ਏਕੇ ਪ੍ਰਗਟ ਏਕੇ ਗੁਪਤਾ ਏਕੇ ਤੁੰਦੂ ਕਾਰੋ ਆਦ ਮਦ ਅੰਤ ਪ੍ਰਸੋਈ ਕਉ ਨਾਨਕ ਸਾਜ ਵਿਚਾਰੋ ਸਾਰਗ ਮਹੱਲਾ ਪੰਜਵਾਂ ਬੇਨ ਪ੍ਰਭ ਰਹਿਣ ਨਾ ਜਾਏ ਕਰੀ ਸਰਬ ਸੂਖ ਤਾਹੂ ਕੇ ਪੂਰਨ ਜਾ ਕੇ ਸੁਖ ਹਰੀ ਰਗਾਓ ਮੰਗਲ ਰੂਪ ਪ੍ਰਾਣ ਜੀਵਨ ਧਨ ਸਿਮਰਤ ਅੰਧ ਕਨਾ ਵਡ ਸਮਰਥ ਸਦਾ ਸਤਸੰਗੇ ਗੁਰ ਰਸਨਾ ਕਮਲ ਪਨਾ ਥਾਨ ਪਵਿੱਤਰਾ ਮਾਨ ਪਵਿੱਤਰਾ।

ਜਾਹੂ ਕਾਹੂ ਆਪਣੋ ਹੀ ਚਿਤ ਆਵੇ, ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪੈ ਜਾਵੇ ਰਗਾਓ। ਆਪਣੇ ਪੈ ਦੁਖ, ਆਪਣੇ ਪੈ ਸੁਖ, ਆਪਣੇ ਹੀ ਪੈ ਬਿਰਥ, ਆਪਣੇ ਪੈ ਮਾਨ, ਆਪਣੇ ਪੈ ਤਾਨਾ, ਆਪਣੇ ਹੀ ਪੈ ਅਰਥਾ। ਕਿਨ ਹੀ ਰਾਜ ਜੋਬਨ ਤਨ ਮਿਲਖ, ਕਿਨ ਹੀ ਬਾਪ ਮੈ ਤਾਰੀ, ਸਰਬ ਥੋਕ ਨਾਨਕ ਗੁਰ ਪਾਏ, ਪੂਰਨ ਆਸ ਹਮਾਰੀ। ਸਾਰਗ ਮਹੱਲਾ ਪੰਜਵਾਂ। ਝੂਠੋ ਮਾਇਆ ਕੋ ਮਦਮਾਨ, ਤ੍ਰੋ ਮੋਹ ਦੂਰ ਕਰ ਬਪਰੇ, ਸੰਗ ਉਪਾਲੇ ਜਾਨ ਰਖਾਓ। ਮਿਥਿਆ

ਮਹੱਲਾ ਪੰਜਵਾਂ ਗੁਰਜੀ ਸੰਗ ਤੁਹਾਰੇ ਜਾਣਿਓ ਕੋੜ ਜੋਧ ਉਹ ਆਕੀ ਬਾਤ ਨਾ ਪੁੱਛੀਏ ਤਾਂ ਦਰਗੇ ਪੀ ਮਾਨਿਓ ਰਗਾਓ ਕਾਮਨ ਮੂਲ ਪ੍ਰਾਣੀ ਕਾ ਕਹੀਏ ਕਮਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਗਾਸ਼ ਪਈ ਮਾਟੀ ਸੰਗ ਦੁਲੱਭ ਦੇ ਬਖਾਨੇ।

ਆਪ ਮਹਾਜਨ ਆਪੇ ਪੰਚਾ ਆਪ ਸੇਵਕ ਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰ ਜਾਮ ਆਪੇ ਪਦ ਰਾਖੀ ਸੇਵਕ ਕੀ ਆਪ ਕੀਓ ਬੰਧਾਨ ਆਜੁਗਾ ਸੇਵਕ ਕੀ ਰੱਖ ਨਾਨਕ ਕੋ ਪ੍ਰਭ ਜਾਨ ਸਾਰਗ ਮਹੱਲਾ ਪੰਜਵਾਂ

ਪਈ ਤੂੰ ਤਾਰੇ ਸੁਮਤ ਸੰਗ ਤੁਮਾਰੇ ਪਾਈ ਅਨਕ ਜੋਨ ਭਰਮਤੇ ਪ੍ਰਭ ਬਿਸਰਤ ਸਾਸ ਸਾਸ ਗਰ ਗਾਈ ਜੋ ਜੋ ਸੰਗ ਮਿਲੇ ਸਾਧੂ।

ਸਰਬ ਸੁਖ ਆਨੰਦ ਸਹਿਜ ਰਸ ਸੁਨਤ ਤੁਹਾਰੋ ਨਾਇਓ ਰਗਾਓ ਕਿਰਪਾ ਨਿਧਾਨ ਸੁਖ ਕੇ ਸਾਗਰ ਜਸ ਸਮੈ ਜਾ ਕੋਸ਼ਾਇਓ ਸੰਤ।

ਤੁਕ ਨਾਨਕ ਇਹੋ ਪਾਇਓ। ਸਾਰਗ ਮਹੱਲਾ ਪੰਜਵਾਂ, ਜਾਕੀ ਰਾਮ ਨਾਮ ਲਿਵ ਲਾਗੀ। ਸੱਜਣ ਸੁਰਿਦਾ ਸੁਹੇਲਾ ਸਹਿਜੇ, ਤੋ ਕਹੀਏ ਬੜਭਾਗੀ ਰਗਾਉ। ਰਹਿਤ ਵਿਕਾਰ ਅਲਪ ਮਾਇਆ ਤੇ, ਅਹੰਗ ਬੁੱਧ ਬਿਖ ਤਿਆਗੀ। ਦਰਸ ਪਿਆਸ ਆਸ ਏਕੈ ਕੀ, ਟੇਕ ਹੀਏ ਪ੍ਰੇਪਾਗੀ। ਅਚਿੰਤ ਸੋਏ ਜਾਗਣ ਉਠ ਬੈਸਨ, ਅਚਿੰਤ ਹਸਤ ਬੈਰਾਗੀ। ਕਹੋ ਨਾਨਕ ਜਿਨ

ਵੈ ਰਖਾਓ ਨਿਰਵੈਰੇ ਸੰਗ ਵੈਰ ਰਚਾਵੇ ਹਰ ਦਰਗੇ ਓਹਾਰੇ ਆਦ ਜੁਗਾਤ ਪ੍ਰਭ ਕੀ ਵਡਿਆਈ ਜਨ ਕੀ ਪੈਜ ਸਵਾਰੇ ਨਿਰਪੋ ਭਏ ਸਗਲ ਪੋ ਮਿਟਿਆ ਚਰਨ ਕਮਲ ਆਧਾਰੇ ਗੁਰ ਕੇ ਬਚਨ ਜਪਿਓ ਨਾਓ ਨਾਨਕ ਪ੍ਰਗਟ ਪਇਓ ਸੰਸਾਰੇ ਸਾਰਗ ਮਹੱਲਾ ਪੰਜਵਾਂ ਹਰ ਜਨ ਛੋਡਿਆ ਸਗਲਾ ਆਪ ਜਿਉ ਜਾਨੋ ਤਿਉ ਰੱਖੋ ਗੁਸਾਈ ਵੇਖ ਜੀਵਾਂ ਪ੍ਰਤਾਪ ਰਖਾਓ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸੱਤਰ ਪੇਗ ਸਮਤ ਵਿਚਾਰਿਓ ਸਗਲ ਸੰਪਾਖਣ ਜਾਪ ਤਰਤ ਬੁਝੀ ਸੀਤਲ ਆਗਾਨੇ ਸੁਨ ਅਨਹਦ।

ਵਾਰੀ ਸਦਾ ਸਦਾ ਹੋਮਵਾਰਿਆ ਰਗਾਓ ਗੁਰ ਕਾ ਨਾਂ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਤਾਰਿਆ ਗੁਰ ਕੀ ਤੂਰ ਕਰੋ ਨਿਤ ਮਜਨ ਕਿਲ ਵਿਖ ਮੈਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ

ਕਲੇਸ ਤ੍ਰਾ ਸਭ ਨਸ ਸਾਧ ਸੰਗ ਹਿਤ ਲਾਵੇ ਰਹਾਉ ਹਰ ਹਰ ਹਰ ਹਰ ਮਨ ਆਰਾਧੇ ਰਸਨਾ ਹਰ ਜਸ ਗਾਵੇ ਤਜ ਅਵਮਾਨ ਕਾਮ ਕ੍ਰੁਧ ਨਿੰਦਾ ਬਾਸ ਦੇਵ ਰੰਗ ਲਾਵੇ ਦਾਮੋਦਰ ਦਿਆਲ ਆਰਾਧੋ

ਨਿਰਪੋ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਬਿਦਾਰੇ ਆਨ ਉਪਾਪ ਤਿਆਗ ਜਨ ਸਗਲੇ ਚਰਨ ਕਮਲ ਤਾਰੇ ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਇਕ ਏਕੰਕਾਰੇ ਭਗਤ ਊਚ ਠਾਕੁਰ ਨਾਨਕਾ ਬਾਰ ਬਾਰ ਨਮਸਕਾਰ ਹੈ ਸਾਰਗ ਮਹੱਲਾ ਪੰਜਵਾਂ ਬਿਨ ਹਰ ਹੈ ਕੋ ਕਹਾਂ ਬਤਾਵੋ ਸੋ ਸਮੂਹ ਕਰਨਾ ਮੈਂ ਕਰਤਾ ਤਿਸ ਪ੍ਰਸਦਾ ਧਿਆਵੋ ਰਗਾਵ ਜਾ ਕੇ ਸੂਦ ਪਰੋ ਏ ਜਨਤਾ ਤਿਸ ਪ੍ਰਭ ਕਾ ਜਸ ਗਾਵੋ ਸਿਮਰ ਠਾਕੁਰ ਜਿਨ ਸਭ ਕੁਝ ਦੀਨਾ ਆਣ ਕਹਾਂ ਪੈ ਜਾਓ ਸਫਲ ਸੇਵਾ ਸਵਾਮੀ ਮੇਰੇ ਕੀ ਮਨ

ਆਉ ਸਿਵ ਬ੍ਰੰਚ ਅਰ ਇੰਦਰ ਲੋਕ ਤਾ ਮੈਂ ਜਲ ਤੋ ਫਿਰਿਆ ਸਿਮਰ ਸਿਮਰ ਸਵਾਮੀ ਪੈ ਸੀ ਤਲ ਦੁਖ ਦਰਦ ਪ੍ਰਭ ਗਿਰਿਆ ਜੋ ਜੋ ਤਰਿਓ ਪੁਰਾਤਨ ਨਵ ਤਨ ਭਗਤ ਪਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੇ ਸੰਤ ਜਨ ਸੇਵਾ ਸਾਰਗ ਮਹੱਲਾ ਪੰਜਵਾਂ ਜੇ ਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਉ ਰਗਾਓ ਰਾਮ ਨਾਮ ਰਤਨ ਤਨ ਸੰਚੋ ਮਨ ਤਨ ਲਾਭੋ ਪਾਵੋ ਆਨ ਵਿਭੂਤ ਮਿਥਿਆ ਕਰ ਮਾਨੋ ਸਾਚਾ ਇਹ ਸੁਭਾਉ ਜੀ ਪ੍ਰਾਨ ਮੁਕਤ ਕੋ ਦਾਤਾ ਏਕ ਸਿਉ ਲਿਵ ਲਾਓ ਕਹੋ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਓ।

ਪੰਚ ਦੋਖ ਸਿੱਧ ਇਆ ਤਰਮ ਹੈ ਵਿਖੇ ਵਿਆਦ ਕੀ ਕਰਨੀ ਆਸ ਅਪਾਰ ਦਿਨਸ ਗਣ ਰਾਖੇ ਗ੍ਰਸਤ ਜਾਤ ਬਲ ਜਰਣੀ ਅਨਾਥੇ ਨਾਥ ਦਿਆਲ ਸੁਖ ਸਾਗਰ ਸਰਬ ਦੁਖ ਪੈ ਹਰਣੀ ਮਨ ਬਾਂਛਿਤ ਚਿਤਵਤ ਨਾਨਕ ਦਾਸ।

ਨਾਮ ਸਾਰ ਲੱਗੇ ਅਨਲਾਲ ਬਿਰਥਾ ਜਨਮ ਪ੍ਰਾਣੀ ਰਖਾਓ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਭ ਲਹਿਓ ਹਰ ਦੇ ਅਰਾਧੋ ਛੁਟਕੇ ਆਵਣ ਜਾਣੀ ਉਦਮ ਸਗਤ।

ਪ੍ਰਭ ਜੀ ਵੇ ਕਵਨ ਅਨਾਥ ਵਿਚਾਰਾ, ਕਵਨ ਮੂਲ ਤੇ ਮਾਨੁਖ ਕਰਿਆ, ਇਹ ਪ੍ਰਤਾਪ ਤੁਹਾਰਾ ਰਖਾਓ, ਜੀ ਪ੍ਰਾਣ ਸਰਬ ਕੇ ਦਾਤੇ, ਹੁਣ ਕਹੇ ਨਾ ਜਾਏ ਅਪਾਰਾ, ਸਭ ਕੇ ਪ੍ਰੀਤਮ ਸਰਪ੍ਰਤ ਪਾਲਕ, ਸਰਬ ਘਟਾਂ ਆਧਾਰਾ, ਕੋਈ ਨਾ ਜਾਣੇ ਤੁਮਰੀ ਗਤ ਮਿਤ, ਆਪੇ ਏਕ ਪਸਾਰਾ, ਸਾਧ ਨਾ ਬੈਠਾ ਵੋ ਨਾਨਕ, ਪਰ ਸਾਗਰ ਪਾਰ ਉਤਾਰਾ, ਸਾਰਗ ਮਹੱਲਾ ਪੰਜਵਾਂ, ਆਵੇ ਰਾਮ ਸਰਨ ਵਡ ਭਾਗੀ, ਏਕ ਬਿਨ ਕਿਸ ਹੋਰ ਨਾ ਜਾਣੇ, ਅਵਰ ਉਪਾਪ ਤਿਆਗੀ ਰਹਾਵ, ਮਨ ਬਚ ਕ੍ਰਮ ਅਰਾਧੇ ਹਰ ਹਰ, ਸਾਧ ਸੰਗ ਸੁਖ ਪਾਇਆ, ਅੰਧ ਬਿਨੋਦ ਅਕਥ ਕਥਾ ਰਸ, ਸਾਚੇ ਸਹਿਜ ਸੁਮਾਇਆ, ਕਰ ਕਿਰਪਾ ਜੋ ਆਪਣਾ ਕੀਨੋ, ਤਾਕੀ ਉਤਮ ਬਾਣੀ, ਸਾਧ ਸੰਗ ਨਾਨਕ ਨਿਸਤਰੀਏ, ਜੋ ਰਾਤੇ ਪ੍ਰਭ ਨਿਰਬਾਣੀ, ਸਾਰਗ ਮਹੱਲਾ ਪੰਜਵਾਂ, ਜਾ ਤੇ ਸਾਧੂ ਸਰਨ ਗਹੀ, ਸਾਂਤ ਸਹਿਜ ਮਨ ਪਯੋ ਪਰਗਾਸਾ, ਬਿਰਤਾ ਕਸ਼ਨਾ ਰਹੀ ਰਖਾਓ, ਉਹ ਕਿਰਪਾਲ ਨਾਮ ਦਿਓ ਆਪਣਾ, ਬਿਨਤੀ ਏ ਕਹੀ, ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ, ਪਾਇਓ ਲਾਭ ਸਹੀ, ਜੈ ਤੇ ਉਪਜਿਓ ਤਈ ਸਮਾਨੋ, ਸਾਈ ਬਸਤ ਅਹੀ, ਕਹੋ ਨਾਨਕ ਪਰਮ ਗੁਰ ਖੋਇਓ, ਜੋਤੀ ਜੋਤ ਸਮਹੀ, ਸਾਰਗ ਮਹੱਲਾ ਪੰਜਵਾਂ, ਰਸਨਾ ਰਾਮ ਕੋ ਜਸ ਗਾਓ, ਆਨ ਸੁਆਦ ਵਿਸਾਰ ਸਗਲੇ, ਪਲੋ ਨਾਮ ਸੁਵਾਓ ਰਗਾਓ, ਚਰਨ ਕਮਲ ਵਸਾਏ ਹਿਰਦੇ, ਏਕ ਸਿਉ ਲਿਵਲਾਓ, ਸਾਧ ਸੰਗਤ ਹੋਵੇ ਨਿਰਮਲ, ਬੌੜ ਜੋਨ ਨਾ ਆਓ, ਜੀਉ ਪ੍ਰਾਣ ਆਧਾਰ ਤੇਰਾ, ਤੂੰ ਨਿਥਾ ਵੇਥਾਓ, ਸਾਸ ਸਾਸ ਸਮਾਲ ਹਰ ਹਰ, ਨਾਨਕ ਸਰਬਲ ਜਾਓ, ਸਾਰਗ ਮਹੱਲਾ ਪੰਜਵਾਂ, ਬੈਕੁੰਠ ਗੋਬਿੰਦ ਚਰਨ ਨਿਤ ਧਿਆਓ, ਮੁਗਧ ਪਦਾਰਥ ਸਾਧੂ ਸੰਗਤ ਅੰਮ੍ਰਿਤ।

ਪਾਈ ਗਏ ਸੁਖ ਬਿਸਰਾਮ। ਸੋਧਤ ਸੋਧਤ ਤਤ ਵਿਚਾਰਿਓ ਭਗਤ ਸ੍ਰੇਸ਼ਟ ਪੂਰੀ, ਕਹੋ ਨਾਨਕ ਇਕ ਰਾਮ ਨਾਮ ਬੇਨ ਆਵਰ ਸਗਲ ਬਿਦ ਊਰੀ। ਸਾਰਗ ਮਹੱਲਾ ਪੰਜਵਾਂ, ਸਾਚੇ ਸਤਿਗੁਰੂ ਦਾ ਤਾਰਾ ਦਰਸ਼ਨ ਦੇਖ ਸਗਲ ਦੁਖ ਨਾਸੇ, ਚਰਨ ਕਮਲ ਬਲਿਹਾਰਾ ਰਖਾਓ ਸਤ ਪਰਮੇਸ਼ਰ ਸਤ ਸਾਧ ਜਾਨ ਨਿਜਰ ਹਰ ਕਾ ਨਾਓ। ਭਗਤ ਭਾਵਨੀ ਪਾਰ ਬ੍ਰਹਮ ਕੀ ਅਵਨਾਸੀ ਗੁਣ ਗਾਓ, ਅਗਮ ਅਗੋਚਰ ਮਿਤ ਨਹੀਂ ਪਾਈਏ ਸਗਲ ਕਟਾ ਆਧਾਰ। ਨਾਨਕ ਵਾਹ ਵਾਓ ਕਹੋ ਤਾਕੋ ਜਾ ਕਾ ਅੰਤ ਨ ਪਾਰ। ਸਾਰਗ ਮਹੱਲਾ ਪੰਜਵਾਂ, ਗੁਰ ਕੇ ਚਰਨ ਬਸੇ ਮਨ ਮੇਰੇ, ਪੂਰ ਰਹੋ ਠਾਕੁਰ ਸਭ ਥਾਈ ਨਿਕਟ ਬਸੇ ਸਭ ਨੇਰੇ। ਰਗਾਓ ਬੰਧਨ ਤੋਰ ਰਾਮ ਲਿਵਲਾਈ, ਸੰਤ ਸੰਗ ਬਣ ਆਈ ਜਨਮ ਪਦਾਰਥ ਭਇਓ ਪੁਨੀਤਾ, ਇੱਛਾ ਸਗਲ ਪੁਜਾਈ ਜਾ ਕੋ ਕਿਰਪਾ ਕਰੋ ਪ੍ਰਾ ਮੇਰੇ। ਤੂ ਹਰ ਕਾ ਜਸ ਗਾਵੇ ਆੜ ਪੈਰ ਗੋਬਿੰਦ ਗੁਣ ਗਾਵੇ, ਜਨ ਨਾਨਕ ਸਦ ਬਲ ਜਾਵੇ।

ਕੈਤ ਸੁਨਤ ਕਿਛ ਸਾਂਤ ਨਾ ਉਪਜਤ ਬਿਨ ਵਿਸਾਸ ਕਿਆ ਸਿੱਖਾ ਪ੍ਰਭੂ ਤਿਆਗ ਆਣ ਜੋ ਚਾਹਤ ਤਾ ਕੇ ਮੁਖ ਲਾਗੇ ਕਾ ਲੇਖਾ ਜਾ ਕੇ ਰਾਸ ਸਰਬ ਸੁਖ ਸੁਆਮੀ ਆਨ ਨ ਮਾਨਤ ਪੇਖਾ ਨਾਨਕ ਦਰਸ ਮਗਨ ਮਨ ਮੋਹਿਓ ਪੂਰਨ ਅਰਥ ਬਸੇਖਾ ਸਾਰਗ ਮਹੱਲਾ ਪੰਜਵਾਂ ਸਿਮਰਨ ਰਾਮ ਕੋ ਇਕ ਨਾਮ ਕਾਲ ਮਲ ਦਗਦ ਹੋਏ ਕਿਨ ਅੰਤਰ ਕੋੜ ਦਾਨ ਇਸਨਾਨ ਰਖਾਓ ਤਾਂ ਜੰਜਾਰ ਬਿਰਥਾਸ਼ਰਮ ਘਾਲਤ ਬਿਨ ਘਰ ਫੋਗਟ ਗਿਆਨ ਜਨਮ ਮਰਨ ਸੰਕਟ ਤੇ ਛੂਟੇ ਜਗਦੀਸ਼ ਭਜਨ ਸੁਖ ਧਿਆਨ ਤੇਰੀ ਸਰਨ ਪੂਰਨ ਸੁਖ ਸਾਗਰ ਕਰ ਕਿਰਪਾ ਦੇ ਬੋਦਾਨ ਸਿਮਰ ਸਿਮਰ ਨਾਨਕ ਪ੍ਰਭ ਜੀਵੇ ਬਿਨ ਸਜਾਏ ਅਭਮਾਨ ਸਾਰਗ ਮਹੱਲਾ ਪੰਜਵਾਂ ਤੂਰਤ ਸੋਈ ਜੇ ਤੁਰ ਕੋ ਲਾਗੇ ਸੋਈ ਤੁਰ ਅੰਦਰ ਸੋਈ ਬਸੁੰਦਰ ਹਰ ਏਕ ਪ੍ਰੇਮ ਰਸ ਪਾਗੇ ਰਗਾਉ ਬਲਵੰਚ ਕਰੇ ਨਾ ਜਾਨੇ ਲਾਭੇ ਤੋ ਤੂਰਤ ਨਹੀਂ ਮੂੜਾ ਸਵਾਰਥ ਤਿਆਗ ਅਸਾਰਥ ਰਜਿਓ ਨੈ ਸਿਮਰੇ ਪ੍ਰਭ ਰੂੜਾ ਸੋਈ ਚਤੁਰ ਸਿਆਣਾ ਪੰਡਿਤ ਤੋ ਸੂਰਾ ਸੋ ਦਾਨਾ ਸਾਧ ਸੰਗ ਜਿਨ ਹਰ ਹਰ ਜਪਿਓ ਨਾਨਕ ਸੋ ਪਰਵਾਨਾ ਸਾਰਗ ਮਹੱਲਾ ਪੰਜਵਾਂ ਹਰ ਹਰ ਸੰਤ ਜਿਨਾ ਕੀ ਜੀਵਨ ਦਿਖੇ ਰਸ ਭੋਗ ਅੰਮ੍ਰਿਤ ਸੁਖ ਸਾਗਰ ਰਾਮ ਨਾਮ ਰਸ ਪੀਵਨ ਰਖਾਓ ਸੰਚਨ ਰਾਮ ਨਾਮ ਤਨ ਰਤਨਾ ਮਨ ਤਨ ਪੀਤਰ ਸੀਮਨ ਹਰ ਰੰਗ ਰਾਂਗ ਪਏ ਮਨ ਲਾਲਾ ਰਾਮ ਨਾਮ ਰਸ ਖੀਵਨ ਜੋ ਮੀਨਾ ਜਲਸ ਉਰ ਜਾਨੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤ੍ਰਿਕ ਕੀ ਨਿਆਈ ਹਰ ਬੂੰਦ ਪਾਨ ਸੁਖ

ਉਚਰੋ ਨਿਤ ਰਸਨਾ, ਨਾਨਕ ਸਦ ਬਲਿਹਾਰ। ਸਾਰਗ ਮਹੱਲਾ ਪੰਜਵਾਂ, ਹਰ ਕੇ ਨਾਮਹੀਨ ਮਤ ਥੋਰੀ, ਸਿਮਰਤ ਨਾਏ ਸ੍ਰੀ ਤਰ ਠਾਕੁਰ, ਮਿਲਤ ਅੰਧ ਘੋਰੀ ਰਹਾਵ। ਹਰ ਕੇ ਨਾਮ ਸੋ ਪ੍ਰੀਤਰਨ ਲਾਗੀ, ਅਨਕ ਪੇਖ ਬਹੁ ਜੋਰੀ, ਤੂੜਤ ਬਾਰ ਨਾ ਲਾਗੇ ਤਾਕ, ਜਿਉਂ ਗਾਗਰ ਜਲ ਫੋਰੀ। ਕਰ ਕਿਰਪਾ ਭਗਤ ਰਸ ਦੀਜੈ।

ਚਿਤਵੋ ਵਾ ਅਵਸਰ ਮਨ ਮਾਹੇ ਹੋਏ ਇਕੱਤਰ ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੇ ਰਖਾਓ ਬਿਨ ਹਰ ਭਜਨ ਜੇਤੇ ਕਾਮ ਕਰੀਏ ਤੇਤੇ ਬਿਰਥੇ ਜਾਹੇ ਪੂਰਨ ਪਰਮਾਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੇ ਜਪ ਤਪ ਸੰਜਮ ਕਰਮ ਸੁਖ ਸਾਧਨ ਤੁਲ ਨਾ ਕਛੂਏ ਲਾਹੇ ਚਰਨ ਕਮਲ ਨਾਨਕ ਮਨ ਬੇਦਿਓ ਚਰਨ ਸੰਗ ਸਵਾਹੇ ਸਾਰਗ ਮੁਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰ ਜਾਮੀ ਆਗੇ ਕੁਸਲ ਪਾਛੇ ਖੇਮ ਸੁਖਾ ਸਿਮਰਤ ਨਾਮ ਸਵਾਮੀ ਰਗਾਓ ਸਾਜਨ ਮੀਤ ਸਖਾ ਹਰ ਮੇਰੇ ਗੁਣ ਗੋਪਾਲ ਹਰ ਰਾਇਆ ਬਿਸਰ ਨ ਜਾਈ ਨਿਮਕ ਹਿਰਦੇ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦੱਸ ਆਪਣੇ ਜੀ ਜੰਤ ਵਸ ਜਾ ਕਹਿ ਏਕਲ ਪੂਰਨ ਪਰਮੇਸ਼ਰ ਪੌਨੀ ਨਾਨਕ ਤਾਕੇ ਸਾਰਗ ਮਹੱਲਾ ਪੰਜਵਾਂ ਜਾ ਕੇ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੁਖ ਨ ਵਿਆਪੇ ਕੋਏ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਹੁਣ ਜੀਵਾਂ ਤੇ ਸੋਏ ਉਦਮ ਕਰੋ ਦਰਸ਼ਨ ਪੇਖਣ ਕਹੋ ਕਰਮ ਪ੍ਰਾਪਤ ਹੋਏ ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋ ਦੂਸਰ ਨਾ ਹੀ ਕੋਏ ਦਾਨ ਦੇ ਨਾਨਕ ਆਪਣੇ ਕਹੋ ਚਰਨ ਜੀਵਾਂ ਸੰਤ ਹੋਏ ਸਾਰ

ਸਾਰ ਮਾਇਆ ਸਗਲ ਦੀ ਸਹਿਸ਼ਾਰ ਰਗਾਵ ਗ੍ਰਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਕੋਰ ਗੁਬਾਰ ਅਨਕ ਜੋਨੀ ਪ੍ਰਮਤ ਹਾਰਿਓ ਪ੍ਰਮਤ ਬਾਰੰਬਾਰ ਪਤ ਪਾਵਨ ਭਗਤ ਬਛਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗ ਸਾਧ ਸੰਗ ਉਧਾਰ ਸਾਰਗ ਮਹੱਲਾ ਪੰਜਵਾਂ ਵਿਰਾਜਤ ਆਰਾਮ ਕੋ ਪ੍ਰਤਾਪ ਆਦ ਵਿਆਦ ਉਪਾ ਸਭ ਨਾਸੀ ਬਿਰਸੇ ਤੀਨੇ ਤਾਪ ਰਗਾਓ ਤ੍ਰਿਸ਼ਨਾ ਬੁਝੀ ਪੂਰਨ ਸਭ ਆਸਾ ਚੁਕੇ ਸੋਗ ਸੰਤਾਪ ਗੁਣ ਗਾਵਤ ਅਚੁਤ ਅਬਨਾਸੀ ਮਨ ਤਨ ਆਤਮ ਤ੍ਰਾਪ ਕਾਮ ਕ੍ਰੋਧ ਲੋਭ ਮਦ ਮਸਰ ਸਾਧੂ ਕੇ ਸੰਖਾਪ ਭਗਤ ਵਛਲ ਪਏ ਘੱਟ ਨਗਾਰੇ ਨਾਨਕੇ ਮਾਈ ਬਾਪ ਸਾਰਗ ਮਹੱਲਾ ਪੰਜਵਾ ਆਤੁਰ ਨਾ ਬਿਨ ਸੰਸਾਰ ਤ੍ਰਿਪਤ ਨ ਹੋਵਤ ਉਕਰੀ ਆਸਾ ਇਤ ਲਾਗੋ ਬਿਖਿਆ ਸ਼ਾਰ ਰਗਾਓ ਪਾਏ ਠਗੋਰੀ ਆਪ ਭੁਲਾਇਓ ਜਨਮਤ ਬਾਰੋ ਬਾਰ ਹਰ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰਤ ਖੁਆਰ ਓ ਕਿਰਪਾਲ ਦੀਨ ਦੁਖ ਭੰਜਨ ਤੇਰਿਆਂ ਸੰਤਾਂ ਕੀ ਰਾਵਾਰ ਨਾਨਕ ਦਾਸ ਦਰਸ ਪ੍ਰਭ ਜਾਤੇ ਮੰਤਰ ਕੋ ਆਧਾਰ ਸਾਰਗ ਮਹੱਲਾ ਪੰਜਵਾ ਮੈਲਾ ਹਰ ਕੇ ਨਾ ਬਿਨ ਜੀਓ ਤਿਨ ਪ੍ਰਸਾਚੇ ਆਪ ਪੁਰਾਇਆ ਵਿਖੇ ਠਗੋਰੀ ਪੀਓ ਰਗਾਓ ਕੋੜ ਜਨਮ ਪ੍ਰਮਤੋ ਬੋ ਭਾਂਤੀ ਹਿਤ ਨਹੀਂ ਕਤਹੂ ਪਾਈ ਪੂਰਾ ਸਤਿਗੁਰ ਸਹਿਜ ਨਾ ਪੇਟਿਆ ਤਾਕਤ ਆਵੇ ਜਾਈ ਰਾਖ ਲਿਓ ਪ੍ਰਭ ਸਮ੍ਰਿਤ ਦਾਤੇ ਤੁਮ ਪ੍ਰਭ ਅਗਮ ਅਪਾਰ ਨਾਨਕ ਦਾ ਤੇਰੀ ਸਰਣਾਈ ਭਵਜਲ ਉਤਰਿਓ ਪਾਰ ਸਾਰਗ ਮਹੱਲਾ ਪੰਜਵਾਂ ਰਾਵਣ ਕਉ ਰਾਮ ਕੇ ਗੁਣ ਬਾਦ ਸਾਧ ਸੰਗ ਤਿਆਗੇ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਗਾਓ ਸਿਮ੍ਰਿਤ ਏਕ ਅਚੁਤ ਅਬਨਾਸੀ ਬਿਰਸੇ ਮਾਇਆ ਮਾਦ ਸਹਿਜ ਆਨੰਦ ਅਨਹ ਤੁਨ ਬਾਣੀ ਬਹੁਰ ਨ ਭਏ ਵਿਖਾਦ ਸੰਕਾਦਕ ਬ੍ਰਹਮਾਦਕ ਗਾਵਤ ਗਾਵਤ ਸੁਖ ਪ੍ਰਹਿਲਾਦ ਪੀਵਤ ਅਮਿਓ ਮਨੋਹਰ ਹਰ ਰਸ ਜਪ ਨਾਨਕ ਹਰ ਬਿਸਮਾਦ ਸਾਰਗ ਮਹੱਲਾ ਪੰਜਵਾਂ ਕੀਨੇ ਪਾਪ ਕੇ ਬਹੁ ਕੋਟ ਦਿਨਸ ਰਹਿਣੀ ਥਕਤ ਨਾਹੀ ਕਤੇ ਨਾਹੀ ਛੋਟ ਰਹਾਓ ਮਾਂ ਬਜਰ ਬਿਖ ਵਿਆਧੀ ਸਿਰ ਉਠਾਈ ਪੋਟ ਉਗਰ ਗਈਆਂ ਖਿਨੈ ਭੀਤਰ ਜਮੇ ਗ੍ਰਾਸੇ ਚੋਟ ਪਾਸ ਪ੍ਰੇਤ ਪੁਸ਼ਟ ਗਰਦਬ ਅਨਕ ਜੋਨੀ ਲੇਟ ਭਜ ਸਾਧ ਸੰਗ

ਸਰੀਰ ਸਭ ਹੁਟਿਓ ਸਾਧ ਗਯੋ ਤਤ ਘਾਟ ਰਹਾਓ ਅਨਾਸ ਰਿਆਣ ਉਧਰਲੇ ਭੁੱਖੇ ਮਾਇਆ ਗਈਆਂ ਹਾਟ ਤਿਲ ਬਿਗ ਕਰਤ ਕਰਤ ਪੁਛਤਾਵੇ ਕਭੂ ਨਾ ਸਾਕੇ ਸ਼ਾਂਟ ਨਿੰਦਕ ਜਮਦੂਤੀ ਆਏ ਸੰਘਾਰਿਓ ਦੇਵੇ ਮੂੰਡ ਉਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੂ ਫਾਟ ਸਾਰਗ ਮੁਹੱਲਾ ਪੰਜਵਾਂ ਟੂਟੀ ਨਿੰਦਕ ਕੀ ਅਧ ਬੀਚ ਜਨਕਾ ਰਾਖਾ ਆਪ ਸਵਾਮੀ ਬੇਮੁਖ ਕੋ ਆਏ ਪਹੁੰਚੀ ਮੀਚ ਰਹਾਓ ਉਸਕਾ ਕਹਿਆ ਕੋਈ ਨਾ ਸੁਣਈ

ਨਾਨਕ ਸਰ ਨਿਰਭਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ। ਸਾਰਗ ਮਹੱਲਾ ਪੰਜਵਾਂ, ਤ੍ਰਿਸ਼ਨਾ ਜਲਤ ਬਹੁ ਪ੍ਰਕਾਰ, ਪੂਰਨ ਹੋਤ ਨਾ ਕਤਹੂ ਬਤ, ਅੰਤ ਪਰਤੀ ਹਾਰ ਰਗਾਓ, ਸਾਂਤ ਸੁਖ ਨਾ ਸਹਿਜ ਉਪਜੇ, ਇਹ ਇਸ ਵਿਵਹਾਰ। ਆਪ ਪਰਕਾ ਕਛ ਨਾ ਜਾਣੇ, ਕਾਮ ਕ੍ਰੋਧ ਹੈ ਜਾਰ, ਸੰਸਾਰ ਸਾਗਰ ਦੁਖ ਵਿਆਪੇ ਹੋ।

ਨਿਮਕ ਕਰੀ ਨਾ ਸਿਮਰ ਸੁਆਮੀ, ਜਿਉ ਪਿੰਡ ਜਿਨ ਦੀਨ ਰਖਾਓ, ਖਾਤ ਪੀਵਤ ਸਵੰਤ ਸੁਗੀਆ, ਨਾਮ ਸਿਮਰਤ ਕੀਨ। ਗਰਭ ਉਦਰ ਬਿਲਾੜ ਕਰਤਾ, ਤਾਂ ਹੋਵਤ ਦੀਨ, ਮਹਾਮਾਦ ਵਿਕਾਰ ਵਾਧਾ,

ਆਨੰਦ ਪੂਰਨ ਬ੍ਰਹਮ ਗਿਆਨ ਰਖਾਓ। ਸਾਧਕ ਸਿੱਧ ਸਗਲ ਮੁਨ ਲੋਚੇ ਬਿਰਲੇ ਲਾਗੇ ਧਿਆਨ, ਜਿਸੇ ਕਿਰਪਾਲ ਹੋਏ ਮੇਰਾ ਸਵਾਮੀ। ਪੂਰਨਤਾ ਕੋ ਕਾਮ ਜਾ ਕੇ ਹਿਰਦੇ ਵਸੇ ਪਏ ਭੰਜਨ ਤੇ ਜਾਨੇ।

ਬਹੁੜ ਜੋਨ ਨਾ ਪਾਏ, ਪਏ ਕਿਰਪਾਲ ਦਿਆਲ ਗੋਬਿੰਦ, ਪਇਆ ਸਾਧੂ ਸੰਗ, ਹਰ ਚਰਨ ਰਾਸ ਨਾਨਕ ਪਾਈ, ਲੱਗਾ ਪ੍ਰਭਸੋ ਰੰਗ, ਸਾਰਗ ਮਹੱਲਾ ਪੰਜਵਾਂ, ਮਾਈ ਰੀ ਪੇਖ ਰਹੀ ਬਿਸਮਾਦ, ਅਨਹ ਧੁਨੀ ਮੇਰਾ ਮਨ ਮੋਹਿਓ, ਅਚਰਜ ਤਾ ਕੇ ਸਵਾਦ ਰਹਾਓ, ਮਾਤ ਪਿਤਾ ਬੰਧ ਪਗੈ ਸੋਈ, ਮਨ ਹਰ ਕੋ ਅਹਿਲਾਦ, ਸਾਧ ਸੰਗਾਏ ਗੁਣ ਗੋਬਿੰਦ, ਬਿਨਸਿਓ ਸਭ ਪ੍ਰਮਾਦ।

ਬਹੁਰ ਨਾ ਜੋਨ ਪਰਮਾਦ ਸਾਰਗ ਮਹੱਲਾ ਪੰਜਵਾਂ ਮਾਇਰੀ ਮਾਤੀ ਚਰਨ ਸਮੂਹ ਇਸ ਬਿਨ ਹੋ ਆਨ ਨਾ ਜਾਨੋ ਦੁਤੀਆ ਭਾਉ ਸਭ ਲੂਹੂ ਰਖਾਓ ਪਿਆ ਗੋਪਾਲ ਅਵਰ ਜੋ ਕਰਨਾ ਤੇ ਵਿਖਿਆ ਕੇ ਖੂਹ ਦਰਸ ਪਿਆਸ ਮੇਰਾ ਮਨ ਮੋਹਿਓ ਕਾਢੀ ਨਰਕ ਤੇ ਤੂਹ ਸੰਤ ਪ੍ਰਸਾਦ ਮਿਲਿਓ ਸੁਖਦਾਤਾ ਮਿਰਸੀ ਹੋਮੇ ਹੂ ਆਰਾਮ ਰੰਗ ਰਾਤੇ ਦਸ ਨਾਨਕ ਮੌਲਿਓ ਮਨ ਤਨ ਜੂਹ ਸਾਰਗ ਮਹੱਲਾ ਪੰਜਵਾਂ ਬਿਨਸੇ ਕਾਠ ਕੇ ਵਿਵਹਾਰ ਆਰਾਮ ਪਜ ਮਿਲ ਸਾਧ ਸੰਗਤ ਏ ਜਗ ਮੈਂ ਸਾਰ ਰਗਾਓ ਈਤ ਪੂਤ ਨਾ ਡੋਲ ਕਤਹੂ ਨਾਮ ਹਿਰਦੇ ਧਾਰ ਗੁਰ ਚਰਨ ਬੋਝ ਮਿਲਿਓ ਭਾਗੀ ਉਤਰਿਓ ਸੰਸਾਰ ਜਲ ਥਲ ਮਈਲ ਪੂਰ ਰਹਿਓ

ਟਿਕ ਨਾ ਪਾਵੇ। ਇਹ ਦੇਖੀ ਆਖੀ ਸੰਤਾ ਬਿਨਤੇ ਕੋਈ ਨਾ ਛੱਡਿਆ, ਸੰਤ ਪਰੇ ਗੋਬਿੰਦ ਕੀ ਪਾਖੀ, ਜੀ ਜੰਤ ਸਗਲੇ ਤੈ ਮੋਹ, ਬਿਨ ਸੰਤਾਂ ਕਿਨੇ ਨਾ ਲਾਖੀ। ਨਾਨਕ ਦਾਸ ਹਰ ਕੀਰਤਨ ਰਾਤਾ, ਸ਼ਬਦ ਸੁਰਤ ਸੱਚ ਸਾਖੀ, ਸਾਰਗ ਮੁਹੱਲਾ ਪਨਵਾ, ਮਾਈਰੀ ਕਾਟੀ ਜਮਕੀ ਪਾਸ, ਹਰ ਹਰ ਜਬਤ ਸਭ ਸੁਖ ਪਾਏ, ਬੀਤੇ ਗ੍ਰਸਤ ਉਦਾਸ ਰਖਾਓ, ਕਰ ਕਿਰਪਾ ਲੀਨੇ ਘਰ ਆਪਣੇ, ਉਪਜੀ ਦਰਸ ਪਿਆਸ, ਸੰਤ ਸੰਗ ਮਿਲ ਹਰ ਗੁਣ ਗਾਏ, ਬਿਨਸੀ ਦੁਤੀਆ ਆਸ, ਮਾਂ ਉਦਿਆਨ ਅਟਵੀ ਤੇ ਕਾਢੇ, ਮਾਰਗ ਸੰਤ ਕਹਿਓ, ਦੇਖਤ ਦਰਸ ਪਾਪ ਸਭ ਨਾਸੇ, ਹਰ ਨਾਨਕ ਰਤਨ ਲਹਿਓ, ਸਾਰਗ ਮੁਹੱਲਾ ਪੰਜਵਾਂ, ਮਾਈਰੀ ਅਰਿਓ ਪ੍ਰੇਮ ਕੀ ਖੋਰ, ਦਰਸ਼ਨ ਰੁਚਿਤ ਪਿਆਸ ਮਨ ਸੁੰਦਰ, ਸਖਤ ਨਾ ਕੋਈ ਤੋਰ ਰਖਾਓ, ਪ੍ਰਾਣ ਮਾਨ ਪਾਤ ਪਿਤ ਸੁਧ ਬੰਧਪ, ਹਰ ਸਰਬ ਸਥਾਨ ਮੋਰ, ਤ੍ਰਿਗ ਸਰੀਰ ਅਸ਼ਟ ਵਿਸ਼ਟਾ ਕ੍ਰਿਮ, ਬਿਨ ਹਰ ਜਾਨਤ ਹੋਰ, ਭਇਓ ਕਿਰਪਾਲ ਦੀਨ ਦੁਖ ਭੰਜਨ, ਪਰਾ ਪੂਰਬ ਲਾ ਜੋਰ, ਨਾਨਕ ਸਰਨ ਕਿਰਪਾ ਨਿਧ ਸਾਗਰ, ਬਿਨਸਿਓ ਆਨ ਨੇ ਹੋਰ, ਸਾਰਗ ਮੁਹੱਲਾ ਪੰਜਵਾਂ, ਨੀਕੀ ਰਾਮ ਕੀ ਤੁਨ ਸੋਏ, ਚਰਨ ਕਮਲ ਅਨੂਪ ਸਵਾਮੀ,

ਪਰਾ ਪੂਰਬ ਜਿਸੇ ਲਿਖਿਆ ਬਿਰਲਾ ਪਾਏ ਕੋਏ, ਰਵਣ ਗੋ ਗੋਪਾਲ ਕਰਤੇ ਨਾਨਕਾ ਸਜੋਏ। ਸਾਰਗ ਮਹੱਲਾ ਪੰਜਵਾਂ, ਹਰ ਕੇ ਨਾਮ ਕੀ ਮਤ ਸਾਰ, ਹਰ ਵਿਸਾਰ ਜੋ ਆਨ ਰਚ ਮਿਥਨ ਸਭ ਵਿਸਥਾਰ ਰਖਾਉ। ਸਾਧ ਸੰਗਮ ਬਜ ਸੁਆਮੀ ਪਾਪ ਹੋਵਤ ਖਾਰ, ਕਿਰਨਾਰ ਬਿੰਦ ਬਸਾਹਿਰ ਦੇ ਬੌਰ ਜਨਮ ਨਾ ਮਾਰ।

ਕਾਇ ਬਿਨਸੀ ਸਭ ਅਵਮਾਨੀ ਰਗਾਵ ਤਾਰ ਅਨੁਗ੍ਰਹ ਆਪਣੀ ਕਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੁਖ ਆਨੰਦ ਕਨੇਰੇ ਠਾਕੁਰ ਦਰਸ ਧਿਆਨੀ ਨਿਵਟ ਵਰਤਨ ਸਸ ਦਾ ਸੁਹਾਗਣ ਤਿਸ ਸਾਈ ਜਾਨੀ ਪ੍ਰੇ ਰੰਗ ਰੰਗ ਰਤੀ ਨਾਰਾਇਣ ਨਾਂਗ ਤਿਸ ਕੁਰਬਾਨੀ ਸਾਰਗ ਮਹੱਲਾ ਪੰਜਵਾਂ ਤੋ ਚਰਨ ਆਸਰੋ ਈਸ ਤੁਮੇ ਪਛਾਨੂ ਸਾਗ ਤੁਮੇ ਸੰਗ ਰਾਖਨ ਹਾਰ ਤੁਮੇ ਜਗਦੀਸ ਰਗਾਵ ਤੂੰ ਹਮਰੋ ਹਮ ਤੁਮਰੇ ਕਹੀਏ ਏਤ ਉਤ ਤੁਮ ਹੀ ਰਾਖੇ ਤੂੰ ਬੇਅੰਤ ਅਪਰੰਪਰ ਸਵਾਮੀ ਪੁਰ ਕਿਰਪਾ ਕੋਈ ਲਾਖੇ ਬਿਨ ਬਕਨੇ ਬਿਨ ਕਹਿਣ ਕਹਾਵਨ ਅੰਤਰ ਜਾਮੀ ਜਾਨੇ ਜਾ ਕੋ ਮੇਲ ਲਏ ਪ੍ਰਭ ਨਾਨਕ ਥੇ ਜਨ ਦਰ ਗਏ ਮਾਨੇ ਸਾਰੰਗ ਮਹੱਲਾ ਪੰਜਵਾਂ ਚੌਪ ਦੇ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਭਜ ਆਣ ਕਰਮ ਵਿਕਾਰ ਮਾਨ ਮੋਹ ਨਾ ਬੁਝ ਤ੍ਰਿਸ਼ਨਾ ਕਾਲ ਗ੍ਰਹਿ ਸੰਸਾਰ ਰਗਾਓ ਖਾਤ ਪੀਵਤ ਹਸਤ ਸੋਵਤ ਔਧ ਬਿਤੀ ਅਸਾਰ ਨਰਕ ਉਧਰ ਪ੍ਰਮੰਤ ਜਲਤ ਜਮੈ ਕੀ ਨਿਸਾਰ ਪਰ ਦਰੋਹ ਕਰਤ ਵਿਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾ ਸਤਿਗੁਰ ਬੂਝ ਨਾਹੀ ਤਾਂ ਮੋਹ ਮਹਾ ਅੰਧਾਰ ਬੇਟ ਖੋਰੀ ਖਾਏ ਮੁਠੋ ਕਿਤਨਾ ਸਿਰਜਨਹਾਰ ਗੋਬਿੰਦ ਗੁਪਤ ਹੋਏ ਰਹੇ ਨਿਆਰੋ ਮਾਤੰਗ ਮਤ ਅੰਕਾਰ ਕਰ ਕਿਰਪਾ ਪ੍ਰਸੰਤ ਰਾਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨ ਆਇਓ ਗੋਪਾਲ ਪੁਰਖ ਅਪਾਰ ਸਾਰਗ ਮਹੱਲਾ ਪੰਜਵਾਂ ਕਰ ਛੇਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਭ ਬਚਨ ਬੋਲ ਗੁਣ ਅਮੋਰ ਕਿੰਕਰੀ ਵਿਕਾਰ ਦੇਖਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ

ਹਰ ਸੰਗ ਸੰਗ ਖਚੀਏ ਜੋ ਸਾਧ ਸੰਗ ਪਾਏ ਕਉ ਨਾਨਕ ਹਰ ਧਿਆਏ ਅਬ ਰਹੇ ਜਮੇ ਮੇਲ ਸਾਰਗ ਮਹੱਲਾ ਪੰਜਵਾਂ ਤੰਚਨਾ ਬਹੁ ਦੱਤ ਕਰਾ ਹੋਮ ਦਾਨ ਅਰਪ ਧਰਾ ਮਨ ਅਨਕ ਸੋਚ ਪਵਿੱਤਰ ਕਰਤ ਨਾ ਹੀਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾਓ ਚਾਰ ਵੇਦ ਜੇਬ ਭਨੇ ਦਸ ਅਸ਼ਟ ਖਸ਼ਟ ਸ੍ਰਵਣ ਸੁਣੇ ਨਹੀਂ ਤੁਲ ਗੋਬਿੰਦ ਨਾਮ ਸੁਣੇ ਮਨ ਚਰਨ ਕਮਲ ਲਾਗੇ ਪਰਤ ਸੰਧ ਸੋਚ ਚਾਰ ਕਿਰਿਆ ਕੁੰਟ ਨਿਰਾਹਾਰ

ਨਾਮ ਇਸ ਤੇ ਲਾਗੇ। ਸਾਰਗ ਮਹੱਲਾ ਪੰਜਵਾਂ, ਆਰਾਮ ਰਾਮ ਆਰਾਮ ਜਾਪ, ਰਮਤ ਰਾਮ ਸਹਾਈ ਰਹਾਉ, ਸੰਤਨ ਕੇ ਚਰਨ ਲਾਗੇ, ਕਾਮ ਕ੍ਰੋਧ ਲੋਭ ਤੇ ਆਗੇ, ਗੁਰ ਗੋਪਾਲ ਪਏ ਕਿਰਪਾਲ, ਲਭਦੇ ਆਪਣੀ ਪਾਈ, ਬਿਰਸੇ ਪ੍ਰਮ ਹੋ ਅੰਧ, ਟੂਟੇ ਮਾਇਆ ਕੇ ਬੰਧ, ਪੂਰਨ ਸਰਬੱਤਰ ਠਾਕੁਰ ਨੈ ਕੋਉ ਬੈਰਾਈ, ਸਵਾਮੀ ਸੋ ਪ੍ਰਸੰਨ ਪਏ, ਜਨਮ ਮਰਨ ਦੁਖ ਗਏ, ਸੰਤਨ ਕੇ ਚਰਨ ਲਾਗ, ਨਾਨਕ ਗੁਣ ਗਾਈ, ਸਾਰਗ ਮਹੱਲਾ ਪੰਜਵਾਂ, ਹਰ ਹਰੇ ਹਰ ਮੁਖੋਂ ਬੋਲ, ਹਰ ਹਰੇ ਮਨ ਧਾਰੇ ਰਹਾਉ, ਸ੍ਰਵਣ ਸੁਨਣ ਭਗਤ ਕਰਨ, ਅਨਕ ਪਾਤਕ ਪੁਣੇ ਚਰਨ, ਸਰਨ ਪਰਨ ਸਾਧੂ

ਵੇਖਿਆ ਸਖਤ ਰਹੋ ਨਿਸਬਾਸਰ ਇਨੂੰ ਆਪਣੋ ਭਾਇਓ ਰਗਾਓ ਗੁਰ ਉਪਦੇਸ਼ ਸੁਨਿਓ ਨੇ ਕਾਨਨ ਪਰਦਾਰਾ ਲਪਟਾਇਓ ਪਰ ਨਿੰਦਾ ਕਾਰਨ ਵੋ ਤਾਵਤ ਸਮਝਿਓ ਨੇ ਸਮਝਾਇਓ ਕਹਾ ਕਹੋ ਮੈਂ ਆਪਣੀ ਕਰਨੀ ਜੇ ਬਿਧ ਜਨਮ ਗਵਾਇਓ ਕਹੇ ਨਾਨਕ ਸਭ ਔਗੁਣ ਮੋਹ ਮੈਂ ਰਾਖ ਲਿਓ ਸਰਨਾਇਓ ਰਾਗ ਸਾਰਗ ਅਸ਼ਟਪਦੀਆਂ ਮਹੱਲਾ ਪਹਿਲਾ ਕਾਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਦਿਨ ਕਿਉ ਜੀਵਾਂ ਮੇਰੀ ਮਾਈ ਜੈ ਜਗਦੀਸ਼ ਤੇ ਰਾਜਾ ਜਾਚੋ ਮੈਂ ਹਰ ਬਿਨ ਰਹਿਣ ਨਾ ਜਾਈ ਰਗਾਓ ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰਹਿਣ ਸਵਾਈ ਸ੍ਰੀ ਤਰਨਾਥ ਮੇਰਾ ਮਨਲੀਨਾ ਰੋਜਾਨੇ ਪੀਰ ਪਰਾਈ ਗਣਤ ਸਰੀਰ ਪੀਰ ਗਏ ਹਰ ਬਿਨ ਗੁਰਸਬਦੀ ਹਰ ਪਾਈ ਹੋ ਦਿਆਲ ਕਿਰਪਾ ਕਰ ਹਰ ਜੀਓ ਹਰ ਸਿਉ ਰਾਂ ਸਮਾਈ ਐਸੀ ਰਫਤਰ ਹੋ ਮਨ ਮੇਰੇ ਹਰ ਚਰਣੀ ਚਿਤ ਲਾਈ ਬਿਸਮ ਪਏ ਗੁਣ ਗਾਏ ਮਨੋਹਰ ਨਿਰਪੋ ਸਹਿਜ ਸਮਾਈ ਹਿਰਦੇ ਨਾਮ ਸਦਾ ਤੁਨ ਨਿਚਲ ਘਟੇ ਨਾ ਕੀਮਤ ਪਾਈ ਬਿਨ ਨਾਵੇ ਸਭ ਕੋਈ ਨਿਰਧਨ ਸਤਿਗੁਰ ਬੂਝ ਬੁਝਾਈ ਪ੍ਰੀਤਮ ਪ੍ਰਾਣ ਪਏ ਸੁਨ ਸਜਨੀ ਦੂਤ ਮੋਏ ਬਿਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗਲ ਪਈ ਮਨ ਭਾਈ ਸਹਿਜ ਸਮਾਤ ਸਦਾ ਲਿਵ ਹਰ ਸਿਉ ਜੀਵਾਂ ਹਰ ਗੁਣ ਗਾਈ ਗੁਰ ਕੇ ਸਬਦਰਤਾ ਪਏ ਰਾਗੀ ਨਿਰਕਰ ਤਾੜੀ ਲਾਈ ਸੁਧਰਸ ਨਾਮ ਮਾਰਸ ਮੀਠਾ ਨਿਰਕਰ ਤਤ ਗੁਸਾਈ ਤੈਹੀ ਮਾਨ ਜੈ ਹੀ ਤੈ ਰਾਖਿਆ ਐਸੀ ਗੁਰਮਤ ਪਾਈ ਸਨਕਾਦਕ ਬ੍ਰਹਿਮਾਦ ਇੰਦਰਾਦਕ

ਕੋੜ ਕਲਪ ਕੇ ਦੁਖ ਬਿਨਾਸਨ, ਸਾਜ ਦ੍ਰਿੜਾਏ ਨੰਬੇਰਾ ਰਖਾਵ, ਕ੍ਰੋਧ ਨਿਵਾਰ ਜਲੇ ਹੋ ਮਮਤਾ, ਪ੍ਰੇਮ ਸਦਾ ਨਉ ਰੰਗੀ, ਅਨਪੁ ਬਿਸਰ ਗਏ ਪ੍ਰੋਜਾ ਤਿਆ, ਹਰ ਨਿਰਮਾਇਲ ਸੰਗੀ, ਚੰਚਲ ਮਤ ਤਿਆਗ ਪਉ ਪੰਜਨ ਪਾਇਆ, ਏਕ ਸ਼ਬਦ ਲਿਵ ਲਾਗੀ, ਹਰ ਅਚਾਖ ਤ੍ਰਿਖਾ ਨਿਵਾਰੀ, ਹਰ ਮੇਲ ਲਹੇ ਬੜਭਾਗੀ, ਅਪਰਤ

ਕੌਣ ਮੋਹ ਲਿਆ ਮਨ ਮੋਰ ਵੱਡੇ ਪਾਗ ਲਿਵ ਲਾਗੀ ਸਾਜ ਵਿਚਾਰ ਕਿਲਵ ਦੋ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਪਰਮ ਪਉ ਪੰਜਨ ਅਵਰ ਨਾ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਾ ਚੀਨਿਆ ਹਰ ਸਰਤੇ ਅਧਕਾਈ ਏਕ ਬਨ ਮੈਂ ਅਵਰ ਨਾ ਜਾਨਾ ਸਤਗੁਰ ਬੂਝ ਬੁਝਾਈ ਅਗਮ ਅਗੋਚਰ ਅਨਾਥ ਅਜੋਨੀ ਗੁਰਮਤ ਏਕੋ ਜਾਣਿਆ ਤੁਬਰ ਪਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮਾਨਿਆ ਗੁਰ ਪ੍ਰਸਾਦ।

ਬੈਠਾ ਰਹਾ ਕੋਟ ਕੁਟੰਤਰ ਕੇ ਪਾਪ ਬੇਨਾਸਨ ਹਰ ਸਾਚਾ ਮਨ ਪਾਇਆ ਹਰ ਬਿਨ ਅਵਰ ਨ ਸੂਝੇ ਦੂਜਾ ਸਤਿਗੁਰ ਏਕ ਬੁਝਾਇਆ ਪ੍ਰੇਮ ਪਦਾਰਥ ਜਿਨ ਕੜ ਵਸਿਆ ਸਹਿਜੇ ਰਹੇ ਸੁਮਾਈ ਸ਼ਬਦ ਰਤੇ ਸੇ ਰੰਗ ਚਰੂਲੇ ਰਾਤੇ ਸਹਿਜ ਸੁਪਾਈ ਰਸਨਾ ਸ਼ਬਦ ਦੀ ਚਾਰ ਰਾਤੀ ਲਾਲ ਪਈ ਰੰਗ ਲਾਈ ਆਰਾਮ ਨਾਮ ਨੇ ਕੇਵਲ ਜਾਣਿਆ ਮਨ ਤ੍ਰਿਪਤਿਆ ਸਾਂਤ ਆਈ ਪੰਡਿਤ ਪੜ ਪੜ ਮੁਨੀ ਸਭ ਥਾਕੇ ਪ੍ਰਮ ਪਿਘ ਥਕੇ ਪਿਘ ਤਾਰੀ ਗੁਰ ਪ੍ਰਸਾਦ ਨਿਰੰਜਨ ਪਾਇਆ ਸਾਚੇ ਸ਼ਬਦ ਵੀ ਚਾਰੀ ਆਵਾ ਗਾਉਣ ਨਿਵਾਰ ਸਚ ਰਾਤੇ ਸਾਚ ਸ਼ਬਦ ਮਨ ਪਾਇਆ ਸਤਿਗੁਰ ਸੇਵ ਸਦਾ ਸੁਖ ਪਾਏ ਗਏ ਜਿਨ ਵਿਚੋਂ ਆਪ ਗਵਾਇਆ ਸਾਚੇ ਸ਼ਬਦ ਸਹਿਤ ਉਪਜੇ ਮਨ ਸਾਚੇ ਲਿਵਲਾਈ ਅਗਮੇ ਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ ਏਕ ਸਮੇ ਸਭ ਜਗਤੋ ਵਰਤ ਵਿਰਲਾ ਏਕ ਪਛਾਣੇ ਸ਼ਬਦ ਮਰੇ ਤਾਂ ਸਭ ਕੇ ਸੂਝੇ ਅਨ ਦਿਨ ਏਕੋ ਜਾਣੇ ਜਿਸ ਨੂੰ ਨਦਰ ਕਰੇ ਸੋਈ ਜਨ ਬੂਝੇ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵਲਾਈ ਸਾਰਗ ਮਹਲਾ ਤੀਜਾ ਮਨ ਮੇਰੇ ਹਰ ਕੀ ਅਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਿਰਲੇ ਜਾਣੀ ਰਖਾਓ ਹਰ ਗੈਰ ਗੰਭੀਰ ਗੁਣੀ ਗਹੀਰ ਗੁਰ ਕੇ ਸ਼ਬਦ ਪਛਾਨਿਆ ਬਹੁਵਿਧ ਕਰਮ ਕਰੇ ਪਾਏ ਦੂਜੇ ਬਿਨ ਸ਼ਬਦੇ ਬਹੁਰਾਨਿਆ ਹਰ ਨਾਮ ਨਾਵੇ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾ ਬਿਨਾ ਸਭ ਜਗ ਹੈ ਮੈਲਾ ਦੂਜੇ ਪਰਮ ਪਦ ਖੋਈ ਕਿਆ ਦ੍ਰਿੜਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋਏ ਦਿਆਲ ਕਿਰਪਾ ਕਰ ਹਰ ਜੀਓ ਨਮ ਹੋਏ ਸਖਾਈ ਸੱਚਾ ਸਦਾਤਾ ਕਰਮ ਵਿਧਾਤਾ ਜਿਸ ਭਾਵੇ ਤਿਸ ਨਾਏ ਲਾਏ ਗੁਰੂ ਦੁਆਰੇ ਸੋਈ ਬੂਝੇ ਜਿਸ ਨੂੰ ਆਪ ਬੁਝਾਏ ਦੇਖ ਬਿਸਮਾਦ ਜੋ ਮਨ ਨਹੀਂ ਚੇਤੇ ਆਵਾ ਗਾਉਣ ਸੰਸਾਰਾ ਸਤਿਗੁਰ ਸੇਵੇ ਸੋਈ ਬੂਝੇ ਪਾਏ ਮੋਹ ਦੁਆਰਾ ਜੇਂਦਰ ਸੂਝੇ ਸੇ ਕਦੇ ਨਾ ਵਿਗਾੜੇ ਸਤਿਗੁਰ ਬੂਝ ਬੁਝਾਈ ਸਤ ਸੰਜਮ ਕਰਨੀ ਕਿਰਤ ਕਮਾਵੇ ਆਵਣ ਜਾਣ ਰਖਾਈ ਸੇ ਦਰ ਸਾਚੇ ਸਾਜ ਕਮਾਵੇ ਜਿਨ ਗੁਰਮੁਖ ਸਾਜ

ਨਾਨਕ ਸੇਜਨ ਥਾਏ ਪਏ ਗਏ ਜਿਨ ਕੀ ਪਦ ਪਾਵੇ ਲੇਖੇ। ਸਾਰਗ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਕਰਨ ਕਰਾਉਣ ਉਪਾਏ ਸਮਾਵਨ ਸਗਲ ਛਤਰਪਦ ਬੀਠਾ ਰਖਾਓ ਰਾਣਾ ਰਾਓ ਰਾਜ ਪਏ ਰੰਕਾ ਉਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾ ਕੋ ਸਗਲ ਘਟਾ ਜਗ ਗਾਇਓ ਉਪਮਾ ਸੁਨੋ ਰਾਜਨ ਕੀ ਸੰਤੋ ਕੈਦ ਜੇਦ ਪਾਹੁ ਚ ਬੇਸੁਮਾਰ ਵਰਸਾ ਦਾ ਤਾਰਾ ਉੱਚੇ ਹੀ ਤੇ ਉੱਚਾ ਪਾਵਨ ਪਰੋਇਓ ਸਗਲ ਅਕਾਰਾ ਪਾਵਕ ਕਾਸ਼ਟ ਸੰਗੇ ਨੀਰ ਤਰਨ ਕਰ ਰਾਖੇ ਏਕਤ ਕੋਈ ਨ ਕਿਸ ਦੀ ਸੰਗੇ ਧੜ ਘੜ ਕਥਾ ਰਾਜਨ ਕੀ ਚੱਲ ਹੈ ਘਰ ਘਰ ਤੁਝੇ ਉਮਾਹਾ ਜੀ ਜਨਸ ਪਾਛੇ ਕਰਿਆ ਪ੍ਰਥਮ ਰਿਜਕ ਸਮਾਹਾ ਜੋ ਕੁਛ ਕਰਨਾ ਤੂੰ ਆਪੇ ਕਰਨਾ ਮਸਲਤ ਕਾਹੂ ਦੀਨੀ ਆਨਕ ਜਿਦਨ ਕਰੇ ਦਿਖਾਏ ਸਾਚੀ ਸਾਖੀ ਚੀਨੀ।

ਫਕੀਰ ਅਣਕ ਸੂਰ ਸਸੀਅਰ ਨਖਿਆਤ ਅਣਕ ਦੇਵੀ ਦੇਵਾ ਬੋ ਪਾਂਤ ਅਣਕ ਬਸਦਾ ਅਣਕ ਕਾਮ ਤੇਨ ਅਣਕ ਪਾਰ ਜਾਤ ਅਣਕ ਮੁਖਬੇਨ ਅਣਕ ਅਕਾਸ ਅਣਕ ਪਾਤਾਲ ਅਣਕ ਮੁਖੀ ਜਪੀਏ ਗੋਪਾਲ ਅਣਕ ਸਾਸਤਰ ਸਿਮਰਤ ਪੁਰਾਨ ਅਣਕ ਜੁਗਤ ਹੋਤ ਵਿਖਿਆਨ ਅਣਕ ਸਰੋਤੇ ਸੁਨੇ ਨਿਧਾਨ ਸਰਬ ਜੀ ਪੂਰਨ ਭਗਵਾਨ ਅਣਕ ਧਰਮ ਅਣਕ ਕੁਮੇਰ ਅਣਕ ਬਰਨ ਅਣਕ ਕਣਕ ਸੁਮੇਰ ਅਣਕ ਸੇਖ ਨਵਤਨ ਨਾਮ ਲੇਹੇ ਪਾਰ ਬ੍ਰਹਮ ਕਾ ਅੰਤ ਨ ਦੇਹੇ ਅਣਕ ਪੁਰੀਆ ਅਣਕ ਤੈ ਖੰਡ ਅਣਕ ਰੂਪ ਰੰਗ ਬ੍ਰਹਿਮੰਡ ਅਣਕ ਬਨਾ ਅਣਕ ਫਲ ਮੂਲ ਆਪੇ ਸੂਖਮ ਆਪੇ ਅਸਥੂਲ ਅਣਕ ਜੁਗਾਦ ਦਿਨਸ ਅਰ ਰਾਤ ਅਣਕ ਪਰਲੋ ਅਣਕ ਉਤਪਾਤ ਅਣਕ ਜੀ ਜਾ ਕੇ ਗ੍ਰਹਿ ਮਾਹੇ ਰਮਤ ਰਾਮ ਪੂਰਨ ਸਰਬ ਠਾਏ ਅਣਕ ਮਾਇ ਜਾ ਕੀ ਲਖੀ ਨਾ ਜਾਏ ਅਣਕ ਕਲਾ ਖੇਲੇ ਹਰ ਰਾਏ ਅਣਕ ਤੁਨਤ ਲਲਤ ਸੰਗੀਤ ਅਣਕ ਗੁਪਤ ਪ੍ਰਗਟੇ ਤੈ ਚੀਤ ਸਭ ਤੇ

ਕਛ ਅੰਤ ਨਾ ਪਾਰ। ਸਤ ਪੁਰਖ ਸਤ ਅਸਥਾਨ, ਊਚ ਤੇ ਊਚ ਨਿਰਮਲ ਨਿਰਵਾਨ। ਆਪਣਾ ਕੀਆ ਜਾਣੇ ਆਪ, ਆਪੇ ਕੜ ਕਟ ਰਹੋ ਵਿਆਪ। ਕਿਰਪਾ ਨਿਧਾਨ

ਓਅੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਏ ਅਨਪੈ ਕਾ ਦਾਤਾ ਘੜ ਕਰ ਪੂਰਨ ਗਏ ਅਲਪਾਤਾ ਘੜ ਕਰ ਪੂਰਨ ਕਰ ਬਿਸਤੀਰਨ ਜਲ ਤਰੰਗ ਜਿਉ ਰਚਨ ਕੀਆ ਹਾਵਰਸ ਮਾਣੇ ਪੋ ਕਟਾਣੇ ਆਨਨ ਬੀਆ ਕੋਤੀਆ ਹਰ ਰੰਗੀ ਇਕ ਰੰਗੀ ਠਾਕੁਰ ਸੰਤ ਸੰਗ ਪ੍ਰਵ ਜਾਤਾ ਨਾਗ ਦਰਸਲੀਨਾ।

ਆਈ ਪੂਰਨ ਮਨ ਮੋਹਨ ਘੜਘੜ ਸੋਹਨ ਜਬ ਕਿੰਚੈ ਤਬ ਛਾਈ ਕਿਉ ਨਾ ਅਰਾਧੋ ਮਿਲ ਕਰ ਸਾਧੋ ਕਰੀ ਮੋਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦੀਸੈ ਸੰਗ ਨਾ ਕਛੁ ਜਾਈ ਕਹੋ ਨਾਨਕ ਹਰ ਹਰ ਆਰਾਧੋ ਕਮਨ ਉਪਮਾ ਦੇਓ ਕਮਨ ਬੜਾਈ ਪੂਛੋ ਸੰਤ ਮੇਰੋ ਠਾਕੁਰ ਕੈਸਾ ਹਿਉ ਅਰਾਪੋ ਦਿਉ ਸੰਦੇਸਾ ਪ੍ਰਭ ਜੀਉ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾ।

ਪਿਓ ਪਾਇਆ, ਆਪੇ ਖੇਲ ਰਚਾਇਓਨ, ਸਭ ਜਗਤ ਸਬਾਇਆ, ਤ੍ਰੈ ਗੁਣ ਆਪ ਸਿਰਜਿਆ, ਮਾਇਆ ਮੋਹ ਵਧਾਇਆ, ਗੁਰਪ੍ਰਸਾਦੀ ਉਬਰੇ, ਜਿਨ ਪਾਣਾ ਪਾਇਆ, ਨਾਨਕ ਸੱਚ ਵਰਤਦਾ, ਸਭ ਸੱਚ ਸਮਾਇਆ।

ਹੁਣ ਹੋਵੇ ਸਭ ਕਰਨਾ ਕਿਰਤ ਕਰ ਲਿਖੀਏ ਕਰ ਕਰ ਕਰਤਾ ਕਰੇ ਕਰੇ ਮਨਮੁਖ ਮਰੀਏ ਗੁਰਮੁਖ ਤਰੀਏ ਨਾਨਕ ਨਦਰੀ ਨਦਰ ਕਰੇ ਪੌੜੀ ਮਨਮੁਖ ਦੂਜਾ ਪਰਮ ਹੈ ਦੂਜੇ ਲੋਭਾਇਆ ਕੂੜ ਕਪਟ ਕੁਮਾਮ ਦੇ ਕੂੜੋ ਆਲਾਇਆ ਪੁੱਤਰ ਕਲੱਤਰ ਮੋਹਿਤ ਹੈ ਸਭ ਦੁੱਖ ਸਬਾਇਆ ਜਾਮਦਰ ਬੱਧੇ ਮਾਰੀ।

ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾਹੇ। ਨਾਨਕ ਅੰਮ੍ਰਿਤ ਮਨੇ ਮਾਹੇ, ਪਾਈਏ ਗੁਰ ਪ੍ਰਸਾਦ, ਤਿਨੀ ਪੀਤਾ ਰੰਗ ਸਿਉ, ਜਿਨ ਕਉ ਲਿਖਿਆ ਆਦਿ ਮਹੱਲਾ ਦੂਜਾ, ਕੀਤਾ ਕਿਆਸਾ ਰਾਹੀ ਹੈ।

ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ, ਸੁਣ ਸੁਣ ਮਨ ਨਮਸਾਈਐ ਬੂਝੇ ਜਨ ਕੋਈ, ਬਹਿੰਦਿਆਂ ਉੜਦਿਆਂ ਨਾ ਵਿਸਰੈ ਸਾਚਾ ਸਚ ਸੋਈ, ਭਗਤਾਂ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ, ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰ ਸੋਈ। ਸਲੋਕ ਮਹੱਲਾ ਪਹਿਲਾ, ਨਾਨਕ ਤੁਲੀਏ ਤੋਲ ਜੇ ਜੀਓ ਪਿੱਛੇ ਪਾਈਐ, ਇਕ ਸੁਨਾ ਪੁੱਜੈ ਬੋਲ ਜੇ ਪੂਰੇ ਪੂਰਾ ਕਰ ਮਿਲੇ, ਵੱਡਾ ਆਖਣ ਭਾਰਾ ਤੋਲ ਹੋਰ ਹੌਲੀ ਮੱਤੀ ਹੌਲੇ ਬੋਲ, ਧਰਤੀ ਪਾਣੀ ਪਰਬਤ ਭਾਰ ਕਿਉਂ ਕੰਡੈ ਤੋਲੇ ਸੁਨਿਆਰ, ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਪੁਜਾਏ, ਮੂਰਖ ਅੰਧਿਆ ਅੰਧੀ ਤਾਤ ਕਹਿ ਕਹਿ ਕਹਿਣ ਕਹਾਇਨ ਆਪ। ਮਹੱਲਾ ਪਹਿਲਾ, ਆਖਣ ਔਖਾ ਸੁਣਨ ਔਖਾ, ਆਖ ਨ ਜਾਪੀ ਆਖ, ਇਕ ਆਖ ਅੱਖ ਹੈ ਸ਼ਬਦ ਭਖ ਹੈ, ਅਰਧ ਉਰਧ ਦਿਨ ਰਾਤ ਜੇ ਕਿਉਂ ਹੋਏ ਤਾਂ ਕਿਉਂ ਦਿਸੇ,

ਅੰਧ ਸਜਾਏ, ਭੁੱਖਿਆਂ ਦੇ ਨਾ ਮਰਦਿਆਂ ਰੱਖੇ, ਅੰਧਾ ਝਗੜਾ ਅੰਧੀ ਸੱਥੈ, ਮਹੱਲਾ ਪਹਿਲਾ ਸਭੇ ਸੁਰਤੀ ਜੋਗ ਸਾਹਿਬ, ਸਭੇ ਵੇਦ ਪੁਰਾਣ, ਸਭੇ ਕਰਣੇ ਤਾਪ ਸਾਹਿਬ, ਸਭੇ ਗੀਤ ਗਿਆਨ, ਸਭੇ ਬੁੱਧੀ ਸੁਧ ਸਾਹਿਬ, ਸਭ ਤੀਰਥ ਸਭ ਥਾਨ, ਸਭ ਪਾਤਸ਼ਾਹੀਆਂ ਅਮਰ ਸਾਹਿਬ, ਸਭ ਖੁਸ਼ੀਆਂ ਸਭ ਖਾਨ, ਸਭੇ ਮਾਨਸ ਦੇਵ ਸਾਹਿਬ,

ਨਾਨਕ ਸੱਚਾ ਸਤਿ ਨਾਏ, ਸੱਚ ਸਭਾ ਦੀ ਬਾਣ ਪੌੜੀ, ਨਾਏ ਮੰਨੇ ਸੁਖ ਉਪਜੈ, ਨਾਮੇ ਗਤ ਹੋਈ, ਨਾਏ ਮੰਨੇ ਪਦ ਪਾਈਐ, ਫਿਰ ਦੇ ਘਰ ਸੋਈ, ਨਾਏ ਮੰਨੇ ਭਵਜਲ ਲੰਘੀਐ, ਫਿਰ ਵਿਘਨ ਨਾ ਹੋਈ, ਨਾਏ ਮੰਨੇ ਪੰਥ ਪ੍ਰਗਟਾ, ਨਾਮੇ ਸਭ ਲੋਈ, ਨਾਨਕ ਸਤਿਗੁਰ ਮਿਲਿਐ, ਨਾਉ ਮੰਨੀਐ, ਜਿਨ ਦੇਵੈ ਸੋਈ। ਸਲੋਕ ਮਹੱਲਾ ਪਹਿਲਾ। ਪੁਰੀਆ ਖੰਡਾ ਸਿਰ ਕਰੇ, ਇੱਕ ਪੈਰ ਤੇ ਆਏ, ਪਾਉਣ ਮਾਰ ਮਨ ਜਪ ਕਰੇ, ਸਿਰ ਮੁੰਡੀ ਤਲੈ ਦੇ, ਕਿਸ ਉੱਪਰ ਉਹ ਟਿਕ ਟਿਕੈ,

ਕੌੜੀ ਨਾਏ ਮੰਨਿਆ ਕੁਲ ਉਧਰ ਸਭ ਕੁੱਟਾਂ ਮਸਵਾਇਆ ਨਾਏ ਮੰਨੇ ਸੰਗਤ ਉਧਰ ਜੇਨ ਹਿਰਦੇ ਵਸਾਇਆ ਨਾਏ ਮੰਨੇ ਸੁਣ ਉਧਰ ਜੇਨ ਰਸਨ ਰਸਾਇਆ ਨਾਏ ਮੰਨੇ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਨੀ ਸਾਰਾਇਆ ਜਿਨ ਗੁਰੂ ਮਿਲਾਇਆ ਸਲੋਕ ਮਹੱਲਾ ਪਹਿਲਾ ਸਭੇ ਰਾਤੀ ਸਭ ਦੇ ਸਭ ਥਿੱਤੀ ਸਾਵਾਰ ਸਭੇ ਰੁੱਤੀ ਮਹਾ ਸਭ ਸਭ ਧਰਤੀ ਸਭ ਭਾਰ ਸਭੇ ਪਾਣੀ ਪਾਉਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪੀ ਕੇਤੜ ਕਹਿ ਨਾ ਸਕੀ ਜੈਕਾਰ ਆਖੇ ਥੱਕੇ ਆਖ ਆਖ ਕਰ ਸਿਵਤੀ ਵਿਚਾਰ ਤਿਰਣ ਨਾ ਪਾਇਓ ਬੱਪੜੀ ਨਾਨਕ ਕਹੇ ਗੁਵਾਰ ਮਹੱਲਾ ਪਹਿਲਾ ਅੱਖੀ ਪਰਣੇ ਜੇ ਫਿਰਾਂ

ਕੱਚ ਪਿੱਚ ਅੰਧਿਆ ਅੰਧ ਵਿਚਾਰ ਨਾਨਕ ਕਰਮੀ ਬੰਦਗੀ ਨਜ਼ਰ ਲੰਘਾਏ ਪਾਰ ਪੌੜੀ ਨਾਏ ਮੰਨਿਆ ਦੁਰਮਤ ਗਈ ਮਦ ਪ੍ਰਗਟੀ ਆਇਆ ਨਾਉ ਮੰਨੇ ਹਉਮੈ ਗਈ ਸਬਰ ਉਹ ਗਵਾਇਆ ਨਾਏ ਮੰਨੇ ਨਾਮ ਉਪਜੇ ਸਹਿਜੇ ਸੁਖ ਪਾਇਆ ਨਾਏ ਮੰਨੇ ਸਾਧ ਉਪਜੇ ਹਰ ਮਨ ਵਸਾਇਆ ਨਾਨਕ ਨਾਮ ਰਤਨ ਹੈ ਗੁਰਮੁਖ ਹਰ ਧਿਆਇਆ ਸਲੋਕ ਮਹੱਲਾ ਪਹਿਲਾ ਹੋਰ ਸਰੀਕ ਹੋਵੇ ਕੋਈ ਤੇਰਾ ਤਿਸ ਅੱਗੇ ਤੁਦੇ ਆਖਾਂ ਤੁਦ ਅੱਗੇ ਤੁਦੇ ਸਾਲਾਹੀ ਮੈਂ ਅੰਧੇ ਨਾਉ ਸੁਜਾਖਾ ਜੇ ਤਾਂ ਆਖਣ ਸਾਹੀ ਸਬਦੀ ਭਾਖਿਆ ਪਾਏ ਸੁਭਾਈ ਨਾਨਕ।

ਸੀਲ ਸੰਜਮ ਸਚ ਪੰਨੀ ਖਾਣਾ ਖਾਜ ਆਹਾਜ ਸਰਮ ਗਿਆ ਕਰ ਆਪਣੇ ਪਾਤ ਉੜਚ ਲੀ ਨਾਲ ਨਾਨਕ ਸੱਚਾ ਏਕ ਹੈ ਔਰ ਨ ਸੱਚਾ ਭਾਲ ਪੌੜੀ ਬਾਹਰ ਭਸਮ ਲੇਪਨ ਕਰੇ ਅੰਤਰ ਗੁਬਾਰੀ ਖਿੰਤਾ ਚੋਲੀ ਬਹੁ ਪੇਖ ਕਰੇ ਦੁਰਮਤ ਅੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਪਰਮ ਹੈ।

ਕਿਸਿਓ ਪ੍ਰੀਤ ਹੋਵੇ ਲਖ ਜੀਵਨ, ਕਿਆ ਖੁਸ਼ੀਆਂ ਕਿਆ ਚਾਓ, ਵਿਛੜਿਆ ਵਿਸ ਹੋਏ ਵਿਛੋੜਾ, ਇਹ ਘੜੀ ਮੈਂ ਜਾਏ, ਜੇ ਸੋ ਵਰਿਆ ਮਿੱਠਾ ਖਾਜੇ, ਵੀ ਫਿਰ ਕੌੜਾ ਖਾਏ, ਮਿੱਠਾ ਖਾਧਾ ਚੇਤਨ ਆਵੇ, ਕੌੜਤਨ ਧਾਏ ਜਾਏ, ਮਿੱਠਾ ਕੌੜਾ ਦੋਵੇਂ ਰੋਗ, ਨਾਨਕ ਅੰਤ ਵਿਗੁੱਤੇ ਭੋਗ, ਚਲ ਚਲ ਚਖਣਾ।

ਸੰਚੀਏ ਅੰਮ੍ਰਿਤ ਰਸ ਪਾਇਆ, ਬਿਸੀਅਰ ਮੰਤਰ ਵਸਾਈਏ, ਬਹੁ ਦੂਧ ਪੀ ਆਇਆ, ਮਾਨਮੁਖ ਅਪਿੰਨ ਨਾ ਭਿੱਜਈ, ਪੱਥਰ ਨਾ ਵਹਾਇਆ, ਬਿਖ ਮੈਂ ਅੰਮ੍ਰਿਤ ਸਿੰਚੀਏ, ਬਿਹਕਾ ਫਲ ਪਾਇਆ, ਨਾਨਕ ਸੰਗਤ ਮੇਲ ਹਾਰ, ਸਭ ਬਿਖ ਲਹਿ ਜਾਇਆ। ਸਲੋਕ ਮਹੱਲਾ ਪਹਿਲਾ, ਮਰਣਾ ਮਹੂਰਤ ਪੁੱਛਿਆ, ਪੁੱਛੀ ਥਿਤ ਨਾ ਵਾਰ, ਇੱਕ ਨੀ ਲੱਦਿਆ ਇੱਕ ਲੱਦ ਚੱਲੇ, ਇੱਕ ਨੀ ਬੱਧੇ ਭਾਰ, ਇੱਕ ਨਾ ਹੋਈ ਸਾਗਤੀ ਇੱਕ ਨਾ ਹੋਈ ਸਾਰ, ਲਸਕਰ ਸਣੇ ਦੁਮਾਮਿਆ ਛੁੱਟੇ ਬੰਕ ਦੁਆਰ, ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ। ਮਹੱਲਾ ਪਹਿਲਾ, ਨਾਨਕ ਢੇਰੀ ਟਹਿ ਪਈ ਮਿੱਟੀ ਸੰਧਾ ਕੋਟ, ਭੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਪੌੜੀ, ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ, ਮਹਾਂ ਕਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ, ਭਲਕੇ ਉੱਠ ਨਿਤ ਪਰ ਦਰਬ ਫਿਰੇ

ਨਾਨਕ ਸ਼ਬਦ ਮਿਲੇ ਨਾ ਵਿਛੜੇ, ਜਿਨ੍ਹਾਂ ਸੇਵਿਆ ਹਰ ਦਾਤਾਰ ਪੌੜੀ, ਗੁਰਮੁਖ ਹਿਰਦੇ ਸਾਂਤ ਹੈ ਨਾਉ ਉਗਵਿਆਇਆ, ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਾਪਾਇਆ, ਹਿਰਦਾ ਸੁਧ ਘਰ ਸੇਵ ਦੇ ਸੋ ਹੈ ਗੁਣ ਗਾਇਆ, ਮੇਰੇ ਹਰ ਜੀਉ ਏਵੇ ਭਾਵਦਾ ਗੁਰਮੁਖ ਤਰਾਇਆ, ਨਾਨਕ ਗੁਰਮੁਖ ਮੇਲਿਆਂ ਹਰ ਦਰ ਸੋਹਾਇਆ। ਸਲੋਕ ਮਹੱਲਾ ਪਹਿਲਾ, ਧਨਵੰਤਾ ਇਹ ਹੀ ਕਹੇ ਅਵਰੀ ਤਨ ਕਉ ਜਾਓ, ਨਾਨਕ ਨਿਰਤਾਨ ਤਿਤ ਦੇਨ ਜਿਤ ਦਿਨ ਵਿਸਰੇ ਨਾਉ ਮਹੱਲਾ ਪਹਿਲਾ। ਸੂਰਜ ਚੜੇ ਵਿਜੋਗ

ਆਪ ਹੂਕ ਕਢਾਏ ਟੈ ਪਵੇ ਪੌੜੀ, ਸਤ ਸੰਗਤ ਨਾਮ ਨਿਧਾਨ ਹੈ ਜਿਥੋਂ ਹਰ ਪਾਇਆ, ਗੁਰ ਪ੍ਰਸਾਦੀ ਕੜ ਚਾਨਣਾ ਆਨੇਰ ਗਵਾਇਆ, ਲੋਹਾ ਪਾਰਸ ਪੇਟੀ ਹੈ ਕੰਚਨ ਹੋਏ ਆਇਆ, ਨਾਨਕ ਸਤਿਗੁਰ

ਹੋਵੇ। ਐਸੀ ਕਹੀਏ ਸੂਰਤ ਜੋ ਉਸ ਇੱਛੇ ਸੋ ਫਲ ਪਾਏ। ਤਾਂ ਨਾਨਕ ਕਹੀਏ ਮੂਰਤ ਪੌੜੀ ਸਤਿਗੁਰ ਅੰਮ੍ਰਿਤ ਬਿਰਖ ਹੈ। ਅੰਮ੍ਰਿਤ ਰਸ ਫਲਿਆ ਜਿਦ ਪ੍ਰਾਪਤ ਸੋ ਲਹੇ। ਗੁਰ ਸਬਦੀ ਮਿਲਿਆ ਸਤਿਗੁਰ ਕੇ ਪਾਣੇ ਜੋ ਚੱਲੇ। ਹਰ ਸੇ ਤੀਰ ਲਿਆ ਜਮਕਾਲ ਜੋਏ ਨਾ ਸਕਈ। ਘਟ ਚਾਨਣ ਬਲਿਆ ਨਾਨਕ ਬਖਸ ਮਿਲਾਇਨ। ਫਿਰ ਗਰਭ ਨਾ ਗਲਿਆ ਸਲੋਕ ਮਹੱਲਾ ਪਹਿਲਾ। ਸੱਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸਨਾਨ। ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਧਾਨ। ਜੁਗਤ ਧੋਤੀ ਸੁਰਤ ਚੌਂਕਾ।

ਆਮ ਕ੍ਰੋਧ ਤ੍ਰਿਸ਼ਨਾ ਉਚਰੇ, ਦਸਵੀਂ ਦਸੇ ਦੁਆਰ ਜੇ ਠੱਕ, ਇਹ ਕਾਸੀ ਇਹ ਕਰ ਜਾਣੇ, ਦੁਆਸੀ ਪੰਚ ਵਸਗਤ ਘਾ ਰੱਖ, ਤਉ ਨਾਨਕ ਮਨ ਮਾਨੇ, ਐਸਾ ਵਰਤ ਰਹੀ ਜੇ ਪਾਂਡੇ, ਹੋਰ ਬਹੁਤ ਸਿੱਖ ਕਿਆ ਦੀਜੇ, ਪੌੜੀ ਉਬ ਤਰਾ ਜੇ ਰੰਗ ਰਾਏ, ਸੰਚੇ ਬਿਖ ਮਾਇਆ ਕਰ ਕਰ ਹੇਤ ਪਧਾਏ ਦੇ, ਪਰ ਦਰਬ ਚੁਰਾਇਆ ਪੁੱਤਰ ਕਲੱਤਰ ਨਾ ਵਿਸ ਹੈ, ਬਹੁ ਪ੍ਰੀਤ ਲਗਾਇਆ ਵੇਖਦਿਆਂ ਹੀ ਮਾਇਆ ਧੋਏ ਗਈ, ਪਛਤੇ ਪਛਤਾਇਆ।

ਨਾ ਬੁੱਧ ਨਾ ਅਕਲ ਸਾਰ, ਅਖਰ ਕਾ ਪਿਓ ਨਾਲ ਹੰਤ, ਨਾਨਕ ਸੇ ਨਾਰ ਅਸਲ ਖਾਰ, ਜੇ ਬਿਨ ਗੁਣ ਗਰਭ ਕਰੰਤ। ਪੌੜੀ ਗੁਰਮੁਖ ਸਭ ਪਵਿੱਤ ਹੈ, ਤਨ ਸੰਪੈ ਮਾਇਆ, ਹਰ ਅਰਥ ਜੋ ਖਰਚਦੇ ਦਿਨ ਦੇ ਸੁਖ ਪਾਇਆ, ਜੋ ਹਰ ਨਾਮ ਧਿਆਏ ਦੇ ਤਿੰਨ ਤੋਟ ਨਾ ਆਇਆ, ਗੁਰਮੁਖਾ ਨਦਰੀ ਆਵਦਾ ਮਾਇਆ ਸੁੱਟ ਪਾਇਆ, ਨਾਨਕ ਭਗਤਾਂ ਹੋਰ ਚਿੱਤ ਨਾ ਆਵਈ, ਹਰ ਨਾਮ ਸਮਾਇਆ। ਸਲੋਕ ਮਹੱਲਾ ਚੌਥਾ, ਸਤਿਗੁਰ ਸੇਵਨ ਸੇਵੜ ਭਾਗੀ, ਸੱਚੇ ਸ਼ਬਦ ਜਿਨ੍ਹਾਂ ਏਕਲੇ ਲਾਗੀ, ਗ੍ਰਹਿ ਕੁਟੰਬ ਸਹਿਜ ਸਮਾਧੀ, ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ। ਮਹੱਲਾ ਚੌਥਾ, ਗਣਤੇ ਸੇਵ ਨਾ ਹੋਵਈ, ਕੀਤਾ ਥਾਏ ਨਾ ਪਾਏ, ਸਬਦੇ ਸਾਧਨ ਆਇਓ, ਸੱਚ ਨਾ ਲੱਗੋ ਭਾਓ, ਸਤਿਗੁਰ ਪਿਆਰਾ ਨਾ ਲੱਗਈ, ਮਨ ਆਵੇ ਜਾਏ। ਜੇ ਇੱਕ ਵਿਖ ਅਗਾਹਾਂ ਭਰੇ, ਤਾਂ ਦਸ ਵਿਖਾਂ ਪਿਛਾਹਾਂ ਜਾਏ, ਸਤਿਗੁਰ ਕੀ ਸੇਵਾ ਚਾਕਰੀ, ਜੇ ਚੱਲੇ ਸਤਿਗੁਰ ਪਾਏ, ਆਪ ਗਵਾਏ ਸਤਿਗੁਰੂ ਨੂੰ ਮਿਲੇ, ਸਹਿਜੇ ਰਹੇ ਸਮਾਏ। ਨਾਨਕ ਤਿਨਾ ਨਾਮ ਨਾ ਵਿਸਰੇ, ਸੱਚੇ ਮੇਲ ਮਿਲਾਏ ਪੌੜੀ, ਖਾਨ ਮਲੂਕ ਕਹਾਏ ਦੇ ਕੋ ਰਹਿਣ ਨਾ ਪਾਈ, ਗੜ ਮੰਦਰ ਗਜ ਗੀਰੀ ਆ ਕਿਸ ਸਾਥ ਨਾ ਜਾਈ, ਸੋਇਨ ਸਾਗਤ ਪੌਣ ਵੇਗ, ਤ੍ਰਿਗ ਤ੍ਰਿਗ ਚਤੁਰਾਈ, ਛੱਤੀ ਅੰਮ੍ਰਿਤ ਪ੍ਰਕਾਰ ਕਰੇ ਬਹੁਮੇਲ ਵਧਾਈ। ਨਾਨਕ ਜੋ ਦੇਵੈ ਤਿਸੇ ਨਾ ਜਾਣਨੀ, ਮਨਮੁਖ ਦੁਖ ਪਾਈ। ਸਲੋਕ ਮਹੱਲਾ ਤੀਜਾ, ਪੜ ਪੜ ਪੰਡਿਤ ਮੋਨੀ ਥੱਕੇ, ਦੇ ਸੰਤਰ ਪਾ ਥੱਕੇ ਪੇਖ ਤਾਰੀ, ਦੂਜੇ ਪਾਏ ਨਾ ਉਹ ਕਦੇ ਨਾ ਪਾਇਨ, ਦੁਖ ਲਾਗਾ ਅਧ ਪਾਰੀ।

ਜੀਵਤ ਸੋਈ ਲੈ ਜਾਏਗਾ, ਰੋਸ ਕਿਸੇ ਚੋਂ ਕੀਜੇ, ਗੁਰਮੁਖ ਹੋਵੇ ਸੋ ਪਾਣਾ ਮੰਨੇ, ਸਹਿਜੇ ਹਰਸ ਪੀਜੇ, ਨਾਨਕ ਸੁਖਦਾਤਾ ਸਦਾ ਸਾਲਾਹਿਓ, ਰਸਨਾ ਰਾਮ ਰਵੀਜੇ ਪ੍ਰੀ। ਗੜਕਾਇਆ ਸੀਗਾਰ ਬਹੁ ਪਾਂਤ ਬਣਾਈ, ਰੰਗ ਪਰੰਗ ਕਤੀਫਿਆ ਪੈਰੇ ਤਰਮਾਈ, ਲਾਲ ਸੁਪੇਦ ਦਲੀਚਿਆ

ਤੀਜਾ ਸਹਿਜੇ ਸੁਭ ਸੁੱਤੀ ਸ਼ਬਦ ਸਮਾਏ ਆਪੇ ਪ੍ਰਾਮੇਲ ਲਈ ਗੱਲ ਆਏ ਦੁਬਦਾ ਚੁੱਕੀ ਸਹਿਜ ਸੁਪਾਏ ਅੰਤਰ ਨਾਮ ਸਿਆ ਮਨ ਆਏ ਸੇ ਕੰਠ ਲਾਏ ਜੇ ਪੰਨ ਕੜਾਏ ਨਾਨਕ ਜੋ ਤੁਰ ਮਿਲੇ ਸੇ ਹੁਣ ਆਣ ਮਿਲਾਏ ਮਹੱਲਾ ਤੀਜਾ ਜਿੰਨੀ ਨਾਮ ਸਾਰਿਆ ਕਿਆ ਜਬ ਜਾਪੇ ਹੋਰ ਵਿਸ਼ਟਾ ਅੰਦਰ ਕੀਟ ਸੇ ਮੁੱਠੇ ਤੰਦੇ ਚੋਰ ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ ਪੌੜੀ ਨਾਮ ਸਲਾਹਨ ਨਾਮ ਮਨ ਅਸਥਿਰ ਜਗ ਸੋਈ ਹਿਰਦੇ ਹਰ ਹਰ ਚਿਤਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖਿਣ ਖਿਣ ਹਰ ਸੋਈ ਗੁਰਮੁਖ ਜਨਮ ਸਕਾਰਤਾ ਨਿਰਮਲ ਮਲਕ ਹੋਈ ਨਾਨਕ ਜੀਵ ਦਾ ਪੁਰਖ ਧਿਆਇਆ ਅਮਰਾਪਦ ਹੋਈ।

ਕਾਰੀ ਪਾਪ ਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਬਿਗਮ ਡਰਾਵਣਾ ਕਿਉਂ ਤਰੀਏ ਤਾਰੀ ਨਾਨਕ ਗੁਰ ਰਾਖੇ ਸੇ ਉਭਰੇ ਹਰ ਨਾਮ ਉਧਾਰੀ ਸਲੋਕ ਮਹੱਲਾ ਤੀਜਾ ਬਿਨ ਸਤਿਗੁਰ ਸੇਵੇ ਸੁਖ ਨਹੀਂ ਮਰ ਜੰਮੇ ਵਾਰੋ ਵਾਰ ਮੋਠ ਗੋਲੀ ਪਾਈਨ ਬਹੁ ਦੂਜੇ ਪਾਏ ਵਿਕਾਰ ਇੱਕ ਗੁਰ ਪ੍ਰਸਾਦੀ ਉਭਰੇ ਇਸ ਜਨ ਕਉ ਕਰੇ ਸਭ ਨਮਸਕਾਰ ਨਾਨਕ ਅੰਦਰ ਨਾਮ ਧਿਆਏ ਤੂੰ ਅੰਤਰ ਜਿਦ ਪਾਵੇ ਮੁਖ ਦੁਆਰ ਮਹੱਲਾ ਤੀਜਾ ਮਾਇਆ ਮੋਏ ਵਿਸਾਰਿਆ ਸਚ ਮਰਨਾ ਹਰ ਨਾਮ ਧੰਦਾ ਕਰਤਿਆਂ ਜਨਮ ਗਿਆ ਅੰਦਰ ਦੁੱਖ ਸਹਾਮ ਨਾਨਕ ਸਤਿਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ ਪੌੜੀ ਲੇਖਾ ਪੜਗੇ ਹਰ ਨਾਮ ਫਿਰ ਲੇਖ ਨਾ ਹੋਈ ਪੁੱਛ ਨਾ ਸਕੇ ਕੋਏ ਹਾਰ ਦਰਸ ਢੋਈ ਜਮ ਕਾਲ ਮਿਲੇਂਦੇ ਭੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਪਦ ਪ੍ਰਗਟ ਲੋਈ ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ ਸਲੋਕ ਮਹੱਲਾ ਤੀਜਾ ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖਸਾਰ ਗੁਰ ਕੀ ਕਰਨੀ ਪਉ ਕਟੀਏ ਨਾਨਕ ਪਾਵੇ ਪਾਰ ਮਹੱਲਾ ਤੀਜਾ ਸੱਚ ਪੁਰਾਣਾ ਨਾਤੀਏ ਨਾਮ ਨਾ ਮੈਲਾ ਹੋਏ ਗੁਰ ਕੇ ਪਾਣੇ ਜੇ ਚੱਲੇ ਬੌੜ ਨਾ ਆਵਣ ਹੋਏ ਨਾਨਕ ਨਾਮ ਸਾਰਿਆ ਆਵਣ ਜਾਣਾ ਦੋਏ ਪੌੜੀ ਮੰਗਤ ਜਨ ਜਾਚੇ ਦਾਨ

ਸਤਿਗੁਰ ਨਾਲ ਦਿਖਾ ਲਿਆ ਰਵ ਰਹੇ ਆ ਸਵਤਾਏ ਸੁੱਤਿਆਂ ਆਪ ਉਠਾਲ ਦੇ ਨਾਨਕ ਲਿਵਲਾਏ। ਸਲੋਕ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਥਾਉ ਕਥਾਉ ਨਾ ਜਾਣਨੀ ਸਦਾ ਚਿਤਵੇ ਵਿਕਾਰ ਦਰਗੇ ਲੇਖਾ ਮੰਗੀਏ ਉਥੇ ਹੋਏ ਕੂੜਿਆਰ ਆਪੇ ਸ੍ਰਿਸ਼ਟ ਉਪਾਈਨ ਆਪ ਕਰੇ ਵਿਚਾਰ ਨਾਨਕ ਕਿਸ ਨੂੰ ਆਖੀਏ ਸਭ ਵਰਤੇ ਆਪ ਸਤਿਆਰ। ਮਹੱਲਾ ਤੀਜਾ ਹਰ ਗੁਰਮੁਖ ਤਿਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹੋਂ ਬਲਿਹਾਰੀ ਤਿਨ ਕਹੋ ਜਿਨ ਹਰ ਮਨ ਵਸਿਆ ਸੋਏ ਪੌੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ ਨਿਤ ਜੀਵਨ ਕਹੋ ਚਿੱਤ ਗੜ ਮੰਡਪ ਸਵਾਰਿਆ ਵਲ ਵੰਚ ਕਰ ਉਪਾਵ

ਹਰ ਗੁਰ ਰਖਵਾਲਿਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਵਾਦ ਵਖਾਣ ਦੇ, ਮਾਇਆ ਮੋਹ ਸਵਾਏ ਦੂਜੇ ਪਾਏ ਨਾਮ ਸਾਰਿਆ। ਮਨ ਮੂਰਖ ਮਿਲੇ ਸਜਾਏ, ਜਿਨ ਕੀਤੇ ਤਿਸੇ ਨਾ ਸੇਵਨੀ। ਦਿੰਦਾ ਰਿਜਕ ਸਮਾਏ, ਜਮ ਕਾ ਫਾਹ ਗਲੋਂ ਨਾ ਕੱਟੀਏ। ਫਿਰ ਫਿਰ ਆਵੇ ਜਾਏ, ਜਿਨ ਕੋ ਪੂਰਬ ਲਿਖਿਆ। ਸਤਿਗੁਰ ਮਿਲਿਆ ਤਿਨ ਆਏ, ਅਨ ਦਿਨ ਨਾਮ ਧਿਆਏ ਦੇ। ਨਾਨਕ ਸੱਚ ਸਮਾਏ ਮਹੱਲਾ ਤੀਜਾ, ਸੱਚ ਵਣਜੇ ਸੱਚ ਸੇਵਦੇ। ਜੇ ਗੁਰਮੁਖ ਪੈਰੀ ਪਾਹੇ, ਨਾਨਕ ਗੁਰ ਕੇ ਪਾਣੇ ਜੇ ਚੱਲੇ। ਸਹਿਜੇ ਸੱਚ ਸਮਾਹੇ ਪੌੜੀ, ਆਸਾ ਵਿੱਚ ਅਤ ਦੁੱਖ ਘਣਾ। ਮਨਮੁਖ ਚਿੱਤ ਲਾਇਆ, ਗੁਰਮੁਖ ਪਏ ਨਿਰਾਸ। ਪਰਮ ਸੁਖ ਪਾਇਆ, ਵਿੱਚੇ ਗ੍ਰਹਿ ਉਦਾਸ। ਅਲਿਪਤ ਲਿਵ ਲਾਇਆ, ਉਹ ਨਾ ਸੋਗ ਵਿਜੋਗ ਨਾ ਵਿਆਪਈ। ਹਰ ਪਾਣਾ ਪਾਇਆ, ਨਾਨਕ ਹਰ ਸੇਤੀ ਸਦਾ ਰਵ ਰਹੇ। ਤੁਰ ਲਏ ਮਿਲਾਇਆ। ਸਲੋਕ ਮਹੱਲਾ ਤੀਜਾ। ਪਰਾਈ ਅਮਾਣ ਕਿਉਂ ਰੱਖੀਏ, ਦਿੱਤੀ ਹੀ ਸੁਖ ਹੋਏ। ਗੁਰ ਕਾ ਸ਼ਬਦ ਗੁਰ ਤੇ ਟਿਕੇ, ਹੋਰ ਤੇ ਪ੍ਰਗਟ ਨਾ ਹੋਏ। ਅੰਨੇ ਵਸ ਮਾਣਕ ਪਇਆ, ਘਰ ਘਰ ਵੇਚਣ ਜਾਏ। ਉਹ ਨਾ ਪਰਖ ਨਾ ਆਵਈ, ਅੱਡ ਨਾ ਪੱਲੇ ਪਾਏ। ਜੇ ਆਪ ਪਰਖ ਨਾ ਆਵਈ, ਤਾਂ ਪਾਰਖੀਆਂ ਥਾਵ ਲਿਓ ਪਰਖਾਏ। ਜੇ ਉਸ ਨਾਲ ਚਿੱਤ ਲਾਏ, ਤਾਂ ਵੱਥ ਲਹੇ ਨੌਣਦ ਪੱਲੇ ਪਾਏ। ਘਰ ਹੁੰਦੇ ਤਾਨ ਜਗ ਭੁੱਖਾ ਮੋਆ, ਬਿਨ ਸਤਿਗੁਰ ਸੋਝੀ ਨਾ ਹੋਏ। ਸ਼ਬਦ ਸੀਤਲ ਮਨ ਤਨ ਵਸੈ, ਤਿੱਥੇ ਸੋਗ ਵਿਜੋਗ ਨਾ ਕੋਏ। ਵਸਤ ਪਰਾਈ ਆਪ ਗਰਭ ਕਰੇ, ਮੂਰਖ ਆਪ ਗਣਾਏ। ਨਾਨਕ ਬਿਨ ਬੂਝੇ ਕਿਨੇ ਨਾ ਪਾਇਓ। ਫਿਰ ਫਿਰ ਆਵੇ ਜਾਏ ਮਹੱਲਾ ਤੀਜਾ। ਮਨ ਅੰਧ ਪਿਆ ਮਿਲਿਆ ਹਰ ਪ੍ਰੀਤਮ, ਸਰਸੇ ਸੱਜਣ ਸੰਤ ਪਿਆਰੇ। ਜੋ ਤੁਰ ਮਿਲੇ ਨਾ ਵਿਛੜੇ ਕਭੂ, ਜੇ ਆਪ ਮਿਲੇ ਕਰਤਾਰੇ। ਅੰਤਰ ਸ਼ਬਦ ਰਵਿਆ ਗੁਰ ਪਾਇਆ, ਸਗਲੇ ਦੁੱਖ ਨਿਵਾਰੇ। ਹਰ ਸੁਖਦਾਤਾ ਸਦਾ ਸਲਾਹੀ, ਅੰਤਰ ਰੱਖਾਂ ਉਰਤਾਰੇ। ਮਾਨਮੁਖ ਤਿਨਕੀ ਵਕੀਲੀ ਕੇ ਕਰੇ, ਜੇ ਸੱਚੇ ਸ਼ਬਦ ਸਵਾਰੇ। ਉਹਨਾਂ ਦੀ ਆਪ ਪਦ ਰਖਸੀ ਮੇਰਾ ਪਿਆਰਾ, ਸਰਨਾਗਤ ਪਏ ਗੁਰਦੁਆਰੇ। ਨਾਨਕ ਗੁਰਮੁਖ ਸੇ ਸੁਹੇਲੇ ਭਏ, ਮੁਖ ਉਜਲ ਦਰਬਾਰੇ ਪੌੜੀ। ਇਸਤਰੀ ਪੁਰਖੇ ਬਹੁ ਪ੍ਰੀਤ, ਮਿਲ ਮੋਹ ਵਧਾਇਆ। ਪੁੱਤਰ ਕਲੱਤਰ ਨਿਤ ਵੇਖੇ, ਵਿਗਸੇ ਮੋਹ ਮਾਇਆ। ਦੇਸ ਪਰਦੇ ਤਨ ਚੋਰਾਏ, ਆਣ ਮੋਹ ਪਾਇਆ। ਅੰਤ ਹੋਏ ਵਾਇਰ ਵਿਰੋਧ, ਕੋ ਸਕੇ ਨਾ ਛਡਾਇਆ। ਨਾਨਕ ਵਿਣ ਨਾਵੇ ਤ੍ਰਿਗ ਮੋਹ, ਜਿੱਤ ਲੱਗ ਦੁਖ ਪਾਇਆ। ਸਲੋਕ ਮਹੱਲਾ ਤੀਜਾ। ਗੁਰਮੁਖ ਅੰਮ੍ਰਿਤ ਨਾਮ ਹੈ, ਜਿਤ ਖਾਧੇ ਸਭ ਭੁੱਖ ਜਾਏ। ਤਿਸਨਾ ਮੂਲ ਨਾ ਹੋਵਈ, ਨਾਮ ਸੇ ਮਨ ਆਏ। ਬਿਨ ਨਾਵੇ ਜੇ ਹੋਰ ਖਾਣਾ, ਤੇ ਤਰੋਗ ਲੱਗੇ ਤਨ ਤਾਏ। ਨਾਨਕ ਰਸ ਕਸ ਸ਼ਬਦ ਸਲਾਹਣਾ, ਆਪੇ ਲਏ ਮਿਲਾਏ ਮਹੱਲਾ ਤੀਜਾ। ਜੀਆਂ ਅੰਦਰ ਜੀਓ ਸ਼ਬਦ ਹੈ, ਜਿਤ ਸਹਿ ਮੇਲਾਵਾ ਹੋਏ। ਬਿਨ ਸ਼ਬਦੇ ਜਗ ਆਨੇਰ ਹੈ, ਸ਼ਬਦੇ ਪ੍ਰਗਟ ਹੋਏ।

ਤਾਂ ਪੰਜਵਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰ ਪੂਰੇ ਮਹਿਲਾਇਆ ਪ੍ਰਭ ਦੇ ਮਨਹਾਰ ਭਾਗ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰ ਸਾਧੂ ਸੰਗਤ ਲੱਗਿਆ ਤਰਿਆ ਸੰਸਾਰ ਨਾਨਕ ਸਿਫਤ ਸਲਾਹ ਕਰ।

ਅਨ ਪਾਣੀ ਮੁੱਚ ਉਪਾਏ ਦੁਖ ਦਾਲਦ ਪਨ ਤਰ ਅਰਦਾਸ ਸੁਣੀ ਦਾ ਤਾਰ ਹੋਈ ਸਿਸ਼ਟ ਠਰ ਲੇਵੋ ਕੰਠ ਲਗਾਏ ਅਬਦਾ ਸਭ ਘਰ ਨਾਨਕ ਨਾਮ ਧਿਆਏ ਪ੍ਰਭ ਕਾ ਸਬਲ ਕਰ ਮਹੱਲਾ ਪੰਜਵਾਂ ਉੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕ ਉਪਾਏ ਉਨ ਅਗਲਾ ਠਾਂਡ ਪਈ ਸੰਸਾਰ ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ ਕੀਤਾ ਲੋੜੇ ਸੋ ਕਰੇ ਨਾਨਕ ਸਦ ਬਲਿਹਾਰ ਪੌੜੀ ਵੱਡਾ ਆਪ ਅਗੰਮ ਹੈ ਵੱਡੀ ਵਡਿਆਈ ਗੁਰ ਸਬਦੀ ਵੇਖ ਵਿਗਸਿਆ ਅੰਤਰ ਸਾਂਤ ਆਈ ਸਭ ਆਪੇ ਆਪ ਵਰਤਦਾ ਆਪੇ ਹੈ ਪਾਈ ਆਪ ਨਾਥ ਸਭ ਨੱਥੀਅਨ ਸਭ ਹੁਕਮ ਚਲਾਈ ਨਾਨਕ ਹਰ ਪਾਵੇ ਸੋ ਕਰੇ ਸਭ ਚੱਲੇ ਰਜਾਈ ਸੁਧ ਰਾਗ ਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਹਾਂ ਨਾਰ ਗਰਬਸ ਥੋਰੀ ਬਾਤ ਮੰਦ ਨਾਜ ਟਕਾ ਚਾਰ ਗਾਂਠੀ ਐਡੋ ਟੇਡੋ ਜਾਤ ਰਖਾਓ ਬਹੁਤ ਪ੍ਰਤਾਪ ਗਾਉਂ ਸੋ ਪਾਏ ਦੋਇ ਲਖ ਟਕਾ ਬਰਾਤ ਦਿਸ ਚਾਰ ਕੀ ਕਰੋ ਸਾਹਿਬੀ ਜੈਸੇ ਬਨਘਰ ਪਾਤ ਨਾ ਕੋਊ ਲੈ ਆਇਓ ਇਓ ਧਨ ਨਾ ਕੋਊ ਲੈ ਜਾਤ ਰਾਵਣ ਹੂੰ ਤੇ ਅਲਕ ਛਤਰ ਪਾ ਹਰ ਕੇ ਸੰਤ ਸਦਾ ਸਿਰ ਪੂਜੋ ਜੋ ਹਰ ਨਾਮ ਜਪਾਤ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤਸੰਗ ਮਿਲਾਤ ਮਾਤ ਪਿਤਾ ਬੰਤਾ ਸੁਤ ਸੰਪਤ ਅੰਤ ਨ ਚਲਤ ਸੰਗਾਤ ਕਹਿ ਕਬੀਰ ਆਰਾਮ ਪਜ ਬੌਰੇ

ਕਰ ਮੂਸ ਬਿਰਾਨੋ ਪੇੜ ਪਰੇ ਅਪਰਾਧੀ ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਦਿਆ ਸਾਧੀ ਹਿੰਸਾ ਤਉ ਮਤੇ ਨਹੀਂ ਛੂਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨਾ ਚਾਲੀ ਛਾੜ ਮਾਨ ਹਰ ਬਿਮੁਖਨ ਕੋ ਸੰਗ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਇੱਕ

ਕਾਰ ਸਤਿਗੁਰ ਪ੍ਰਸਾਦ ਹਰ ਬਿਨ ਕੌਣ ਸਹਾਈ ਮਨ ਕਾ ਮਾਲ ਪਿਤਾ ਪਾਈ ਸੁਧ ਬੰਤਾ ਹਿਤ ਲਾਗੋ ਸਭ ਫਨ ਕਾ ਅਰਹਾਉ ਆਗੇ ਕਉ ਕਿਛੁ ਤੁਲਹਾ ਬੰਦ ਹੋ ਕਿਆ ਭਰਵਾਸਾ ਤਨ ਕਾ ਕਾਂ ਵਿਸਾਸਾ ਇਸ ਪਾਂਡੇ ਕਾ ਇਤ ਲੰਗ ਲਾਗੇ ਠਨਕਾ ਸਗਲ ਧਰਮ ਪੁੰਨ ਫਲ ਪਾਵੋ।

ਬਰਸ ਕਨਾ ਮੇਰਾ ਮਨ ਪੀਨਾ, ਅੰਮ੍ਰਿਤ ਬੂੰਦ ਸੁਹਾਨੀ ਹੀ ਅਰੇ, ਗੁਰਮੋਹੀ ਮਨ ਹਰਸ ਲੀਨਾ ਰਹਾਉ, ਸਹਿ ਸੁਖੀ ਵਰ ਕਾਮਣ ਪਿਆਰੀ, ਜਿਸ ਗੁਰਬਚਨੀ ਮਨ ਮਾਨਿਆ, ਹਰ ਵਾਰ ਨਾਰ ਪਹੀ ਸੁਹਾਗਣ, ਮਨ ਤਨ ਪ੍ਰੇਮ ਸੁਖਾਨਿਆ, ਅਵਗਣ ਤਿਆਗ ਪਹੀ ਬੈਰਾਗਣ, ਅਸਥਿਰ ਵਰ ਸੁਹਾਗ ਹਰੀ, ਸੋਗ ਵਿਜੋਤ ਕਦੇ ਨਾ ਵਿਆਪੈ, ਹਰ ਪ੍ਰਭ ਆਪਣੀ ਕਿਰਪਾ ਕਰੀ, ਆਵਣ ਜਾਣ ਨਹੀਂ ਮਨ ਨਿਚਲ, ਪੂਰੇ ਗੁਰ ਕੀ ਓਟ ਗਹੀ, ਨਾਨਕ ਰਾਮ ਨਾਮ ਜਪ ਗੁਰਮੁਖ, ਤਨ ਸੁਹਾਗਣ।

ਬਿਖ ਖਾਈ ਦੁਖ ਪਾਇਆ, ਸ਼ਬਦ ਚੀਨ ਭੈ ਕਪਟ ਨਾ ਛੂਟੇ, ਮਾਨ ਮੁਖ ਮਾਇਆ ਮਾਇਆ, ਅਜਗਰ ਭਾਰ ਲੱਦੇ ਅਧ ਪਹਾਰੀ, ਮਰ ਜਨਮੇ ਜਨਮ ਗਵਾਇਆ, ਮਨ ਭਾਵੇ ਸ਼ਬਦ ਸੁਹਾਇਆ।

ਨਾ ਨਹਾਤੇ, ਹਰ ਕਾ ਨਾਮ ਨਾ ਪਾਇਆ, ਰਤਨ ਪਦਾਰਥ ਪਰ ਹਰ ਤਿਆਗਿਆ, ਜਤ ਕੋ ਤਦ ਹੀ ਆਇਆ, ਵਿਸ਼ਟਾ ਕੀਟ ਪਏ ਉਤ ਹੀ ਤੇ ਉਤ ਹੀ

ਪੁਰਸਿਓ ਅਣਦਿਨ ਭਗਤ ਸੁਹਾਵੀ ਮੁਕਤ ਪਏ ਗੁਰਦਰਸ ਦਿਖਾਇਆ ਜੋ ਜੁਗ ਭਗਤ ਸੁਭਾਵੀ ਹਮ ਥਾਰੇ ਤਿਰ ਪਾਵਣ ਜਗ ਤੁਮਰਾ ਤੂੰ ਮੇਰਾ ਹੋਂ ਤੇਰਾ ਸਤਿਗੁਰ ਮਿਲਿਆ ਨਿਰੰਜਨ ਪਾਇਆ ਬਹੁਰ ਨਾ ਪਵਜਲ ਫੇਰਾ ਆਪਣੇ ਪਿਰਘਰ ਦੇਖ ਵਿਗਾਸੀ ਤਉ ਤਨ ਸਾਜ ਸੀਗਾਰੋ ਅਕੁਲ ਨਿਰੰਜਨ ਸਿਉ ਸਚ ਸਾਚੀ ਗੁਰਮਤ ਨਾਮ ਆਧਾਰੋ ਮੁਕਤ ਪਈ ਬੰਧਨ ਗੁਰ ਖੋਲੇ ਸਾਬਦ

ਸੁਧ ਬੁਧ ਸੁਰਤ ਨਾਮ ਹਰ ਪਾਈਐ ਸਤ ਸੰਗਤ ਗੁਰ ਪਿਆਰ ਤਹੈ ਨਿਸਲਾ ਹਰ ਨਾਮ ਪਦਾਰਥ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ।

ਸੋਈ ਪੁਰਖ ਜੇ ਸੱਚ ਸਮਾਏ, ਜਾਤ ਕੁਲੀਨ ਸੇਵਕ ਜੇ ਹੋਏ, ਤਾਕਾ ਕਹਿਣਾ ਕਹੋ ਨਾ ਕੋਏ।

ਅਹਿਰ ਸੁਨਾਮ ਵਖਾਣੀ। ਐਤ ਨਾਨਕ ਗੁਰ ਪ੍ਰਸਾਦੀ ਬੂਝੋ, ਕੋਈ ਐਸਾ ਕਰੇ ਵਿਚਾਰਾ, ਜਿਉਂ ਜਲ ਉਪਰ ਫੇਨ ਬੁਦਬੁਦਾ।

ਰਹੇ। ਹਰ ਨਾਮ ਵਸੈ ਮਨ ਆਏ, ਤਿਸ ਕੀ ਕੀਮਤ ਨਾ ਪਵੇ, ਕਹਿਣਾ ਕਿਛੂ ਨਾ ਜਾਏ। ਚੌਥੇ ਪਦ ਵਾਸਾ ਹੋਇਆ, ਸੱਚੇ ਰਹੇ ਸਮਾਏ, ਮੇਰਾ ਹਰ ਪ੍ਰਭ ਅਗਮ ਅਗੋਚਰ ਹੈ, ਕੀਮਤ ਕਹਿਣ ਨਾ ਜਾਏ। ਗੁਰ ਪ੍ਰਸਾਦੀ ਬੁਝੀਏ, ਸਭ ਦੇ ਕਾਰ ਕਮਾਏ, ਨਾਨਕ ਨਾਮ ਸਲਾਹੇ ਤੂੰ, ਹਰ ਹਰ ਦਰ ਸੋਭਾ ਪਾਏ। ਮਲਾਰ ਮਹੱਲਾ ਤੀਜਾ, ਗੁਰਮੁਖ ਕੋਈ ਵਿਰਲਾ ਬੂਝੇ,

ਮਾਨ ਹਰ ਅੰਮ੍ਰਿਤ ਨਾਮ ਧਿਆਏ। ਸਤਿਗੁਰ ਪੁਰਖ ਮਿਲੇ ਨਾਉ ਪਾਈਐ, ਹਰ ਨਾਮੇ ਸਦਾ ਸਮਾਏ। ਅਰਹਾਉ ਮਨਮੁਖ ਸਦਾ ਵਿਛੜੇ ਫਿਰੇ,

ਸੰਗਤ ਨਾ ਵਿਛੜੈ ਅਨ ਦਿਨ ਨਾਮ ਸਮਾਲ ਸਭ ਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਏਕ ਗੁਰਮੁਖ ਆਪ ਮਿਲਾਇਆ ਬਖਸੇ ਭਗਤ ਭੰਡਾਰ ਤੂੰ ਆਪੇ ਸਭ ਤੇ ਜਾਣਦਾ ਕਿਸ ਆਗੇ ਕਰੀ ਪੁਕਾਰ ਹਰ ਹਰ ਨਾਮ ਅੰਮ੍ਰਿਤ ਹੈ ਨਦਰੀ ਪਾਇਆ ਜਾਏ ਅਣ ਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਪਾਏ।

ਨਾਮ ਸਮਾਹੀ ਆਨ ਦਿਨ ਹਰ ਵਿਆਰ ਦੇ ਅੰਤਰ ਸਹਿਜ ਸਮਾਧ ਲਗਾਹੀ। ਸਤਿਗੁਰ ਸਬਦੀ ਇਹੋ ਮਨ ਭੇਦਿਆ ਫਿਰ ਦੇ ਸਾਚੀ ਬਾਣੀ ਮੇਰਾ ਪ੍ਰਭ ਅਲੱਖ ਨ ਜਾਈ ਲਿਖਿਆ ਗੁਰਮੁਖ ਅਕਥ ਕਹਾਣੀ। ਆਪੇ ਦਇਆ ਕਰੇ ਸੁਖਦਾਤਾ ਜਪੀਏ ਸਾਰੰਗ ਪਾਣੀ ਆਵਣ ਜਾਣਾ ਬੌੜ ਨਾ ਹੋਵੇ ਗੁਰਮੁਖ ਸਹਿਜ ਉਸਤਿਆਇਆ। ਮਨ ਹੀ ਤੈ ਮਨ ਮਿਲਿਆ ਸੁਆਮੀ ਮਨ ਹੀ ਮਨ ਸਮਾਇਆ ਸੱਚ ਹੀ ਸੱਚ ਸਾਚ ਭਤੀਜੇ ਵਿੱਚੋਂ ਆਪ ਗਵਾਇਆ। ਏਕੋ ਏਕ ਵਸੇ ਮਨ ਸੁਆਮੀ ਦੂਜਾ ਅਵਰ ਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮੀਠਾ ਜਗ ਨਿਰਮਲ ਸੱਚ ਸੋਈ। ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨ ਕੋ ਤੁਰ ਲਿਖਿਆ ਹੋਈ। ਮਲਾਰ ਮੁਹੱਲਾ ਤੀਜਾ ਗਣ ਗੰਧਰਵ ਨਾਮੇ ਸਭ ਉਧਰੇ ਗੁਰ ਕਾ ਸ਼ਬਦ ਵਿਚਾਰ। ਹਉਮੈ ਮਾਰ ਸਦ ਮਨ ਵਸਾਇਆ ਹਰ ਰਾਖਿਆ ਉਰਧਾਰ ਜਿਸੇ ਬੁਝਾਏ ਸੋਈ ਬੂਝੇ

ਤੇ ਖਿਲ ਖਿਲ ਨਾਮ ਸਮਾਲ। ਗੁਰ ਕੀ ਦਾਤ ਸ਼ਬਦ ਸੁਖ ਅੰਤਰ, ਸਦਾ ਨਿਭੈ ਤੇਰੇ ਨਾਲ ਰਹਾਉ। ਮਨਮੁਖ ਪਾਖੰਡ ਕਦੇ ਨਾ ਚੁੱਕੇ,

ਹਰ ਦਿਨ ਸਦਾ ਪਛਤਾਏ, ਮਰ ਮਰ ਜਨਮੇ ਕਦੇ ਨਾ ਬੂਝੇ, ਵਿਸ਼ਟਾ ਮਾਏ ਸਮਾਏ, ਗੁਰਮੁਖ ਨਾਮ ਰਤੇ ਸੇ ਉਭਰੇ, ਗੁਰ ਕਾ ਸ਼ਬਦ ਵਿਚਾਰ, ਜੀਵਨ ਮੁਕਤ ਹਰ ਨਾਮ ਪਿਆਇਆ, ਹਰ ਰਾਖਿਆ ਉਰਧਾਰ, ਮਨ ਤਨ ਨਿਰਮਲ ਨਿਰਮਲ ਮਤ ਉਤਮ, ਉਤਮ ਬਾਣੀ ਹੋਈ, ਏਕੋ ਪੁਰਖ ਏਕੋ ਪ੍ਰਭ ਜਾਤਾ, ਦੂਜਾ ਅਵਰ ਨ ਕੋਈ, ਆਪੇ ਕਰੇ ਕਰਾਏ ਪ੍ਰਭ ਆਪੇ, ਆਪੇ ਨਦਰ ਕਰੇ, ਮੰਤਾ ਰਾਤਾ ਗੁਰ ਕੀ ਬਾਣੀ, ਸੇਵਾ ਸੁਰਤ ਸਮੇ।

ਤਾਂ ਤਿਸਕੇ ਘੜਕੜ ਰਹੇ ਸਮਾਈ, ਏਖਸ ਬਿਨ ਮੈਂ ਅਵਰ ਨਾ ਜਾਣ, ਸਤਿਗੁਰ ਦੀਆ ਬੁਝਾਈ, ਮਨ ਮੇਰੇ ਨਾਮ ਰਹੋ ਲਿਵਲਾਈ, ਅਦਿਸ਼ਟ ਅਗੋਚਰ ਅਪਰੰਪਰ ਕਰਤਾ।

ਪੱਗ ਏਕ ਨਾਮ ਨਿਵਲਾਈ ਗੁਰਬਚਨੀ ਸਤਿਕਾਰ ਕਮਾਵੇ ਗਤ ਮਤ ਤਬ ਹੀ ਪਾਈ ਕੋੜ ਮੱਧੇ ਕਿਸੇ ਬੁਝਾਏ ਤਿਨ ਰਾਮ ਨਾਮ ਲਿਵਲਾਈ ਜੈ ਜੈ ਦੇਖਾਂ ਤੈ ਏਕੋ ਸੋਈ ਇਹ ਗੁਰਮਤ ਬੁੱਧ ਪਾਈ ਮਨ ਤਨ ਪ੍ਰਾਣ ਤਰੀ ਤਿਸ ਆਗੇ ਨਾਨਕ ਆਪ ਗਵਾਈ ਮਲਾਰ ਮਹੱਲਾ ਤੀਜਾ ਮੇਰਾ ਪਰੋਸਾ ਚਾ ਦੁੱਖ ਨਿਵਾਰਨ।

ਗੁਰਮੁਖ ਰਾਮ ਨਾਮ ਮਨ ਪੀਜੈ ਹਰ ਸੇਤੀ ਲਿਵਲਾਈ ਰਹਾਉ। ਮੇਰਾ ਪ੍ਰਭ ਆਤ ਅਗਮ ਅਗੋਚਰ ਗੁਰਮਤ ਦੇ ਬੁਝਾਈ, ਸੱਚ ਸੰਜਮ ਕਰਨੀ ਗਰ ਕੀਰਤ ਹਰ ਸੇਤੀ ਲਿਵਲਾਈ। ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ, ਦੇਹੀ ਕਾਚੀ ਪਾਉਣ ਮਜਾਏ ਗੁਰਮੁਖ ਅੰਮ੍ਰਿਤ ਪਾਈ। ਆਪੇ ਸਾਜੇ ਸਭ ਕਾਰੇ ਲਾਏ ਸੋ ਸਚ ਰਹਿਆ ਸਮਾਈ, ਨਾਨਕ ਨਾ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ। ਮਲਾਰ ਮੁਹੱਲਾ ਤੀਜਾ ਹਉਮੈ ਵਿਖ ਮਨ ਮੋਇਆ ਲੱਦਿਆ ਅਜਗਰ ਪਾਰੀ, ਗਾਰੜ ਸ਼ਬਦ ਮੁਖ ਪਾਇਆ ਹਉਮੈ ਵਿਖ ਘਰ ਮਾਰੀ। ਮਨ ਰੇ ਹਉਮੈ ਮੋਹ ਦੁਖ ਪਾਰੀ,

ਗੁਣ ਸਤ ਸੰਗਤ ਪਾਈਏ, ਨਦਰੀ ਪਾਰ ਉਤਾਰੀ। ਚੰਦਨ ਗੰਧ ਸੁਗੰਧ ਹੈ, ਬਹੁ ਵਾਸਨਾ ਬੈਕਾਰ। ਹਰਜਨ ਕਰਨੀ ਊਤਮ ਹੈ, ਹਰ ਕੀਰਤ ਜਗ ਵਿਸਥਾਰ। ਕਿਰਪਾ ਕਿਰਪਾ ਕਰ ਠਾਕੁਰ ਮੇਰੇ, ਹਰ ਹਰ ਹਰ ਉਤਾਰ। ਨਾਨਕ ਸਤਿਗੁਰ ਪੂਰਾ ਪਾਇਆ, ਮਨ ਜਪਿਆ ਨਾਮ ਮੁਰਾਰ। ਮਲਾਰ ਮਹੱਲਾ ਤੀਜਾ, ਧਾਰ ਦੂਜਾ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ, ਇਹੋ ਮਨ ਗਿਰਹੀ ਕੇ ਇਹੋ ਮਨ ਉਦਾਸੀ, ਕੇ ਇਹੋ ਮਨ ਅਵਰਣ ਸਦਾ ਅਵਿਨਾਸੀ, ਕੇ ਇਹੋ ਮਨ ਚੰਚਲ, ਕੇ ਇਹੋ ਮਨ ਬੈਰਾਗੀ। ਇਸ ਮਨ ਕੋ ਮਮਤਾ ਕਿੱਥੋਂ ਲਾਗੀ, ਪੰਡਿਤ ਇਸ ਮਨ ਕਾ ਕਰੋ ਵਿਚਾਰ। ਔਰ ਕੇ ਬਹੁਤਾ ਪੜੇ ਉਠਾਵੇ ਭਾਰ, ਰਹਾਓ ਮਾਇਆ ਮਮਤਾ ਕਰਤੇ ਲਾਈ, ਇਹੋ ਹੁਕਮ ਕਰ ਸਿਟਿਓ ਪਾਈ। ਗੁਰਪ੍ਰਸਾਦੀ ਬੂਝੋ ਪਾਈ, ਸਦਾ ਰਹੋ ਹਰ ਕੀ ਸਰਣਾਈ। ਤੋ ਪੰਡਿਤ ਜੋ ਤਿਹਾਂ ਗੁਣਾਂ ਕੀ ਪੰਡ ਉਤਾਰੇ, ਅੰਧਨ ਇੱਕੋ ਨਾਮ ਖਾਣ। ਸਤਿਗੁਰ ਕੀ ਉਹ ਦੀਖਿਆ ਲੇ, ਸਤਿਗੁਰ ਆਗੇ ਸੀਸ ਧਰੇ, ਸਦਾ ਅਲੱਗ ਰਹੇ ਨਿਰਵਾਣ। ਤੋ ਪੰਡਿਤ ਦਰਗਹਿ ਪ੍ਰਵਾਨ, ਸਭਨਾ ਮੈਂ ਏਕੋ ਏਕ ਵਖਾਣੇ, ਜਾਂ ਏਕੋ ਵੇਖੇ ਤਾਂ ਏਕੋ ਜਾਣੇ। ਜਾ ਕੋ ਬਖਸੇ ਮੇਲੇ ਸੋਏ, ਐਥੇ ਉਥੇ ਸਦਾ ਸੁਖ ਹੋਏ। ਕਹਿਤ ਨਾਨਕ ਕਮਨ ਵਿਦ ਕਰੇ ਕਿਆ ਕੋਏ, ਤੋਈ ਮੁਕਤ ਜਾ ਕੋ ਕਿਰਪਾ ਹੋਏ। ਆਨੰਦਨ ਹਰ ਗੁਣ ਗਾਵੇ ਸੋਏ, ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ। ਮਲਾਰ ਮਹੱਲਾ ਤੀਜਾ, ਪ੍ਰਾਮ ਪ੍ਰਾਂ ਜੋਨ ਮਨਮੁਖ ਪਰਮਾਈ। ਜਮ ਕਾਲ ਮਾਰੇ ਨਿਦਪਾਤ ਗਵਾਈ, ਸਤਿਗੁਰ ਸੇਵਾ ਜਮ ਕੀ ਕਾਨ ਚੁਕਾਈ। ਹਰ ਭਰਾ ਮਿਲਿਆ ਮਹਿਲ ਕਰ ਪਾਈ, ਪ੍ਰਾਣੀ ਗੁਰਮੁਖ ਨਾਮ ਧਿਆਏ। ਜਨਮ ਪਦਾਰਥ ਦੁਬਧਾ ਖੋਇਆ, ਕੌਡੀ ਬਦਲੇ ਜਾਏ ਰਹਾਓ। ਕਰ ਕਿਰਪਾ ਗੁਰਮੁਖ ਲੱਗੇ ਪਿਆਰ, ਅੰਤਰ ਭਗਤ ਹਰ ਹਰ ਉਰਤਾਰ। ਭਵਜਰ ਸ਼ਬਦ ਲੰਘਾਵਣ ਹਾਰ, ਦਰ ਸਾਚੇ ਦਿਸੇ ਸਤਿਆਰ। ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ, ਬਿਨ ਗੁਰ ਪਰਮ ਭੂਲੇ ਬਹੁ ਮਾਇਆ। ਹਉਮੈ ਮਮਤਾ ਬਹੁ ਮੋਹ ਵਧਾਇਆ, ਦੂਜੇ ਪਾਏ ਮਨਮੁਖ ਦੁਖ ਪਾਇਆ। ਆਪੇ ਕਰਤਾ ਅਗਮ ਅਥਾਹ, ਗੁਰ ਸਬਦੀ ਜਪੀਏ ਸਚ ਲਾਹ। ਹਾਜ਼ਰ ਹਜੂਰ ਹਰ ਵੇ ਪਰਵਾਹ, ਨਾਨਕ ਗੁਰਮੁਖ ਨਾਮ ਸਮਾਹ। ਮਲਾਰ ਮਹੱਲਾ ਤੀਜਾ, ਜੀਵਤ ਮੁਕਤ ਗੁਰਮਤੀ ਲਾਗੇ। ਹਰ ਕੀ ਭਗਤ ਅਣਦਿਨ ਸਦ ਜਾਗੇ, ਸਤਿਗੁਰ ਸੇਵੈ ਆਪ ਗਵਾਏ। ਹਉ ਤਿਨ ਜਨ ਕੈ ਸਦ ਲਾਗੋ ਪਾਏ, ਹਉ ਜੀਵਾਂ ਸਦਾ ਹਰ

ਸਤਿਗੁਰ ਦੇਖ ਮੇਰਾ ਮਨ ਬਿਕਸਿਓ ਜਾਂ ਘਰ ਪੇਟਿਓ ਬਨਵਾਰੀ ਜਗਾਓ ਜਿਨ ਐਸਾ ਨਾਮ ਸਾਰਿਆ ਮੇਰਾ ਹਰ ਹਰ ਤਿਸਕੇ ਕੁਲ ਲਾਗੀ ਗਾਰੀ ਹਰ ਤਿਸਕੇ ਕੁਲ ਪ੍ਰਸੂਤ ਨ ਕਰੀਓ ਤਿਸ ਵਿਧਵਾ ਕਰਮ ਹੈ ਤਾਰੀ ਹਰ ਘਰ ਆਣ ਮਿਲਾਵੋ ਗੁਰ ਸਾਧੂ ਜਿਸ ਆਏ ਨਿਸ ਹਰ ਉਰ ਤਾਰੀ ਗੁਰ ਡੀਠੇ ਗੁਰ ਕਾ ਸਿਖ ਬਿਗਸੈ ਜਿਉ ਬਾਰਕ ਦੇਖ ਮਹਿ ਤਾਰੀ।

ਗੁਰ ਸਾਧੂ ਲੈ ਤਿਸਕੀ ਤੋਰ ਮੁਖ ਲਾਈ, ਜਿਤਨੀ ਸਿਰਟ ਤੁਮਰੀ ਮੇਰੇ ਸਵਾਮੀ, ਸਭ ਤਿਤਨੀ ਲੋਚੈ ਤੋਰ ਸਾਧੂ ਕੀ ਤਾਈ। ਨਾਨਕ ਲਿਲਾਟ ਹੋਵੇ ਜਿਸ ਲਿਖਿਆ, ਤੇ ਸਾਧੂ ਤੂਰ ਦੇ ਘਰ ਪਾਰ ਲੰਘਾਈ। ਮਲਾਰ ਮਹੱਲਾ ਚੌਥਾ, ਤੇ ਜਨ ਕਉ ਹਰ ਮੀਠ ਲਗਾਨਾ, ਜਿਸ ਹਰ ਹਰ ਕਿਰਪਾ ਕਰੇ, ਤਿਸਕੀ ਭੂਖ ਦੁਖ ਸਭ ਉਤਰੈ, ਜੋ ਹਰ ਗੁਣ ਹਰ ਉਚਰੈ, ਜਪ ਮਾਨ

ਜਨ ਕੇ ਹਮਹਾਟ ਬਿਹਾਜੇ, ਜਿਸ ਹਰ ਘਰ ਕਿਰਪਾ ਕਰੇ, ਹਰ ਜਨ ਕੋ ਮਿਲਿਆ ਸੁਖ ਪਾਈਏ, ਸਭ ਦੁਰਮਤ ਮਹਿਲ ਹਰੇ, ਹਰ ਜਨ ਕੋ ਹਰ ਭੂਖ ਲਗਾਨੀ, ਜਨ ਤ੍ਰਿਪਤੇ ਜਾਂ ਹਰ ਗੁਣ ਵਿਚਰੇ, ਹਰ ਕਾ ਜਾਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਾਰੇ, ਜਿਨ ਇਹ ਪ੍ਰੀਤ ਲਾਈ ਸੋ ਜਾਣੈ, ਕਹਿ ਜਾਣੈ ਜਿਸ ਮਨ ਧਰੈ, ਜਨ ਨਾਨਕ ਹਰ ਦੇਖ ਸੁਖ ਪਾਵੇ।

ਲਾਵੇ। ਸਤਿਗੁਰ ਹਰ ਘਰ ਨਾਮ ਦਿਰੜਾਵੇ। ਹਰ ਬੋਲੋ ਗੁਰ ਕੇ ਸਿੱਖ ਮੇਰੇ ਪਾਈ, ਹਰ ਫੌਜਲ ਜਗਤ ਤਰਾਵੇ ਰਹਾਉ। ਜੋ ਗੁਰ ਕੋ ਜਨ ਪੂਜੇ ਸੇਵੇ, ਸੋ ਜਨ ਮੇਰੇ ਘਰ ਪ੍ਰਾਪਾਵੇ। ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਤਰਾਵੇ। ਪਰਮ ਫੂਲੇ ਅਗਿਆਨੀ ਅੰਧਲੇ, ਪ੍ਰਮ ਪ੍ਰਮ ਫੂਲ ਤੋਰਾਵੇ। ਨਿਰਜ ਪੂਜੇ ਮੜਾ ਸਰੇਵੈ, ਸਾ ਬਿਰਤੀ ਕਾਲ ਗਵਾਵੇ। ਬ੍ਰਹਮ ਬਿੰਦੇ ਸੋ ਸਤਿਗੁਰ ਕਹੀਏ, ਹਰ ਘਰ ਕਥਾ ਸੁਣਾਵੇ। ਤੇ ਗੁਰ ਕੋ ਸਾਧਨ ਭੋਜਨ ਪਾੜ ਪਟੰਬਰ, ਬਹੁ ਵਿਦ ਸਤਕਰਮੁਖ ਸੰਚੋ। ਤਿਸ ਪੁੰਨ ਕੀ ਫਿਰ ਤੋਟ ਨ ਆਵੇ, ਸਤਿਗੁਰ ਦਿਉ ਪ੍ਰਤਖ ਹਰ ਮੂਰਤ, ਜੋ ਅੰਮ੍ਰਿਤ ਬਚਨ ਸੁਣਾਵੇ। ਨਾਨਕ ਭਾਗ ਪਲੇ ਤਿਸ ਜਨ ਕੇ, ਜੋ ਹਰ ਚਰਣੀ ਚਿਤ ਲਾਵੇ। ਮਲਾਰ ਮੁਹੱਲਾ ਚੌਥਾ, ਜਿਨ ਕੇ ਹੀਰੇ ਬਸਿਓ ਮੇਰਾ ਸਤਿਗੁਰ, ਤੇ ਸੰਤ ਪਲੇ ਪਲ ਭਾਂਤ। ਤਿਨ ਦੇਖੇ ਮੇਰਾ ਮਨ ਵਿਸੈ, ਆਉ ਤਿਨ ਕੇ ਸਦਬਲ ਜਾਂਤ। ਗਿਆਨੀ ਹਰ ਬੋਲੋ ਦਿਨ ਰਾਤ, ਤਿਨ ਕੀ ਤ੍ਰਿਸ਼ਨਾ ਪੂਗ ਸਭ ਉਤਰੀ, ਜੋ ਗੁਰਮਤ ਰਾਮ ਰਸ ਖਾਂਤ ਰਖਾਓ। ਹਰ ਕੀ ਦਾਸ ਸਾਧ ਸਖਾ ਜਾ, ਜਿਨ ਮਿਲਿਆ ਲੈ ਜਾਏ ਭਰਾਂਤ। ਜਿਉ ਜਲ ਦੁੱਧ ਪਿੰਨ ਪਿੰਨ ਕਾਢੇ ਚੁਣ ਹੰਸਲਾ, ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹਉ ਮੈਂ ਤਾਤ। ਜਿਨ ਕੈ ਪ੍ਰੀਤ ਨਾਹੀ ਹਰ ਹਿਰਦੈ, ਤੇ ਕਪਟੀ ਨਾਰ ਨਿਤ ਕਪਟ ਕਮਾਤ। ਤਿਨ ਕੋ ਕਿਆ ਕੋਈ ਦੇਖ ਵਾਲੈ, ਕੋਈ ਆਪ ਬੀਜ ਆਪੇ ਹੀ ਖਾਂਤ। ਹਰ ਕਾ ਚਿਹਨ ਸੋਈ ਹਰ ਜਨ ਕਾ, ਹਰ ਆਪੇ ਜਨਮ ਆਪ ਰਖਾਂਤ। ਤਨ ਤਨ ਗੁਰੂ ਨਾਨਕ ਸਮਦਰਸੀ, ਜਿਨ ਨਿੰਦਾ ਉਸਤਤ ਤਰੀ ਤਰਾਂਤ। ਮਲਾਰ ਮੁਹੱਲਾ ਚੌਥਾ, ਅਗਮ ਅਗੋਚਰ ਨਾਮ ਹਰ ਉਤਮ, ਹਰ ਕਿਰਪਾ ਤੇ ਜਪ ਲਿਆ। ਸਤ ਸੰਗਤ ਸਾਧ ਪਾਈ ਵਡਭਾਗੀ, ਸੰਗ ਸਾਧੂ ਪਾਰ ਪਇਆ। ਮੇਰੇ ਮਾਨ

ਮਨਮੁਖ ਮੂੜ ਜਲਤ ਅੰਕਾਰੀ ਹੋਮੇ ਵਿੱਚ ਦੁੱਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁੱਖ ਲਾਗੇ ਪਛਤਾਈ ਜਿਸ ਤੇ ਉਪਜੇ ਤਿਸੇ ਨਾ ਚਿੱਤ ਹੈ ਤ੍ਰਿਗ ਜੀਵਨ ਤ੍ਰਿਗ ਖਾਈ ਪ੍ਰਾਣੀ ਗੁਰਮੁਖ ਨਾਮ ਧਿਆਈ ਹਰ ਹਰ ਕਿਰਪਾ ਕਰੇ ਗੁਰੂ ਮੇਲੇ ਹਰ ਹਰ ਨਾਮ ਸਮਾਈ ਰਖਾਓ ਮਨਮੁਖ ਜਨਮ ਪਾਇਆ ਹੈ ਬਿਰਥਾ ਆਵਤ ਜਾਤ ਲਜਾਈ ਕਾਮ ਕ੍ਰੋਧ ਡੂਬੇ ਅਭਮਾਨੀ ਹਉਮੈ ਵਿੱਚ ਜਲ ਜਾਈ ਤੇਰ ਸਿੱਧ ਨਾ ਬੁੱਧ ਪਈ ਮਤ ਮੱਧਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾਂ ਦੁਖ ਪਾਇਆ ਜਾਂ ਪਕਰੇ ਬਿਲ ਲਾਈ ਹਰ ਕਾ ਨਾਮ ਅਗੋਚਰ ਪਾਇਆ ਗੁਰਮੁਖ ਸਹਿਜ ਸੁਪਾਈ ਨਾਮ ਨਿਧਾਨ ਵਸਿਆ ਕੜ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹੇ ਦਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕੋ ਸਦਬਲ ਜਾਈ ਮਨ ਤਨ ਅਰਪ ਰੱਖੋ ਸਭ ਆਗੇ ਗੁਰ ਚਰਣੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰ ਪੂਰੇ ਆਪੇ ਲਿਹੋ ਮਿਲਾਈ ਆਮ ਲੋ ਗੁਰ ਨਾਭ ਬੋਇਥਾ ਨਾਨਕ ਪਾਰ ਲੰਘਾਈ ਮਲਾਰ ਮੁਹੱਲਾ ਚੌਥਾ ਪੜਤਾਲ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਦਿਨ ਬੋਲਤ ਸ੍ਰੀ ਰਾਮ ਨਾਮਾ ਮੇਰ ਸਾਧ ਸੰਗਤ ਹਰ ਤੋਰ ਅਰਹਾਉ ਹਰ ਤਨ ਬੰਜੋ ਹਰ ਤਨ ਸੰਤੋ ਜਿਸ ਲਾਗਤ ਹੈ ਨਹੀਂ ਚੋਰ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਯੋ ਜਮਕਾ ਸਭ ਸੋਰ ਮਲਾਰ ਮਹੱਲਾ ਚੌਥਾ ਆਰਾਮ ਰਾਮ ਬੋਲ ਬੋਲ ਖੋਜ ਤੇ ਬਡਭਾਗੀ ਹਰ ਕਾ ਪੰਥ ਕੋ ਬਤਾਵੇ ਹਉ ਤਾ ਕੇ ਪਾਏ ਲਾਗੀ ਰਖਾਓ ਹਰ ਹਮਾਰੋ ਮੀਤ ਸਿਖਾਈ ਹਮ ਹਰ ਸੋ ਪ੍ਰੀਤ ਲਾਗੀ ਹਰ ਹਮ ਗਾਵੇ ਹਰ ਹਮ ਬੋਲੇ ਔਰ ਦੁਤੀਆ ਪ੍ਰੀਤ ਹਮ ਤਿਆਗੀ ਮਨ ਮੋਹਨ ਮੋਰੋ ਪ੍ਰੀਤਮ ਰਾਮ ਹਰ ਪਰਮਾਨੰਦ ਬੈਰਾਗੀ ਹਰ ਦੇਖੇ ਜੀਵਤ ਹੈ ਨਾਨਕ ਇੱਕ ਨਿਮਖ ਪਲੋ ਮੁਖ ਲਾਗੀ ਰਾਗ ਮਲਾਰ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਆ ਤੂੰ ਸੋਚੈ ਕਿਆ ਤੂੰ ਚਿਤਵ ਹੈ

ਬਹੁਤਾ ਬਿਨ ਖੀਰੇ ਰਹਿਣ ਨਾ ਜਾਈ। ਸਾਰ ਸੰਭਾਲ ਮਾਤਾ ਮੁਖ ਨੀਰੇ ਤਾ ਉਹ ਤ੍ਰਿਪਤ ਅਗਾਈ। ਹਮ ਬਾਰਕ ਪਿਤਾ ਪ੍ਰਵਦਾਤਾ ਪੂਲੇ ਬਾਰਕ ਅਨਕ ਲਖ ਬਰੀਆ ਅਨਠੌਰ ਨਾਹੀ ਜੇ ਜਾਤਾ ਰਹਾਉ। ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮਿਲੇ। ਮਾਤਾ ਪਿਤਾ ਕੰਠ ਲਾਏ ਰੱਖੈ ਆਨੰਦ ਸਹਿਜ ਤਬ ਖਿਲੈ। ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ ਤਿਸ ਬਾਰਕ ਭੂਖ ਕੈਸੀ। ਨਾਮ੍ਰਿਤ ਨਾਮ ਨਿਧਾਨ ਗ੍ਰਹਿ ਤੇਰੈ ਮਨ ਬਾਛੇ ਸੋ ਲੈਸੀ। ਪਿਤਾ ਕਿਰਪਾਲ ਆਗਿਆ ਏ ਦੀਨੀ ਬਾਰਕ ਮੁਖ ਮੰਗੇ ਸੋ ਦੇਣਾ। ਨਾਨਕ ਬਾਰਕ ਦਰਸ ਪ੍ਰਭ ਚਾਹੈ ਮੋਹੇ ਹਿਰਦੇ ਬਸੇ ਨਿਤ ਚਰਨਾ। ਮਲਾਰ ਮਹੱਲਾ ਪੰਜਵਾਂ ਸਗਲ ਵਿਧੀ ਜੋਰ ਆਹਾਰ ਕਰਿਆ ਤਜੋ ਸਗਲ ਅੰਦੇਸਾ। ਕਾਰਜ ਸਗਲ ਅਰੰਭਿਓ ਕਰ ਕਾ ਠਾਕੁਰ ਕਾ ਪਹਾਰੂਸਾ। ਸੁਣੀਏ ਬਾਜੇ ਬਾਜ ਸੁਹਾਵੀ ਭੋਰ ਪਇਆ ਮੈਂ ਪ੍ਰੇਮ ਪੇਖੇ ਗ੍ਰਹਿ।

ਗੁਰੂ ਮਿਲਾਇਆ, ਸਖੀ ਸਹੇਲੀ ਪਏ ਆਨੰਦਾ, ਗੁਰ ਕਾਰਜ ਹਮਰੇ ਪੂਰੇ। ਕਹੋ ਨਾਨਕ ਵਰ ਮਿਲਿਆ ਸੁਖਦਾਤਾ, ਛੋੜ ਨਾ ਜਾਈ ਦੂਰੇ। ਮਲਾਰ ਮਹੱਲਾ ਪੰਜਵਾਂ, ਰਾਜ ਤੇ ਕੀਟ, ਕੀਟ ਤੇ ਸੁਰਪਤ, ਕਰ ਦੋਖ ਜਠਰ ਕਉ ਪਰਤੇ। ਕਿਰਪਾ ਨਿਤ ਛੋੜ ਆਨ ਕਉ ਪੂਜੇ, ਆਤਮ ਕਾਤੀ ਹਰਤੇ, ਹਰ ਬਿਸਰਤ ਤੇ ਦੁਖ ਦੁਖ ਮਰਤੇ। ਅਣਕ ਬਾਰ ਭਰਮੇ ਬੋ ਜੋਨੀ, ਟੇਕ ਨਾ ਕਾਹੂ ਤਰਤੇ ਰਹਾਉ। ਤਿਆਗ ਸੁਆਮੀ ਆਨ ਕੋ ਚਿਤਵਤ, ਮੂੜ ਮੁਧ ਖਲ ਖਰਤੇ। ਕਾਗਰ ਨਾਵ ਲੰਘੇ ਕਤ ਸਾਗਰ, ਬਿਰਥਾ ਕਥਤ ਹਮ ਤਰਤੇ। ਸਿਵ ਬਿਰੰਚ ਅਸੁਰ ਸੁਰ ਜੇਤੇ।

ਪ੍ਰੇਸੰਗ ਰਾਤੀ ਇਹ ਹੋਮੇ ਕੀ ਟੀਠਾਈ ਭਾਈ ਨਿਮਾਣੀ ਸਰਣ ਇਕਤਾ ਕੀ ਗੁਰ ਸਤਗੁਰ ਪੁਰਖ ਸੁਖਦਾਈ ਏਕ ਨਿਮਖ ਮੈਂ ਮੇਰਾ ਸਭ ਦੁਖ ਕਾਟਿਆ ਨਾਨਕ ਸੁਖ ਰਹਿਣ ਬਿਹਾਈ ਮਲਾਰ ਮਹੱਲਾ ਪੰਜਵਾਂ ਬਰਸ ਮੇਘ ਜੀ ਤਿਲ ਬਿਨ ਮਨਾ ਲਾਓ ਬਰਸ ਪਿਆਰੇ ਮਨੇ ਸਧਾਰੇ ਹੋਏ ਆਨੰਦ ਸਦਾ ਮਨ ਚਾਓ ਰਖਾਓ ਹਾਮ ਤੇਰੀ ਤਰ ਸਵਾਮੀਆਂ ਮੇਰੇ ਤੂੰ ਕਿਉ ਮਨੋ ਵਿਸਾਰੇ ਇਸਤਰੀ ਰੂਪ ਚੇਰੀ ਕੀ ਨਿਆਈ ਸੋਭ ਨਹੀਂ ਬਿਨ ਪਰਤਾਰੇ ਬਿਨੋ ਸੁਨਿਓ ਜਬ ਠਾਕੁਰ ਮੇਰੇ ਦੇ ਗਿਆ ਕਿਰਪਾ ਤਾਰੇ ਕਉ ਨਾਨਕ ਮੇਰੋ ਬਣਿਓ ਸੁਹਾਗੋ।

ਸਨ। ਸਾਧੂ ਸੰਗ ਉਧਾਰੇ ਰਖਾਓ, ਦੇਵ ਕੋਲ, ਦੈਂਤ ਕੋਲ, ਜਖ ਕਿੰਨਰ ਨਾਰ, ਸਾਗਰ ਉਤਰੇ ਪਾਰੇ, ਜੋ ਜੋ ਭਜਨ ਕਰੇ ਸਾਧੂ ਸੰਗ, ਤਾਕੇ ਦੁਖ ਬਿਦਾਰੇ, ਕਾਮ ਕ੍ਰੋਧ ਮਾਂ ਵਿਖਿਆ ਰਸ, ਇਣਤੇ ਪਏ ਨਿਰਾਰੇ, ਦੀਨ ਦਿਆਲ ਜਪੇ ਕਰਣਾ ਮੈਂ, ਨਾਨਕ ਸਦਬਲਿਹਾਰੇ। ਮਲਾਰ ਮਹੱਲਾ ਪੰਜਵਾਂ। ਆਜ ਮੈਂ ਬੈਸਿਓ ਹਰ ਹਾਟ, ਨਾਮ ਰਾਸ ਸਾਂਝੀ ਕਰ ਜਮ ਸਿਓ,

ਪ੍ਰਭ ਕੋ ਭਗਤ ਬਛਲ ਬਿਰਦਾਇਓ, ਨਿੰਦਕ ਮਾਰ ਚਰਨ ਤਰ ਦੀਨੇ, ਆਪਣੋ ਜਸ ਵਰਤਾਇਓ ਰਹਾਉ। ਜੈ ਜੈਕਾਰ ਕੀਨੂ ਸਭ ਜਗ ਮੈਂ, ਦਇਆ ਜੀਅਨ ਮੈਂ ਪਾਇਓ। ਕੰਠ ਲਾਇ ਆਪਣੋ ਦਾਸ ਰਾਖਿਓ, ਤਾਤੀ ਵਾਓ ਨ ਲਾਇਓ। ਅੰਗੀਕਾਰ ਕੀਓ ਮੇਰੇ ਸੁਆਮੀ, ਪ੍ਰਾਂਪੋ ਮੇਟ ਸੁਖਾਇਓ। ਮਾਂ ਆਨੰਦ ਕਰੋ ਦਾਸ ਹਰ ਕੇ, ਨਾਨਕ ਵਿਸ਼ਵਾਸ ਮਨ ਆਇਓ। ਰਾਗ ਮਲਾਰ ਮਹੱਲਾ ਪੰਜਵਾਂ, ਚੌਪ ਦੇ ਕਰ ਦੂਜਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਗੁਰਮੁਖ ਦੀਸੇ ਬ੍ਰਹਮ ਪਸਾਰ, ਗੁਰਮੁਖ ਤ੍ਰੈ ਗੁਣੀਆਂ ਵਿਸਥਾਰ, ਗੁਰਮੁਖ ਨਾਦ ਵੇਦ ਵਿਚਾਰ। ਬਿਨ ਗੁਰ ਪੂਰੇ ਕੋਰ ਅੰਧਾਰ, ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈਐ। ਗੁਰ ਉਪਦੇਸ਼ ਹਰ ਹਿਰਦੇ ਵਸਿਓ, ਸਾਸ ਗਰਾਸ ਆਪਣਾ ਖਸਮ ਧਿਆਈ ਐ ਰਖਾਓ। ਗੁਰ ਕੇ ਚਰਨ ਵਿਟੋਂ ਬਲ ਜਾਓ, ਗੁਰ ਕੇ ਗੁਣ ਆਨੰਦ ਨਿਤ ਗਾਓ। ਗੁਰ ਕੀ ਤੂੜ ਕਰੋ ਇਸਨਾਨ, ਤਾਚੀ ਦਰਗੇ ਪਾਈਏ ਮਾਨ। ਗੁਰ ਬੋਇਥ ਪਵਜਲ ਧਾਰਨ ਹਾਰ, ਗੁਰ ਭੇਟਿਐ ਨਾ ਹੋਏ ਜੋਨ ਅਵਤਾਰ। ਗੁਰ ਕੀ ਸੇਵਾ ਸੋ ਜਨ ਪਾਏ, ਜਾ ਕੋ ਕਰਮ ਲਿਖਿਆ ਤੁਰ ਆਏ। ਗੁਰ ਮੇਰੀ ਜੀਵਨ ਗੁਰ ਆਧਾਰ, ਗੁਰ ਮੇਰੇ ਵਰਤਨ ਗੁਰ ਪਰਵਾਰ। ਗੁਰ ਮੇਰਾ ਖਸਮ ਸਤਿਗੁਰ ਸਰਣਾਈ, ਨਾਨਕ ਗੁਰ ਪਾਰ ਬ੍ਰਹਮ ਜਾ ਕੀ ਕੀਮ ਨਾ ਪਾਈ। ਮਲਾਰ ਮਹੱਲਾ ਪੰਜਵਾਂ,

ਪਾਣੇ ਬਖਸ਼ ਪਾਣੇ ਦੇ ਸਜਾਏ, ਦੋਹਾਂ ਸਿਰਿਆਂ ਕਾ ਕਰਤਾ ਆਪ। ਕੁਰਬਾਨ ਜਾਈ ਤੇਰੇ ਪ੍ਰਤਾਪ, ਤੇਰੀ ਕੀਮਤ ਤੂੰ ਹੈ ਜਾਣੈ, ਤੂੰ ਆਪੇ ਬੂਝੇ ਸੁਣੇ ਆਪ ਵਖਾਣੇ, ਸੇਈ ਭਗਤ ਜੋ ਤੁਧ ਪਾਣੇ, ਨਾਨਕ ਤਿਨਕੇ ਸਦ ਕੁਰਬਾਣੇ। ਮਲਾਰ ਮਹੱਲਾ ਪੰਜਵਾਂ, ਪਰਮੇਸ਼ਰ ਹੋਆ ਦਿਆਲ, ਮੇਘ ਵਰਸੇ ਅੰਮ੍ਰਿਤ।

ਪੈਜ ਰੱਖਦਾ ਆਇਆ, ਨਾਨਕ ਬੋਲੇ ਤਿਸ ਕਾ ਬੋਲਾਇਆ। ਮਲਾਰ ਮਹੱਲਾ ਪੰਜਵਾਂ, ਗੁਰ ਸਰਣਾਈ ਸਗਲ ਨਿਧਾਨ, ਸਾਚੀ ਦਰਗੇ ਪਾਏ ਗਏ ਮਾਨ, ਪ੍ਰੰਪ ਦੁਖ

ਨਾਮ ਨਿਧਾਨ ਜਪੋ ਦਿਨ ਰਾਤੀ, ਮਰ ਚਿੰਦੇ ਫਲ ਪਾਏ ਰਹਾਓ। ਸਤਿਗੁਰ ਜੇਵੜ ਅਵਰ ਨਾ ਕੋਏ, ਗੁਰ ਪਾਰ ਬ੍ਰਹਮ ਪਰਮੇਸ਼ਰ ਸੋਏ। ਜਨਮ ਮਰਨ ਦੁਖ ਤੇ ਰੱਖੇ, ਮਾਇਆ ਵਿਖ ਫਿਰ ਬਹੁੜ ਨਾ ਚੱਖੇ। ਗੁਰ ਕੀ ਮਹਿਮਾ ਕਸਨ ਨਾ ਜਾਏ, ਗੁਰ ਪਰਮੇਸ਼ਰ ਸਾਚੇ ਨਾਏ। ਸਚ ਸੰਜਮ ਕਰਨੀ ਸਭ ਸਾਚੀ, ਸੋ ਮਨ ਨਿਰਮਲ ਜੋ ਗੁਰਸੰਗ ਰਾਚੀ।

ਸਕੇ ਲਾਹੇ। ਪਜ ਸਰਨ ਸਾਧੂ ਨਾਨਕਾ ਮਿਰ ਗੁਣ ਗੋਬਿੰਦੇ ਗਾਹੇ। ਮਲਾਰ ਮਹੱਲਾ ਪੰਜਵਾਂ ਪ੍ਰੇ ਕੀ ਸੋਭ ਸੁਹਾਵਨੀ ਨੀਕੀ। ਆਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਨੀ ਨੀਕੀ। ਰਹਾਉ ਤੁਨਤ ਲਲਤ ਗੁਨਗ ਅਣਕ ਭਾਂਤ ਬਹੁਵਿਧ ਰੂਪ ਦਿਖਾਵਨੀ ਨੀਕੀ। ਗਿਰ ਤਰ ਥਲ ਜਲ ਪਵਨ ਪਰਪੁਰ ਕੜ ਕੜ ਲਾਲਨ ਸ਼ਾਵਨੀ ਨੀਕੀ। ਸਾਧ ਸੰਗ ਰਾਮ

ਕਾਈ ਪ੍ਰਿਉ ਪ੍ਰਿਉ ਕਰੇ ਸਭੇ ਹੈ ਜੇਤੀ ਗੁਰ ਪਾਵੇ ਪ੍ਰਿਉ ਪਾਈ ਪ੍ਰਿਉ ਨਾਲੇ ਸਦਗੀ ਸੱਚ ਸੰਗੇ ਨਦਰੀ ਮੇਲ ਮਿਲਾਈ ਸਭ ਮੈਂ ਜੀਉ ਜੀਉ ਹੈ ਸੋਈ ਘਟ ਘਟ ਰਿਹਾ ਸਮਾਈ ਗੁਰ ਪ੍ਰਸਾਦ ਕਰ ਹੀ ਪਰਗਾਸਿਆ ਸਹਿਜੇ ਸਹਿਜ ਸਮਾਈ ਆਪਣਾ ਕਾਜ ਸਵਾਰੋ ਆਪੇ ਸੁਖਦਾ ਤੇ ਗੋਸਾਈ ਗੁਰ ਪ੍ਰਸਾਦ ਕਰ ਹੀ ਪਿਰ ਪਾਇਆ ਤਉ ਨਾਨਕ ਤਪਤ ਬੁਝਾਈ ਮਲਾਰ ਮਹੱਲਾ ਪਹਿਲਾ ਜਾਗਤ ਜਾਗ ਰਹੇ ਗੁਰ ਸੇਵਾ ਬਿਨ ਹਰ ਮੈਂ ਕੋ ਨਾਹੀ ਅਨਕ ਜਤਨ ਕਰ ਰਹੇ ਨਾ ਪਾਵੇ ਆਚ ਕਾਚ ਟਰ ਪਾਹੀ

ਜਨਮ ਪਤ ਖੋਵੈ ਜਨਮ ਮਰੇ ਖਿਨਤਾਈ ਨਦੀ ਉਪਕੰਠ ਜੈਸੇ ਕਰ ਤਰਵਰ ਸਰਪਨ ਕਰ ਕਰ ਮਾਹੀ ਉਲਟੀ ਨਦੀ ਕਹਾਂ ਕਰ ਤਰਵਰ ਸਰਪਨ ਡਸੇ ਦੂਜਾ ਮਨ ਮਾਹੀ ਗਾਰੜ ਗੁਰ ਗਿਆਨ ਧਿਆਨ ਗੁਰ ਬਚਨੀ ਵਿਖਿਆ ਗੁਰਮਤ ਜਾਰੀ ਮਨ ਤਨ ਹੇਮ ਪਏ ਸਜ ਪਾਇਆ ਹਰ ਕੀ ਭਗਤ ਨਿਰਾਰੀ।

ਪਾਲਾ, ਬਾਧੀ ਤੰਦ ਅੰਧ ਨਹੀਂ ਸੂਝੈ, ਬਦਕ ਕਰਮ ਕਮਾਵੈ, ਸਤਿਗੁਰ ਮਿਲੇ ਤਾਂ ਸੂਝਸ ਬੂਝਸ, ਸਚ ਮਨ ਗਿਆਨ ਸਮਾਵੈ, ਨਿਰਗੁਣ ਦੇ

ਤਨ ਥਾਕੀ ਸੱਚ ਮਤ ਹਿਰਦੇ ਸਮਾਈ। ਰੁਖੀ ਬਿਰਖੀ ਊਡੋ ਭੁੱਖਾ ਪੀਵਾ ਨਾਮ ਸੁਭਾਈ। ਲੋਚਨ ਤਾਰ ਲਲਤਾ ਬਿਲਲਾਤੀ ਦਰਸ਼ਨ ਪਿਆਸ ਰਜਾਈ। ਪ੍ਰੇ ਬਿਨ ਸੀਗਾਰ ਕਰੀ ਤੇਤਾ ਤਨ ਤਾਪੈ ਕਾਪਰ ਅੰਗ ਨਾ ਸੁਭਾਈ। ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੋ ਬਿਨ ਮਿਲੇ ਨੀਂਦ ਨਾ ਪਾਈ। ਫੇਰ ਨਜੀਕ ਨਾ ਬੂਝੇ ਬਪੜੀ ਸਤਿਗੁਰ ਦੀ ਆ ਦਿਖਾਈ। ਸਹਿਜ ਮਿਲਿਆ ਤਬ ਹੀ ਸੁਖ ਪਾਇਆ ਤ੍ਰਿਸ਼ਨਾ ਸ਼ਬਦ ਬੁਝਾਈ। ਕਹੋ ਨਾਨਕ ਤੁਝ ਤੇ ਮਨ ਮਾਨਿਆ ਕੀਮਤ ਕਹਿਣ ਨਾ ਜਾਈ। ਮਲਾਰ ਮਹੱਲਾ ਪਹਿਲਾ ਅਸ਼ਟਪਦੀਆਂ ਕਾਰ ਦੂਜਾ ਇੱਕ ਓ ਅੰਕਾਰ।

ਸੰਸਾਰ ਜਿਤ ਕਰ ਵਸੈ ਤੂਹੇ ਵਿਦ ਜਾਣ ਹੈ ਬੀਜੋ ਮੈਲ ਨਾ ਜਾਪੈ ਸਤਿਗੁਰ ਬਾਝੋ ਸਮਝ ਨਾ ਹੋਵੀ ਸਾਭ ਜਗ ਦੱਬਿਆ ਛਾਪੈ ਕਾਰਣ ਪਲਾਬ ਕਰੇ ਬਿਰ ਲਾਤੋ ਬਿਨ ਗੁਰ ਨਾਮ ਨਾ ਜਾਪੈ ਪਾਲ ਪੰਕਜ ਮੈ ਨਾਮ ਛਡਾਏ ਜੇ ਗੁਰ ਸ਼ਬਦ ਸੁਝਾਪੈ ਇਕ ਮੂਰਖ ਅੰਧੇ ਮੁਗਧ ਗਵਾਰ ਇਕ ਸਤਿਗੁਰ ਕੈ ਪੈ ਨਾਮ ਆਧਾਰ ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ ਜਿਨ ਪੀਤੀ ਤਿਸ ਮੋਹ ਦੁਆਰ ਨਾਮ ਪਏ ਪਾਇਰ ਦੇ ਵਸਾਹੀ ਗੁਰ ਕਰਣੀ ਸਚ ਬਾਣੀ ਇੰਦ ਵਰਸੇ ਤਰਤ ਸੁਹਾਵੀ ਕਾਟ ਕਾਟ ਜੋਤ ਸਮਾਣੀ ਕਾਲਰ ਬੀਜਸ ਦੁਰਮਤ ਐਸੀ ਨਿਗੁਰੇ ਕੀ ਨੀਸਾਣੀ ਸਤਿਗੁਰ ਬਾਝੋਂ ਕੋਰ ਅੰਧਾਰਾ ਡੂਬ ਮੁਏ ਬਿਨ ਪਾਣੀ ਜੋਗ ਯਕੀਨੋ ਸੋ ਪ੍ਰਭੂ ਰਜਾਏ ਜੋ ਤੁਰ ਲਿਖਿਆ ਸੋ ਮੇਟਣਾ ਨਾ ਜਾਏ ਹੁਕਮੇ ਬਾਧਾ ਕਾਰ ਕਮਾਏ ਏਕ ਸ਼ਬਦ ਰਾਚੇ ਸਚ ਸਮਾਏ ਚੌ ਦਿਸ ਹੁਕਮ ਵਰਤੇ ਪ੍ਰਭ ਤੇਰਾ ਚੌ ਦਿਸ ਨਾਮ ਪਤਾਲੰ ਸਾਮੇ ਸ਼ਬਦ ਵਰਤੇ ਪ੍ਰਭ ਸਾਚਾ ਕਰਮ ਮਿਲੇ ਬਿਆਲੰ ਜਾਮਣ ਮਰਣਾ ਦੀਸੇ ਸਿਰ ਉਬੋ ਖੁਦਿਆ ਨਿੰਦਰਾ ਕਾਲੰ ਨਾਨਕ ਨਾਮ ਮਿਲੇ ਮਨ ਪਾਵੇ ਸਾਚੀ ਨਦਰ ਰਸਾਲੰ ਮਲਾਰ ਮੁਹੱਲਾ ਪਹਿਲਾ ਮਰਨ ਮੁਕਤ ਗਦ ਸਾਰ ਨਾ ਜਾਣੇ ਕੰਠੇ ਬੈਠੀ ਗੁਰਸ਼ਬਦ ਪਛਾਣੇ ਤੂੰ ਕੈਸੇ ਆੜ ਫਾਤੀ ਜਾਲ ਅਲੱਖ ਨਾ ਜਾ ਚਿਹਰ ਦੇ ਸਮਾਲ ਰਖਾਓ ਏਕ ਜੀ ਕੈ ਜੀਆਂ ਖਾਹੀ ਜਲ ਧਰਤੀ ਬੂਡੀ ਜਲ ਮਾਹੀ ਸਰਬ ਜੀ ਕੀਏ ਪ੍ਰਤਪਾਨੀ ਜਬ ਪਕੜੀ ਤਬ ਹੀ ਪਛਤਾਨੀ ਜਬ ਗਲ ਫਾਸ ਪੜੀ ਅਦ ਪਹਾਰੀ ਊੜ ਨਾ ਸਾਕੈ ਪੰਖ ਪਸਾਰੀ

ਹਰ ਕਾ ਨਾਮ ਰੱਖੇ ਉਰ ਧਾਰ, ਸੇ ਦੁਖ ਆਗੈ ਜੇ ਭੋਗ ਬਿਲਾਸੇ, ਨਾਨਕ ਮੁਕਤ ਨਹੀਂ ਬਿਨ ਨਾਵੇ ਸਾਚੇ। ਮਲਾਰ ਮਹੱਲਾ ਤੀਜਾ। ਅਸ਼ਟਪਦੀਆਂ ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਏ, ਬਿਨ ਕਰਮੇ ਪਾਇਆ ਨਾ ਜਾਏ। ਸਤਿਗੁਰ ਮਿਲੇ

ਪਾਏ ਗੁਰ ਪ੍ਰਸਾਦੀ ਸਿਵ ਕਰ ਜੰਮ ਵਿੱਚੋਂ ਸਖਤ ਗਵਾਏ ਅਚਰ ਚਰੇ ਬਵੇਕ ਬੁੱਧ ਪਾਏ ਪੁਰਖੇ ਪੁਰਖ ਮਿਲਾਏ ਸਤਿਗੁਰੂ ਬਾਜੀ ਸੰਸਾਰ ਅਚੇਤ ਹੈ ਚੱਲੇ ਮੂਲ ਗਵਾਏ ਲਾਹ ਹਰ ਸਤਸੰਗਤ ਪਾਈਏ ਕਰਮੀ ਪੱਲੇ ਪਾਏ ਸਤਿਗੁਰ ਵੇਣ ਕਿਨੇ ਨਾ ਪਾਇਆ ਮਨ ਵੇਖੋ ਹਿਰਦੇ ਵਿਚਾਰ ਵਡਭਾਗੀ ਗੁਰ ਪਾਇਆ ਭਵਜਲ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮੇਲੋ ਹਰ ਜੀਓ ਪਾਵੋ ਮੋਹ ਦੁਆਰ ਮਸਤਕ ਲਲਾੜ ਲਿਖਿਆ ਤੁਰ

ਸਾਏ ਸਾਚੀ ਗਤ ਸਾਚੇ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਤਨ ਪਾਈਏ।

ਨੇ ਜਨ ਸੰਗ ਰਾਤੇ, ਜਨ ਸੰਗ ਰਾਤੇ ਦਿਨ ਸਰਾਤੇ, ਇੱਕ ਨਿਮਖ ਮਨੋ ਨਾਮ ਵਿਸਰੈ। ਗੋਪਾਲ ਗੁਣਨਿਤ ਸਦਾ ਸੰਗੇ, ਸਰਬ ਗੁਣ ਜਗਦੀਸਰੈ। ਮਨ ਮੋਹੇ ਲੀਨਾ ਚਰਨ ਸੰਗੇ,

ਸਤਿਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਤੀਜਾ ਗੁਰ ਮਿਲੇ ਮਨ ਰਹਿਸੀਏ ਜੋ ਉੱਠੇ ਤਰਨ ਸੀਗਾਰ ਸਭ ਦਿਸੇ ਹਰੀਆਵਲੀ ਸਰ ਪਰੇ ਸੁਭਰ ਤਾਲ ਅੰਦਰ ਰਚੇ ਸਚ ਰੰਗ ਜੋ ਮਜੀਠੇ ਲਾਲ ਕਮਲ ਵਿਗਸੇ ਸਚ ਮਨ ਗੁਰ ਕੇ ਸ਼ਬਦ ਨਿਹਾਲ ਮਨਮੁਖ ਦੂਜੀ ਤਰਫ ਹੈ ਵੇਖੋ ਨਦਰ ਨਿਹਾਲ ਪਾਈ ਫਾਤੇ ਮਿਰਗ ਜਿਉਂ

ਗੁਰੂ ਨਾਨਕਾ ਸਭ ਸੁਖ ਸਾਚੋ ਨਾਮ ਪੌੜੀ ਆਪੀ ਨੇ ਆਪ ਸਾਜ ਆਪ ਪਛਾਣਿਆ ਅੰਬਰ ਤਰਤ ਵਿਛੋੜ ਚਿੰਦੂ ਆਤਾਣਿਆ ਵਿਰਥੰਮਾ ਗਗਨ ਰਹਾਏ ਸ਼ਬਦ ਨੀਸਾਣਿਆ ਸੂਰਜ ਚੰਦ ਉਪਾਏ ਜੋਤ ਸਮਾਣਿਆ ਕੀਏ ਰਾਤ ਦਿਨੰਤ ਚੋਜ ਵਿਡਾਣਿਆ ਤੀਰਥ ਧਰਮ ਵਿਚਾਰ ਨਾਵਣ ਪੁਰਬਾਣਿਆ ਤੁਸਰ ਅਵਰ ਨਾ ਕੋਏ ਕੇ ਆਖ ਵਖਾਣਿਆ ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ ਸਲੋਕ ਮਹੱਲਾ ਪਹਿਲਾ ਨਾਨਕ ਸਾਵਣ ਜੇ ਵਸੈ ਚਉ ਉਹ ਮਾਹਾ ਹੋਏ ਨਾਗਾ ਮਿਰਗਾ ਮਛੀਆਂ ਰਸੀਆਂ ਕਰ ਤਨ ਹੋਏ ਮਹੱਲਾ ਪਹਿਲਾ ਨਾਨਕ ਸਾਵਣ ਜੇ ਵਸੈ ਚਉ ਵੇ ਛੋੜਾ ਹੋਏ ਗਾਈ ਪੁੱਤਾਂ ਨਿਰਧਣਾ ਪੰਥੀ ਚਾਕਰ ਹੋਏ ਪੌੜੀ ਤੂੰ ਸੱਚਾ ਸਤਿਆਰ ਜਿਨ ਸਚ ਵਰਤਾਇਆ ਬੈਠਾ ਤਾੜੀ ਲਾਏ ਕਵਲ ਛਪਾਇਆ ਬ੍ਰਹਮੇ ਵੱਡਾ ਕਹਾਏ ਅੰਤ ਨਾ ਪਾਇਆ ਨਾ ਤਿਸ ਬਾਪ ਨਾ ਮਾਏ ਕਿਨ ਤੂੰ ਜਾਇਆ ਨਾ ਤਿਸ ਰੂਪ ਨਾ ਰੇਖ ਵਰਨ ਸੁਭਾਇਆ ਨਾ ਤਿਸ ਭੁੱਖ ਪਿਆਸ ਰੱਜਾ ਥਾਇਆ ਗੁਰਮੈ ਆਪ ਸਮੋਏ ਸ਼ਬਦ ਵਰਤਾਇਆ ਸੱਚੇ ਹੀ ਪਤੀ ਆਏ ਸੱਚ ਸਮਾਇਆ ਸਲੋਕ ਮਹੱਲਾ ਪਹਿਲਾ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਹਾ ਓਲਾ ਵੈਦ ਨਾ ਜਾਣਈ ਕਰਕ ਕਲੇਜੇ ਮਾਹੇ ਮਹੱਲਾ ਦੂਜਾ ਵੈਦਾ ਵੈਦ ਸੋ ਵੈਦ ਤੂੰ ਪਹਿਲਾਂ ਰੋਗ ਪਛਾਣ ਐਸਾ ਦਾਰੂ ਲੋੜ ਲਹੋ ਜਿਤ ਵੰਜੇ ਰੋਗਾਂ ਘਾਣ ਜਿਤ ਦਾਰੂ ਰੋਗ ਉੱਠਿਆ

ਦੇਵ ਉਪਾਇਆ ਬ੍ਰਹਮੇ ਦਿੱਤੇ ਭੇਦ ਪੂਜਾ ਲਾਇਆ ਦਸ ਅਵਤਾਰੀ ਰਾਮ ਰਾਜਾ ਆਇਆ ਦੈਤਾ ਮਾਰੇ ਤਾਏ ਹੁਕਮ ਸਵਾਇਆ ਈਸ ਮਹੇਸ਼ਰ ਸੇਵ ਇਨੀ ਅੰਤ ਨਾ ਪਾਇਆ ਸੱਚੀ ਕੀਮਤ ਪਾਏ ਤਖ਼ਤ ਰਚਾਇਆ ਦੁਨੀਆ ਤੰਦੇ ਲਾਏ ਆਪ ਛਪਾਇਆ ਧਰਮ ਕਰਾਏ ਕਰਮ ਧੁਰੋਂ ਫੁਰਮਾਇਆ ਸਲੋਕ ਮੁਹੱਲਾ ਦੂਜਾ ਸਾਵਣ ਆਇਆ ਹੇ ਸਖੀ

ਸਾਵਣ ਆਇਆ ਹੇ ਸਖੀ ਜਲ ਹਰ ਬਰਸਨਹਾਰ ਨਾਨਕ ਸੁਖ ਸਵਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਪੌੜੀ ਆਪੇ ਛਿੰਝ ਪਵਾਏ ਮੱਲਾਂ ਖਾੜਾ ਰਚਿਆ ਲੱਤੇ ਪੜਤੂ ਪਾਏ ਗੁਰਮੁਖ ਮਚਿਆ।

ਤੇ ਆ ਸਭਨਾ ਖਸਮ ਏਕ ਹੈ ਗੁਰਮੁਖ ਜਾਣੀਐ ਹੁਕਮੀ ਲਿਖੇ ਸਿਰਲੇਖ ਵਿਣ ਕਲਮ ਮਸਵਾਣੀਐ ਸਤ ਸੰਗਤ ਮੇਲਾਪ ਜਿੱਥੇ ਹਰ ਗੁਣ ਸਦਾ ਵਖਾਣੀਐ ਨਾਨਕ ਸੱਚਾ ਸ਼ਬਦ ਸਲਾਹੇ ਸੱਚ ਪਛਾਣੀਐ ਸਲੋਕ ਮਹੱਲਾ ਤੀਜਾ ਊਨਵ ਊਨਵ ਆਇਆ ਅਵਰ ਕਰਿੰਦਾ ਵਨ ਕਿਆ ਜਾਣਾ ਤਿਸ ਸਾਹ ਸਿਉ।

ਤਿਨ ਕਾਮਣੀ ਜਿਨ ਕੰਤੇ ਸਿਉ ਮਨ ਭੰਗ ਪੌੜੀ ਦੋਵੇਂ ਤਰਫਾਂ ਉਪਾਏ ਇੱਕ ਵਰਤਿਆ ਵੇਦ ਬਾਣੀ ਵਰਤਾਏ ਅੰਦਰ ਵਾਦ ਕਤਿਆ।

ਪਸ ਸੀ ਵਾਣ ਤ੍ਰੈਣ ਹਰਿਆ ਹੋਏ ਗੁਰ ਪ੍ਰਸਾਦੀ ਪਾਈਐ ਵਿਰਲਾ ਬੂਝੇ ਕੋਏ ਬਹਿੰਦਿਆਂ ਉੜਦਿਆਂ ਨਿਤ ਧਿਆਈਐ ਸਦਾ ਸਦਾ ਸੁਖ ਹੋਏ ਨਾਨਕ ਅੰਮ੍ਰਿਤ ਸਦਗੀ ਵਰਸਦਾ ਗੁਰਮੁਖ ਦੇਵੈ ਹਰ ਸੋਏ ਮਹੱਲਾ ਤੀਜਾ ਕਾਲਮਲ ਹੋਈ ਮੇਦਨੀ ਅਰਦਾਸ ਕਰੇ ਲਿਵਲਾਏ ਸੱਚੇ ਸੁਣਿਆ ਕੰਨ ਦੇ ਤੀਰਕ ਦੇਵੇ ਸਹਿਜ ਸੁਭਾਏ ਇੰਦਰੈ ਨੂੰ ਫੁਰਮਾਇਆ।

ਆਮ ਸਲਾਹੇ ਤੂੰ ਸਭਨਾ ਜੀਆਂ ਦਿੰਦਾ ਰਿਜਕ ਸੰਭਾਹੇ ਜਿਤ ਖਾਧੇ ਸੁਖ ਉਪਜੈ ਫਿਰ ਦੁੱਖ ਨਾ ਲਾਗੇ ਆਏ ਪੌੜੀ ਹਰਜੂ ਸੱਚਾ ਸੱਚ ਤੂੰ ਸੱਚੇ ਲਹਿ ਮਿਲਾਏ ਦੂਜੇ ਦੂਜੀ ਤਰਫ ਹੈ ਕੂੜ ਮਿਲੇ ਨਾ ਮਿਲੇ ਆ ਜਾਏ ਆਪੇ ਜੋੜ ਵਿਛੋੜੇ ਆਪੇ ਕੁਦਰਤ ਦੇ ਦਿਖਾਏ ਮੋਹ ਸੋਗ ਵਿਜੋਗ ਹੈ ਪੂਰਬ ਲਿਖਿਆ ਕਮਾਏ ਹੌਂਬ ਲਿਖਾਰੀ ਤਿੰਨ ਕਉ ਜੋ ਹਰ ਚਰਣੀ ਰਹਿ ਲਿਵਲਾਏ ਜਿਉਂ ਜਲ ਮੈਂ ਕਾਮਲ ਅਲਿਪਤ ਹੈ ਐਸੀ ਬਣਤ ਬਣਾਏ ਸੇ ਸੁਹੀਏ ਸਦਾ ਸੋਹਣੇ ਜਿਨ ਵਿੱਚੋਂ ਆਪ ਗਵਾਏ ਤਿੰਨ ਸੋਗ ਵਿਜੋਗ ਕਦੇ ਨਹੀਂ ਜੋ ਹਰ ਕੇ ਅੰਕ ਸਮਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸਾਲਾਈਐ ਜਿਸ ਵਸ ਸਭ ਕਿਛ ਹੋਏ ਤਿਸੇ ਸਰੇਬ ਹੋ ਪ੍ਰਾਣੀਓ ਤਿਸ ਬਿਨ ਅਵਰ ਨਾ ਕੋਏ ਗੁਰਮੁਖ ਹਰ ਪ੍ਰਾ ਮਨ ਵਸੈ ਤਾਂ ਸਦਾ ਸਦਾ ਸੁਖ ਹੋਏ ਸਹਿਸਾ ਮੂਲ ਨਾ ਹੋਵਈ ਤਾਂ ਚਿੰਤਾ ਵਿੱਚੋਂ ਜਾਏ ਜੋ ਕਿਛ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੂ ਨਾ ਜਾਏ ਸੱਚਾ ਸਾਹਿਬ ਮਨ ਵਸੈ ਤਾਂ ਮਨ ਚਿੰਦਿਆ ਫਲ ਪਾਏ ਨਾਨਕ ਤਿਨਕਾ ਆਖਿਆ ਆਪ ਸੁਣੇ ਜੇ ਲੈਣ ਪੰਨੇ ਪਾਏ ਮਹੱਲਾ ਤੀਜਾ ਅੰਮ੍ਰਿਤ ਸਦਾ ਵਰਸਦਾ ਬੂਝਣ ਬੂਝਣ ਹਾਰ ਗੁਰਮੁਖ ਜਿਨੀ ਬੁਝਿਆ ਹਰ ਅੰਮ੍ਰਿਤ ਰੱਖਿਆ ਉਰ ਧਾਰ ਹਰ ਅੰਮ੍ਰਿਤ ਪੀਵੇ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰ ਅੰਮ੍ਰਿਤ ਹਰ ਕਾ ਨਾਮ ਹੈ ਵਰਸੈ ਕਿਰਪਾ ਧਾਰ ਨਾਨਕ ਗੁਰਮੁਖ ਨਦਰੀ

ਐ ਸਮਾਏ ਆਪਣਾ ਆਪ ਆਪ ਤੋਲ ਸੀ ਆਪੇ ਮਿਲੇ ਮਿਲਾਏ ਤਿਸਕੀ ਕੀਮਤ ਨਾ ਪਵੇ ਕਹਿਣਾ ਕਿਸ਼ੂ ਨਾ ਜਾਏ ਹਉ ਬਲਿਹਾਰੀ ਗੁਰ ਆਪਣੇ ਜੇ ਸੱਚੀ ਬੋਝ ਦਿੱਤੀ ਬੁਝਾਏ ਜਗਤ ਮੁਸਤੇ ਅੰਮ੍ਰਿਤ ਲੁੱਟੀਏ ਮਨ ਮੁਖ ਬੂਝ ਨਾ ਪਾਏ ਵਿਣ ਨਾਵੇ ਨਾਲ ਨਾ ਚਰਸੀ ਜਾਸੀ ਜਨਮ ਗਵਾਏ ਗੁਰਮਤੀ ਜਾਗੇ ਤਿਨੀ ਕਰ ਰੱਖਿਆ ਦੂਤਾਂ ਕਾ ਕਿਸ ਨਾ ਵਸਾਏ ਸਲੋਕ ਮਹੱਲਾ ਤੀਜਾ ਬਾ ਬੀਹਾ ਨਾ ਬਿਲ ਲਾਏ ਨਾ ਤਰਸਾਏ ਇਹੋ ਮਨ ਖਸਮ ਕਾ ਹੁਕਮ ਮੰਨ ਨਾਨਕ ਹੁਕਮ ਮੰਨਿਆ ਤਿਖ ਪੁੱਤਰ ਹੈ ਚੜੇ ਚਵਗਲ ਵੰਨ ਮਹੱਲਾ ਤੀਜਾ ਬਾਬੀਹਾ ਜਲ ਮੈਂ ਤੇਰਾ ਵਾਸ ਹੈ ਜਲ ਕੀ ਮਾਏ ਫਿਰਾਹੇ ਜਲ ਕੀ ਸਾਰ ਨਾ ਜਾਣਈ ਤਾਂ ਤੂੰ ਕੁੱਕਣ ਪਾਹੇ ਜਲ ਥਲ ਚੌਦਸ ਵਰਸ ਦਾ ਖਾਲੀ ਕੋਥਾ ਓ ਨਾਹੇ ਏਤੇ ਜਲ ਵਰਸ ਦੈ ਤਿਖ ਮਰੈ ਭਾਗ ਤਿਨਾ ਕੇ ਨਾਹੇ ਨਾਨਕ ਗੁਰਮੁਖ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹੇ ਪੌੜੀ ਨਾਥ ਜਤੀ ਸਿਧ ਪੀਰ ਕਿਨੇ ਅੰਤ ਨਾ ਪਾਇਆ ਗੁਰਮੁਖ ਨਾਮ ਪਿਆਏ ਤੁਝੇ ਸਮਾਇਆ ਜੋ ਛੱਤੀ ਗੁਬਾਰ ਤਿਸ ਹੀ ਪਾਇਆ ਜਲਾ ਬਿੰਬ ਅਸਰਾਲ ਤੇਰੇ ਵਰਤਾਇਆ ਨੀਲ ਅਨੀਲ ਅਗੰਮ ਸਰਜੀਤ ਸਵਾਇਆ ਅਗਨ ਉਪਾਈ ਵਾਦ ਭੁੱਖ ਤਿਹਾਇਆ ਦੁਨੀਆਂ ਕੈ ਸਿਰ ਕਾਲ ਦੂਜਾ ਪਾਇਆ ਰੱਖੇ ਰੱਖਣਹਾਰ ਜਿਨ ਸ਼ਬਦ ਬੁਝਾਇਆ ਸਲੋਕ ਮਹੱਲਾ ਤੀਜਾ ਇਹੋ ਜਲ ਸਭ ਤੇ ਵਰਸਦਾ ਵਰਸੇ ਪਾਏ ਸੁਖਾਏ ਸੇ ਬਿਰਖਾ ਹਰੀਆਵਲੇ ਜੋ ਗੁਰਮੁਖ ਰਹੇ ਸਮਾਏ ਨਾਨਕ ਨਦਰੀ ਸੁਖ ਹੋਏ ਇਹਨਾਂ ਜਨਤਾ ਕਾ ਦੁੱਖ ਜਾਏ ਮਹੱਲਾ ਤੀਜਾ ਪਿੰਨੀ ਰਹਿਣ ਚਮਕਿਆ ਵੁੱਠਾ ਸ਼ੈਬਰ ਲਾਏ ਜਿਤ ਵੁੱਠੇ ਅਨ ਤਨ ਬਹੁਤ ਉਪਜੇ ਜਾਂ ਸੋ ਘਰੇ ਰਜਾਏ ਜਿਰ ਖਾਦੇ ਮਨ ਤ੍ਰਿਪਤੀਏ ਜੀਆਂ ਜੁਗਤ ਸਮਾਏ ਇਹੋ ਤਨ ਕਰਤੇ ਕਾ ਖੇਲ ਹੈ ਕਦੇ ਆਵੇ ਕਦੇ ਜਾਏ ਗਿਆਨੀਆਂ ਕਾ ਤਨ ਨਾਮ ਹੈ ਸਦਗੀ ਰਹੇ ਸਮਾਏ ਨਾਨਕ ਜਿਨ ਕੋ ਨਦਰ ਕਰੇ

ਤਾ ਮੰਗਸੀ ਆਪ ਕਰਾਏ ਕਾਰ, ਜੋ ਪਾਵੇ ਸੋਤੀਏ ਹੁਕਮ ਕਰੇ ਗਾਵਾਰ, ਆਪ ਛੜਾਏ ਛੁੱਟੀਏ।

ਮੈਂ ਏਕ ਵਰਤਦਾ ਥਿਸਰ ਕਰੇ ਵਿਚਾਰ। ਗੁਰਮੁਖ ਆਪ ਵਿਚਾਰੀਐ ਲੱਗੇ ਸੱਚ ਪਿਆਰ। ਨਾਨਕ ਕਿਸ ਨੂੰ ਆਖੀਐ ਆਪੇ ਦੇਵਣਹਾਰ। ਸਲੋਕ ਮਹੱਲਾ ਤੀਜਾ। ਬਾਬੀਆ ਇਉ ਜਗਤ ਹੈ ਮਤ ਕੋ ਭਰਮ ਭੁਲਾਏ। ਇਉ ਬਾਬੀਗਾ ਪਸ਼ੂ ਹੈ ਇਸ ਨੂੰ ਬੂਝਣ ਨਾਹੇ। ਅੰਮ੍ਰਿਤ ਹਰ ਕਾ ਨਾਮ ਹੈ

ਖੰਡ ਪਤਾਲ ਅਸੰਖ ਮੈਂ ਗਣਤ ਨ ਹੋਈ, ਤੂੰ ਕਰਤਾ ਗੋਵਿੰਦ ਤੂੰ ਸਿਰਜੀ ਤੁਦੇ ਗੋਈ, ਲੱਖ ਚੌਰਾਸੀ ਮੇਦਨੀ ਤੁਦ ਹੀ ਤੇ ਹੋਈ, ਇੱਕ ਰਾਜੇ ਖਾਨ ਮਲੂਕ ਕਹੇ ਕਹਾਵੇ ਕੋਈ, ਇੱਕ ਸਾਸ ਦਾਵੇ ਸੰਚ ਤਾਨ ਦੂਜੇ ਪਦ ਖੋਈ, ਇੱਕ ਦਾਤੇ ਇੱਕ ਮੰਗਤੇ ਸਭਨਾ ਸਿਰ ਸੋਈ, ਵਿਣ ਨਾਵੇ ਬਾਜ਼ਾਰੀਆ ਵੀ ਹਾਵਲ ਹੋਈ, ਊੜਨ ਖੁੱਟੇ ਨਾਨਕਾ ਸੱਚ ਕਰੇ ਸੋ ਹੋਈ। ਸਲੋਕ ਮੁਹੱਲਾ ਤੀਜਾ। ਬਾਬੀਆ ਗੁਣਮੰਤੀ ਮੈਲ ਪਾਇਆ ਅਗੁਣਮੰਤੀ ਦੂਰ, ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ, ਕੂਕ ਪੁਕਾਰ

ਬੇਅੰਤ ਹੈ ਗੁਣਦਾਤਾ ਨਿਧਾਨ ਨਾਨਕ ਗੁਰਮੁਖ ਬਖਸਲੈ ਅੰਤ ਬੇਲੀ ਹੋਏ ਭਗਵਾਨ ਪੌੜੀ ਆਪੇ ਜਗਤ ਉਪਾਇਕ ਗੁਣ ਔਗੁਣ ਕਰੇ ਵਿਚਾਰ ਤ੍ਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਤਰੇ ਪਿਆਰ ਗੁਣ ਛੋੜ ਔਗੁਣ ਕਮਾਮ ਦੇ ਦਰ ਗਏ ਹੋਏ ਖੁਆਰ ਜੂਏ ਜਨਮ ਤਿਨੀ ਹਾਰਿਆ ਕਿਤਿਆ ਏ ਸੰਸਾਰ ਸੱਚੈ ਸ਼ਬਦ ਮਨ ਮਾਰਿਆ ਅਹਿੰਸ ਨਾਮ ਪਿਆਰ ਜਿੰਨੀ ਪੁਰਖੀ ਉਰਤਾਰਿਆ ਸੱਚਾ ਅਲਖ ਅਪਾਰ ਤੂੰ ਗੁਣਦਾਤਾ ਨਿਧਾਨ ਹੈ ਅਸੀਂ ਅਵਗੁਣਿਆਰ ਜੇ ਬਖਸੇ ਸੋ ਪਾਏ ਸੀ ਗੁਰ ਸ਼ਬਦੀ ਵਿਚਾਰ ਸਲੋਕ ਮਹੱਲਾ ਪੰਜਵਾਂ ਰਾਤ ਨਾ ਵਿਹਾਵੀ ਸਾਗਤਾਂ ਜਿੰਨਾ ਵਿਸਰੈ ਨਾਓ ਰਾਤੀ ਦਿਨ ਸੋਹਿਲੀਆ।

ਨੂੰ ਫੁਰਮਾਨ ਹੋਆ ਵਰਸੋ ਕਿਰਪਾ ਧਾਰ ਹਉ ਤਿਨ ਕੈ ਬਲਿਹਾਰਣ ਜਿਨੀ ਸਚ ਰਖਿਆ ਉਰ ਧਾਰ ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਾ ਬੀਗਾ ਇਵ ਤੇਰੀ ਤਿਖਾ ਨਾ ਉਤਰ ਜੇ ਸੋ ਕਰੇ ਪੁਕਾਰ ਨਦਰੀ ਸਤਿਗੁਰ ਪਾਈਐ ਨਦਰੀ ਉਪਜੇ ਪਿਆਰ ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਏ ਵਿਕਾਰ ਪੌੜੀ

ਇਰਖੋ ਹਾਇਨ ਪਦ ਕਰਾਇਆ, ਕੋਚਿਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ, ਤਿਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ, ਮਨ ਜੂਠੇ ਵੇ ਜਾਤ ਜੂਠਾ ਖਾਇਆ, ਬਿਨ ਸ਼ਬਦ ਆਚਾਰ ਨਾ ਕਿਨਹੀ ਪਾਇਆ, ਗੁਰਮੁਖ ਓਅੰਕਾਰ ਸੱਚ ਸਮਾਇਆ। ਸਲੋਕ ਮਹੱਲਾ ਤੀਜਾ, ਸਾਵਣ ਸਰਸੀ ਕਾਮਣੀ ਗੁਰ ਸ਼ਬਦੀ ਵਿਚਾਰ, ਨਾਨਕ ਸਦਾ ਸੁਹਾਗਣੀ ਗੁਰ ਕੈ ਹੇਤ ਅਪਾਰ। ਮਹੱਲਾ ਤੀਜਾ, ਸਾਵਣ ਦੱਜੇ ਗੁਣ ਬਾਰੀ ਜਿਸ ਦੂਜੇ ਪਾਏ ਪਿਆਰ, ਨਾਨਕ ਤਿਰ ਕੀ ਸਾਰ ਨਾ ਜਾਣਈ ਸਭ ਸੀਗਾਰ ਖੁਆਰ। ਪੌੜੀ ਸੱਚਾ ਅਲਖ ਅਪੇਓ ਹਠ ਨਾ ਪਤੀਜਈ, ਇਕ ਗਾਵੇ ਰਾਗ ਪਰੀਆਂ ਰਾਗ ਨਾ ਪੀਜਈ, ਇਕ ਨੱਚ ਨੱਚ ਪੂਰੇ ਤਾਲ ਭਗਤ ਨਾ ਕੀਜਈ, ਇਕ ਅੰਨ ਖਾਹੇ ਮੂਰਖ ਤਿਨਾ ਕਿਆ ਕੀਜਈ, ਤਿਸ ਨਾ ਹੋਈ ਬਹੁਤ।

ਮੁਖ ਕੀ ਜਈ। ਸਲੋਕ ਮੁਹੱਲਾ ਤੀਜਾ। ਗੁਰਮੁਖ ਮਲਾਰ ਰਾਗ ਜੋ ਕਰੇ, ਤਿਨ ਮਨ ਤਨ ਸੀਤਲ ਹੋਏ। ਗੁਰ ਸ਼ਬਦੀ ਏਕ ਪਛਾਣਿਆ, ਏਕੋ ਸੱਚਾ ਸੋਏ। ਮਨ ਤਨ ਸੱਚਾ ਸੱਚ ਮਨ, ਸੱਚੇ ਸੱਚੀ ਸੋਏ। ਅੰਦਰ ਸੱਚੀ ਭਗਤ ਹੈ, ਸਹਿਜੇ ਹੀ ਪਦ ਹੋਏ। ਕਲਯੁਗ ਮੈਂ ਕੋਰ ਅੰਧਾਰ ਹੈ, ਮਨਮੁਖ ਰਹੋ ਨਾ ਕੋਏ। ਸੇਵੜ ਭਾਗੀ ਨਾਨਕਾ, ਜਿਨ ਗੁਰਮੁਖ ਪ੍ਰਗਟ ਹੋਏ। ਮਹੱਲਾ

ਸਤਕਾਰ ਸੱਚਾ ਆਇਆ ਪੁੱਛ ਨਾ ਸਕੈ ਕੋਇ ਜਾਂ ਖਸਮੈ ਪਾਇਆ ਨਾਨਕ ਸੱਚ ਸਲਾਹੇ ਲਿਖਿਆ ਪਾਇਆ।

ਖਸਮ ਮੂਲ ਨਾ ਭਾਵੈ ਅਕ ਸਿਓ ਪ੍ਰੀਤ ਕਰੇ ਅਕ ਤਿੱਡਾ ਅਕ ਡਾਲੀ ਬਹਿ ਖਾਏ ਖਸਮੇ ਭਾਵੇ ਉਹ ਚੰਗਾ ਜੇ ਕਰੇ ਖੁਦਾਏ ਖੁਦਾਏ ਨਾਨਕ ਦੁਨੀਆਂ ਚਾਰ ਦਿਹਾੜੇ

ਪਏ ਤੇ ਸਹਿਜ ਪਾਈਏ, ਮੇਰੇ ਜੋਤੀ ਜੋਤ ਅਪਾਰ, ਪਏ ਤੇ ਪਏ ਜਲ ਲੰਘੀਏ, ਗੁਰਮਤੀ ਵਿਚਾਰ, ਪਏ ਤੇ ਨਿਰਭਉ ਪਾਈਏ, ਜਿਸਦਾ ਅੰਤ ਨ ਪਾਰਾਵਾਰ, ਮਨਮੁਖ ਪਏ ਕੀ ਸਾਰ ਨਾ ਜਾਣਨੀ, ਤ੍ਰਿਸ਼ਨਾ ਜਲ ਤੇ ਕਰੇ ਪੁਕਾਰ, ਨਾਨਕ ਨਾਵੇ ਹੀ ਤੇ ਸੁਖ ਪਾਇਆ, ਗੁਰਮਤੀ ਉਰਧਾਰ। ਸਲੋਕ ਮਹੱਲਾ ਪਹਿਲਾ। ਰੂਪੇ ਕਾਮੇ ਦੋਸਤੀ, ਭੁੱਖੇ ਸਾਦੇ ਗੰਢ, ਲੱਭੇ ਮਾਲੇ ਕੋਲ ਮਿਲ ਮੁਚਲ, ਉਂਗੇ ਸਾਉਣ ਪਲੰਘ, ਪੌਂਕੇ ਕੋਪ ਖੁਆਰ ਹੋਏ,

रूप जात जोबन पंजे ठग, एनी ठगी जग ठगया किने न रखी लज, एना ठगन ठग से

ਪ੍ਰਵਾਹੁ ਸਬਦ ਸੰਤੋਖੀਆਂ ਗੈਰ ਗੰਭੀਰ ਅਥਾਹੁ ਹਾਸ ਨਾ ਲੱਭਈ ਮੋਹੇ ਮੋਹ ਚੋਟਾਂ ਖਾਹੁ ਵਿਣ ਗੁਰ ਕੋਏ ਨਾ ਛੁੜਸੀ ਪਾਤ ਸੇਤੀ ਕਰ ਜਾਹੁ ਨਾਮ ਵਖਾਣੀਐ ਹੁਕਮੀ ਸਾ ਗ੍ਰਹ ਦਿੰਦਾ ਜਾਣੀਐ ਸਲੋਕ ਮਹੱਲਾ ਪਹਿਲਾ ਪੌਣੇ ਪਾਣੀ ਅਗਨੀ ਜੀਓ ਤਿਨ ਕਿਆ ਖੁਸ਼ੀਆਂ ਕਿਆ ਪੀੜ ਧਰਤੀ ਪਾਤਾਲੀ ਆਕਾਸੀ ਇੱਕ ਦਰ ਰਹਿਣ ਵਜ਼ੀਰ ਇੱਕ ਨਾ ਵੱਡੀ ਆਰਜਾ ਇੱਕ ਮਰ ਹੋਏ ਜਹੀਰ ਇੱਕ ਦੇ ਖਾਏ ਨੇ ਖੁੱਟੇ ਨਾਹੀ ਇੱਕ ਸਦਾ ਫਿਰੇ ਫਕੀਰ ਹੁਕਮੀ ਸਾਜੇ ਹੁਕਮੀ ਢਾਹੇ

ਤੂੰ ਆਖੀਏ ਜਾਪੇ ਸੱਚੋ ਸੱਚ ਕਰਣਾ ਕਥਨਾ ਕਾਰ ਸਭ ਨਾਨਕ ਆਪ ਅਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੇ ਤਾਂ ਨੌਕੁਰ ਬੰਦ ਪੂਜੇ ਪ੍ਰਾਣ ਹੋਵੇ ਤਿਰਕੰਦ ਕਾਂ ਤੇ ਆਇਆ ਕਾਂ ਇਓ ਜਾਣ ਜੀਵਤ ਮਰਤ ਰਹੇ ਪ੍ਰਵਾਣ ਹੁਕਮੈ ਬੂਝੇ ਤਤ ਪਛਾਣੇ ਇਓ ਪ੍ਰਸਾਦ ਗੁਰੂ ਤੇ ਜਾਣੇ ਹੁੰਦਾ ਫੜੀਗ

ਆਸ ਛੋੜ ਬੈਸ ਨੱਕ ਪਕੜੈ ਰਾਤੀ ਮਾਣਸ ਖਾਣੇ ਫੜ ਕਰ ਲੋਕਾਂ ਨੂੰ ਦਿਖਲਾਵੇ ਗਿਆਨ ਧਿਆਨ ਨਹੀਂ ਸੁਝੇ ਨਾਨਕ ਅੰਧੇ ਸਿਉਂ ਕਿਆ ਕਹੀਏ ਕਹੇ ਨਾ ਕਹੇ ਆ ਬੂਝੇ ਅੰਧਾ ਸੋਏ ਜੇ ਅੰਧ ਕਮਾਵੇ ਤਿਸ ਹਿਰਦੇ ਸੇ ਲੋਚਨ ਨਾਹੀ ਮਾਤ ਪਿਤਾ ਕੀ ਰਕਤਨ ਪੰਨੇ ਮੱਛੀ ਮਾਸ ਨਾ ਖਾਹੀ ਇਸਤਰੀ ਪੁਰਖੇ ਜਾ ਨਿਸਮੇਲਾ ਉਥੇ ਮੰਦ ਕਮਾਹੀ ਮਾਸੋ ਨਿੰਮੇ ਮਾਸੋ ਜੰਮੇ ਹਮ ਮਾਸੇ ਕੇ ਪਾਂਡੇ ਗਿਆਨ ਧਿਆਨ ਕਾ ਸੂਝੇ ਨਾਹੀ।

ਮਾਸ ਪੁਰਾਣੀ ਮਾਸਕ ਤੇਬੀ ਚੋ ਜੁਗ ਮਾਸ ਕਮਾਣਾ ਜਦ ਕਾਜ ਵਿਆਹੇ ਸੁਹਾਵੇ ਉਥੇ ਮਾਸ ਸਮਾਣਾ ਇਸਤਰੀ ਪੁਰਖ ਨਿਭਜੇ ਮਾਸੋਂ ਪਾਤਸ਼ਾਹ ਸੁਲਤਾਨਾ ਜੇ ਓਏ ਦਿਸਤੇ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ ਦੇਂਦਾ ਨਰਕ ਸੁਰਗ ਲੈਂਦੇ।

ਹੀ ਨਾਹੀ ਕਿਥੋ ਮਾਸ ਉਪੰਨਾ ਤੋਯੋ ਅੰਨ ਕਮਾਦ ਕਪਾਹਾ ਤੋਯੋ ਤਿਰਭਵਨ ਗੰਨਾ ਤੋਆ ਆਖੇ ਖਉ ਬਹੁ ਬਿਦ ਖਛਾ।

ਤੇ ਤੁਝ ਹੀ ਮਾਏ ਸਮਾਇਆ। ਇਕ ਭਗਵਾ ਵੇਸ ਕਰ ਭਰਮ ਦੇ, ਬਿਨ ਸਤਿਗੁਰ ਕਿਨੇ ਨਾ ਪਾਇਆ। ਦੇਸ ਦਿਸੰਤਰ ਪਵਥ ਕੇ, ਤੁਧ ਅੰਦਰ ਆਪ ਲੁਕਾਇਆ। ਗੁਰ ਕਾ ਸ਼ਬਦ ਰਤਨ ਹੈ, ਕਰ ਚਾਨਣ ਆਪ ਦਿਖਾਇਆ। ਆਪਣਾ ਆਪ ਪਛਾਣਿਆ, ਗੁਰਮਤੀ ਸੱਚ ਸਮਾਇਆ। ਆਵਾ ਗਾਉਣ ਬਚਾਰੀਆ,

ਚਾਲ ਚਲਾਏ ਬੰਨ ਕੋਈ ਨਾ ਰਖਸੀ, ਜਰ ਜਰਵਾਣਾ ਕੰਨ ਚੜਿਆ ਨਚਸੀ, ਸਤਿਗੁਰ ਬੋਹਿਥ ਬੇੜ ਸੱਚਾ ਰਖਸੀ, ਅਗਨ ਭਗਏ ਪੜਹਾਰ ਆਨ ਦਿਨ ਪਗਸੀ, ਵਾਥਾ ਚੁਗੇ ਚੋਗ ਹੁਕਮੀ ਛੁਟਸੀ, ਕਰਤਾ ਕਰੇ ਸੋ ਹੋਗ ਕੋੜ ਨਿਖੁਟਸੀ। ਸਰੋਕ ਮੁਹੱਲਾ ਪਹਿਲਾ, ਘਰ ਮੈਂ ਕਰ ਦਿਖਾਏ ਦੇ ਸੋ ਸਤਿਗੁਰ ਪੁਰਖ ਸੁਜਾਣ, ਪੰਚ ਸ਼ਬਦ ਤੁਨਕਾਰ ਤੁਨ ਤੈ ਬਾਜੇ ਸ਼ਬਦ ਨਿਸ਼ਾਨ, ਦੀਪ ਲੋ ਪਾਤਾਲ ਤਹਿ ਖੰਡ ਮੰਡਲ ਹੈਰਾਨ, ਤਾਰ ਕੋਰ ਬਾਜਿੱਤਰ ਤੈ ਸਾਚ ਤਖਤ ਸੁਲਤਾਨ, ਸੁਖ ਮਨ ਕੈ ਕਰ ਰਾਗ ਸੁਨ ਸੁਨ ਮੰਡਲ ਲਿਵਲਾਏ, ਅਕਥ ਕਥਾ ਵਿਚਾਰੀਏ ਮਨਸਾ ਮਨੇ ਸਮਾਏ, ਉਲਟ ਕਮਲ ਅੰਮ੍ਰਿਤ ਭਰਿਆ ਇਹੋ ਮਨ ਕਤਹੂ ਨਾ ਜਾਏ, ਅਜੱਪਾ ਜਾਪਨਾ ਵੀ ਸਰੈ ਆਦ ਜੁਗਾਦ ਸਮਾਏ, ਸਭ ਸਖੀਆਂ ਪੰਚੇ

ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ, ਲੱਥੇ ਸਾਵੇਕਾਰ ਸਬਦ ਨੀਸਾਣਿਆ, ਸਾਧੂ ਸੰਗ ਉਧਾਰ ਭਏ ਨਿਕਾਣਿਆ, ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ, ਪ੍ਰਗਟ ਪਿਆ ਸੰਸਾਰ ਮੇਰ ਸ਼ਾਹ ਬਾਣਿਆ, ਆਪੇ ਬਖਸ਼ ਮਿਲਾਏ

ਕਲਮ ਆਪ ਉੱਪਰ ਲੇਖ ਤੇ ਤੂੰ ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ ਪੌੜੀ ਤੂੰ ਆਪੇ ਆਪ ਵਰਤਦਾ ਆਪ ਬਣਤ ਬਣਾਈ ਤੁਦ ਬਿਨ ਦੂਜਾ ਕੋ ਨਹੀਂ ਤੂੰ ਰਹਿਆ ਸਮਾਈ ਤੇਰੀ ਗਤ ਮਿਤ ਤੂੰ ਹੈ ਜਾਣਦਾ ਤੁਧ ਕੀਮਤ ਪਾਈ ਤੂੰ ਅਲੱਖ ਅਗੋਚਰ ਅਗਮ ਹੈ ਗੁਰਮਤ ਦਿਖਾਈ ਅੰਤਰ ਅਗਿਆਨ ਦੁਖ ਪਰਮ ਹੈ ਗੁਰ ਗਿਆਨ ਗਵਾਈ ਜਿਸ ਕਿਰਪਾ ਕਰੇ ਤਿਸ ਮੇਲ ਲਹੇ ਸੋ ਨਾਮ ਧਿਆਈ ਤੂੰ ਕਰਤਾ ਪੁਰਖ ਅਗਮ ਹੈ ਰਵਿਆ ਸਭ ਠਾਈ ਜਿਤ ਤੂੰ ਲਾਏ ਸਤਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਸੁਧ ਰਾਗ ਮਲਾਰ ਬਾਣੀ ਭਗਤ ਨਾਮ ਦੇਵ ਜੀਓ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਲੇ ਗੋਪਾਲ ਰਾਏ

ਦਿਸੇ ਸਰਾਇਚਾ ਬੈਕੁੰਠ ਪਵਨ ਚਿੱਤਰਸਾਲਾ ਸਪਤ ਲੋਕ ਸਾਮਾਨ ਪੂਰੀਅਲੇ ਜਾਂਚੇ ਕਲਸ਼ਮੀ ਕੁਵਾਰੀ ਚੰਦ ਸੂਰਜ ਦੀਵੜੇ ਕੌਤਕ ਕਾਲ ਬੱਪੜਾ ਕੋਟਵਾਲ ਸੋ ਕਰਾਸਰੀ ਸੋ ਐਸਾ ਰਾਜਾ ਸ੍ਰੀ ਨਰਹਰੀ ਜਾਂਚੇ ਕਾਰ ਕੁਲਾਲ ਬ੍ਰਹਮਾ ਚਤੁਰਮੁਖ ਡਾਮੜਾ ਜਿਨ

ਵਿਸਾਰ ਤੂੰ ਨਾ ਵਿਸਾਰੇ ਰਾਮਈਆ ਅਰਹਾਉ ਆਲਾਵੰਤੀ ਕਿਉ ਪ੍ਰਮ ਜੋ ਹੈ ਮੁਝ ਉਪਰ ਸਭ ਕੋ ਪਿਲਾ ਸੂਦ ਸੂਦ ਕਰ ਮਾਰ ਉਠਾਇਓ ਕਹਾਂ ਕਰੋ ਬਾਪ ਬੀਠਲਾ ਮੂਏ ਹੋਏ ਜੋ ਮੁਕਤ ਦੇਹੋਗੇ

ਮਲਾਰ ਹਰ ਜਪਤ ਤੇਊ ਜਨਾ ਪਦਮ ਕਵਲਾਸ ਪਤ ਤਾਸ ਸਾਮ ਤੁਲ ਨਹੀਂ ਆਨ ਕੋ ਏਕ ਹੀ ਏਕ ਅਨੇਕ ਹੋਏ ਬਿਸਤਰਿਓ ਆਨ ਰੇ ਆਨ ਭਰਪੂਰ ਸੋ ਹਰਹਾਓ ਜਾ ਕੇ ਭਾਗਵਤ ਲਿਖੀਏ ਅਵਰ ਨਹੀਂ ਪੇਖੀਏ।

ਸ਼ਹੀਦ ਕੁਲ ਗਊਰੇ ਬਦ ਕਰੇ ਮਾਨੀਏ ਸੇਖ ਸ਼ਹੀਦ ਪੀਰਾ ਜਾ ਕੇ ਬਾਪ ਵੈਸੀ ਕਰੀ ਊਤ ਐਸੀ ਸਰੀ ਤਿਹੂਰੇ ਲੋਕ ਪ੍ਰਸਿੱਧ ਕਬੀਰਾ ਜਾ ਕੇ ਕੁਟੰਬ ਕੇ ਢੇਡ ਸਭ ਟੋਰ ਟੋਹੰਤ ਫਿਰ ਹੈ।

ਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਮੇਰਾ ਮਨ

ਪ੍ਰਭ ਧਾਰਹੋ ਲਦ ਵਾਖਰ ਹਰ ਹਰ ਲੇਨ ਕਾਨੜਾ ਮੁਹੱਲਾ ਚੌਥਾ ਜਪ ਮਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗ੍ਰੇ ਉਦਾਸ ਰਹਾਉ ਹਮ ਹਰ ਹਿਰਦੇ ਜਪਿਓ ਨਾਮ ਨਰ ਹਰ ਪ੍ਰਕਿਰਪਾ ਕਰੀ ਕਿਰਪਾਸ ਅਣ ਦਿਨ ਅੰਧ ਭਇਆ ਮਨ ਬਿਗਸਿਆ ਉਦਮ ਭਏ ਮਿਲਨ ਕੀ ਆਸ ਹਮ ਹਰ ਸਵਾਮੀ ਪ੍ਰੀਤ ਲਗਾਈ ਜਿਤਨੇ ਸਾਸ ਲਿਗੇ ਹਮ ਗ੍ਰਾਸ ਕਿਰ ਬਿਖ ਦੈਨ ਪਏ ਖਿਰੇ ਅੰਤਰ ਟੂਟ ਗਏ ਮਾਇਆ ਕੇ ਵਾਸ ਕਿਆ ਹਮ ਕਿਰਮ ਕਿਆ ਕਰਮ ਕਮਾਵ ਹੈ ਮੂਰਖ ਮੁਗਧ ਰੱਖੇ ਪ੍ਰਵਤਾਸ ਅਵਗਨਿਆਰੇ ਪਾਥਰ ਪਾਰੇ ਸਤ ਸੰਗਤ ਮਿਲ ਤਰੇ ਤਰਾਸ ਜੇਤੀ ਸ੍ਰਿਸ਼ਟ ਕਰੀ ਜਗਦੀਸਰ ਤੇ ਸਭ ਊਚ ਹਮ ਨੀਚ।

ਹਰ ਕੇਰੇ ਹਰ ਕੜ ਰਾਮ ਰਵਿਓ ਗੁਪਲਾਕ, ਹਰ ਕੇ ਸੰਤ ਮਿਲੇ ਹਰ ਪ੍ਰਗਟੇ, ਉਗਰ ਗਏ ਵਿਖਿਆ ਕੇ ਤਾਕ। ਸੰਤ ਜਿਨਾ ਕੀ ਬਹੁਤ ਬਹੁ ਸੋਭਾ, ਜਿਨ ਉਰ ਧਾਰਿਓ ਹਰ ਰਸਕ ਰਸਾਕ। ਹਰ ਕੇ ਸੰਤ ਮਿਲੇ ਹਰ ਮਿਲਿਆ, ਜੈਸੇ ਗਊ ਦੇਖ ਬਸ਼ਰਾਕ। ਹਰ ਕੇ ਸੰਤ ਜਿਨਾ ਮੈਂ ਹਰ ਹਰ, ਤੇ ਜਨ ਊਤਮ ਜਨਕ ਜਨਾਕ। ਤਿਨ ਹਰ ਹਿਰਦੈ ਬਾਸ ਬਸਾਨੀ, ਛੂੜ ਗਈ ਮੁਸਕੀ ਮੁਸਕਾਕ। ਤੁਮਰੇ ਜਾਨ ਤੁਮ ਹੀ ਪ੍ਰਭ ਕੀਏ, ਹਰ ਰਾਖ ਲਿਓ ਆਪਣ ਆਪਣਾਕ। ਜਨ ਨਾਨਕੇ ਸਖਾ ਹਰ ਪਾਈ, ਮਾਤ ਪਿਤਾ ਬੰਧ ਪਹਰ ਸਾਕ।

ਲਖ ਬੀਸ, ਜਪ ਹਰ ਹਰ ਸ਼ਬਦ ਚ ਪੀਸ, ਹਰ ਹੋ ਕਿਰ ਪੀਸ ਰਖਾਓ, ਹਰ ਕਿਰਪਾ ਕਰ ਸਵਾਮੀ ਹਮ ਲਾਏ ਹਰ ਸੇਵਾ, ਹਰ ਜਪ ਜਪੇ, ਹਰ ਜਪ ਜਪੇ, ਜਪ ਜਪੋ ਜਗਦੀਸ, ਤੁਮਰੇ ਜਨ ਰਾਮ ਜਪੇ ਤੇ

ਰੇਖ ਵਡਾਮ, ਸਤ ਸੰਗਤ ਮਿਲ ਪਜ ਰਾਮ, ਬਾੜ ਹੋ ਪਾਗਮ ਥਾਮ ਰਖਾਉ, ਜਿਤ ਗ੍ਰਹਿ ਮੰਦਰ ਹਰ ਹੋਤ ਜਾਸ, ਤਿਤ ਕਰ ਆਨੰਦ ਆਨੰਦ, ਪਾਜ ਰਾਮ ਰਾਮ ਰਾਮ, ਰਾਮ ਨਾਮ ਗੁਣ ਗਾਉ ਹਰ ਪ੍ਰੀਤਮ, ਉਪਦੇਸ਼ ਗੁਰੂ ਗੁਰ ਸਤਗੁਰਾ, ਸੁਖ ਹੋਤ ਹਰ ਹਰੇ ਹਰ ਹਰੇ, ਹਰੇ ਪਜ ਰਾਮ ਰਾਮ ਰਾਮ, ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ, ਸਭ ਤੂੰ ਤੂੰ ਤੂੰ, ਰਾਮ ਰਾਮ ਰਾਮ, ਜਨ ਨਾਨਕੋ ਸਰਣਾਗਤੀ ਦਿਉ ਗੁਰਮਤੀ, ਪਜ ਰਾਮ ਰਾਮ ਰਾਮ, ਕਾਨੜਾ ਮਹੱਲਾ ਚੌਥਾ, ਸਤਿਗੁਰ ਚਾਟੋ ਪਗ ਚਾਟ, ਜਿਤ ਮਿਲ ਹਰ ਪਾਦਰ ਬਾਟ, ਪਾਜ ਹਰ ਰਸ ਰਸ ਹਰ ਗਾਟ, ਹਾਰ ਹੋ ਲਿਖੇ ਲਿਲਾਟ ਰਹਾਉ, ਖੜ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ, ਸਿੱਧ ਸਾਧਕ ਜੋਗੀਆ ਕਰ ਜੜ ਜਟਾ ਜੜ ਜਾਟ, ਕਰ ਪੇਖ ਨਾ ਪਾਈਏ ਹਰ ਬ੍ਰਹਮ ਜੋਗ ਹਰ ਪਾਈਏ, ਸਤ ਸੰਗਤੀ ਉਪਦੇਸ਼ ਗੁਰੂ ਗੁਰ ਸੰਤ ਜਨਾ, ਖੋਲ ਖੋਲ ਕਪਾਟ, ਤੂੰ ਅਪਰੰਪਰ ਸਵਾਮੀ ਅਤ ਅਗਾਹੋ, ਤੂੰ ਭਰਪੁਰ ਰਹੇ ਆ ਜਲ ਥਲੇ, ਹਰ ਇੱਕ ਇੱਕੋ ਇੱਕ ਇੱਕੇ ਹਰ ਥਾਟ, ਤੂੰ ਜਾਣੇ ਸਾਬਿਤ ਬੂਝੇ ਆਪੇ, ਜਨ ਨਾਨਕ ਕੇ ਪ੍ਰਭ ਕਟ ਘਟੇ ਕਟ ਘਟੇ, ਕਟ ਹਰ ਘਾਟ, ਕਾਨੜਾ ਮਹੱਲਾ ਚੌਥਾ, ਜਪ ਮਨ ਗੋਬਿੰਦ ਮਾਧੋ, ਹਰ ਹਰ ਅਗਮ ਅਗਾਧੋ, ਮਤ ਗੁਰਮਤ ਹਰ ਪ੍ਰਭ ਲਾਧੋ, ਤੋਰ ਹੋ ਲਿਖੇ ਲਿਲਾਧੋ ਰਹਾਓ, ਬਿਖ ਮਾਇਆ ਸੰਚ ਬਹੁ ਚਿਤੇ ਵਿਕਾਰ, ਸੁਖ ਪਾਈ ਗਈ ਹਰ ਫਾਜ ਸੰਤ ਸੰਤ ਸੰਗਤੀ, ਮਿਲ ਸਤਿਗੁਰੂ ਗੁਰਸਾਧ, ਜੋ ਛੋਹੇ ਪਾਰਸ ਮਨੂਰ ਪਏ ਕੰਚਨ, ਤਿਉ ਪੁੱਤ ਜਾਨ ਮਿਲ ਸੰਗਤੀ, ਸੁਧ ਹੋਵਤ ਗੁਰਮਤੀ ਸੁਧ ਹੱਦ, ਜੋ ਕਾਸ਼ਟ ਸੰਗ ਲੋਹਾ ਬੋ ਤਰਤਾ, ਤਿਉ ਪਾਪੀ ਸੰਗ ਤਰੇ, ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰਸਾਧ, ਚਾਰ ਵਰਨ ਚਾਰ ਆਸ਼ਰਮ ਹੈ,

ਪ੍ਰਭੁ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰਮਤ ਸੁਨ ਜਸ ਕਾਨ ਹਾਰ ਹੋ ਕਿਰਪਾਨ ਰਖਾਓ ਤੇਰੇ ਜਨ ਧਿਆਵੇ ਇੱਕ ਮਾਨ ਇੱਕ ਚਿੱਤ ਤੇ ਸਾਧੂ ਸੁਖ ਪਾਵੇ ਜਪ ਹਰ ਹਰ ਨਾਮ ਨਿਧਾਨ ਉਸਤ ਕਰੇ ਪ੍ਰਭ ਤੇਰੀਆ ਮੇਰ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ਜਿਨ ਕੈ ਹਿਰਦੇ ਤੂੰ ਸਵਾਮੀ ਤੇ ਸੁਖ ਬਲ ਪਾਵੇ ਤੇ ਤਰੇ ਭਗ ਸਿੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ

ਓਂਕਾਰ ਸਤਿਗੁਰ ਪ੍ਰਸਾਦ ਗਾਈਏ ਗੁਣ ਗੋਪਾਲ ਕਿਰਪਾ ਨਿਧ ਦੁੱਖ ਬਦਾਰਨ ਸੁਖਦਾਤੇ ਸਤਿਗੁਰ ਜਾ ਕੋ ਭੇਟਤ ਹੋਏ ਸਗਲ ਸਿੱਧ ਰਹਾਉ ਸਿਮਰਤ ਨਾਮ ਮਨੇ ਸਾਧਾਰੈ ਓੜ ਪਰਾ ਦੀਖਿਨ ਮੈਂ ਤਾਰੈ ਜਾ ਕੋ ਚੀਤ ਆਵੇ ਗੁਰ ਆਪਣਾ ਤਾ ਕੋ ਦੁਖ ਨਹੀਂ ਤਿਲ ਸੁਪਨਾ ਜਾ ਕੋ ਸਤ

ਤ੍ਰਿਪਤਾਰ ਅਨਕ ਸਵਾਂਗ ਕਾਛੇ ਪੇਖ ਧਾਰੀ ਜੈ ਸੋ ਸਾ ਤੈਸੋ ਦ੍ਰਿਟਾਰੀ ਕਹਿਣ ਕਹਾਵਨ ਸਗਲ ਜੰਜਾਰ ਨਾਨਕ ਦਾਸ ਸਚ ਕਰਨੀ ਸਾਰ ਕਾਨੜਾ ਮੁਹੱਲਾ ਪੰਜਵਾਂ ਤੇਰੋ ਜਨ ਹਰ ਜਸ ਸੁਨ ਤੋ ਮਾਹਿਓ ਰਹਾਓ ਮਨੇ ਪ੍ਰਗਾਸ ਪੇ ਪ੍ਰਭ ਕੀ ਸੋਭਾ ਜਦ ਕਦ ਪੇਖੋ ਆਇਓ ਸਭ ਤੇ ਪਰੇ ਪਰੇ ਤੇ ਉੱਚਾ ਗਹਿਰ ਗੰਭੀਰ ਅਥਾਇਓ ਓਤ ਪੋਤ ਮਿਲਿਓ ਭਗਤਨ ਕਉ ਜਨ ਸਿਉ ਪਰਦਾ ਲਾਇਓ ਗੁਰ ਪ੍ਰਸਾਦ ਗਾਵੇ ਗੁਣ ਨਾਨਕ ਸਹਿਜ ਸਮਾਜ ਸਮਾਇਓ ਕਾਨੜਾ ਮੁਹੱਲਾ ਪੰਜਵਾਂ ਸੰਤਨ ਪੈ ਆਪ ਉਦਾਹਰਨ ਆਇਓ ਰਹਾਓ ਦਰਸ਼ਨ ਪੇਟਤ ਹੋਤ ਪੁਨੀਤਾ ਹਰ ਹਰ ਮੰਤਰ ਦ੍ਰਿੜਾਇਓ ਕਾਟੇ ਰੋਗ ਪਏ ਮਨ ਨਿਰਮਲ ਹਰ ਹਰ ਔਖਦ ਖਾਇਓ ਅਸਤ ਪਏ ਬਸੇ ਸੁਖਥਾਨਾ ਬਹੁਰ ਨਕਤ ਹੂ ਥਾਇਓ ਸੰਤ ਪ੍ਰਸਾਦ ਤਰੇ ਕੁਲ ਲੋਗਾ ਨਾਨਕ ਲਿਵਤ ਨਾ ਮਾਇਓ ਕਾਨੜਾ ਮੁਹੱਲਾ ਪੰਜਵਾਂ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਏ ਪਾਈ ਰਹਾਓ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕਉ ਬਣ ਆਈ ਜੋ ਪ੍ਰਕੀਨੋ ਸੋ ਫਲ ਮਾਨਿਓ ਏ ਸੁਮਤ ਸਾਧੂ ਤੇ ਪਾਈ ਸਭ ਮੈਂ ਰਵ ਰਹਿਆ ਪ੍ਰਭ ਇਕ ਹੈ ਪੇਖ ਪੇਖ ਨਾਨਕ ਬਿਗਸਾਈ ਕਾਨੜਾ ਮਹੱਲਾ ਪੰਜਵਾਂ ਠਾਕਰ ਜੀਓ ਤੁਹਾਰੋ ਪਰਨਾ ਮਾਨ ਮਹੱਤ ਤੁਮਾਰੇ ਉਪਰ ਤੁਮਰੀ ਓਟ ਤੁਮਾਰੀ ਸਰਨਾ ਰਹਾਓ ਤੁਮਰੀ ਆਸ ਭਰੋਸਾ ਤੁਮਰਾ ਤੁਮਰਾ ਨਾਮ ਹਿਰਦੇ ਲੈ ਤਰਨਾ ਤੁਮਰੋ ਬਾਲ ਤੁਮ ਸੰਗ ਸੁਹੇਲੇ

ਨਾਮ ਘਰ ਪਾਇਓ ਸਿਰ ਡਾਰਿਓ ਨਾਨਕ ਸੰਤ ਚਰਨਾ ਕਾਨੜਾ ਮਹੱਲਾ ਪੰਜਵਾਂ ਸਾਧ ਸਰਨ ਚਰਨ ਚਿਤ ਲਾਇਆ ਸੁਭਨ ਕੀ ਬਾਤ ਸੁਣੀ ਪੇਖੀ ਸੁਪਨਾ ਨਾਮ ਮੰਤਰ ਸਤਿਗੁਰੂ ਦਰੜਾਇਆ ਰਹਾਓ ਨਹਿ ਤ੍ਰਿਪਤਾਨੋ ਰਾਜ ਜੋਬਨ ਧਨ ਬਹੁਰ ਬਹੁਰ ਫਿਰ ਤਾਇਆ ਸੁਖ ਪਾਇਆ ਤ੍ਰਿਸ਼ਨਾ ਸਾ ਬੁਝੀ ਹੈ ਸਾਂਤ ਪਾਈ ਗੁਣ ਗਾਇਆ ਬਿਨ ਬੂਝੇ ਪਸ਼ੂ ਕੀ ਨਿਆਈ ਪ੍ਰਮ ਹੋਏ ਬਿਆ ਪਿਓ ਮਾਇਆ ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਹਿਜ ਸਮਾਇਆ ਕਾਨੜਾ ਮਹੱਲਾ ਪੰਜਵਾਂ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸਾਂਤ ਮੂਰਤ ਸਿਮਰ ਸਿਮਰ ਨਿਤ ਧਿਆਏ ਰਹਾਓ ਸਗਲ ਆਸ ਹੋਤ ਪੂਰਨ ਕੋੜ ਜਨਮ ਦੁਖ ਜਾਏ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ

ਸਤਿਗੁਰ ਪ੍ਰਸਾਦ ਕਤੀਏ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈ ਗਏ ਮਾਨ ਰਖਾਓ ਆਵਤ ਜਾਤ ਰਹੇ ਸ਼ਰਮ ਨਾਸੇ ਸਿਮਰਤ ਸਾਧੂ ਸੰਗ ਪਤਤ ਪੁਨੀਤ ਹੋਏ ਖਿਨ ਪੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥੈ ਸੁਨੇ ਹਰ ਕੀਰਤਨ ਤਾਕੀ ਦੁਰਮਤ ਨਾਸ ਸਗਲ ਮਨੋਰਥ ਪਾਵੇ ਨਾਨਕ ਪੂਰਨ ਹੋਵੇ ਆਸ ਤਾਨੜਾ ਮਹੱਲਾ ਪੰਜਵਾਂ ਸਾਧ ਸੰਗਤ ਨਿਧ ਹਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਖਾਉ ਸੰਤਰੇਨ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਬਿਖ ਹਰੈ ਸੰਤ ਜਨਾ ਕੀ ਉੱਚੀ ਬਾਣੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਾਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਤਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਰਖਾਉ ਈ ਪੂਤ ਕਾਂ ਲੋ ਭਾਵੈ ਏਕ ਸਿਉ ਮਨ ਲਾਏ ਮਾਂ ਪਵਿੱਤਰ ਸੰਤ ਆਸਨ ਮਿਲ ਸੰਗ ਗੋਬਿੰਦ ਧਿਆਇ ਸਗਲ ਤਿਆਗ ਸਰਨ ਆਇਓ ਨਾਨਕ ਲਿਓ ਮਿਲਾਏ ਕਾਨੜਾ ਮਹੱਲਾ ਪੰਜਵਾਂ ਪੇਖ ਪੇਗ ਬਿਸਾਓ ਸਾਜਨ ਪ੍ਰਭ ਆਪਣਾ ਇਕਾਂਤ ਰਖਾਉ ਆਨ ਦਾ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਂਤ ਸਿਮਰਤ ਇਕ ਬਾਰ ਹਰ ਹਰ ਮਿਟ ਕੋਟ ਕਸਮਲ ਜਾਂਤ ਗੁਣ ਰਵੰਤ ਦੂਖ ਨਸ ਹੈ ਰਿਧ ਪੈ ਅੰਤ ਸਾਂਤ ਅੰਮ੍ਰਿਤਾਰਸ ਪੀਓ ਰਸਨਾ ਨਾਨਕ ਹਰ ਅੰਗ ਰਾਤ ਕਾਨੜਾ ਮਹੱਲਾ ਪੰਜਵਾਂ ਸਾਜਨਾ ਸੰਤ ਆਓ ਮੇਰੇ ਰਹਾਉ ਆਣ ਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇਰੈ ਸੰਤ ਚਰਨ ਧਰੋ ਮੱਥ ਹੈ ਚਾਂਦਰਾ ਗ੍ਰਹਿ ਹੋਏ ਅੰਧੇਰੈ ਸੰਤ ਪ੍ਰਸਾਦ ਕਮਲ ਬਿਕਸੈ ਗੋਬਿੰਦ ਭਜੋ ਪੇਖ ਨੇਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕ ਉਹ ਬੇਰੈ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਤੋ ਪਰਮ ਰਾਖ ਲੀਜੇ ਕਾਟ ਬੇਰੀ ਰਖਾਓ ਬੂੜਤ ਸੰਸਾਰ ਸਾਗਰ ਉਧਰੇ ਹਰ ਸਿਮਰ ਰਤਨਾਗਰ ਸੀਤਲਾ ਹਰ ਨਾਮ ਤੇਰਾ ਪੂਰਨੋ ਠਾਕੁਰ ਪ੍ਰਾ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਧ ਪਤਤ ਉਧਾਰਨ ਕੋੜ ਜਨਮ ਦੁਖ ਕਰ ਪਾਇਓ ਸੁਖੀ ਨਾਨਕ ਗੁਰ ਨਾਮ ਦਿਰੜਾਇਓ ਕਾਨੜਾ ਮਹੱਲਾ ਪੰਜਵਾਂ ਤਨ ਉਹ ਪ੍ਰੀਤ ਚਰਨ ਸੰਘ ਲਾਗੀ ਕੋੜ ਜਾਪਤਾ ਸੁਖ ਪਾਏ ਆਏ ਮਿਲੇ ਪੂਰਨ ਬੜਭਾਗੀ ਰਹਾਉ ਮੋਏ ਅਨਾਥ ਦਾਹ ਜਨ ਤੇਰਾ ਅਵਰ ਓਟ ਸਗਲੀ ਮੋਏ ਤਿਆਗੀ ਭੋਰ ਪਰਮ ਕਾਟੇ ਪ੍ਰਸਿਮਰਤ ਗਿਆਨ ਅੰਜਨ ਮਿਲ ਸੋਭਤ ਜਾਗੀ ਤੂੰ ਅਥਾਹੋ ਅਦ ਵੱਡੋ ਸਵਾਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਆਨ ਤਰਿਓ ਪ੍ਰਾਪਾਗੀ ਕਾਨੜਾ ਮਹੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ ਜਿਉਂ ਜਾਣੇ ਤਿਉਂ ਤਾਰ ਸੁਆਮੀ ਰਖਾਉ ਤੂੰ ਸਮਰੱਥ ਸਰਨ ਯੋਗ ਤੂੰ ਰਾਖੇ ਆਪਣੀ ਕਲ ਧਾਰ ਜਾਪ ਤਾਪ ਨੇਮ ਸੁਸੰਜਮ ਨਾਹੀ ਇਨ ਵਿਦੇ ਛੁਟਕਾਰ ਗਰਤ ਘੋਰ ਅੰਧ ਤੇ ਕੱਢ ਹੋ ਪ੍ਰਭ ਨਾਨਕ ਨਦਰ ਨਿਹਾਰ ਕਾਨੜਾ ਮਹੱਲਾ ਪੰਜਵਾਂ ਕਾਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕਉ ਬਲ ਬਲ ਜਾਈਏ ਆਪ ਮੁਕਤ ਮੁਇ ਤਾਰੈ ਰਖਾਉ ਕਾਮਨ ਕਾਮਨ ਕਮਨ ਗੁਣ ਕਹੀਏ ਅੰਤ ਨਹੀਂ ਕਿਛ ਪਾਰੈ ਲਾਖ ਲਾਖ ਲਾਖ।

ਆਓ ਦੁਖ ਨਾਹੀ ਸਭ ਸੁਖੀ ਹੈ ਰੇ ਇਕ ਏਕੀ ਨਿਤ ਬੁਰਾ ਨਹੀਂ ਸਭ ਪਲਾਹੀ ਹੈ ਰੇ ਹਾਰ ਨਹੀਂ ਸਭ ਜਿੱਤ ਸੋਗ ਨਾਹੀ ਸਦਾ ਹਰਖੀ ਹੈ ਰੇ ਛੋੜ ਨਾਹੀ ਕਿਛ ਲਿਤ ਕਹੋ ਨਾਨਕ ਜਾਨ ਹਰ ਹਰ

ਪੰਜਵਾਂ ਸਾਜਨ ਮੀਤ ਸੁਵਾਮੀ ਨੇਰੋ ਪੇਖਤ ਸੁਨਤ ਸਭਨ ਕੈ ਸੰਗੇ ਥੋਰੇ ਕਾਜ ਬੁਰੋ ਕੈ ਫੇਰੋ ਅਰਹਾਓ ਨਾ ਬਿਨਾ ਜੇਤੋ ਲਪਟਾਇਓ ਕਛੂ ਨਹੀਂ ਨਾਹੀ ਕਜ ਤੇਰੋ ਆਗੇ ਦ੍ਰਿਸ਼ਟ ਆਪਤ ਸਾ ਪ੍ਰਗਟ ਈ ਗਾਮ ਹੋਇਓ ਪਰਮ ਅੰਧੇਰੋ ਅਟਕਿਓ ਸੁਬੰਤਾ ਸੰਗ ਮਾਇਆ ਦੇਵਨ ਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੇ ਪਾਰੂ ਸੋ ਬੰਧਨ ਕਾਟਨ ਹਾਰ ਗੁਰਮੇਰੋ ਕਾਨੜਾ ਮਹੱਲਾ ਪੰਜਵਾਂ ਵਿਖੇ ਦਾਲ

ਵਿਖੇ ਰਸਿਓ ਆਸਕਤ ਮੂੜੇ ਤਾਹੇ ਸੁਖਮਾਨ ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਿਤ ਪਾਵਨ ਸਰਣ ਆਇਓ ਉਧਰ ਨਾਨਕ ਜਾਨ ਕਾਨੜਾ ਮਹੱਲਾ ਪੰਜਵਾਂ ਅਵਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ

ਆਨੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰਨਾ ਮਰੰਦ ਕਾਨੜਾ ਮੁਹੱਲਾ ਪੰਜਵਾਂ ਕਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜ ਹੋ ਨਾਮ ਅਰਾਧ ਗੁਰ ਸਤਿਗੁਰ ਚਰਨੀ ਲਾਗ ਹਰ ਪਾਵੋ ਮਨ ਅਗਾਧ ਜਗ ਜੀਤੋ ਹੋ ਹੋ ਗੁਰ ਕਿਰਪਾਦ ਰਖਾਓ ਅਨਕ ਪੂਜਾ ਮੈਂ ਬਹੁਵਿਧ ਖੋਜੀ

ਬਿਟੰਗਾ ਹਠ ਨਿਗ੍ਰਹਿ ਅਤਰੈਤ ਬਿਟੰਗਾ ਹਉ ਰੂਪ ਵਿਆਪੇ ਚੁੱਕੇ ਨਾ ਭੰਗਾ ਕਾਮ ਕ੍ਰੋਧ ਅਤ ਤ੍ਰਿਸ਼ਨ ਜਰੰਗਾ ਸੋ ਮੁਕਤ ਨਾਨਕ ਜਿਸ ਸਤਿਗੁਰ ਚੰਗਾ ਕਾਨੜਾ ਮੁਹੱਲਾ ਪੰਜਵਾਂ ਕਾਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਖ ਬੂਝ ਗਈ ਗਈ ਮੇਰੇ ਸਾਧ ਜਰਾਂ ਪੰਚ ਭਾਗੇ ਚੋਰ ਸਹਿਜ ਸਿਖੈ ਨੂੰ ਹਰੇ ਗੁਣ ਗਾਵਤੀ ਗਾਵਤੀ ਗਾਵਤੀ ਦਰਸ ਪਿਆਰ ਰਗਾਉ ਜੈਸੀ ਕਰੀ ਪ੍ਰਾ ਮੋਸਿਓ ਮੋਸਿਓ ਐਸੀ ਹੋ ਕੈਸੇ ਕਰੋ ਯੋ ਤੁਮਾਰੇ ਬਲ ਬਲੇ ਬਲ ਬਲੇ ਬਲ ਗਈ ਪਹਿਲੇ ਪੈ ਸੰਤ ਪਾਏ ਧਿਆਏ ਧਿਆਏ ਪ੍ਰੀਤ ਲਾਏ ਪ੍ਰਵਤਾਨ ਤੇਰੋ ਕੇਰੋ ਜਿਤ ਜੰਤਨ ਕਰ ਵਿਚਾਰ ਅਨਕ ਦਾਸ ਕੀਰਤ ਕਰੇ ਤੁਹਾਰੀ ਸੋਈ ਮਿਲਿਓ ਜੋ ਪਾਵਤ ਜਾਂ ਨਾਨਕ ਠਾਕੁਰ ਰਹੋ ਸਮਾਏ ਏਕ ਤੂੰ ਹੀ ਤੂੰ ਹੀ ਤੂੰ ਹੀ ਕਾਨੜਾ ਮੁਹੱਲਾ ਪੰਜਵਾਂ ਕਰ ਅੱਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਿਆਗੀਏ ਗੁਮਾਨ ਮਾਨ ਪੇਖਤਾ ਦਿਆਲ ਲਾਲ ਹਾਂ ਹਾਂ ਮਨ ਚਰਨਰੇਨ ਰਖਾਓ ਹਰ ਸੰਤ ਮੰਤ ਗੋਪਾਲ ਗਿਆਨ ਧਿਆਨ

ਤਟਨ ਖਟਨ ਜਟਨ ਹੋਮਨ ਨਾਹੀ ਡੰਡ ਤਾਰ ਸਵਾਉ ਜਤਨ ਪਾਤਨ ਤਪਨ ਪ੍ਰਮਨ ਆਨਕ ਕਸਨ ਕਸਤੇ ਨਹੀਂ ਥਾ ਪਾਈ ਠਾਉ ਸੋਧ ਸਗਰ ਸੋਧਨਾ ਸੁਖ ਨਾਨਕਾ ਭਜ ਨਾਉ ਕਾਨੜਾ ਮਹੱਲਾ ਪੰਜਵਾਂ ਕਰ ਨਾਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭਤਤ ਪਾਵਨ ਭਗਤ ਬਛਲ ਪੈ ਹਰਨ ਤਾਰਨ ਤਰਨ ਰਹਾਉ ਨੈਣ ਤਿਵਤੇ ਦਰਸ ਪੇਖ ਜਦ ਤੋਖ ਸੁਨਤ ਕਰਨ ਪ੍ਰਾਣ ਨਾਥ ਅਨਾਥ ਦਾਤੇ ਦੀਨ ਗੋਬਿੰਦ ਸਰਨ ਆਸ ਪੂਰਨ ਦੁਖ ਬਿਨਾਸਨ ਗਈ ਓਟ ਨਾਨਕ ਹਰ ਚਰਨ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਦਿਆਲ ਠਾਕੁਰ

ਗੋਪਾਲ ਨਾਨਕ ਹਰ ਸੁਨਾ ਗੁਣ ਗਾਏ। ਕਾਨੜਾ ਮਹੱਲਾ ਪੰਜਵਾਂ। ਵਾਰ ਵਾਰ ਅਣਕ ਡਾਰੋ ਸੁਖ ਪ੍ਰੇ ਸੁਹਾਗ ਪਲਕ ਰਾਤ ਰਖਾਓ। ਕਣਕ ਮੰਦਰ ਪਾਠ ਸੇਜ ਸਖੀ ਮੋਹੇ ਨਾਹੇ ਇਨਸਿਓ ਤਾਤ। ਮੁਕਤ ਲਾਲ ਅਣਕ ਭੋਗ ਬਿਨ ਨਾਮ ਨਾਨਕ ਹਾਥ। ਰੁਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਹਾਤ। ਕਾਨੜਾ ਮਹੱਲਾ ਪੰਜਵਾਂ। ਅਹੰ ਤੋਰੋ ਮੁਖ ਜੋਰੋ ਗੁਰ ਗੁਰ ਕਰਤ ਮਨ ਲੋਰੋ। ਪ੍ਰੇ ਪ੍ਰੀਤ ਪਿਆਰੋ ਮੋਰੋ ਹਰਹਾਓ। ਗ੍ਰਹਿ ਸੇ ਸੁਹਾਵੀ ਅੰਗਨ ਚੈਨਾ ਤੋਰੋ ਰੀਤ ਤੋਰੋ। ਪੰਜ ਦੂਤਨ ਸਿਉ ਸੰਗ ਤੋਰੋ ਆਏ ਨਾ ਜਾਏ ਬੱਸੇ ਨਿਜ ਆਸਨ। ਊਂਦ ਕਮਲ ਬਿਗਸੋਰੋ ਛੁਟਕੀ ਹੋਮੇ ਸੋਰੋ।

ਮਤੇ ਮਾਤੇ ਸੰਗ ਬਪਰੀ ਮਾਇਆ ਮੋਹ ਸੰਤਾਪ। ਨਾਮ ਜਪਤ ਸੋ ਜਨ ਉਦਰੈ ਜਿਸੇ ਉਧਾਰੋ ਆਪ, ਬਿਨ ਸਜਾਏ ਮੋਹ ਪੈ ਭਰਮਾ ਨਾਨਕ ਸੰਤ ਪ੍ਰਤਾਪ। ਕਾਨੜਾ ਮਹੱਲਾ ਪੰਜਵਾਂ ਕਾਰ ਦਸਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਐਸੋ ਦਾਨ ਦੇਹੋ ਜੀ ਸੰਤ ਹੋ ਜਾਤ ਜੀਓ ਬਲਿਹਾਰ, ਮਾਨ ਮੋਹੀ ਪੰਚ ਦੋਹੀ ਉਰਜ ਨਿਕਟ ਬਸਿਓ, ਤਾਕੀ ਸਰਣ ਸਾਧੂਆਂ ਦੂਤ ਸੰਗ ਨਿਵਾਰ ਰਹਾਓ। ਕੋੜ ਜਨਮ ਜੋਨ ਭਰਮਿਓ ਹਾਰ ਪਰਿਓ ਦੁਆਰ, ਕਿਰਪਾ ਗੋਬਿੰਦ ਭਈ ਮਿਲਿਓ ਨਾਮ ਆਧਾਰ, ਦੁਲਭ ਜਨਮ ਸਫਲ ਨਾਨਕ ਪਾਉ ਉਤਾਰ ਪਾਰ। ਕਾਨੜਾ ਮਹੱਲਾ ਪੰਜਵਾਂ ਕਰ ਗਿਆਰਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਹਿਜ ਸੁਭਾਏ ਆਪਨ ਆਏ ਕਛੂ ਨਾ ਜਾਨੋ ਕਛੂ ਦਿਖਾਏ, ਪ੍ਰਾ ਮਿਲਿਓ ਸੁਖ ਬਾਲੇ ਭੋਲੇ ਰਹਾਓ, ਸੰਜੋਗ ਮਿਲਾਏ ਸਾਧ ਸੰਗਾਏ, ਕਥੂ ਨਾ ਜਾਏ ਕਰੇ ਬਸਾਏ, ਗੁਣ ਨਿਧਾਨ ਪ੍ਰਟਿਓ ਏ ਚੋਲੇ, ਚਰਨ ਲੁਭਾਏ ਆਂਤ ਜਾਏ, ਥਾਂ ਥਨਾਏ ਸਰਬ ਸਮਾਏ, ਰਸਕ ਰਸਕ ਨਾਨਕ ਗੁਣ ਬੋਲੇ। ਕਾਨੜਾ ਮਹੱਲਾ ਪੰਜਵਾਂ ਗੋਬਿੰਦ ਠਾਕੁਰ ਮਿਲਨ ਦੁਰਾਈ, ਪਰਮਿਤ ਰੂਪ ਅਗੰਮ ਅਗੋਚਰ ਰਹਿਓ ਸਰਬ ਸਮਾਈ ਰਹਾਓ, ਕੈਨ ਪਵਨ ਨਾਹੀ ਪਾਇਓ ਪਾਇਓ ਅਨਕ ਉਗਤ ਚਤੁਰਾਈ, ਜਤਨ ਜਤਨ ਅਨਕ ਉਪਾਵਰੇ ਤੋ ਮਿਲਿਓ ਜੋ ਕਿਰਪਾਈ, ਪ੍ਰਭੂ ਦਿਆਰ ਕਿਰਪਾਰ ਕਿਰਪਾ ਨਿਧ ਜਨ ਨਾਨਕ ਸੰਤਰੇ ਨਾਈ। ਕਾਨੜਾ ਮਹੱਲਾ ਪੰਜਵਾਂ ਮਾਈ ਸਿਮਰਤ ਰਾਮ ਰਾਮ ਰਾਮ, ਪ੍ਰਾ ਬਿਨਾ ਨਾਹੀ ਹੋਰ ਚਿਤਵੋ ਚਰਨਾਰ ਬਿੰਦ, ਸਾਸਨ ਨਿਸਪੋਰ ਰਗਾਉ ਲਾਏ ਪ੍ਰੀਤ ਕੀਨ ਆਪਨ ਤੂੜਤ ਨਹੀਂ ਜੋਰ, ਪ੍ਰਾਣ ਮਨ ਧਨ ਸਰਬਸੋ ਹਰ ਗੁਣ ਦੇ ਸੁਖ ਮੋਰ, ਈਤ ਊਤ ਰਾਮ ਪੂਰਨ ਨਿਰਖਤ ਰਿਦਖੋਰ, ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖ ਕੋਰ। ਕਾਨੜਾ ਮਹੱਲਾ ਪੰਜਵਾਂ ਜਨ ਕੋ ਪ੍ਰਸੰਗੇ ਅਸਨੇਹੋ, ਸੱਜ ਨੂੰ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਓ, ਮਾਣ ਮੰਗੋ ਤਾਣ ਮੰਗੋ ਤਾਂ ਲਖਮੀ ਸੁਧ ਦੇਹੇ, ਮੁਗਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ, ਭਏ ਭਾਏ ਭਗਤ ਨਿਹਾਲ ਨਾਨਕ

ਮਿੱਠਾ ਲਾਗਾ ਗੁਰ ਮਿੱਠੇ ਬਜਨ ਕਢਾਵੇ ਗੋ। ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੇ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ।

ਨਾਮ ਸੁਣੇ ਨਾ ਮੂੰਹ ਮਨ ਪਾਵੇ, ਨਾ ਮੇਹੀ ਤ੍ਰਿਪਤਾਵੇ ਗੋ। ਕਣਕ ਕਣਕ ਪੈਰੇ ਬਹੁ ਕੰਗਣਾ, ਕਾਪਰ ਭਾਂਤ ਬਣਾਵੇ ਗੋ। ਨਾ ਬਿਨਾ ਸਾ ਫੀਕ ਫਿਖਾਨੇ, ਜਨਮ ਮਰੇ ਫਿਰ ਆਵੇ ਗੋ। ਮਾਇਆ ਪਟਲ ਪਟਲ ਹੈ ਭਾਰੀ, ਕਰ ਘੁੰਮਣ ਘੇਰ ਖੁਲਾਵੇ ਗੋ। ਪਾਪ ਕਾਰ ਮਨੂਰ ਸਾ ਪਾਰੇ, ਬਿਗਦੁ ਤਰ ਤਰਿਓ ਨਾ ਜਾਵੇ ਗੋ। ਪਉ ਬੈਰਾਗ ਭਇਆ ਹੈ ਬੋਹਿਤ, ਗੁਰਖੇਵਟ ਸ਼ਬਦ ਤਰਾਵੇ ਗੋ। ਰਾਮ ਨਾਮ ਹਰ ਪੇਟੀਏ, ਹਰ ਰਾਮੇ ਨਾਮ ਸਮਾਵੇ ਗੋ। ਅਗਿਆਨ ਲਾਏ ਸਵਾਲਿਆ।

ਮਿਲਾਵੋ। ਮੇਰੇ ਸਤਿਗੁਰ ਨਾਮ ਧਿਆਵੈ ਗੋ, ਜਨਮ ਜਨਮ ਕੀ ਹੋਮੇ ਮਲ ਲਾਗੀ, ਮਿਲ ਸੰਗਤ ਮਲ ਲੈ ਜਾਵੇ ਗੋ। ਜੋ ਲੋਹਾ ਤਰਿਓ ਸੰਕਾਸ਼ਟ, ਲਗ ਸਬਦ ਗੁਰੂ ਹਰ ਪਾਵੇ ਗੋ। ਸੰਗਤ ਸੰਤ ਮਿਲੋ ਸਤ ਸੰਗਤ, ਮਿਲ ਸੰਗਤ ਹਰਸ ਆਵੇ ਗੋ। ਬਿਨ ਸੰਗਤ ਕਰਮ ਕਰੇ ਅਭਮਾਨੀ, ਕੜ ਪਾਣੀ ਚੀਕੜ ਪਾਵੇ ਗੋ। ਭਗਤ ਜਿਨਾ ਕੇ ਹਰ ਰਖਵਾਰੇ, ਜਨ ਹਰਸ ਮੀਠ ਲਗਾਵੇ ਗੋ। ਖਿਨ ਖਿਨ ਨਾਮ ਦੇ ਵਡਿਆਈ, ਸਤਿਗੁਰ ਉਪਦੇਸ਼ ਸਮਾਵੇ ਗੋ। ਭਗਤ ਜਿਨਾ ਕੋ ਸਦਾ ਨਿਵਰਹੀਏ, ਜਾਂ ਨਿਵੇ ਤਾਂ ਫਲ ਗੁਣ ਪਾਵੇ ਗੋ। ਜੋ ਨਿੰਦਾ ਦੁਸ਼ਟ ਕਰੇ ਭਗਤਾਂ ਕੀ, ਹਰ ਨਾਸ ਜਿਉ ਪਜ ਜਾਵੇ ਗੋ। ਬ੍ਰਹਮ ਕਮਲ ਪੁਤ ਮੀਨ ਬਿਆਸਾ, ਤਬ ਤਾਪਨ ਪੂਜ ਕਰਾਵੇ ਗੋ। ਜੋ ਜੋ ਭਗਤ ਹੋਏ ਸੋ ਪੂਜੋ, ਭਰਮਨ ਪਰਮ ਚੁਕਾਵੇ ਗੋ। ਜਾਤ ਨਜਾਤ ਦੇਖ ਮਦ ਭਰਮ ਹੋ, ਸੁਖ ਜਨਕ ਪਗੀ ਲਗਤ ਆਵੇ ਗੋ। ਜੂਠਨ ਜੂਠ ਪਈ ਸ੍ਰੀ ਉਪਰ, ਖਿਨ ਮਨੁਆ ਤਿਲ ਨਾ ਡੋਲਾਵੇ ਗੋ। ਜਨਕ ਜਨਕ ਬੈਠੇ ਸਿੰਘਾਸਨ, ਨੌ ਮੁਨੀ ਤੂਰ ਲੈ ਲਾਵੇ ਗੋ। ਨਾਨਕ ਕਿਰਪਾ।

ਬਹੁਰੰਗੀ ਸਭ ਏਕਤ ਬਚਨ ਚਲਾਵੇ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੇ ਗੋ ਗੁਰਮੁਖ ਜਾਏ ਮਿਲੇ ਨਿਜ ਮਹਿਲੀ ਅਨਹਦ ਸ਼ਬਦ ਬਜਾਵੇ ਗੋ ਜੀ ਜੰਤ ਸਭ ਸਿਟਿਓ ਪਾਈ ਗੁਰਮੁਖ ਸੋਭਾ ਪਾਵੇ ਗੋ ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੇ ਆਏ ਜਾਏ ਦੁਖ ਪਾਵੇ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਿਲਾਵੇ ਗੋ ਸਤਿਗੁਰ ਮਿਲਤ ਮਹਾਂ ਸੁਖ ਪਾਇਆ

ਸੰਗਤ ਸਨੇੜ ਨ ਆਵੇ, ਬਿਗ ਚਾਰ ਚਾਰ ਲਿਵਲਾਵੇ ਗੋ। ਸਵਾਨ ਲੋਭ ਨਗਰ ਮੈਂ ਸਬਲਾ, ਗੁਰਖਿਨ ਮੈਂ ਮਾਰ ਕਢਾਵੇ ਗੋ। ਸਤ ਸੰਤੋਖ ਧਰਮ ਆਨ ਰਾਖੇ, ਹਰ ਨਗਰੀ ਹਰ ਗੁਣ ਗਾਵੇ ਗੋ। ਪੰਕਜ ਮੋਹ ਨਿਗਰਤ ਹੈ ਪ੍ਰਾਨੀ, ਗੁਰ ਨਿਗਰਤ ਕਾਢ

ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈ ਗੋ ਸਤਿਗੁਰ ਸਰਨ ਸਰਨ ਮਨ ਭਾਈ ਸੁਧਾ ਸੁਧਾ ਕਰ ਧਿਆਵੈ ਗੋ ਦਿਆਲ ਦੀਨ ਪਏ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੈ ਗੋ ਸਤਿਗੁਰ ਸਰਨ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਵੇ ਆਵੈ ਗੋ ਜੇ ਕੋ ਸਰ ਸੰਦੇ ਜਨੀ ਉਪਰ

ਪਿਆਰ ਸਤਿਗੁਰ ਪ੍ਰਸਾਦ ਸੇ ਉਧਰੇ ਜਿਨ ਰਾਮ ਧਿਆਏ ਜਤਨ ਮਾਇਆ ਕੇ ਕਾਮ ਨ ਆਏ ਰਾਮ ਧਿਆਏ ਸਫਲ ਪਾਏ ਤਨ ਤਨ ਤੇ ਬੜਭਾਗੀਆ ਸਤਸੰਗ ਜਾਗੇ ਨਾਮ ਲਾਗੇ ਏਕ ਚੋਂ ਲਿਵ ਲਾਗੀਆ ਤਜਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿਨ ਕੈ ਪਾਏ ਬਿਨਵੰਤ ਨਾਨਕ ਸਰਣ ਸੁਆਮੀ ਬੜਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੇ ਨਾਰਾਇਣ ਰਸਕ ਰਸਕ ਸੁਆਮੀ ਗੁਣ ਗਾਇਣ ਗੁਣ ਗਾਏ ਜੀਵੈ ਹਰ ਅਮਿਓ ਪੀਵੈ ਜਨਮ ਮਰਣਾ ਪਾਗੈ ਸਤਸੰਗ ਪਾਈਏ ਹਰ ਤੇ ਆਈਏ।

ਦੁਰਮਤ ਕੱਢੇ ਤੋਏ, ਨਾਨਕ ਅਨਦਿਨ ਗੁਣ ਉਚਰੈ, ਜਿਨ ਕੋ ਤੁਰ ਲਿਖਿਆ ਹੋਏ। ਮਹੱਲਾ ਚੌਥਾ, ਹਰ ਆਪੇ ਆਪ ਦਇਆਲ, ਹਰ ਆਪੇ ਕਰੇ ਸੋਏ, ਹਰ ਆਪੇ ਆਪ ਵਰਤਦਾ, ਹਰ ਜੇਵੜ ਅਵਰ ਨਾ ਕੋਏ। ਜੋ ਹਰ ਪ੍ਰਭ ਭਾਵੇ ਸੋ ਥੀਐ, ਜੋ ਹਰ ਪ੍ਰਭ ਕਰੇ ਸੋਏ, ਕੀਮਤ ਕਿਨੇ ਨਾ ਪਾਈਆ, ਬੇਅੰਤ ਪ੍ਰਭੂ ਹਰ ਸੋਏ। ਨਾਨਕ ਗੁਰਮੁਖ ਹਰ ਸਾ ਲਾਇਆ, ਤਨ ਮਨ ਸੀਤਲ ਹੋਏ ਪੌੜੀ, ਸਭ ਜੋਤ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ, ਸਭ ਧਿਆਵੇ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਇਕ ਦਾਤਾ ਸਭ ਜਗਤ ਪਿਖਾਰੀਆ, ਹਰ ਜਾਚੇ ਸਭ ਮੰਗ ਮੰਗਣਾ, ਸੇਵਕ ਠਾਕੁਰ ਸਭ

ਆਇਆ ਹਰ ਨਾਮਾ ਹਰ ਉਰਤਾਰ ਜਨ ਨਾਨਕ ਤੇ ਮੁਖ ਉਜਲੇ ਇਤ ਸੱਚੇ ਦਰਬਾਰ ਮਹੱਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈ ਹੈ ਹਰ ਨਾਮਾ ਹਰ ਉਰਹਾਰ ਵਡਭਾਗੀ ਜਿਨ

ਕੀਤਾ। ਹਮਰੀ ਜੇਬਾ ਏਕ ਪ੍ਰਾਭ ਹਰ ਕੇ ਗੁਣ ਅਗਮ ਅਥਾਹ, ਹਮ ਕਿਉਂ ਕਰ ਜਪੇ ਏ ਆਣਿਆ ਹਰ ਤੁਮੜ ਅਗਮ ਅਗਾਹ, ਹਰ ਦਿਓ ਪ੍ਰਭੂ ਮਤ ਊਤਮਾ ਗੁਰ ਸਤਿਗੁਰ ਕੈ ਪਗ ਪਾਹ, ਸਤ ਸੰਗਤ ਹਰ

ਹਰਿਹਰਿ ਭਗਤ ਵਸਿਖਿਆ। ਸਲੋਕ ਮੁਹੱਲਾ ਚੌਥਾ। ਰਾਮ ਨਾਮ ਰਾਮ ਰਵ ਰਹੇ, ਰਮ ਰਾਮੋ ਰਾਮ ਰਮੀਤ, ਘੜ ਘੜ ਆਤਮ ਰਾਮ ਹੈ, ਪ੍ਰਭ ਖੇਲ ਕੀਓ ਰੰਗ ਰੀਤ, ਹਰ ਨਿਟ ਬਸੇ ਜਗ।

ਹਰ ਪਰਵ ਸੱਜਣ ਲੋੜ ਲਹੋ ਭਾਗ ਸੇਵੜ ਭਾਗ ਗੁਰ ਪੂਰੇ ਦੇਖਾ ਲਿਆ ਨਾਨਕ ਹਰ ਲਿਵਲਾਗ ਪੌੜੀ ਤਨ ਤਨ ਸੁਹਾਵੀ ਸਫਲ ਘੜੀ ਜਿਤ ਹਰ ਸੇਵਾ ਮਨ ਪਾਣੀ ਹਰ ਕਥਾ ਸੁਣਾਓ ਮੇਰੇ ਗੁਰਸਿੱਖੋ ਮੇਰੇ ਹਰ ਪ੍ਰਭ ਅਕਥ ਕਹਾਣੀ ਕਿਉਂ ਪਾਈਏ ਕਿਉਂ ਦੇਖੀਏ ਮੇਰਾ ਹਰ ਪ੍ਰਭ ਸੁਗੜ ਸੁਜਾਣੀ ਹਰ ਮੇਲ ਦਿਖਾਏ ਆਪ ਹਰ ਗੁਰਬਚਨੀ ਨਾਮ ਸਮਾਣੀ ਤਿਨ ਵਿਟੋ ਨਾਨਕ ਵਾਰਿਆ ਜੋ ਜਪਦੇ ਹਰ ਨਿਰਬਾਣੀ ਸਲੋਕ ਮੁਹੱਲਾ ਚੌਥਾ ਹਰ ਪ੍ਰਵਰਤੇ ਲੋਇਣਾ ਗਿਆਨ ਅੰਜਨ ਗੁਰਦੇ ਮੈਂ ਪ੍ਰਭ ਸੱਜਣ ਪਾਇਆ ਜਨ ਨਾਨਕ ਸਹਿਜ ਮਿਲੇ ਮੁਹੱਲਾ ਚੌਥਾ ਗੁਰਮੁਖ ਅੰਤਰ ਸਾਂਤ ਹੈ।

ਆਵੇ ਕੋ ਸੁਣੇ, ਕੋ ਉਚਰ ਸੁਣਾਵੇ। ਜਨਮ ਜਨਮ ਕੀ ਮਲ ਉਤਰੈ, ਮਨ ਚਿੰਦਿਆ ਪਾਵੇ। ਆਵਣ ਜਾਣਾ ਮੇਟੀਏ, ਹਰ ਕੇ ਗੁਣ ਗਾਵੇ। ਆਪ ਤਰਹਿ ਸੰਗੀ ਤਰਾਹੇ।

ਵੀ ਜਗਨਨਾਥ ਗੁਰ ਉਪਦੇਸ਼ਵਰ ਨਾਮ ਧਿਆਇਓ, ਸਭ ਕਿਲ ਵਿਖ ਦੁਖ ਲਾਥੇ ਰਖਾਓ, ਰਸਨਾ ਏਕ ਜਗ ਗਾਏ ਨਾ ਸਕੈ, ਬਹੁ ਕੀਜੇ ਬਹੁ ਰਸਨ ਥੇ, ਬਾਰ ਬਾਰ ਖਿਣ ਪਲ ਸਭ ਗਾਵੈ, ਗੁਣ ਕਹਿ ਨਾ ਸਕੇ ਪ੍ਰਭ ਤੁਮਨ ਥੇ, ਹਮ ਬੋ ਪ੍ਰੀਤ ਲੱਗੀ ਪ੍ਰਭ ਸੁਆਮੀ, ਹਮ ਲੋਚੇ ਪ੍ਰਭ ਦਿਖਨ ਥੇ।

ਓਂਕਾਰ ਸਤਿਗੁਰ ਪ੍ਰਸਾਦ ਪਾਰ ਬ੍ਰਹਮ ਪਰਮੇਸ਼ਵਰ ਸਵਾਮੀ ਦੁੱਖ ਨਿਵਾਰਣ ਨਾਰਾਇਣ ਸਗਲ ਭਗਤ ਜਾਚੇ ਸੁਖ ਸਾਗਰ ਭਵਨ ਤਰਨ ਘਰ ਚਿੰਤਾ ਮਣੇ ਰਖਾਓ ਦੀਨ ਦਿਆਲ ਜਗਦੀਸ਼ ਦਮੋਦਰ ਹਰ ਅੰਤਰਜਾਮੀ ਗੋਬਿੰਦ ਤੇ ਨਿਰਭਉ ਜਿਨ ਸ੍ਰੀ ਰਾਮ ਧਿਆਇਆ ਗੁਰਮਤ ਮੁਰਾਰ ਹਰ ਮੁਕੰਦੇ ਜਗਦੀਸ਼ਰ ਚਰਨ ਸਰਨ ਜੋ ਆਏ ਤੇ ਜਨ ਪਾਵਨ ਪਾਰ ਪਰੇ ਭਗਤ ਜਿਨਾ ਕੀ ਪੈਜ ਹਰ ਰਾਖੈ ਜਿਨ ਨਾਨਕ ਆਪ ਹਰ ਕਿਰਪਾ ਕਰੇ ਰਾਗ ਕਲਿਆਣ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮਾਰੇ ਇਹ ਕਿਰਪਾ ਕੀਜੈ ਅਲਮ ਕਰੰਦ ਚਰਨ ਕਮਲ ਸਿਉ ਮਨ ਫੇਰ ਫੇਰ ਰੀਜੈ ਰਖਾਓ ਆਣ ਜਲਾ ਸਿਉ ਕਾਜਨਾ ਕਛੂਐ ਹਰ ਬੂੰਦ ਚਾਤਰਕ ਕਉ ਦੀਜੈ ਬਿਰ ਮਿਲਬੇ ਨਾਹੀ ਸੰਤੋਖਾ ਪੇਖ ਦਰਸਨ ਨਾਨਕ ਜੀਜੈ ਕਲਿਆਣ ਮਹੱਲਾ ਪੰਜਵਾਂ ਜਾਚਕ ਨਾਮ ਜਾਚੈ ਜਾਚੈ ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ਰਖਾਓ ਕੇਤੀ ਕੇਤੀ ਮੰਗਨ ਮੰਗ ਭਾਵਨੀਆਂ ਸੋ ਪਾਈਏ ਸਫਲ ਸਫਲ ਸਫਲ ਦਰਸਰੇ ਪਰਸ ਪਰਸ ਗੁਣ ਗਾਈਏ ਨਾਨਕ ਤਤ ਤਤ ਸੋ ਮਿਲੀਏ ਹੀਰੇ ਹੀਰ ਵਧਾਈਏ ਕਲਿਆਣ ਮਹੱਲਾ ਪੰਜਵਾਂ ਮੇਰੇ ਲਾਲਨ ਕੀ ਸੋਭਾ ਸਦ ਨਵਤਨ ਮਨ ਰੰਗੀ ਸੋਭਾ ਰਖਾਓ ਬ੍ਰਹਮ ਮਹੇਸ਼ ਸਿੱਧ ਮੁਨ ਇੰਦਰਾ ਭਗਤ ਦਾਨ ਜਸ ਮੰਗੀ ਯੋਗ ਗਿਆਨ ਧਿਆਨ ਸੇਖ ਨਾਗੇ

ਪਿਆਰ ਸਤਿਗੁਰ ਪ੍ਰਸਾਦ ਤੇਰੇ ਮਾਨ ਹਰ ਹਰ ਮਾਨ ਨੈਣ ਬੈਨ ਸ਼ਰਮਨ ਸੁਣੀਏ ਅੰਗ ਅੰਗੇ ਸੁਖ ਪ੍ਰਾਨ ਰਹਾਓ ਇਤ ਉਤ ਦਹਿ ਦਿਸ ਰਵਿਓ ਮੇਰ ਤਿਨੇ ਸਮਾਨ ਜਦ ਕਥਾ ਤਦ ਪੇਖੀਏ ਹਰ ਪੁਰਖ ਪਤ ਪ੍ਰਧਾਨ ਸਾਧ ਸੰਗ ਭ੍ਰਮ ਪੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ਕਲਿਆਣ ਮੁਹੱਲਾ ਪੰਜਵਾਂ ਗੁਰਨਾਦ ਤੁਨ ਆਨੰਦ ਵੇਦ ਕਥਤ ਸੁਨਤ ਮੁੰਜਨਾ ਮਿਲ ਸੰਤ ਮੰਡਲੀ ਰਹਾਓ ਗਿਆਨ ਧਿਆਨ ਮਾਨ ਦਾਨ ਮਨ ਰਸਕ ਰਸਨ ਨਾਮ ਜਪਤ ਤੇ ਪਾਪ ਖੰਡਲੀ ਜੋਗ ਜੁਗਤ ਗਿਆਨ ਪੁੱਤ ਸੁਰਤ ਸਬਦ ਤਤ ਬੇਤੇ ਜਪਤ

ਤਾਂ ਕਰੋ ਅਰਥ ਧਿਆਨ ਗਿਆਨ ਸਸਤ ਰਗਿਆ ਅਜਰਪਦ ਕੈਸੇ ਜਰੋ ਰਗਾਓ ਬੇਸਨ ਮਹੇਸ਼ ਸਿਧ ਇੰਦਰਾ ਕੈਦਰ ਸਰਨ ਪਰੋ ਕਾਹੂ ਪੈ ਰਾਜ ਕਾਹੂ ਪੈ ਸੁਰਗਾ ਕੋੜ ਮੱਧੇ ਮੁਕਤ ਕਹੋ ਕਹੋ ਨਾਨਕ ਨਾਮ ਰਸ ਪਾਈਏ ਸਾਧੂ ਚਰਨ ਗਹੋ ਕਲਿਆਣ ਮਹੱਲਾ ਪੰਜਵਾਂ ਪ੍ਰਾਣ ਪਦ ਦਿਆਲ ਪੁਰਖ ਪ੍ਰਭ ਸਕੇ ਗਰਭ ਜੋਨ ਕਲ ਕਾਲ ਜਾਲ ਦੁਖ ਬਿਨਾਸਨ ਹਰ ਰੱਖੇ ਰਖਾਓ ਨਾਮ ਤਾਰੀ ਸਰਨ ਤੇਰੀ ਪ੍ਰਭ ਦਿਆਲ ਟੇਕ ਮੇਰੀ ਅਨਾਦ ਦੀਨ ਆਸਵੰਤ ਨਾਮ ਸਵਾਮੀ ਮਨੇ ਮੰਤ ਤੁਧ ਬਿਨਾ ਪ੍ਰਭ ਕਿਸ਼ੂ ਨਾ ਜਾਨੂ ਸਰਬ ਜੁਗ ਮੈਂ ਤੁਮ ਪਛਾਨੂ ਹਰ ਮਨ ਬਸੇ ਨਿਸਬਾਸਰੋ ਗੋਬਿੰਦ ਨਾਨਕ ਆਸਰੋ ਕਲਿਆਣ ਮੁਹੱਲਾ ਪੰਜਵਾਂ ਮਨ ਤਨ ਜਾਪੀਏ ਭਗਵਾਨ ਗੁਰ ਪੂਰੇ ਸੋ ਪ੍ਰਸੰਨ ਭਏ ਸਦਾ ਸੂ ਕਲਿਆਣ ਰਖਾਓ ਸਰਬ ਕਾਰਜ ਸਿੱਧ ਭਏ ਗਾਏ ਗੁਣ ਗੋਪਾਲ ਮਿਲ ਸਾਧ ਸੰਗਤ ਪ੍ਰਭੂ ਸਿਮਰੇ ਨਾਠਿਆ ਦੁਕਾਲ ਕਰ ਕਿਰਪਾ ਪ੍ਰਭ ਮੇਰਿਆ ਕਰੋ ਦਿਨ ਰਹਿਣ ਸੇਵ ਨਾਨਕ ਦਾਸ ਸਰਣਾਂਗਤੀ ਹਰ ਪੁਰਖ ਪੂਰਨ ਦੇਵ ਕਲਿਆਣ ਮੁਹੱਲਾ ਪੰਜਵਾਂ ਪ੍ਰਭ ਮੇਰਾ ਅੰਤਰਜਾਮੀ ਜਾਨ ਕਰ ਕਿਰਪਾ ਪੂਰਨ ਪਰਮੇਸ਼ਰ ਨਿਚਲ ਸੱਚ ਸ਼ਬਦ ਨਿਸ਼ਾਨ ਰਖਾਓ ਹਰ ਬਿਨ ਆਨਾ ਕੋਈ ਸਮਰਥ ਤੇਰੀ ਆਸ ਤੇਰਾ ਮਨ ਤਾਣ ਸਰਬ ਘਟਾਂ ਕੇ ਦਾਤੇ ਸੁਆਮੀ ਦੇਸੋ ਪੈਰਨ ਖਾਣ ਸੁਰਤ ਮਤ ਚਿਤਰਾਈ ਸੋਭਾ ਰੂਪ ਰੰਗ ਤਨ ਮਾਣ ਸਰਬ ਸੁਖ ਆਨੰਦ ਨਾਨਕ ਜਪ ਰਾਮ ਨਾਮ ਕਲਿਆਣ ਕਲਿਆਣ ਮੁਹੱਲਾ ਪੰਜਵਾਂ ਹਰ ਚਰਨ ਸਰਨ ਕਲਿਆਣ ਕਰਨ ਪ੍ਰਭ ਨਾਮ ਪਤਿਤ ਪਾਵਨੋ ਰਖਾਓ ਸਾਧ ਸੰਗ ਜਪਨ ਸੰਗ ਜਮ ਕਾਲ ਤਸਨਾ ਖਾਵਨੋ ਮੁਗਤ ਜੁਗਤ ਅਨਕ ਸੂਖ ਹਰ ਭਗਤ ਲਵੇ ਨਾ ਲਾਵਨੋ ਪ੍ਰਭ ਦਰਸ ਲੁਭਦ ਦਾਸ ਨਾਨਕ ਬਹੁੜ ਜੋਨ ਨਾ ਤਾਵਨੋ ਕਲਿਆਣ ਮੁਹੱਲਾ ਚੌਥਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰਾਮਾ ਰਾਮ ਰਾਮੋ ਸੁ ਮਨ ਪੀਜੈ ਹਰ ਹਰ ਨਾਮ ਅੰਮ੍ਰਿਤ ਰਸ ਮੀਠਾ ਗੁਰਮਤ ਸਹਿਜੇ ਪੀਜੈ ਰਖਾਓ ਕਾਸ਼ਟ ਮੈਂ ਜੋ ਹੈ ਬੈਸੰਤਰ ਮਥ ਸੰਜਮ ਕਾਢ ਕਢੀਜੈ ਆਰਾਮ ਨਾਮ ਹੈ ਜੋ ਤਸਬਾਈ ਤਤ ਗੁਰਮਤ ਕਾਢ ਲਈਜੈ ਨੌ ਦਰਵਾਜ ਨਵੇਂ ਦਰ ਫੀਕੇ ਰਸ ਅੰਮ੍ਰਿਤ ਦਸਵੇਂ ਚੋਈਜੈ ਕਿਰਪਾ ਕਿਰਪਾ ਕਿਰਪਾ ਕਰ ਪਿਆਰੇ ਗੁਰਸਬਦੀ ਹਰਸ ਪੀਜੈ ਕਾਇਆ ਨਗਰ ਨਗਰ ਹੈ ਨਿਕੋ ਵਿੱਚ ਸੌਦਾ ਹਰਸ ਕੀਜੈ ਰਤਨ ਲਾਲ ਅਮੋਲ ਅਮੋਲ ਸਤਿਗੁਰ ਸੇਵਾ ਲੀਜੈ ਸਤਿਗੁਰ ਅਗਮ ਅਗਮ ਹੈ ਠਾਕੁਰ ਪਰ ਸਾਗਰ ਭਗਤ ਕਰੀਜੈ ਕਿਰਪਾ ਕਿਰਪਾ ਕਰ ਦੀਨ ਹਮ ਸਾਰੰਗ ਇੱਕ ਬੂੰਦ ਨਾ ਮੁਖ ਦੀਜੈ ਲਾਲਨ ਲਾਲ ਲਾਲ ਹੈ ਰੰਗਨ ਮਾਨ ਰੰਗਨ ਕਉ ਗੁਰ ਦੀਜੈ ਆਰਾਮ ਰਾਮ ਰਾਮ ਰੰਗ ਰਾਤੇ ਰਸ ਰਸਕ ਗਟਕ ਨਿਧ ਪੀਜੈ ਬਸਤਾ ਸ਼ਬਦ ਦੀਪ ਹੈ ਸਾਗਰ

ਪ੍ਰਾਨੀ ਸ ਭੁਖੇ, ਨਿਧ ਭੁਖਾ ਨਾ ਭੂਖ ਕਰੀਜੈ, ਧਾਵਤ ਧਾਏ ਤਾਵੇ ਪ੍ਰੀਤ ਮਾਇਆ, ਲੱਖ ਕੁਸਨ ਕਉ ਬਿਥ ਦੀਜੈ, ਹਰ ਹਰ ਹਰ ਹਰ ਹਰ ਜਨ ਉਤਮ ਕਿਆ ਉਪਮਾ ਤਨ ਦੀਜੈ, ਰਾਮ ਨਾਮ ਤੁਲ ਔਰ ਨਾ ਉਪਮਾ, ਜਨ ਨਾਨਕ ਕਿਰਪਾ ਕਰੀਜੈ, ਕਲਿਆਣ ਮਹੱਲਾ ਚੌਥਾ, ਰਾਮ ਗੁਰ ਪਾਰਸ ਪਰਸ ਕਰੀਜੈ, ਹਮ ਨਿਰਗੁਣੀ ਮਨੂਰ ਅਤ ਫੀਕੇ, ਮਿਲ ਸਤਗੁਰ ਪਾਰਸ ਕੀਜੈ ਰਹਾਓ, ਸੁਰਗ ਮੁਕਤ ਬੈਕੁੰਡ ਸਾ ਬਾਂਛੈ, ਨਿਤ ਆਸਾ ਆਸ ਕਰੀਜੈ, ਹਰ ਦਰਸ਼ਨ ਕੇ ਜਾਨ ਮੁਕਤ ਨਾ ਮੰਗੈ, ਮਿਲ ਦਰਸ਼ਨ ਤ੍ਰਿਪਤ ਮਨ ਤੀਜੈ, ਮਾਇਆ ਮੋਹ ਸਬਲ ਹੈ ਪਾਰੀ, ਵੋ ਕਾਲਖ ਦਾਗ ਲਗੀਜੈ, ਮੇਰੇ ਠਾਕੁਰ ਕੇ ਜਾਨ ਅਲਿਪਤ ਹੈ ਮੁਕਤੇ, ਜੋ ਮੁਰਗਾਈ ਪੰਕ ਨਾ ਪੀਜੈ, ਚੰਦਨ ਵਾਸ ਭੁਯੰਗਮ ਵੇੜੀ, ਕਿਵ ਮਿਲ ਗਏ ਚੰਦਨ ਲੀਜੈ, ਕਾਢ ਖੜਗ ਗੁਰ ਗਿਆਨ ਕਰਾਰਾ, ਬਿਖ ਛੇਦ

ਪਰਸ ਨਿਪਰਸ ਪਏ ਸਾਧੂ ਜਨ, ਜਨ ਹਰ ਭਗਵਾਨ ਦਿਖੀਜੈ, ਸਾਗਤ ਸੂਤ ਬਹੁ ਗੁਰ ਜੀ ਪਰਿਆ, ਕਿਉਂ ਕਰਤਾਨ ਤਨੀਜੈ, ਤੰਤ ਸੂਤ ਕੇਸ਼ ਨਿਕਸੇ ਨਾਹੀ, ਸਾਗਤ ਸੰਗ ਨਾ ਕੀਜੈ, ਸਤਿਗੁਰ ਸਾਧ ਸੰਗਤ ਹੈ ਨੀਕੀ, ਮਿਰ ਸੰਗਤ ਰਾਮ ਰਵੀਜੈ, ਅੰਤ ਰਤਨ ਜਵੇ ਹਰਮਾਨ, ਗੁਰ ਕਿਰਪਾ ਤੇ ਲੀਜੈ, ਮੇਰਾ ਠਾਕੁਰ ਵੱਡਾ ਵੱਡਾ ਹੈ ਸਵਾਮੀ।

ਰਾਮੋ ਰਾਮ ਰਵੀਜੈ ਸਾਧੂ ਸਾਧ ਸਾਧਨ ਨੀਕੇ ਵਿਲ ਸਾਧੂ ਹਰ ਅੰਕੀ ਜੈ ਰਖਾਓ ਜੀ ਜੰਤ ਸਭ ਜਗ ਹੈ ਜੇਤਾ ਮਨ ਡੋਲਤ ਡੋਲ ਕਰੀਜੈ ਕਿਰਪਾ ਕਿਰਪਾ ਕਰ ਸਾਧ ਮਿਲਾਵੋ ਜਗ ਥੰਮਨ ਕੋ ਥੰਮ।

ਸਾਧ ਸਾਧ ਮਨ ਪ੍ਰੀਤਮ ਬਿਨ ਦੇਖੇ ਰਹੇ ਨਾ ਸਕੀਜੈ। ਜਿਉ ਜਲ ਮੀਨ ਜਲੰਗ ਜਲ ਪ੍ਰੀਤ ਹੈ, ਖਿਨ ਜਲ ਬਿਨ ਫੂਟ ਮਰੀਜੈ। ਮਹਾਂ ਅਭਾਗ ਅਭਾਗ ਹੈ ਜਿਨਕੇ, ਜਿਨ ਸਾਧੂ ਤੂਰ ਨਾ ਪੀਜੈ। ਤਿਨਾ ਤਿਸਨਾ ਜਲਤ ਜਲਤ ਨਹੀਂ ਬੂਝੈ, ਡੰਡ ਧਰਮ ਰਾਏ ਕਾ ਦੀਜੈ। ਸਭ ਤੀਰਥ ਵਰਤ ਜਗ ਪੁੰਨ।

ਜਾਣ ਜਨ ਨਾਨਕ ਸਰਨ ਪਰੀਜੈ ਤੂੰ ਜਲ ਨਿਧ ਮੀਨ ਹਮ ਤੇਰੇ ਕਰ ਕਿਰਪਾ ਸੰਗ ਰਖੀਜੈ ਕਲਿਆਣ ਮਹੱਲਾ ਚੌਥਾ ਰਾਮਾ ਰਾਮ ਰਾਮ ਪੂਜ ਕਰੀਜੈ ਮਨ ਤਨ ਅਰਪ ਤਰੋ ਸਭ ਆਗੈ ਰਸ ਗੁਰਮਤ ਗਿਆਨ ਦਰੜੀਜੈ ਰਖਾਵ ਬ੍ਰਹਮ ਨਾਮ ਗੁਣ ਸਾਗ ਤਰੋਵ ਨਿਤ ਚੁਣ ਚੁਣ ਪੂਜ ਕਰੀਜੈ ਆਤਮ ਦਿਉ ਦਿਉ ਹੋਏ ਆਤਮ ਰਸ ਲਾਗੇ ਪੂਜ ਕਰੀਜੈ ਵਿਵੇਕ ਬੁੱਧ ਸਭ ਜਗ ਮੈਂ ਨਿਰਮਲ ਵਿਚਰ ਵਿਚਰ ਰਸ ਪੀਜੈ ਗੁਰ ਪ੍ਰਸਾਦ ਪਦਾਰਥ ਪਾਇਆ ਸਤਿਗੁਰ ਕੋ ਇਹੋ ਮਨ ਦੀਜੈ ਨਿਰਮੋਲ ਅਤ ਹੀਰੋ ਨੀਕੋ ਹੀਰੇ ਹੀਰ ਵਿਧੀਜੈ ਮਨ ਮੋਤੀ ਸਾਲ ਹੈ ਗੁਰ ਸਬਦੀ ਦੀ

ਆਸ ਬਸੀਜ ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀ ਜੇ ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ ਬੇਕਾਰ ਬਾ ਜਗ ਦੀਜੇ ਏਕ ਜੋਤ ਏਕੋ ਮਨ ਵਸਿਆ ਸਭ ਬ੍ਰਹਮ ਦ੍ਰਿਸ਼ਟ ਇਕ ਕੀਜੇ ਆਤਮ ਰਾਮ ਸਭ ਏਕੇ ਹੈ ਪਸਰੇ ਸਭ ਚਰਨ ਤਲੇ ਸਿਰ ਦੀਜੇ ਨਾ ਬਿਨਾ ਨਗਟੇ ਨਰ ਦੇਖੋ ਤਿਨ ਕਸ ਕਸ ਨਾਕ ਵਢੀਜੇ ਸਾਗਤ ਨਰ ਅੰਕਾਰੀ ਕਹੀਏ ਬਿਨ ਨਾਵੇ ਤ੍ਰਿਗ ਜੀ ਬੀਜੇ ਜਬ ਲਗ ਸਾਸ ਸਾਸ ਮਨ ਅੰਤਰ ਤਦ ਬੇਗਲ ਸਰਨ ਪਰੀਜੇ ਨਾਨਕ ਕਿਰਪਾ ਕਿਰਪਾ ਕਰ ਧਾਰੋ ਮੈਂ ਸਾਧੂ ਚਰਨ ਪਖੀਜੇ ਕਲਿਆਣ ਮਹੱਲਾ ਚੌਥਾ ਰਾਮਾ ਮੈਂ ਸਾਧੂ ਚਰਨ ਧੋਵੀਜੇ ਕਿਲ ਵਿਖ ਦੈਨ ਹੋਏ ਖਿਨ ਅੰਤਰ ਮੇਰੇ ਠਾਕੁਰ ਕਿਰਪਾ ਕੀਜੇ ਰਖਾਵ ਮੰਗਤ ਜਨ ਦੀਨ ਖਰੇ ਦਰ ਠਾਡੇ ਆਤਰਸਨ ਕੋ ਦਾਨ ਦੀਜੇ ਤਰਾਹੇ ਤਰਾਏ ਸਰਨ ਪ੍ਰਭ ਆਏ ਮੁਖ ਗੁਰਮਤ ਨਾਮ ਜਰੜੀਜੇ ਕਾਮ ਕ੍ਰੋਧ ਨਗਰ ਮੈਂ ਸਵਲਾ ਨਿਤ ਉਠ ਉੜਜੂਜ ਕਰੀਜੇ ਅੰਗੀਕਾਰ ਕਰੋ ਰਖ ਲੇ ਵੋ ਗੁਰਪੂਰਾ ਕਾੜ ਕਢੀਜੇ ਅੰਤਰ ਅਗਨ ਸਬਲ ਅਦ ਬਿਖਿਆ ਹੇ ਸੀਤਲ ਸਬਦ ਗੁਰ ਦੀਜੇ ਤਨ ਮਨ ਸਾਤ ਹੋਏ ਅਦਕਾਈ ਰੋਗ ਕਾਟੇ ਸੂਖ ਸਵੀਜੇ ਜਿਉ ਸੂਰਜ ਕਿਰਨ ਰਵਿਆ ਸਰਬਠਾਈ ਸਭ ਘਟ ਘਟ ਰਾਮ ਰਵੀਜੇ ਸਾਧੂ ਸਾਧ ਮਿਲੇ ਰਸ ਪਾਵੇ ਤਤ ਨਿਰਕਰ ਬੈਠਿਆ ਪੀਜੇ ਜਨ ਕੌ ਪ੍ਰੀਤ ਲੱਗੀ ਗੁਰਸੇਤੀ ਜਿਉ ਚਕਵੀ ਦੇਖ ਸੁਰੀਜੇ ਨਿਰਖਤ ਨਿਰਖਤ ਰਹਿਣ ਸਭ ਨਿਰਖੀ ਮੋਹ ਕਾਢੇ ਅੰਮ੍ਰਿਤ ਪੀਜੇ ਸਾਗਤ ਸਵਾਨ ਕਹੀ ਗਏ ਬਹੁ ਲੋਭੀ ਬਹੁ ਦੁਰਮਤ ਮੈਲ ਭਰੀਜੇ ਆਪਨ ਸਵਾਇ ਕਰੇ ਬਹੁ ਬਾਤਾਂ ਤੇਰਾ ਕਾ ਵਸਾਓ ਕਿਆ ਕੀਜੇ ਸਾਧੂ ਸਾਧ ਸਰਨ ਮਿਲ ਸੰਗਤ ਜਿਤ ਹਰਸ ਕਾਢ ਕਢੀਜੇ ਪਰ ਉਪਕਾਰ ਬੋਲੇ ਬਹੁ ਗੁਣੀਆਂ ਮੁਖ ਸੰਤ ਭਗਤ ਹਰ ਦੀਜੇ ਤੂੰ ਅਗਮ ਦਿਆਲ ਦਇਆ ਪਦ ਦਾਤਾ ਸਭ ਦਇਆ ਧਾਰ ਰਖ ਲੀਜੇ ਸਰਬ ਜੀ ਜਗ ਜੀਵਨ ਏਕੋ ਨਾਨਕ ਪ੍ਰਤਪਾਲ ਕਰੀਜੇ ਕਲਿਆਣ ਮਹੱਲਾ ਚੌਥਾ ਆਰਾਮਾ ਹਮ ਦਸਨ ਦਾਸ ਕਰੀਜੇ ਜਬ ਲਗ ਸਾਸ ਹੋਏ ਮਨ ਅੰਤਰ ਸਾਧੂ ਤੂਰ ਪਵੀਜੇ ਰਗਾਵ ਸੰਕਰ ਨਾਰਦ ਸੇਖ ਨਾਗਮੁਨ ਤੂਰ ਸਾਧੂ ਕੀ ਲੋਚੀ ਜੇ ਭਾਵਨ ਭਾਵਨ ਪਵਿੱਤ ਹੋਏ ਸਭ ਜੇ ਸਾਧੂ ਚਰਨ ਧਰੀਜੇ ਤਜ ਲਾਜ ਅੰਕਾਰ ਸਭ ਤਜੀਏ ਮਿਲ ਸਾਧੂ ਸੰਗ ਰਹੀਜੇ ਧਰਮ ਰਾਏ ਕੀ ਕਾਨ ਚੁਕਾਵੇ ਬਿਗ ਡੁਬਦਾ ਕਾੜ ਕਢੀਜੇ ਪਰਮ ਸੂਕੇ ਬਹੁ ਉਭ ਸੁਗ ਕਹੀਏ ਮਿਲ ਸਾਧੂ ਸੰਗ ਹਰੀਜੇ ਤਾ ਤੇ ਬਿਲਮ ਪਲ ਟਿਲ ਨਾ ਕੀਜੇ ਜਾਏ ਸਾਧੂ ਚਰਨ ਲਗੀਜੇ ਆਰਾਮ ਨਾਮ ਕੀਰਤਨ ਰਤਨ ਵੱਥ ਹਰ ਸਾਧੂ ਪਾਸ ਰਖੀਜੇ ਜੋ ਬਚਨ ਗੁਰ ਸਤ ਸਤ ਕਰਮਾਨੇ ਆਗੇ ਕਾੜ ਧਰੀਜੇ ਸੰਤੋ ਸੁਨੋ ਸੁਨੋ ਜਨ ਪਾਈ ਗੁਰ ਕਾਢੀ ਬਾਂ ਕੋ ਕੀਜੇ ਜੇ ਆਤਮ ਕਉ ਸੁਖ ਸੁਖ ਨਿਤ ਲੋੜ ਤਾਂ ਸਤਗੁਰ ਸਰਨ ਪਵੀਜੇ ਜੇ ਵਡਭਾ ਹੋਏ ਅਤਨੀਕਾ ਤਾਂ ਗੁਰਮਤ ਨਾਮ ਦਰੜੀਜੇ ਸਭ ਮਾਇਆ ਮੋਹ ਬਿਖਮ ਜਗਤ ਤਰੀਏ ਸਹਿਜੇ ਹਰਸ ਪੀਜੇ ਮਾਇਆ ਮਾਇਆ ਕੇ ਜੋ ਅਧਕਾਈ ਵਿੱਚ ਮਾਇਆ ਪਜੇ ਪਚੀਜੇ ਅਗਿਆਨ ਅੰਧੇਰ ਮਹਾਂਪੰਥ ਵਿਗੜਾ ਅਹੰਕਾਰ ਪਾਰ ਲਦ ਲੀਜੇ ਨਾਨਕ ਰਾਮ ਆਰਾਮ ਰਾਮ ਰਾਮ ਰਾਮ ਰਾਮੇ ਤੇ ਗਦ ਕੀਜੇ ਸਤਿਗੁਰ ਮਿਲੇ ਤਾਂ ਨਾਮ ਦ੍ਰਿੜਾਏ ਰਾਮ ਨਾਮੇ ਰਲੇ ਮਲੀਜੇ ਸ਼ੱਕਾ ਇੱਕ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਹੰ ਗੁਰਪ੍ਰਸਾਦ ਰਾਗ ਪ੍ਰਭਾਤੀ ਵਿਪਾਸ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ ਨਾਏ ਤੇਰੇ ਤਰਣਾ ਨਾਏ ਪਦ ਪੂਜ ਨਾਓ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰੇ ਨਾਓ ਮੰਨੇ ਸਭ ਕੋਏ ਵਿਣ ਨਾਵੇ ਪਦ ਕਬੋ ਨਾ ਹੋਏ ਅਵਰ ਸਿਆਣ ਸਗਲੀ ਪਾਜ ਜੈ ਬਖਸੇ ਤੈ ਪੂਰਾ ਕਾਜ ਰਖਾਓ ਨਾਓ ਤੇਰਾ ਤਾਣ ਨਾਓ ਦੀਬਾਣ ਨਾਓ ਤੇਰਾ ਲਸਕਰ ਨਾਓ ਸੁਲਤਾਨ ਨਾਏ ਤੇਰੇ ਮਾਣ ਮਹੱਤ ਪ੍ਰਵਾਨ ਤੇਰੀ ਨਦਰੀ ਕਰਮ ਪਵੇ ਨਿਸਾਨ ਨਾਏ ਤੇਰੇ ਸਹਿਜ ਨਾਏ ਸਾਲਾਹ ਨਾਓ ਤੇਰਾ ਅੰਮ੍ਰਿਤ ਬਿਖ ਉੱਠ ਜਾਏ ਨਾਏ ਤੇਰੇ ਸਭ ਸੁਖ ਵਸੇ ਮਨ ਆਏ ਬਿਨ ਨਾਵੇ ਬਾਧੀ ਜਮ ਪੁਰ ਜਾਏ ਨਾਰੀ ਬੇਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚੈ ਵੇਸ ਜਾਂ ਸੱਦੇ ਤਾਂ ਢਿੱਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ
ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿਥੇ ਲੋਏ ਅੰਧੇਰ ਅੰਧੀ ਵਾਪਰੇ ਸਗਲ ਲੀਜੇ ਖੋਏ ਇਹੋ ਸੰਸਾਰ ਸਗਲ ਬੇਕਾਰ ਤੇਰਾ ਨਾਮ ਦਾਰੂ ਅਵਰਨਾਸਤ ਕਰਨਹਾਰ ਅਪਾਰ ਰਗਾਓ ਪਾਤਾਲ ਪੁਰੀਆਂ ਏਕ ਪਾਰ ਹੋਵੇ ਲੱਖ ਕਰੋੜ ਤੇਰੇ ਲਾਲ ਕੀਮਤ ਤਾਂ ਪਵੇ ਜਾਂ ਸਿਰੇ ਹੋਵੇ ਹੋਰ ਦੁੱਖਾਂ ਤੇ ਸੁਖ ਉਪਜੇ ਸੁਖੀ ਹੋਵੇ ਦੁੱਖ ਜਿਤ ਮੁਖ ਤੂੰ ਸਾਲਾਈਏ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਅਵਰ ਭਲਾ ਸਹਿਸਾਰ ਜਿਤ ਨਾਮ ਨਾ ਉਪਜੇ ਸੇ ਤਨ ਹੋਏ ਖੁਆਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਬੇਬ੍ਰਹਮੇ ਉਚਰੇ ਸੰਕਰ ਛੋਡੀ ਮਾਇਆ ਜੈ ਕਾਰਨ ਸਿਧ ਪਏ ਉਦਾਸੀ ਦੇਵੀ

ਦਸਾ ਤੇ ਤਸਕਰ ਜੋ ਨਾਮ ਨਾ ਲੇਵੈ ਵਾਸੇ ਕੋੜ ਪੰਚਾਸਾ ਜੇ ਕੋ ਏਕ ਕਰੇ ਚੰਗਿਆਈ ਮਨ ਚਿੱਤ ਬਹੁਤ ਬਭਾਵੇ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ ਤੁਸਾਲਾ ਹਨ ਤਿੰਨ ਤਨ ਪੱਲੇ ਨਾਨਕ ਕਾ ਤਨ ਸੋਈ ਜੇ ਕੋ ਜੀਓ ਕਹਿ ਉਹ ਨਾ ਕਹੋ ਜਮ ਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾ ਕੇ ਰੂਪ ਨਾ ਹੀ ਜਾਤ ਨਾ ਹੀ ਨਾ ਹੀ ਮੁਖ ਮਾਸਾ

ਜਾਕੇ ਕਰਮ ਨਾਹੀ ਧਰਮ ਨਾਹੀ ਨਾਹੀ ਸੁਚ ਮਾਲਾ ਸਿਵ ਜੋਤ ਕੰਨੋ ਬੁੱਧ ਪਾਈ ਸਤਿਗੁਰੂ ਰਖਵਾਲਾ ਜਾ ਕੇ ਵਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਾਤ ਅਵਧ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ਜਾ ਕੇ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਕਾ ਕਹਿਆ ਦਰ ਪ੍ਰਵਾਨ ਬਿਖ ਅੰਮ੍ਰਿਤ ਦੁਇ ਸਮ ਕਰ ਜਾਣ ਕਿਆ ਕਹੀਏ ਸਰਬੇ ਰਹਿਆ ਸਮਾਏ।

ਲੈਣਾ ਸੁਣਨਾ ਅਕਥ ਕਰ ਜਾਏ, ਕਸਨੀ ਬਦਨੀ ਨਾਨਕ ਜਲ ਜਾਏ। ਪ੍ਰਭਾਤੀ ਮਹੱਲਾ ਪਹਿਲਾ, ਅੰਮ੍ਰਿਤ ਨੀਰ ਗਿਆਨ ਮਨ ਮੱਜਨ, ਅੜਸੜ ਤੀਰਥ ਸੰਗ ਗਹਿ, ਗੁਰ ਉਪਦੇਸ਼ ਜਵਾਹਰ ਮਾਨ, ਸੇਵੇ ਸਿਖ ਸੋ ਖੋਜ ਲਹੇ, ਗੁਰ ਸਮਾਨ ਤੀਰਥ ਨਹੀਂ ਕੋਏ, ਸਰ ਸੰਤੋਖ ਤਾਸ ਗੁਰ ਹੋਏ ਰਖਾਓ, ਗੁਰ ਦਰਿਆਉ ਸਦਾ ਜਲ ਨਿਰਮਲ,

ਜਿਟ ਬਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਧਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਛਰਾ ਖੀਰ ਪੀਏ ਸਿਫਤ ਸਰਮ ਕਾ ਕਪੜਾ ਮੰਗੋ ਹਰ ਗੁਣ ਨਾਨਕ ਰਵ ਤਰਹ ਪ੍ਰਭਾਤੀ ਮਹਲਾ ਪਹਿਲਾ ਆਵਤ ਕਿਨੇ ਨਾ ਰਾਖਿਆ ਜਾਵਤ ਕਿਉਂ ਰਾਖਿਆ ਜਾਏ ਜਿਸ ਤੇ ਹੋਆ ਸੋਈ ਪਰ ਜਾਣ ਜਾਂ ਉਸ ਹੀ ਮਾਏ ਸਮਾਏ ਤੂੰ ਹੈ ਵਾਹ ਤੇਰੀ ਰਜਾਏ ਜੋ ਕਰੇ ਸੋਈ ਪਰ ਹੋਏ ਬਾ ਅਵਰਣ ਕਰਨਾ ਜਾਏ ਰਹਾਓ ਜੈਸੇ ਹਰ ਕੀ ਮਾਲਾ ਟਿੰਡ ਲਗਤ ਹੈ ਇੱਕ ਸੱਖਣੀ ਹੋਰ ਫੇਰ ਭਰੀਤ ਹੈ ਤੈ ਸੋਹੀ ਉਹ ਖੇਲ ਖਸਮ ਕਾ ਜੋ ਉਸ ਕੀ ਵਡਿਆਈ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰੀ ਕੌਣ ਉਦਾਸੀ ਜਿਸ ਕੀ ਆਸਾ ਤੇਰੀ ਸੌਂਪ ਕੈ ਇਉ ਰਹਿਆ ਨਿਰਵਾਣ ਜਿਤੇ ਹੋਆ ਸੋਈ ਕਰ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪ੍ਰਵਾਨ ਪ੍ਰਭਾਤੀ ਮਹੱਲਾ ਪਹਿਲਾ ਦਿੱਟ ਬਕਾਰੀ ਬੰਧਨ ਬੰਦ ਹੌਂਤ ਕੈ ਬਲ ਜਾਈ ਪਾਪ ਉਨ ਕੀ ਸਾਰ ਨਾ ਜਾਣੇ ਭੁੱਲਾ ਫਿਰੇ ਅਜਾਈ ਬੋਲੋ ਸਚ ਨਾਮ ਕਰਤਾਰ ਹੁਣ ਬੋੜ ਨਾ ਆਵਣ ਵਾਰ ਰਹਾਓ ਊਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੇ ਸੁਲਤਾਨ ਜਿੰਨੀ ਜਾਣ ਸੁਜਾਣਿਆ ਜਗ ਤੇ ਪੂਰੇ ਪ੍ਰਵਾਨ ਤਾ ਕੋ ਸਮਝਾਵਣ ਜਾਈਏ ਜੇ ਕੋ ਭੁੱਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੇ ਕੋਈ ਨਾਓ ਪ੍ਰਭਾਤੈ ਸਬਦ ਤਿਆਈਏ ਛੋਡੋ ਦੁਨੀ ਪਰੀਤਾ ਪ੍ਰਣਤ ਨਾਨਕ ਦਸਨ ਦਾਸਾ ਜਗ ਹਾਰਿਆ ਤਿਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਤਾਇਆ ਮਨ ਪੰਖੀ ਆਕਾਸ ਤਸਕਰ ਸਬਦ ਨਿਵਾਰਿਆ ਨਗਰ ਉੱਠਾ ਸਾਬਾਸ ਜਾਂ ਤੂੰ ਰੱਖ ਹੈ ਰਾਖ ਲਹਿ ਸਾਬਤ ਹੋਵੇ ਰਾਸ ਐਸਾ ਨਾਮ

ਐ ਪਰਮੇਸ਼ਰ ਕਰਮੀ ਮਿਲੇ ਵਡਾਈ ਦਿਨ ਦਿਨ ਆਵੇ ਤਿਲ ਤਿਲ ਛੀਜੇ ਮਾਇਆ ਮੋਹ ਘਟਾਈ ਬਿਨ ਗੁਰ ਬੂਡੋ ਠੋਰ ਨਾ ਪਾਵੇ ਜਬ ਲਗ ਦੂਜੀ ਰਾਈ ਪਹਿਨਸ ਜੀਆਂ ਦੇਖ ਸੰਭਾਲੇ ਸੁਖ ਦੋ ਪੁਰਬ ਕਮਾਈ ਕਰਮਹੀਨ ਸਚ ਭੀਖਿਆ ਮੰਗੇ ਨਾਨਕ ਮਿਲੇ ਵਡਾਈ ਪ੍ਰਭਾਤੀ ਮਹੱਲਾ ਪਹਿਲਾ ਮਸ਼ਟ ਕਰੋ ਮੂਰਖ ਜਾ ਕਹੀਆ।

ਜਿਨਿੰਦੇ ਸੋਈ ਵਿਦ ਜਾਣ, ਗੁਰ ਕੇ ਸਬਦੇ ਦਰ ਨੀਸਾਣ, ਕਾਰਨ ਨਾਮ ਅੰਤਰਗਤ ਜਾਣ, ਜਿਸ ਨੂੰ ਨਦਰ ਕਰੇ ਸੋਈ ਵਿਦ ਜਾਣ, ਮੈਂ ਮੈਲੋ ਉਜਲ ਸਸ ਹੋਏ, ਊਤਮ ਆਖ ਨਾ ਉੱਚਾ ਹੋਏ, ਮਨਮੁਖ ਖੂਲ ਮਹਾਂ ਵਿਖਾਏ।

ਦੂਜਾ ਨਹੀਂ ਹੋਰ ਗੁਰ ਕਾ ਸ਼ਬਦ ਮਾਨਸ ਮੀਠਾ ਐਸਾ ਅੰਮ੍ਰਿਤ ਅੰਤਰ ਡੀਠਾ ਜਿਨ ਚਾਖਿਆ ਪੂਰਾ ਪਦ ਹੋਏ ਨਾਨਕ ਧਰਾਪਿਓ ਤਨ ਸੁਖ ਹੋਏ ਪ੍ਰਭਾਤੀ ਮਹੱਲਾ ਪਹਿਲਾ ਅੰਤਰ ਦੇਹ ਸ਼ਬਦ ਮਨ ਮਾਨਿਆ।

ਮਾਨਮੁਖ ਵਿਛੜ ਦੁਖ ਪਾਏ, ਸ਼ਬਦ ਮਿਲੇ ਸੇ ਸੂਚਾ ਚਾਰੀ, ਸਾਚੀ ਦਰਗਹਿ ਮਾਨੇ, ਅਨ ਦਿਨ ਨਾਮ ਰਤਨ ਲਿਵ ਲਾਗੇ, ਜੁਗ ਜੁਗ ਸਾਚ ਸਮਾਨੇ, ਸਗਲੇ ਕਰਮ ਧਰਮ ਸੁਚ ਸੰਜਮ, ਜਪ ਤਪ ਤੀਰਥ ਸ਼ਬਦ ਵਸੇ।

ਆਵੇ ਸਾਇਰ ਸਬਦ ਪਰੇ ਜਲ ਨਿਰਮਲ ਉਲਟੀ ਨਾਭ ਤਰਾਵੇ ਬਾਹਰ ਜਾਤੋ ਠਾਕ ਰਹਾਵੇ ਗੁਰਮੁਖ ਸਹਿਜ ਸਮਾਵੇ ਸੋ ਗਿਰਹੀ

ਵੱਡੀ ਵਡਿਆਈ ਅਖੁੱਟ ਭੰਡਾਰ ਭਰੇ ਕਦੇ ਤੋਟ ਨਾ ਆਵੇ ਸਦਾ ਹਰ ਸੇਵੋ ਪਾਈ ਆਪੇ ਕਰਤਾ ਜਿਸ ਨੂੰ ਦੇਵੇ ਤਿਸ ਵਸੇ ਮਨ ਆਏ।

ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰਸਬਦੀ ਵਿਚਾਰ ਜੇ ਮੀਠਾ ਲਾਇਆ ਸੋਈ ਜਾਣੇ ਤਿਸ ਵਿੱਟੋਂ ਬਲ ਜਾਈ ਸ਼ਬਦ ਸਲਾਹੀ ਸਦਾ ਸੁਖਦਾਤਾ ਵਿੱਚੋਂ ਆਪ ਗਵਾਈ ਸਤਿਗੁਰ

ਸ਼ਬਦ ਸਮਾਹਿ ਪ੍ਰਭਾਤੀ ਮਹੱਲਾ ਤੀਜਾ। ਗੁਰਮੁਖ ਹਰ ਜੀ ਉਸਦਾ ਧਿਆਵ, ਜਬ ਲਗ ਜੀ ਪ੍ਰਾਨ, ਗੁਰ ਸ਼ਬਦੀ ਮਨ ਨਿਰਮਲ ਹੋਆ, ਚੁੱਕਾ ਮਨ ਅਭਮਾਨ, ਸਫਲ ਜਨਮ ਤਿਸ ਪ੍ਰਾਨੀ ਕੇਰਾ, ਹਰ ਕੈ ਨਾਮ ਸਮਾਨ, ਮੇਰੇ ਮਨ ਗੁਰ ਕੀ ਸਿੱਖ ਸੁਣੀਜੈ, ਹਰ ਕਾ ਨਾਮ ਸਦਾ ਸੁਖਦਾਤਾ, ਹੈਜੇ ਹਾਰਸ ਪੀਜੈ ਰਹਾਉ, ਮੂਲ ਪਛਾਣ ਤਿਨ ਕਰ ਵਾਸਾ, ਸਹਿਜੇ ਹੀ ਸੁਖ ਹੋਈ, ਗੁਰ ਕੈ ਸ਼ਬਦ ਕਮਲ ਪ੍ਰਗਾਸਿਆ, ਹਉਮੈ ਦੁਰਮਤ ਖੋਈ, ਸਭਨਾ ਮੈਂ ਏਕੋ ਸਚ ਵਰਤੈ, ਵਿਰਲਾ ਬੂਝੈ ਕੋਈ, ਗੁਰਮਤੀ ਮਨ ਨਿਰਮਲ ਹੋਆ, ਅੰਮ੍ਰਿਤ ਤਤਵ ਖਾਨੈ, ਹਰ ਕਾ ਨਾਮ ਸਦਾ ਮਨ ਵਸਿਆ, ਵਿੱਚ ਮਨ ਹੀ ਮਨ ਮਾਨੈ।

ਸਭ ਬਲਿਹਾਰੀ ਗੁਰ ਆਪਣੇ ਵਿਟਹੋਂ ਜਿਤ ਆਤਮ ਰਾਮ ਪਛਾਨੇ ਮਾਨਸ ਜਨਮ ਸਤਿਗੁਰੂ ਨਾ ਸੇਵਿਆ ਬਿਰਥਾ ਜਨਮ ਗਵਾਇਆ ਨਦਰ ਕਰੇ ਤਾਂ ਸਤਿਗੁਰ ਮੇਲੇ।

ਬਣਾਏ ਬਹੁ ਰੰਗੀ, ਸਿੱਧ ਉਪਾਏ ਪ੍ਰਭ ਖੇਲ ਕੀਆ, ਕਰ ਕਰ ਵੇਖੈ ਕਰੇ ਕਰਾਏ, ਸਰਬ ਜੀਆਂ ਨੂੰ ਰਿਜਕ ਦੀਆ, ਕਲੀ ਕਾਲ ਮੈਂ ਰਵਿਆ ਰਾਮ, ਘਾਟ ਘਾਟ ਪੂਰਿਆ ਪ੍ਰਭ ਏਕੋ, ਗੁਰਮੁਖ ਪ੍ਰਗਟ ਹਰ ਹਰ ਨਾਮ ਰਖਾਓ, ਗੁਪਤਾ ਨਾਮ ਵਰਤੇ ਵਿਚ ਕਲ ਯੁਗ, ਕੜ ਕੜ ਹਰ ਭਰਪੂਰ ਰਹਿਆ, ਨਾਮ ਰਤਨ ਤਿਨਾ ਹਿਰਦੇ ਪ੍ਰਗਟਿਆ, ਜੋ ਗੁਰ ਸਰਣਾਈ ਭਜ ਪਿਆ, ਇੰਦਰੀ ਪੰਚ ਪੰਚੇ ਵਸਿਆਣੇ, ਖਿਮਾ ਸੰਤੋਖ ਗੁਰਮਤ ਪਾਵੇ, ਸੋ ਧਨ ਧਨ ਹਰ ਜਨ ਵੜ।

ਜੋਗ ਕਰੇ ਤੋ ਨਰਕ ਪਰ ਏਕੋ ਸਬਦ ਏਕੋ ਪ੍ਰਵਰਤੈ ਤਬ ਏਕ ਸਤੇ ਉਤਪਤ ਚੱਲੈ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਹਰ ਹਰ ਜਾਏ ਰਲੈ ਪ੍ਰਭਾਤੀ ਮੁਹੱਲਾ ਤੀਜਾ ਮੇਰੇ ਮਾਨ।

ਅੰਤਰ ਪਾਇਓ ਗੁਰਮੰਤ ਦੀ ਓਹਰ ਕਾਨ ਰਖਾਓ ਆਵੋ ਸੰਤ ਮਿਰੋ ਮੇਰੇ ਪਾਈ ਮਿਲ ਹਰ ਹਰ ਨਾਮ ਵਖਾਨ ਕਿਤ ਵਿਦ ਕਿਉ ਪਾਈਏ ਪ੍ਰਭ ਆਪਣਾ ਮੋਕੋ ਕਰੋ ਉਪਦੇਸ਼ ਹਰ ਦਾਨ ਸਤ ਸੰਗਤ ਮੈਂ ਹਰ ਹਰ ਵਸਿਆ ਮਿਲ ਸੰਗਤ ਹਰ ਗੁਣ ਜਾਨ ਵੱਡੇ ਭਾਗ ਸਤ ਸੰਗਤ ਪਾਈ ਗੁਰ ਸਤਿਗੁਰ ਪਰਸ ਭਗਵਾਨ।

ਜਨ ਨਾਨਕ ਹਰ ਪ੍ਰਭ ਇਕ ਫ ਪ੍ਰਭਾਤੀ ਮੁਹੱਲਾ ਚੌਥਾ ਗੁਰ ਸਤਿਗੁਰ ਨਾਮ ਦ੍ਰਿੜਾਇਓ ਹਰ ਹਰ ਹਮ ਹੋਏ ਜੀਵੇ ਹਰ ਜਪ ਪਹਾ ਧਨ ਧਨ ਗੁਰੂ ਗੁਰ ਸਤਿਗੁਰ ਪੂਰਾ ਬਿਖ ਡੁਬਦੇ ਬਾਂਹ ਦੇ ਕੱਢ ਪਹਾ ਜਪ ਮਨ ਰਾਮ ਨਾਮ ਅਰਧਾਂਬਾ ਉਪਜਾਮ ਉਪਾਏ ਨਾ ਪਾਈਏ ਕਤਹੂ ਗੁਰ ਪੂਰੇ ਹਰ ਪ੍ਰਭ ਲਾਭਾ ਰਹਾਓ ਰਾਮ ਨਾਮ ਰਸ ਰਾਮ ਰਸਾਇਣ ਰਸ ਪੀਆ ਗੁਰਮਤ ਰਸ ਪਹਾ ਲੋ ਮਨੂਰ ਕੰਚਨ ਮਿਲ ਸੰਗਤ ਹਰ ਉਰਧਾਰਿਓ ਗੁਰ ਹਰ ਪਹਾ ਹੋਮੇ ਬਿਖਿਆਨਤ ਲੋਭ ਲੁਭਾਨੇ ਉਤ ਕਲਤ ਹੋਏ ਲੁਭ ਪਹਾ ਤੇਰ ਭਗਤ ਸੰਤਨ ਸੇ ਵੇ ਕਬਹੂ ਤੇ ਮਨਮੁਖ ਭੂੰਬਰ ਪਰਫਾ ਤੁਮਰੇ ਗੁਣ ਤੁਮ ਹੀ ਪ੍ਰਭ ਜਾਨੋ ਹਮ ਪਰੇ ਹਾਰ ਤੁਮ ਸਰਨ ਪਹਾ।

ਪਾੜ ਜੇਵਰੀ ਜਨ ਲੀਏ ਛਡਾਈ ਰਹਾਉ। ਜੋ ਜਨ ਰਾਤਾ ਪ੍ਰਭ ਕੈ ਰੰਗ, ਤਿਨ ਸੁਖ ਪਾਇਆ ਪ੍ਰਭ ਕੈ ਸੰਗ। ਜਿਨ ਰਸ ਆਇਆ ਸੋ ਈ ਜਾਣੈ, ਪੇਖ ਪੇਖ ਮਨ ਮੈਂ ਹੈਰਾਨੈ। ਸੋ ਸੁਖੀਆ

ਪਾਰ ਬ੍ਰਹਮ ਅਰਾਧੀ ਆਪਣੇ ਸਤਿਗੁਰ ਕੈ ਬਲ ਜਾਈ, ਆਗਮ ਅਗੋਚਰ ਬੇਅੰਤ ਸੁਵਾਮੀ, ਤਾਕਾ ਅੰਤ ਨ ਪਾਈਏ, ਲਾਹ ਖਾਟ ਹੋਈਏ ਧਨਵੰਤਾ, ਆਪਣਾ ਪ੍ਰਭੂ ਧਿਆਈਏ, ਆਠ ਪੈਰ ਪਾਰ ਬ੍ਰਹਮ ਧਿਆਈ, ਸਦਾ ਸਦਾ ਗੁਣ ਗਾਇਆ, ਕਹੋ ਨਾਨਕ ਮੇਰੇ ਪੂਰੇ ਮਨੋਰਥ, ਪਾਰ ਬ੍ਰਹਮ ਗੁਰ ਪਾਇਆ, ਪ੍ਰਭਾਤੀ ਮੁਹੱਲਾ ਪੰਜਵਾਂ, ਸਿਮਰਤ ਨਾਮ ਕਿਲਭਗ ਸਭ ਨਾਸੇ, ਸਚ ਨਾਮ ਗੁਰ ਦੀ ਨੀ ਰਾਸੇ, ਪ੍ਰਭ ਕੀ ਦਰਗਹਿ ਸੋਭਾ ਬੰਤੇ, ਸੇਵ ਸੇਵ ਸਦਾ ਸੋਹੰਤੇ, ਹਰ ਹਰ ਨਾਮ ਜਪੋ ਮੇਰੇ ਪਾਈ, ਸਗਲੇ ਰੋਗ ਦੋਗ ਸਾ ਬਿਨਸਹਿ।

ਕਲੇਸ਼ ਜੋ ਤਿਸ ਭਾਵੈ ਸੋ ਫਲ ਹੋਸ ਤੇ ਗੁਰ ਕਉ ਹਉ ਸਦ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਤੇ ਆਈ ਐਸਾ ਗੁਰ ਪਾਈਏ ਵਡਭਾਗੀ ਜਿਸ ਮਿਲਤੇ ਰਾਮ ਲਿਵ ਲਾਗੀ ਕਰ ਕਿਰਪਾ ਪਾਰ ਬ੍ਰਹਮ ਸੁਵਾਮੀ ਸਗਲ ਕਠਾਂ ਕੇ ਅੰਤਰ ਜਾਮੀ

ਆਏ ਭਗਤ ਹਰਸੋ ਮਨਮਾਨਾ। ਸੁਣ ਸੱਜਣ ਸੰਤ ਮੀਤ ਸੁਹੇਲੇ, ਨਾਮ ਰਤਨ ਹਰ ਅਗੇ ਅਤੋਲੇ, ਸਦਾ ਸਦਾ ਪ੍ਰਗੁਣਿਤ ਗਾਈਏ, ਕਹੋ ਨਾਨਕ ਵਡਭਾਗੀ ਪਾਈਏ। ਪ੍ਰਭਾਤੀ ਮਹੱਲਾ ਪੰਜਵਾਂ, ਸੇ ਧਨਵੰਤ ਸੇਈ ਸਚ ਸਾਹਾ, ਹਰ ਕੀ ਦਰ ਗਏ ਨਾਮ ਸਾਹਾ, ਹਰ ਹਰ ਨਾਮ ਜਪੋ ਮਨ ਮੀਤ, ਗੁਰਪੂਰਾ ਪਾਈਗੇ ਵਡਭਾਗੀ, ਨਿਰਮਲ ਪੂਰਨ ਰੀਤ ਰਖਾਓ, ਪਾਇਆ ਲਾਭ ਵਜੀ ਵਾਧਾਈ, ਸੰਤ ਪ੍ਰਸਾਦ ਹਰ ਕੇ ਗੁਣਗਾਈ, ਸਫਲ ਜਨਮ ਜੀਵਨ ਪ੍ਰਵਾਨ, ਗੁਰਪ੍ਰਸਾਦੀ ਹਰ ਅੰਗਮਾਨ, ਬਿਨਸੇ ਕਾਮ ਕ੍ਰੋਧ ਅਹੰਕਾਰ, ਨਾਨਕ ਗੁਰਮੁਖ ਉਤਰ ਹੈ ਪਾਰ। ਪ੍ਰਭਾਤੀ ਮਹੱਲਾ ਪੰਜਵਾਂ, ਗੁਰਪੂਰਾ ਪੂਰੀ ਤਾਕੀ ਕਲਾ, ਗੁਰ ਕਾ ਸ਼ਬਦ ਸਦਾ ਸਦ ਅਟੱਲਾ, ਗੁਰ ਕੀ ਬਾਣੀ ਜਿਸ ਮਨ ਵਸੈ, ਦੁਖ ਦਰਦ ਸਭ ਤਾਂ

ਆਵੇ ਨੇਰੇ, ਗੁਰ ਪੂਰੇ ਆਪਣੇ ਕਰ ਰਾਖੇ, ਹਰ ਨਾਮ ਜਪਤ ਕੇਲਬਗ ਸਭ ਲਾਥੇ, ਸੰਤ ਸਾਜਨ ਸਿੱਖ ਪਏ ਸੁਹੇਲੇ, ਗੁਰ ਪੂਰੇ ਪ੍ਰਭ ਸਿਉ ਲੈ ਮੇਲੇ, ਜਨਮ ਮਰਨ ਦੁਖ ਫਾਹਾ ਕਾਟਿਆ, ਕਹੋ ਨਾਨਕ ਗੁਰ ਪੜਦਾ ਠਾਕਿਆ, ਪ੍ਰਭਾਤੀ ਮੁਹੱਲਾ ਪੰਜਵਾਂ, ਸਤਿਗੁਰ ਪੂਰੇ ਨਾਮ ਦੀਆ, ਅਨੰਦ ਮੰਗਲ ਕਲਿਆ।

ਸੰਗ ਸਹਾਈ ਜਹਿ ਹੋ ਜਾਈ ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ ਪ੍ਰਭਾਤੀ ਮੁਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸੁਗੜ ਸੁਜਾਨ ਗੁਰਪੂਰਾ ਪਾਏਗੇ ਵਡਭਾਗੀ ਦਰਸ਼ਨ ਕੋ ਜਾਏਗੇ ਕੁਰਬਾਨ ਰਖਾਓ ਕਿਲਫ ਮੇਟੇ ਸਭ ਸੰਤੋਖ।

ਦਿਆਲ, ਹਰ ਜਪ ਜਪ ਨਾਨਕ ਭਏ ਨਿਹਾਲ। ਪ੍ਰਭਾਤੀ ਮਹੱਲਾ ਪੰਜਵਾਂ, ਗੁਰ ਗੁਰ ਕਰਤ ਸਦਾ ਸੁਖ ਪਾਇਆ, ਦੀਨ ਦਿਆਲ ਭਏ ਕਿਰਪਾਲਾ, ਆਪਣਾ ਨਾਮ ਆਪ ਜਪਾਇਆ ਹਰਹਾਉ, ਸੰਤ ਸੰਗਤ ਮਿਲ ਭਇਆ ਪ੍ਰਗਾਸ।

ਕਰਨ ਪਾਲਨ ਜੋਗ, ਤਦ ਗੁਰ ਭੇਟੈ ਜਮਨਾ ਤੇਟੈ ਜਿਸ ਤੁਰ ਹੋਵੇ ਸੰਜੋਗ, ਰੈਨ ਦਿਨਸ ਧਿਆਏ ਹਰ ਹਰ ਤਜੋ ਮਨ ਕੇ ਪਰਮ, ਸਾਧ ਸੰਗਤ ਹਰ ਮਿਲੇ ਜਿਸ ਹੈ ਪੂਰਨ ਕਰਮ, ਜਨਮ ਜਨਮ ਵਿਖਾਦ ਬਿਨਸੇ ਰਾਖ ਲੀਨੇ ਆਪ, ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰ ਹਰ ਜਾਪ, ਪ੍ਰਭਾਤੀ ਮਹੱਲਾ ਪੰਜਵਾਂ ਵਿਪਾਸ ਪੜਤਾਲ।

ਇਸ ਲੋਭ ਮੋਹ ਬਿਨਸ ਜਾਏ ਅਹੰਤਾ ਪ੍ਰਗਾਉ ਆਪ ਤਿਆਗ ਸੰਤ ਚਰਨ ਲਾਗ ਮਨ ਪਵਿੱਤ ਜਾਹੇ ਪਾਪ ਨਾਨਕ ਬਾਰਕ ਕਛੂ ਨਾ ਜਾਣੈ ਰਾਖਣ ਕੋ ਪ੍ਰਮਾਈ ਬਾਪ ਪ੍ਰਭਾਤੀ ਮਹੱਲਾ ਪੰਜਵਾਂ ਚਰਨ ਕਮਲ ਸਰਨ ਟੇਕ ਊਚ ਮੂਚ ਬੇਨਤ ਠਾਕੁਰ ਸਰਬ ਉਪਰ ਤੁਹੀ ਏਕ ਰਹਾਉ ਪ੍ਰਾਣ ਆਧਾਰ ਦੁਖ ਵਿਦਾਰ ਦੈਨ ਹਾਰ ਬੁੱਧ ਵਿਵੇਕ ਨਮਸਕਾਰ ਰੱਖਣ ਹਾਰ ਮਨ ਅਰਾਧ

ਆਰਾਮ ਨਾਮ ਊਤਮ ਗਤ ਹੋਈ, ਨਾਨਕ ਖੋਜ ਲਹਿ ਜਨ ਕੋਈ। ਪ੍ਰਭਾਤੀ ਮਹੱਲਾ ਪਹਿਲਾ, ਮਾਇਆ ਮੋਹਿ ਸਗਲ ਜਗ ਛਾਇਆ। ਕਾਮਣ ਦੇਖ ਕਾਮ ਲੋਭਾਇਆ, ਸੁਧ ਕੰਚਨ ਸੋ ਖੇਤ ਵਧਾਇਆ। ਸਭ ਕੁਛ ਆਪਣਾ ਇਕ ਰਾਮ ਪਰਾਇਆ, ਐਸਾ ਜਾਪ ਜਪੋ ਜਪ ਮਾਲੀ। ਦੁਖ ਸੁਖ ਪਰ ਹਰ ਭਗਤ ਨਿਰਾਲੀ, ਰਖਾਵ ਗੁਣ ਨਿਧਾਨ ਤੇਰਾ ਅੰਤ ਨ ਪਾਇਆ। ਸਾਚ ਸ਼ਬਦ ਤੁਝ ਮਹੇ ਸਮਾਇਆ, ਆਵਾ ਗੌਣ ਤੁਧ ਆ ਪਰਚਾਇਆ। ਸੇਈ ਭਗਤ ਜਿਨ ਸਚ ਚਿਤ ਲਾਇਆ, ਗਿਆਨ ਧਿਆਨ ਨਰਹਰ ਨਿਰਬਾਣੀ। ਬਿਨ ਸਤਗੁਰ ਭੇਟੇ ਕੋਈ ਨ ਜਾਣੀ, ਤਗਲ ਸਰੋਵਰ ਜੋ ਸਮਾਣੀ। ਆਨੰਦ ਰੂਪ ਵਿਠੋਂ ਕੁਰਬਾਣੀ, ਭਾਉ ਭਗਤ ਗੁਰਮਤੀ ਪਾਏ। ਹੋਮੇ ਵਿਚੋਂ ਸ਼ਬਦ ਜਲਾਏ, ਤਾਪਤ ਰੱਖੇ ਠਾਕ ਰਖਾਏ। ਸੱਚਾ ਨਾਮ ਮਨ ਵਸਾਏ, ਬਿਸਮ ਬਿਨੋਦ ਰਹੇ ਪਰਮਾਦੀ। ਗੁਰਮਤ ਮਾਨਿਆ ਏਕ ਲਿਵ ਲਾਗੀ, ਦੇਖ ਨਿਵਾਰਿਆ ਜਲ ਮੈਂ ਆਗੀ। ਸੋ ਬੂਝੇ ਹੋਵੇ ਬੜਭਾਗੀ, ਸਤਗੁਰ ਸੇਵੇ ਪਰਮ ਚੁਕਾਏ। ਅੰਧ ਨ ਜਾਗੇ ਸੱਚ ਲਿਵ ਲਾਏ, ਏਕੋ ਜਾਣੇ ਅਵਰ ਨਾ ਕੋਏ। ਸੁਖਦਾਤਾ ਸੇਵੇ ਨਿਰਮਲ ਹੋਏ, ਸੇਵਾ ਸੁਰਤ ਸ਼ਬਦ ਵਿਚਾਰ। ਜਬ ਤਬ ਸੰਜਮ ਹੋ ਮੈਂ ਮਾਰ, ਜੀਵਨ ਮੁਕਤ ਜਾਂ ਸ਼ਬਦ ਸੁਣਾਏ। ਸੱਚੀ ਰਹਿਤ ਸੱਚਾ ਸੁਖ ਪਾਏ, ਸੁਖਦਾਤਾ ਦੁਖ ਮੇਟਣ ਹਾਰਾ। ਅਵਰ ਨਾ ਸੂਝਸ

ਭੁਯੰਗਮ ਪਾਠੀ ਰਿਚਕ ਪੂਰਕ ਕੁੰਭ ਕਰੇ ਬੇਨ ਸਤਿਗੁਰ ਕੇ ਸੋਜੀ ਨਾਹੀ ਪਰਮੇ ਭੂਲਾ ਬੂੜ ਮਾਰੇ ਅੰਧਾ ਪਰਿਆ ਪਰ ਪਰਤ ਹੋਵੇ ਅੰਤਰ ਕੀ ਮਾਲ ਕਦੇ ਨਾ ਲਹੇ ਨਾ ਬਿਨਾ ਹੋੜ ਸਾ ਕਰਮਾ ਜਿਉ ਬਾਜੀਗਰ ਭਰਮ ਭੁੱਲੇ ਖਟ ਕਰਮ ਨਾਮ ਨਿਰੰਜਨ ਸੋਈ ਤੂੰ

ਖਾਰ ਮਨਸਾ ਮਾਇਆ ਮੋਹਣੀ ਮਨਮੁਖ ਬੋਰ ਖੁਆਰ ਮੱਜਣ ਝੂਠਾ ਚੰਡਾਲਕਾ ਹੋਡ ਚਾਰ ਸਿੰਗਾਰ ਝੂਠੀ ਮਨ ਕੀ ਮਤ ਹੈ

ਆਣ ਏਹਾ ਮਤ ਸਬਦ ਹੈ ਸਾਰ ਵੀ ਦੁਬਦਾ ਮਾਥੇ ਪਵੇ ਸ਼ਾਰ ਕਰਣੀ ਕੀਰਤ ਗੁਰਮਤ ਸਾਰ ਸੰਤ ਸਭਾ ਗੁਣ ਗਿਆਨ ਵਿਚਾਰ ਮਨ ਮਾਰੇ ਜੀਵਿਤ ਮਰ ਜਾਣ ਨਾਨਕ ਨਦਰੀ ਨਦਰ ਪਛਾਣ।

ਕੀਮ ਨਾ ਪਾਈ। ਔਗੁਣ ਜਾਣੇ ਤਾਂ ਪੁੰਨ ਕਰੇ ਕਿਉਂ, ਕਿਉਂ ਨੇਗਾ ਸਵਿਕਾਈ। ਕਰੋ ਅਢਾਈ ਧਰਤੀ ਮੰਗੀ ਬਾਮਨ ਰੂਪ ਬਹਾਨੇ, ਕਿਉਂ ਪਿਆਲ ਜਾਏ ਕਿਉਂ ਸ਼ਰੀਏ। ਜੇ ਬਲ ਰੂਪ ਪਛਾਨੇ ਰਾਜਾ ਜਨਮੇਜਾ ਦੇ ਮਤੀ, ਬਰਜ ਬਿਆਸ ਪੜਾਇਆ ਇਨ ਕਰ ਜਗ ਅਠਾਰੇ ਕਾਏ। ਕਿਰਤਨਾ ਚੱਲੇ ਚਲਾਇਆ ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਭਾਏ ਸੁਭਾਈ। ਜੋ ਕੁਛ ਵਰਤੈ ਤੁਧੇ ਸਲਾਹੀ ਸਭ ਤੇਰੀ ਵਡਿਆਈ। ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੇ ਸਦਾ ਰਹੇ ਸਰਣਾਈ। ਮਨਮੁਖ ਮੁਗਧ ਆਗੇ ਚੇਤੇ ਨਾਹੀ ਦੁੱਖ ਲਾਗੇ ਪਛਤਾਈ। ਆਪੇ ਕਰੇ ਕਰਾਏ ਕਰਤਾ ਜਿਨ ਇਹ ਰਚਨਾ ਰਚੀਏ। ਹਰ ਅਭਮਾਨ ਨਾ ਜਾਈ ਜੀਓ ਅਭਮਾਨੇ ਪਏ ਪਚੀਏ। ਭੁੱਲਣ ਵਿਚ ਕੀਆ ਸਭ ਕੋਈ ਕਰਤਾ ਆਪ ਨਾ ਭੁੱਲੈ। ਨਾਨਕ ਸੱਚ ਨਾਮ ਨਿਸਤਾਰਾ ਕੋ ਗੁਰ ਪ੍ਰਸਾਦ ਅਕੁੱਲੈ। ਪ੍ਰਭਾਤੀ ਮੁਹੱਲਾ ਪਹਿਲਾ ਆਖਣਾ ਸੁਣਨਾ ਨਾਮ ਆਧਾਰ। ਧੰਦਾ ਛੁਟਕ ਗਿਆ ਵੇਕਾਰ ਜੋ ਮਨਮੁਖ ਦੂਜੇ ਪਦ ਖੋਈ। ਬਿਨ ਨਾਵੇ ਮੈਂ ਅਵਰ ਨਾ ਕੋਈ ਸੁਣ ਮਨ ਅੰਧੇ ਮੂਰਖ ਗਵਾਰ। ਆਵਤ ਜਾਤ ਲਾਜ ਨੀ ਲਾਗੇ ਬਿਨ ਗੁਰ ਬੂਡੇ ਬਾਰੋ ਬਾਰ ਰਖਾਓ। ਇਸ ਮਨ ਮਾਇਆ ਮੋਹੇ ਬਿਨਾਸ ਤੁਰ ਕਰਮ ਲਿਖਿਆ ਤਾਂ ਕਹੀਏ ਕਾਸ। ਗੁਰਮੁਖ ਵਿਰਲਾ ਚੀਨੇ ਕੋਈ ਨਾ ਵਿਹੂਨਾ ਮੁਕਤ ਨਾ ਹੋਈ। ਭਰਮ ਭਰਮ ਡੋਲੇ ਲਖ ਚੌਰਾਸੀ ਬਿਨ ਗੁਰ ਬੂਝੇ ਜਮ ਕੀ ਫਾਸੀ। ਇਹੋ ਮਨੁਆ ਖਿਨ ਖਿਨ ਊਬ ਪਿਆਲ ਗੁਰਮੁਖ ਛੂਟੇ ਨਾਮ ਸਮਾਲ। ਆਪੇ ਸੱਦੇ ਢਿੱਲ ਨਾ ਹੋਏ ਸ਼ਬਦ ਮਰੇ ਪਹਿਲਾ ਜੀਵੇ ਸੋਏ। ਬਿਨ ਗੁਰ ਸੋਝੀ ਕਿਸੇ ਨਾ ਹੋਏ ਆਪੇ ਕਰੇ ਕਰਾਵੇ ਸੋਏ। ਝਗੜ ਚੁਕਾਵੇ ਹਰ ਗੁਣ ਗਾਵੇ ਪੂਰਾ ਸਤਿਗੁਰ ਸਹਿਜ ਸਮਾਵੇ। ਇਹੋ ਮਨ ਡੋਲਤ ਤਉ ਠਹਿਰਾਵੇ ਸੱਚ ਕਰਨੀ ਕਰਕਾਰ ਕਮਾਵੇ। ਅੰਤਰ ਜੂਠਾ ਕਿਉਂ ਸੁਚ ਹੋਏ ਸਬਦੀ ਤੋਵੇ ਵਿਰਲਾ ਕੋਏ। ਗੁਰਮੁਖ ਕੋਈ ਸੱਚ ਕਮਾਵੇ ਆਵਣ ਜਾਣਾ ਠਾਕ ਰਖਾਵੇ। ਪਉ ਖਾਣਾ ਪੀਣਾ ਸੁਰਸਾਰ ਹਰ ਜਨ ਸੰਗਤ ਪਾਵੇ ਪਾਰ। ਸੱਚ ਬੋਲੇ ਬੋਲਾਵੇ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ। ਹਰ ਜਸ ਕਰਮ ਧਰਮ ਪਦ ਪੂਜਾ ਕਾਮ ਕ੍ਰੋਧ ਅਗਨੀ ਮੈਂ ਪੂੰਜਾ। ਹਰ ਚਾਖਿਆ ਤਉ ਮਨ ਪੀਜਾ ਪਰਮਤ ਨਾਨਕ ਅਵਰ ਨਾ ਦੂਜਾ। ਪ੍ਰਭਾਤੀ ਮੁਹੱਲਾ ਪਹਿਲਾ ਰਾਮ ਨਾਮ ਜਪ ਅੰਤਰ ਪੂਜਾ।

ਜਿਉਂ ਭਾਵੇ ਤਿਉਂ ਰੱਖੋ ਅਰਦਾਸ। ਸਚ ਜੇਵਾ ਹਰ ਰਸ ਨਰਸਾਈ, ਗੁਰਮਤ ਛੂੜਸ ਪ੍ਰਭ ਸਰਣਾਈ। ਕਰਮ ਧਰਮ ਪ੍ਰਭ ਮੇਰੇ ਕੀਏ, ਨਾਮ ਵਡਾਈ ਸਿਰ ਕਰਮਾ ਕੀਏ। ਸਤਿਗੁਰ ਕੇਵਲ ਚਾਰ ਪਦਾਰਥ, ਤੀਨ ਸਮਾਏ ਏਕ ਕਿਰਤਾਰਥ। ਸਤਿਗੁਰ ਦੀਏ ਮੁਕਤ ਧਿਆਨਾ, ਹਰ ਪਲ ਚੀਨ ਪਏ ਪ੍ਰਧਾਨਾ। ਮਨ ਤਨ ਸੀਤਲ ਗੁਰ ਬੂਝ ਬੁਝਾਈ, ਪ੍ਰਭ ਨਿਵਾਜੇ ਕਿਨ ਕੀਮਤ ਪਾਈ। ਕਹੋ ਨਾਨਕ ਗੁਰ ਬੂਝ ਬੁਝਾਈ, ਨਾ ਬਿਨਾ ਗਤ ਕਿਨੇ ਨਾ ਪਾਈ। ਪ੍ਰਭਾਤੀ ਮਹੱਲਾ ਪਹਿਲਾ, ਇਕ ਤੁਰ ਬਖਸ ਲਏ ਗੁਰਪੂਰੇ। ਸੱਚੀ ਬਣਤ ਬਣਾਈ, ਹਰ ਰੰਗ ਰਾਤੇ ਸਦਾ ਰੰਗ ਸਾਚਾ। ਦੁੱਖ ਵਿਸਰੇ ਪਦ ਪਾਈ, ਝੂਠੀ ਦੁਰਮਤ ਕੀ ਚਤੁਰਾਈ। ਬਿਨਸਤ ਬਾਰ ਨਾ ਲਾਗੇ ਕਾਈ ਰਹਾਉ। ਮਨਮੁਖ ਕਉ ਦੁਖ ਦਰਦ ਵਿਆਪਸ, ਮਨਮੁਖ ਦੁਖ ਨ ਜਾਈ। ਸੁਖ ਦੁਖ ਦਾਤਾ ਗੁਰਮੁਖ ਜਾਤਾ, ਮੇਲ ਲਏ ਸਰਣਾਈ। ਮਨਮੁਖ ਤੇ ਆਪ ਭਗਤ ਨ ਹੋਵਸ, ਹੋਮੇ ਪਜੇ ਦੇਵਾਨੇ। ਇਹੋ ਮਨੁਆ ਖਿਨ ਊਬ ਪਿਆਲੀ, ਜਬ ਲਗ ਸ਼ਬਦ ਨਾ ਜਾਣੇ। ਭੂਖ ਪਿਆਸਾ ਜਗ ਪਇਆ, ਤਿਪਤ ਨਹੀਂ ਬਿਨ ਸਤਿਗੁਰ ਪਾਏ। ਸਹਿਜੇ ਸਹਿਜ ਮਿਲੇ ਸੁਖ ਪਾਈਏ, ਦਰਗੇ ਪੈਦਾ ਜਾਏ। ਦਰਗੇ ਦਾਨਾ ਬੀਨਾ ਇਕ ਆਪੇ, ਨਿਰਮਲ ਗੁਰ ਕੀ ਬਾਣੀ। ਆਪੇ ਸੁਰਤਾ ਸਚ ਵਿਚਾਰਸ, ਆਪੇ ਬੂਝੇ ਪਾਦ ਨਿਰਵਾਣੀ। ਜਲ ਤਰੰਗ ਅਗਨੀ ਪਵਨੇ ਫੋਨ, ਤ੍ਰੈ ਮਿਲ ਜਗਤ ਪੁਪਾਇਆ। ਐਸਾ ਬਲ ਛਲ ਤਿਨ ਕਉ ਦੀਆ, ਹੁਕਮੀ ਠਾਕ ਰਖਾਇਆ। ਐਸੇ ਜਾਨ ਵਿਰਲੇ ਜਗ ਅੰਦਰ, ਪਰਖ ਖਜਾਨੇ।

ਕੇ ਚਰਨ ਪਖਾਲੇ, ਜਿਨ੍ਹਾਂ ਗੁਰਮੁਖ ਸਾਚਾ ਪਾਇਆ। ਪ੍ਰਭਾਤੀ ਮਹੱਲਾ ਤੀਜਾ ਵਿਭਾਸ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ, ਹਰ ਮੰਦਰ ਸਬਦੇ ਖੋਜੀਏ, ਹਰ ਨਾਮੋ ਲਿਓ ਸਮਾਲ। ਮਨ ਮੇਰੇ ਸਬਦ ਰਪੇ ਰੰਗ ਹੋਏ, ਸੱਚੀ ਭਗਤ ਸੱਚਾ ਹਰ ਮੰਦਰ। ਪ੍ਰਗਟੀ ਸਾਚੀ ਸੋਏ ਰਹਾਓ, ਹਰ ਮੰਦਰ ਇਹੋ ਸਰੀਰ ਹੈ। ਗਿਆਨ ਰਤਨ ਪ੍ਰਗਟ ਹੋਏ, ਮਾਨਮੁਖ ਮੂਲ ਨਾ ਜਾਣਨੀ, ਮਾਨਸ ਹਰ ਮੰਦਰ ਨਾ ਹੋਏ। ਹਰ ਮੰਦਰ ਹਰ ਜੀਓ ਸਾਜਿਆ, ਰੱਖਿਆ ਹੁਕਮ ਸਵਾਰ। ਤੁਰ ਲੇਖ ਲਿਖਿਆ ਸੋ ਕਮਾਵਣਾ, ਓਏ ਨਾ ਮੇਟਣ ਹਾਰ। ਸ਼ਬਦ ਚੀਨ ਸੁਖ ਪਾਇਆ, ਸੱਚੇ ਨਾਏ ਪਿਆਰ। ਹਰ ਮੰਦਰ ਸਬਦੇ ਸੋਹਣਾ, ਕੰਚਨ ਕੋਟ ਅਪਾਰ। ਹਰ ਮੰਦਰ ਇਹੋ ਜਗਤ ਹੈ, ਗੁਰਬਿਨ ਘੋਰ ਅੰਧਾਰ। ਦੂਜਾ ਪਾਉ ਕਰ ਪੂਜਦੇ, ਮਨਮੁਖ ਅੰਧ ਗਵਾਰ। ਜਿੱਥੇ ਲੇਖਾ ਮੰਗੀਏ, ਜਿੱਥੇ ਦੇਹ ਜਾਤ ਨਾ ਜਾਏ। ਸਾਜਰ ਤੇ ਉਬਰੇ, ਦੁਹੇ ਦੂਜੇ ਪਾਏ। ਹਰ ਮੰਦਰ ਮੈਂ ਨਾ ਮਨਧਾਨ ਹੈ, ਨਾ ਬੂਝੇ ਮੁਗਦ ਗਵਾਰ। ਗੁਰਪ੍ਰਸਾਦੀ ਚੀਨਿਆ, ਹਰ ਰਾਖਿਆ ਉਰਤਹਾਰ। ਗੁਰ ਕੀ ਬਾਣੀ ਗੁਰ ਤੇ ਜਾਤੀ, ਜੇ ਸਬਦ ਤੇ ਰੰਗ ਲਾਏ। ਪਵਿੱਤ ਪਾਵਨ ਸੇਜਨ ਨਿਰਮਲ, ਹਰ ਕੈ ਨਾਮ ਸਮਾਏ। ਹਰ ਮੰਦਰ ਹਰ ਕਾ ਹਾਟ ਹੈ, ਰੱਖਿਆ ਸਬਦ ਸਵਾਰ। ਤਿਸ ਸੌਦਾ ਏਕ ਨਾਮ, ਗੁਰਮੁਖ ਲੈਨ ਸਵਾਰ। ਹਰ ਮੰਦਰ ਮੈਂ ਮਨ ਲੋਟ ਹੈ,

ਪਾਇਆ ਜਾਏ, ਸਤਿਗੁਰ ਤੇ ਸਹਿਜ ਉਪਜੈ, ਹਉਮੈ ਸ਼ਬਦ ਜਲਾਏ, ਹਰ ਸਰਣਾਈ ਪਜ ਮਨ ਮੇਰੇ, ਸਭ ਕੁਛ ਕਰਨੈ ਜੋਗ, ਨਾਨਕ ਨਾਮ ਨਾ ਵਿਸਰੈ, ਜੋ ਕੁਛ ਕਰੈ ਸੋ ਹੋਗ। ਵਿਭਾਸ ਪ੍ਰਭਾਤੀ ਮਹੱਲਾ ਪੰਜਵਾਂ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਾਤ ਪਿਤਾ ਭਾਈ ਸੁਧ ਬੰਤਾ, ਚੁਗੈ ਚੋਗ ਅਨਸਿਓ ਜੋਤਾ, ਉਰਜ ਪਰਿਓ ਮਨ ਮੀਠ ਮੁਹਾਰਾ, ਗੁਣ ਗਾਕ ਮੇਰੇ ਪ੍ਰਾਨ ਅਧਾਰਾ, ਏਕ ਹਮਾਰਾ ਅੰਤਰ ਜਾਮੀ, ਤਰ ਏਕਾ ਮੈਂ ਟਿਕ ਏਕ ਸਕੀ, ਸਿਰ ਸਾਹ ਵੜ ਪੁਰਖ ਸਵਾਮੀ ਰਖਾਓ। ਛਲ ਨਾਗਰ ਸਿਓ ਮੇਰੀ ਟੂਟਨ ਹੋਈ, ਗੁਰ ਕਹਿਆ ਇਹ ਝੂਠੀ ਤੋਹੀ, ਮੁਖ ਮੀਠੀ ਖਾਈ ਕੌਰਾਏ, ਅੰਮ੍ਰਿਤ ਨਾਮ

ਪਟਨਾ ਬਣਿਆ, ਗੁਰ ਉਪਦੇਸ਼ ਮੋਹਿ ਕਾਨੀ ਸੁਣਿਆ। ਜੇ ਦੇਖੋ ਤੇ ਮਾਂ ਚੰਡਾਲ, ਰਾਖ ਲੀਗੇ ਆਪਣੇ ਗੁਰ ਗੋਪਾਲ। ਦਸ ਨਾਰੀ ਮੈਂ ਕਰੀ ਦੁਹਾਗਨ, ਗੁਰ ਕਹਿਆ ਇਹ ਰਸੇ ਬਖਾਗਨ। ਇਨ ਸਰਬੰਧੀ ਪ੍ਰਸਤ ਲਜਾਏ, ਹਮ ਗੁਰ ਰਾਖੇ ਘਰ ਲਿਵਲਾਏ। ਅੰਗ ਮੇਵ ਸਿਉ ਮਸਲਤ ਛੋਡੀ, ਗੁਰ ਕਹਿਆ ਇਹੋ ਮੂਰਖ ਹੋਡੀ। ਇਹੋ ਨੀ ਘਰ ਘਰ ਕਹੀ ਨਾ ਪਾਏ, ਹਮ ਗੁਰ ਰਾਖ ਲੀਗੇ ਲਿਵਲਾਏ। ਇਨ ਲੋਗਨ ਸਿਉ ਹੁਮ ਪੈ ਬੈਰਾਈ, ਇਹ ਗ੍ਰਹਿ ਮੈਂ ਦੋਏ ਨਾ ਖਟਾਈ। ਆਏ ਪ੍ਰਪੇ ਅੰਚਲ ਲਾਗ, ਕਰੋ ਤਪਾਵਸ ਪ੍ਰਭ ਸਭਾਗ। ਪ੍ਰਭ ਹੱਸ ਬੋਲੇ ਪੀਏ।

ਗ੍ਰਹਿਤ ਨਸਤਾ ਦੇ ਛੋੜ ਪਰਦੇਸੇ ਤਾਇਆ ਪੰਚੰਡਾਲ ਨਾਲੇ ਲੈ ਆਇਆ ਤਾਨ ਫਰਾਏ ਹਿਰਾਏ ਟੂਕਾ ਕਰ ਕਰ ਮੰਗ ਤ੍ਰਿਪਤਾਵਨ ਤੇ ਚੂਕਾ ਬੰਤਾ ਛੋੜ ਬਾਦ ਨਦਰ ਪਰ ਨਾਰੀ ਵੇਸ ਨਾ ਪਾਈ ਗੇ ਮਹਾਂ ਦੁਖਿਆਰੀ ਬੋਲੇ ਨਾਹੀ ਹੋਏ ਬੈਠਾ ਮੋਨੀ ਅੰਤਰ ਕਲਪ ਭਵਾਈ ਗੇ ਜੋਨੀ ਅੰਤ ਰਹਿਤਾ ਦੁਖ ਦੇਹੀ ਸਹਿਤਾ ਹੁਕਮ ਨਾ ਬੂਝੇ ਵਿਆਪਿਆ ਮਮਤਾ ਬਿਨ ਸਤਿਗੁਰ ਕਿਨੇ ਨਾ ਪਾਈ ਪਰਮ ਗਤੇ।

ਨਿਮ ਕਿਰਦੇ ਤਾਰੇ ਗੋਬਿੰਦ ਜਬ ਸਭ ਕਾਰਜ ਸਾਰੇ ਉੱਚੇ ਤੇ ਉੱਚਾ ਪ੍ਰਵਥਾਨ ਹਰ ਜਨ ਲਾਵੇ ਸਹਿਜ ਧਿਆਨ ਦਾਲ ਦਾਸਨ ਕੀ ਬਾਛੋ ਤੂਰ ਸਰਬ ਕਲਾ ਪ੍ਰੀਤਮ ਭਰਪੂਰ ਮਾਤ ਪਿਤਾ ਹਰ ਪ੍ਰੀਤਮ ਨੇਰਾ ਮੀਤ ਸਾਜਨ ਪਰਵਾਸਾ ਤੇਰਾ ਕਰ ਗਏ ਲੀਨੇ ਆਪਣੇ ਦਾਸ ਜਪ ਜੀਵੇ ਨਾਨਕ ਗੁਣਤਾਸ ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਰਨ ਜੀਵਨ ਕੀ ਸੰਕਾ ਨਾਸੀ ਆਪਣ ਰੰਗ ਸਹਿਜ ਪ੍ਰਗਾਸੀ ਪ੍ਰਗਟੀ ਜੋਤ ਮਿਟਿਆ ਅੰਧਿਆਰਾ ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਉ ਜੈ ਆਨੰਦ ਦੁਖ ਦੂਰ ਪਿਆਨਾ ਮਨ ਮਾਨਕ ਲਿਵ ਤਤ ਲੁਕਾਨਾ ਜੋ ਕਿਛ ਹੋਆ ਤੋ ਤੇਰਾ ਭਾਣਾ ਜੋ ਇਵ ਬੂਝੇ ਸੋ ਸਹਿ ਸਮਾਣਾ ਕਹਿਤ ਕਬੀਰ ਕੇਲ ਬਖ ਗਏ ਖੀਣਾ ਮਨ ਭਇਆ ਜਗ ਜੀਵਨ ਲੀਣਾ ਪ੍ਰਭਾਤੀ ਅਲੋ ਏਕ ਮਸੀਤ ਬਸਤ ਹੈ ਅਵਰ ਮੁਰਖ ਕਿਸ ਕੇਰਾ ਹਿੰਦੂ ਮੂਰਤ ਨਾਮ ਨਿਵਾਸੀ ਦੋ ਮੈਂ

ਅੱਲੇ ਮੁਕਾਮਾਂ ਦਿਲ ਮੈਂ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮੁਕਾਮਾਂ ਬ੍ਰਾਹਮਣ ਗਿਆਤ ਕਰੇ ਚੌਬੀਸਾ ਤਾਜੀ ਮਹੇ ਰਮਜਾਨਾ ਗਿਆਰੇ ਮਾਸ ਪਾਸ ਕਏ ਰਾਖੇ ਇੱਕ ਮਹੇ ਨਿਧਾਨਾ ਕਾਂ ਉਡੀਸੇ ਮੱਜਨ ਕੀਆ ਕਿਆ ਮਸੀਤ ਸਿਰ ਨਾਏ ਦਿਲ ਮੈਂ ਕਵਟ ਨਿਵਾਜ ਗੁਜਾਰੇ ਕਿਹਾ ਕਾਬੇ ਜਾਏ ਇਤੇ ਔਰਤ ਮਰਦਾ ਸਾਜੇ ਇਹ ਸਭ ਰੂਪ ਤੁਮਾਰੇ ਕਬੀਰ ਪੂੰਗਰਾ ਰਾਮ ਅੱਲੇ ਕਾ ਸਭ ਗੁਰਪੀਰ ਹਮਾਰੇ ਏਤ ਕਬੀਰ ਸੁਨੋ ਨਰ ਨਰਵੇ ਪਰੋ ਏਕ ਕੀ ਸਰਨਾ ਕੇਵਲ ਨਾਮ ਜਪੋ ਰੇ ਪ੍ਰਾਨੀ ਤਬ ਕੀ ਨਿਹਚੇ ਤਰਨਾ ਪ੍ਰਭਾਤੀ ਆਵਲ ਅੱਲੇ ਨੂਰ ਉਪਾਇਆ ਕੁਦਰਤ ਕੇਸਾ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮ ਨਾ ਭੁੱਲੋ ਪਾਈ ਖਾਲਿਕ ਖਲਕ ਖਲਕ ਮੈਂ ਖਾਲਿਕ।

ਆਈ ਮੇਰਾ ਪ੍ਰਭ ਰਵਿਆ ਸਰ ਬੈਠਾ ਈ ਰਹਾਉ ਮਾਨੇ ਹਾਟ ਮਾਨੇ ਪਾਠ ਮਾਨੇ ਹੈ ਪਾਸਾਰੀ ਮਾਨੇ ਬਾਸੇ ਨਾਨਾ ਭੇਦੀ ਪਰਮਤ ਹੈ ਸੰਸਾਰੀ ਗੁਰ ਕੇ ਸ਼ਬਦ ਇਹੋ ਮਨ ਰਾਤਾ ਦੁਬਦਾ ਸਹਿ ਸੁਮਾਣੀ ਸਭ ਹੁਕਮ ਹੁਕਮ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਪਦੇ ਪੁਰਖੋਤਮ ਤਾਚੀ ਅਵਗਦ ਬਾਣੀ ਨਾਮਾ ਕਹੇ ਜਗ ਜੀ ਮਨ ਪਾਇਆ ਹਿਰਦੇ ਅਲਖ ਬਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾਕਾ ਅੰਤ ਨ ਜਾਣਿਆ ਸਰਬ ਨਿਰੰਤਰ ਰਾਮ ਰਵਿਆ ਰਵ ਐਸਾ ਰੂਪ ਵਿਖਾਨਿਆ ਗੋਬਿੰਦ ਗਾਜੇ ਸ਼ਬਦ ਬਾਜੇ ਆਨੰਦ ਰੂਪੀ ਮੇਰੋ ਰਾਮਈਆ ਹਰਹਾਓ ਬਾਵਨ ਬੀਖੂ ਬਾਨੇ ਬੀਖੇ ਬਾਸਤੇ ਸੁਖ ਲਾਗਲਾ

ਸਾਠ ਸਮਾਇਲਾ ਪ੍ਰਭਾਤੀ ਅਕੁਲ ਪੁਰਖ ਇਕ ਚਲ ਉਪਾਇਆ ਗੜ ਗੜ ਅੰਕਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੇ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਉ ਜਿਉਂ ਪ੍ਰਗਾਸਿਆ ਮਾਟੀ ਕੁੰਭੇਉ ਆਪ ਹੀ ਕਰਤਾ ਬੀਠਲ ਦੇਉ ਜੀ ਕਾ ਬੰਧਨ ਕਰਮ ਵਿਆਪੇ ਜੋ ਕੀਆ ਸੋ ਆਪੇ ਆਪੇ ਪਰਮਤ ਨਾਮ ਦਿਉ ਇਉ ਜਿਉ ਚਿਤਵੇ ਸੋ ਲਹੇ ਅਮਰ ਹੋਏ ਸਦ ਆਕੁਲ ਰਹੇ ਪ੍ਰਭਾਤੀ ਭਗਤ ਬੇਣੀ ਜੀ ਕੀ ਇਕ ਓਅੰਕਾਰ ਸਤਿਗੁਰ ਪ੍ਰਸਾਦ ਤਾਨ ਚੰਦਨ ਮਸਤਕ ਪਾਤੀ ਹਿਰਦ ਅੰਤਰ ਕਰ ਤਲਕਾਤੀ ਠੱਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਣ ਮੁਖ ਭਾਗਾ ਕਲ ਭਗਵਤ ਬੰਦ ਚਿਰਾਮੰਗ ਕਰੂਰ ਦਿਸ਼ਟਰਤਾ ਨਿਸਬਾਦੰ ਰਹਾਉ ਨਿਤ ਪ੍ਰਤ ਇਸਨਾਨ ਸਰੀਰੰ ਦੁਇ ਧੋਤੀ ਕਰਮ ਮੁਖ ਖੀਰੰ ਹਿਰਦੇ ਸ਼ੁਰੀ ਸੰਦੇਹਾਨੀ ਪਰ ਦਰਭ ਹਿਰਨ ਕੀ ਬਾਨੀ ਸਿਰ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ ਪਗ ਨਾਚਸ ਚਿਤ ਅਕਰਮੰ ਏ ਲੰਪਟ ਨਾਚ ਅਧਰਮੰ ਮ੍ਰਿਗ ਆਸਨ ਤੁਲਸੀ ਮਾਲਾ ਕਰ ਉਜਰ ਤਿਲਕ ਕਪਾਲਾ ਹਿਰਦੇ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨ

ਗੁਰ ਪ੍ਰਸਾਦ ਰਾਗ ਜੈ ਜਾਵੰਤੀ ਮਹੱਲਾ ਨਾਮਾ ਰਾਮ ਸਿਮਰ ਇਹ ਹੈ ਤੇਰੇ ਕਾਜ ਹੈ ਮਾਇਆ ਕੋ ਸੰਗ ਤਿਆਗ ਪ੍ਰਭ ਜੂ ਕੀ ਸਰਨ ਲਾਗ ਜਗਤ ਸੁਖ ਮਾਨ ਮਿਥਿਆ ਝੂਠੋ ਸਭ ਸਾਜ ਹੈ ਹਰਹਾਉ ਸੁਪਨੇ ਜੋ ਤਨ ਪਛਾਣ ਕਾਹੇ ਪਰ ਕਰਤਮਾਨ ਬਾਰੂ ਕੀ ਭੀਤ ਜੈਸੇ ਬਸਦਾ ਕੋ ਰਾਜ ਹੈ ਨਾਨਕ ਜਨ ਕਹਿਤ ਬਾਤ ਬਿਨਸ ਜੈ ਹੈ ਤੇਰੋ ਗਾਤ ਛਿਨ ਛਿਨ ਕਰ ਗਯੋ ਕਾਲ ਤੈਸੇ ਜਾਦ ਆਜ ਹੈ ਜੈ ਜਾਵੰਤੀ ਮਹੱਲਾ ਨਾਵਾਂ ਆਰਾਮ ਭਜ ਜਨਮ ਸਰ।

ਇੱਕ ਜਾਤ ਹੈ ਵਿਖਿਆ ਵਿਖ ਜਿਉਂ ਵਿਸਾਰ ਪ੍ਰਭ ਕਉ ਜਸਹੀਏ ਧਾਰ ਨਾਨਕ ਜਨ ਕਹਿ ਪੁਕਾਰ ਅਵਸਰ ਵਿਹਾਤ ਹੈ ਜੈ ਜਾਵੰਤੀ ਮਹੱਲਾ ਨਾਵਾਂ ਰੇ ਮਨ ਕੌਣ ਗਦ ਹੋਏ ਹੈ ਤੇਰੀ ਇਹ ਜਗ ਮੈਂ ਰਾਮ ਨਾਮ ਸੋ ਤੋ ਨਹੀਂ ਸੁਣਿਓ ਕਾਨ ਵਿਖੇ ਸੁ ਅਤ ਲੁਭਾਨ ਮਤ ਨਾਹਿਨ ਫੇਰੀ ਰਹਾਓ ਮਾਸ ਕੋ ਜਨਮ ਲੀਨ।

ਤੀ ਮਹੱਲਾ ਪਹਿਲਾ ਪੜ ਪੁਸਤਕ ਸੰਧਿਆ ਬਾਦੰ ਸਿਲ ਪੂਜਸ ਬਗਲ ਸਮਾਧੰ ਮੁਗ ਝੂਠ ਬਪੂਖਨ ਸਾਰੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਿਲਾਟੰ ਦੁਇ ਧੋਤੀ ਬਸਤਰ ਕਪਾਟੰ ਜੋ ਜਾਣਸ ਬ੍ਰਹਮੰ ਕਰਮੰ ਸਾ ਭੋਟ ਨਿਸ਼ਚੈ ਕਰਮੰ ਕਹੋ ਨਾਨਕ ਨਿਚੋ ਤਿਹਾਵੇ ਬਿਨ ਸਤਗੁਰ ਪਾਟ ਨਾ ਪਾਵੇ ਨਿਫਲੰ ਤਸ ਜਿਨਮਸ ਜਾਵਦ ਬ੍ਰਹਮਨਾ ਬਿੰਦ ਤੇ ਸਾਗਰੰ ਸੰਸਾਰਸ ਪੁਰਪੁਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ।

ਕਤੰਚ ਪਿਤਾ ਕਤੰਚ ਬਣਤਾ ਵਿਨੋਦ ਸੁਤ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ ਅਤੇ ਕਤੰਚ ਚਪਲ ਮੋਹ ਨਿਰੂਪੰ ਪੇਖੰਤੇ ਤਿਆਗੰ ਕ੍ਰੋਧ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿੰਗ ਅਚੁੱਤ ਤਨੇ ਤ੍ਰਿਗੰਤ ਮਾਤ ਪਿਤਾ ਸੁਨੇਹੰ ਤ੍ਰਿਗ ਸੁਨੇਹੰ ਭਰਾਤ ਬਾਂਧਵ ਤ੍ਰਿਗ ਸੁਨੇਹੰ ਬਨਤਾ ਬਿਲਾਸ ਸੁਤ ਤ੍ਰਿਗ ਸੁਨੇਹੰ ਗਿਰਹਾਰਥ ਕਹਿ ਸਾਧ ਸੰਗ ਸੁਨੇਹ ਸਤਿਅੰ ਸੁਖਿੰਗ ਬਸੰਤ ਨਾਨਕ ਮਿਥਿਅੰਤ ਦੇਹੰ ਖੀਣੰਤ ਬਲਨੰ ਵਰਧੰਤ ਜਰੂਆ ਹਿਤਅੰਤ ਮਾਇਆ ਅਤਿਅੰਤ ਆਸਾ ਅਥਿਤ ਪਵਨੰ ਗਣੰਤ ਸੁਵਾਸਾ ਪਯਾਨ ਧਰਮੰ ਪਤੰਤ ਮੋਕੂਪ ਦੁਰਲਭ ਦੇਹੰ ਤਤ ਆਸਰਿੰਗ ਨਾਨਕ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕਿਰਪਾ ਕਾਜ ਕੋਟੰ ਰਚੰਤ ਤੋਯੰ ਲੇਪਨੰ ਰਗਤ ਚਰਮਣ ਨਵੰਤ ਦੁਆਰੰ ਪੀਤ ਰਹਿਤੰ ਬਾਏ ਰੂਪੰ ਅਸਥੰਬਨ ਗੋਬਿੰਦ ਨਾਮੰ ਨੈ ਸਿਮਰੰਤ ਅਗਿਆਨੀ ਜਾਣੰਤ ਅਸਥਿਰੰ ਦੁਰਲਭ ਦੇ ਉਦਰਹੰਤ ਸਾਧ ਸਰਨ ਨਾਨਕ ਹਰ ਹਰ ਹਰ ਹਰ ਹਰ ਹਰੇ ਜਪੰਤ ਸੁਭੰਤ ਤੋਯੰ ਅਚੁੱਤ ਗੁਣਗਿਅੰ ਪੂਰਨ

ਇਖੰਤ ਬਦਕ ਪ੍ਰਹਾਰੇ ਲਖ ਆਵਦ ਹੈ ਅਹੋ ਜਸਰ ਖੇਨ ਗੋਪਾਲ ਹੈ ਨਾਨਕ ਰੋਮ ਨਾ ਛੇਦਿਅਤ ਬਹੁ ਜਤਨ ਕਰਤਾ ਬਲਵੰਤਕਾਰੀ ਸੇਵੰਤ ਸੂਰਾ ਚਦਰ ਦਿਸੈ ਬੇਖਮ ਥਾਨ ਬਸੰਤ ਉੱਚੈ ਨੈ ਸਿਮਰੰਤ ਮਰਣੰ ਕਦਾਂਚੈ ਹੋਵੰਤ ਆਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖਤੇ ਸਬਦੰ ਰਤਨ ਹਿਤੰ ਮਾਇਆ ਕੀਰਤੰ ਕਲੀ ਕਰਮ ਕ੍ਰਿਤਵਾ ਮਿਟੰਤ ਤਤਰਾਗਤ ਪਰਮ ਮੋਹੰ ਭਗਵਾਨ ਰਮਣੰ ਸਰਬਤਰਥਾਨਿਯੰ ਦ੍ਰਿਟ ਤੋਯੰ ਅਮੋਘ ਦਰਸਨੰ ਸੰਤ ਸਾਧ ਰਸਨਾ ਹਰ ਹਰ ਹਰ ਹਰੇ ਨਾਨਕ ਪਿਰਿੰਗ ਜਾਪ ਜਪਨਾ ਪਟੰਤ ਰੂਪੰ ਕਟੰਤ ਦੀਪੰ ਪਟੰਤ ਰਵ ਸਸੀਅਰ ਨਖੇਤਰ ਗਗਨੰ ਪਟੰਤ ਬਸਦਾ ਗਿਰ ਤਰਸੇ ਖੰਡੰ ਪਟੰਤ ਲਲਨਾ ਸੁਪ੍ਰਾਤ ਹੀਤੰ ਪਟੰਤ ਕਨਕ ਮਾਨਕ ਮਾਇਆ ਸਵੈ ਰੂਪੰ ਨੈ ਕਟੰਤ ਕੇਵਲ ਗੋਪਾਲ ਅਚੁੱਤ ਅਸਤਰੰ ਨਾਨਕ ਸਾਧ ਜਾਨ ਨੈ ਬਿਲੰਬ ਧਰਮੰ ਬਿਲੰਬ ਪਾਪੰ ਦਿਰਣਤ ਨਾਮੰ ਤਜੰਤ ਲੋਭੰ ਸਰਣ ਸੰਤੰ ਕਿਲਭਕਨਾਸੰ ਪ੍ਰਾਪਤੰ ਧਰਮ ਲਖੇਣ ਨਾਨਕ ਜੇ ਸੋ ਪ੍ਰਸੰਨ ਮਾਧਵ ਮਿਰਤ ਮੋਹੰ ਅਲਪ ਬੁੱਧਿੰ ਰਚੰਤ ਬਨਤਾ ਬਿਨੋਦ ਸਾਹੰ ਜੌਬਨ ਬਹਿਕਰਮ ਕਨਕ ਕੁੰਡਲੈ ਬਚਿੱਤਰ ਮੰਦਰ ਸੁਭੰਤ ਵਸਤਰਾ ਇਤਿਅੰਤ ਮਾਇਆ ਵਿਆਪਤੰ ਹੇ ਅਚੁੱਤ ਸਰਣ ਸੰਤ ਨਾਨਕ ਜਨਮ ਤਾਂ ਮਰਣੰ ਹਰਖੰ ਤਾਂ ਸੋਗੰ ਹੋਗੰ ਤਾਂ ਰੋਗੰ ਊਚੰ ਤਾਂ ਨੀਚੰ ਨਾਨਾ ਸੋ ਮੂਚੰ ਰਾਜੰ ਤਾਂ ਮਾਨੰ ਅਭਮਾਨੰ ਤਾਂ ਹੀਨੰ ਪਰਵਿਰਤ ਮਾਰਗੰ ਵਰਤੰਤ ਬਿਨਾਸਨੰ ਗੋਬਿੰਦ ਭਜਨ ਸਾ ਸੰਗੇਨ ਅਸਤਰੰ ਨਾਨਕ ਭਗਵੰਤ ਭਜਨ ਹਾਸਨੰ ਕਿਰਪੰ ਤਹਾਰੀਅੰ ਮਾਤਦ ਗਿਆਨੰ ਬਗਸੀਦ ਬੁੱਧਾ ਕੁਸਲਥਾਨੰ ਦਿਸ਼ਯੰਤ ਰਿਖਿਅੰ ਤਿਆਗਮਾਨੰ ਸੀਤਲੰਤ ਹਿਰਦਯੰ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰਦਰਸਲੀਨਾ ਬਾਜੰਤ ਨਾਨਕ ਸ਼ਬਦ ਬੀਣਾ ਤਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁਵਿਧ ਪ੍ਰਕਾਰਾ ਦ੍ਰਿੜੰਤ ਸੁਵਿਦਿਆ ਹਰ ਹਰ ਕਿਰਪਾਲਾ ਨਾਮਦਾਨ ਜਾ ਚੰਤ ਨਾਨਕ ਦੈਨ ਹਾਰ ਗੁਰ ਗੋਪਾਲਾ ਨੈ ਚਿੰਤਾ ਮਾਲ ਪ੍ਰਤ ਨੈ ਚਿੰਤਾ ਕਛ ਲੋਕ ਕਹੇ ਨੈ ਚਿੰਤਾ ਬਨਤਾ ਸੁਧ ਮੀਤ ਹੈ ਪ੍ਰਵਿਰਤ ਮਾਇਆ ਸੰਬੰਧਨ ਹੈ ਦਿਆਲ ਏਕ ਭਗਵਾਨ ਪੁਰਖ ਹੈ ਨਾਨਕ ਸਰਬ ਜੀ ਪ੍ਰਤਪਾਲਕ ਹੈ ਅਨਿਤ ਵਿਤੰ ਅਨਿਤ ਚਿਤੰ ਅਨਿਤ ਆਸਾ ਬਹੁਵਿਧ ਪ੍ਰਕਾਰੰ ਅਨਿਤ ਹੇਤੰ ਅਹੰ ਬੰਧੰ ਪਰਮ ਮਾਇਆ ਮਲਨੰ ਵਿਕਾਰੰ ਤਿਰੰਤ ਜੋ ਅਨੇਕ ਜਠਰਾਗਨ ਨੈ ਸਿਮਰੰਤ ਮਲੀਨ ਬੁੱਧਿੰ ਹੇ ਗੋਬਿੰਦ ਕਰਤਮਯਾ ਨਾਨਕ ਪਦ ਉਧਾਰਨ ਸਾਧ ਸੰਗਮੈ ਗ੍ਰੰਥ ਗਿਰ ਪਦ ਪਾਤਾਲੰ ਜਲੰਤ ਦੇ ਦੀਪ ਬੈਸਵੰਤਰ ਬਹੰਤ ਅਘਾਤੋਯੰ ਤੁਰੰਗੰ ਦੁਖੰਤ ਗ੍ਰਹਿ ਚਿੰਤਾ ਜਨਮ ਤਾਂ ਮਰਣੇ ਅਨਕ ਸਾਧਰੰਗ ਨਾ ਸਿੱਧ ਅਤੇ ਨਾਨਕ ਅਸਤੰਭੰ ਅਸਤੰਭੰ ਅਸਤੰਭੰ ਸ਼ਬਦ ਸਾਧ ਸਵਜਨ ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦਰੰ ਮਹਾਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤ ਅੰਧਕਾਰ ਸਿਮਰਤ ਪ੍ਰਕਾਸ਼ੰ ਗੁਣ ਰਮੰਤ ਅਗ ਖੰਡਨ ਰਿਧਵ ਸੰਤ ਭਏ ਪੀਤ ਦੂਤ ਹੈ ਕਰਮ ਕਰਤ ਮਹਾਨਿਰਮਲ ਹੈ ਜਨਮ ਮਰਨ ਰਹੰਤ ਸਰੋਤਾ

ਨਾਨਕ ਭੋਜਨ ਅਣਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪ ਤਿਸਟ ਤੇ ਤਿਰਸਕਾਰ ਨਹਿ ਪਵੰਤ ਮਾਨ ਪੰਗਨੈ ਹੋਬਾਹੀਨ ਨਹਿ ਪਵੰਤ ਸੰਸਾਰ ਦੁਖਨੈ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਾਸਨੈ ਤੈਨਾ ਸਾਧ ਸਮੂਹ ਸੂਰ ਅਜਿਤੰ ਸੰਗਨਾਹੰ ਤਨ ਨਿਮਰਤਾ ਆਵਦੇ ਗੁਣ ਗੋਬਿੰਦ ਰਮਣੰ ਓੜ ਗੁਰ ਸ਼ਬਦ ਕਰ ਚਰਮਣੈ ਆਰੂੜ ਤੇ ਅਸਵਰਥ ਨਗ ਹੈ ਬੁਝਨ ਤੇ ਪ੍ਰਾਮਾਰਗ ਹੈ ਵਿਚਰਤੇ ਨਿਰਭਯੰ ਸੱਤਰ ਸੈਨਾ ਤਾਇੰਤੇ ਗੋਪਾਲ ਕੀਰਤਨ ਹੈ ਜਿਤ ਤੇ

ਨਗਰੰ ਦੁਰਮ ਛਾਇਆ ਰਚ ਦੁਰਮਤ ਹੈ ਤਤੇ ਕੁਟੰਬ ਮੋਹ ਮਿਥਿਆ ਸਿਮਰੰਤ ਨਾਨਕ ਰਾਮ ਰਾਮ ਨਾਮ ਹੈ ਨਚ ਵਿਦਿਆ ਨਿਧਾਨ ਨਿਗਮੰ ਨਚ ਗੁਣਗ ਨਾਮ ਕੀਰਤਨ ਹੈ ਨਚ ਰਾਗ ਰਤਨ ਕੰਠੰ ਮੈਂ ਚੰਚਲ ਚਤੁਰ ਚਾਤੁਰ ਹੈ ਭਾਗ ਉਦਮ ਲਭਦਿਅੰਗ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਹੈ ਕੰਠ ਰਮਣੀ ਆਰਾਮ ਰਾਮ ਮਾਲਾ ਹਸ ਊਚ ਪ੍ਰੇਮ ਧਾਰਣੀ ਜੀਪਣ ਜੋ ਉੱਤਮ ਸਲੋਕ ਉਦਰਣੰ ਨੈਨ ਨੰਦਨੀ ਗੁਰਮੰਤਰ ਹੀਣ ਅਸ ਜੋ ਪ੍ਰਾਣੀ।

ਤੁਰ ਲੱਭੰ ਤਰੰਗ ਰੂਪੰ ਨੱਚ ਤੁਰ ਲੱਭੰ ਤੁਰਗ ਰਾਜਨ ਨੱਚ ਤੁਰ ਲੱਭੰ ਭੋਜਨੰ ਵਿੰਜਨੰ ਨੱਚ ਤੁਰ ਲੱਭੰ ਸਵਸ਼ ਅੰਬਰ ਹੈ ਨੱਚ ਤੁਰ ਲੱਭੰ ਸੁਤ ਮਿੱਤਰ ਪ੍ਰਾਤ ਬਾਂਧਵ ਨੱਚ ਤੁਰ ਲੱਭੰ ਬਨਤਾ ਵਿਲਾਸ ਹੈ ਨੱਚ ਤੁਰ ਲੱਭੰ ਵਿਦਿਆ ਪ੍ਰਵੀਣ ਨੱਚ ਤੁਰ ਲੱਭੰ ਚਤੁਰ ਚੰਚਲ ਦੁਰਲੱਭੰ ਏਕ ਭਗਵਾਨ ਨਾਮ ਹੈ ਨਾਨਕ ਲਭਦਿਅੰ ਸਾਧ ਸੰਗ ਕਿਰਪਾ ਪ੍ਰਭੰ ਜਤ ਕਤਹਿ ਤਤਹਿ ਦ੍ਰਿਸ਼ਟੰ ਸਵਰਗ।

ਸੰਬੰਧ ਮੂਲੰ ਬਸੰਤੇ ਸਮੀਪ ਕਿਹ ਰਹਿ ਤਤਰਗਤੇ ਸੰਸਾਰ ਹੈ ਨਾਨਕ ਸੋਗ ਹਰਖੰ ਵਿਆਪਤੇ ਛਲੰ ਛਿਦਰੰ ਕੋੜ ਵਿਘਨੰ ਅਪਰਾਧੰ ਕਿਲ ਬਿਖ ਮਲੰ ਪਰਮ ਮੋਹੰ।

ਤਰਨ ਨਾਨਕ ਪੁਰਖ ਅਚੁੱਤ ਹੈ। ਜੇਨ ਕਲਾ ਧਾਰਿਓ ਆਕਾਸੰ ਹੈ ਸੰਤਰੰ ਕਾਸ਼ਟ ਬੇਸ਼ਟੰ, ਜੇਨ ਕਲਾ ਸਜ ਸੂਰ ਨਖੇਤਰ ਜੋਤਿਅੰ ਤਾਸੰ ਸਰੀਰ ਧਾਰਣੰ, ਜੇਨ ਕਲਾ ਮਾਦ ਗਰਭ ਪ੍ਰਤਪਾਲੰ ਨੈ ਛਜੰਤ ਜਠਰ ਰੋਗਣ, ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨੈ ਛਜੰਤ ਤਰੰਗ ਤੋਯਣ, ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਬਤਰ ਜੀਵਣ, ਲਭਦਿਅੰ ਸੰਤ ਸੰਗੇਣ ਨਾਨਕ ਸਵਸ਼ ਮਾਰਗ ਹਰ ਭਗਤਣ, ਮਸਕੰ ਭਗਨੰਤ ਸੈਲੰ ਕਰਦਮੰ ਤਰੰਤ ਪਪੀਲਕ, ਸਾਗਰੰ ਲੰਘੰਤ ਪਿੰਗੰ ਤੰ ਪ੍ਰਗਾਸ ਅੰਧਕ, ਸਾਧ ਸੰਗੇਣ ਸਿਮਰੰਤ ਗੋਬਿੰਦ ਸਰਣ ਨਾਨਕ ਹਰ ਹਰ ਹਰੇ।

ਸਾਰ ਗੋਬਿੰਦ ਹੈ ਬਸੰਤ ਸਾਧ ਹਿਰਦਿੰਗ ਅਚੁੱਤ ਬੁਝੰਤ ਨਾਨਕ ਬੜ ਭਾਗੀ ਹੈ ਉਦਿਆਨ ਬਸਨੰ ਸੰਸਾਰੰ ਸੰਬੰਧੀ ਸਵਾਨ ਸਿਆਲ ਖਰ ਹੈ ਵਿਖਮ ਸਥਾਨ ਮਨ ਮੋਹ ਮਦਰੰ ਮਾਂ ਅਸਾਧ ਪੰਜ ਤਸਕਰ ਹੈ ਹੀਤ ਮੋਹ ਭਏ ਪਰਮ ਬ੍ਰਾਹਮਣੰ ਅੰਗ ਫਾਂਸ ਤੀਖਣ ਕਠਨ ਹੈ ਪਾਵਕ ਤੋ ਅਸਾਧ ਕੋਰੰ ਅਗਮ ਤੀਰ ਨੈ ਲੰਘਨ ਹੈ ਭਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿੰਗ ਰੋਗ ਖੰਡਨ ਹੈ ਸਾ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਵਰ ਹੈ ਸਿਆਮਲੰਗ ਮਧੁਰ ਮਾਨੁਖਿਅੰ ਹਿਰਦਿੰਗ ਭੂਮ ਵਾਇਰਣ ਨਿਵੰਤ ਹੋਵੰਤ ਮਿਥਿਆ ਚੇਤਨੰ ਸੰਤ ਸੁਵਜਨ ਅਚੇਤ ਮੂੜਾ ਨਾ ਜਾਣੰਤ ਕਟੰਤ ਸਾਸਾ ਨਿਤ ਪ੍ਰਤੇ ਛਜੰਤ ਮਹਾਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਅਚੰਤ ਪੁਰਖ ਕੁਟੰਬ ਲੀਲਾ ਨੇਤ ਅਸ ਵਿਖਿਆ ਵਿਨੋਦ ਪ੍ਰਮੰਤ ਪ੍ਰਮੰਤ ਬੋਜਨ ਮਹਾਰਿਓ ਸਰਨ ਨਾਨਕ ਕਰਣਾਮਯ ਹੇ ਜੇਬੇ ਹੇ ਰਸਗੇ ਮਦਰ ਪ੍ਰਿਆ ਤੋਇੰ ਸਤ ਹਦੰਗ ਪਰਮ ਬਾਦੰਗ ਅਵਰਤਿਥ ਹੈ ਸੁਧ ਅਸ਼ਰਣ ਗੋਬਿੰਦ ਦਾਮੋਦਰ ਮਾਧਵੇ ਗਰਬੰਤ ਨਾਰੀ ਮਦੋਨ ਮਤੰਗ ਬਲਵੰਤ ਬਲਾਦ ਕਾਰਣ ਚਰਨ ਕਮਲ ਨੈ ਭਜੰਤ ਤਿਰਣ ਸਮਾਨ ਤਿਗ ਜਨਮਨ ਹੇ ਪਪੀਰਤਾ ਗ੍ਰਸਤੇ ਗੋਬਿੰਦ ਸਿਮਰਨ।

ਪਰੀਆਂ ਅੰਧਕਾਰ ਕੋਲ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰਦਯਾਰੰ ਬ੍ਰਾਹਮਣੇ ਸੰਗ ਉਦਰਣ ਬ੍ਰਹਮ ਕਰਮ ਜੇ ਪੂਰਣ ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨੇਫਲ ਪਰ ਦਰਦ ਹੇਰਣ ਬਹੁ ਵਿਘਨ ਕਰਨ ਉਚਰਣ ਸਰਬ ਜੀਤ ਲਉ ਲਈ ਤ੍ਰਿਸ਼ਨਾ ਅਤਿਪਤ ਮਨ ਮਾਏ ਕਰਮ ਕਰਤ ਸੂਕਰ ਹੈ ਮਤੇ ਸਮੇਵ ਚਰਣ ਉਦਰਣ ਪਏ ਦੁੱਤਰ ਹੈ ਅਨੇਕ ਪਾਤਕ ਹਰਣ ਨਾਨਕ ਸਾਧ

ਕੋਬ ਸੁਗੰਧ ਪਰਸਮਾਨ ਔਖ ਦੇਹੰ ਮਲੀਣ ਮੱਜਾ ਰੁਦਰ ਦੁਰਗੰਧ ਨਾਨਕ ਅਥ ਕਰਬੇਣ ਅਗਿਆਨਣ ਪਰਮਾਣੋ ਪਰਜੰਤ ਅਕਾਸ ਹੈ ਦੀਪ ਲੋ ਸੇ ਖੰਡਣ ਕਸ਼ੇਣ ਨੈਣ ਪਾਰੇਣ ਨਾਨਕ ਬਿਨਾ ਸਾਧੂ ਨਾ ਸਿੱਧ ਅਤੇ ਜਾਣੋ ਸਤ ਹੋਵੰਤੋ ਮਰਨ ਤ੍ਰਿਟੇਨ ਮਿਥਿਆ ਕੀਰਤ ਸਾਥ ਚਲੰਥੋ ਪਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਤਰੇਖ ਬਾਂਧਵੈ ਲਭਦਿੰ ਸਾ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣ ਮੈਲਾਗਰ ਸਿੰਘੇਣ ਨਿਮ ਬਿਰਖ ਸੇ ਚੰਦਨ ਨਿਕਟ ਬਸੰਤੋ ਬਾਂਸੋ ਨਾਨਕ ਅਹੰ ਬੁੱਧ ਨਾ ਬੋਤੇ ਗਾਥਾ ਗੁੰਭ ਗੋਪਾਲ ਕਥੰ ਮਥੰ ਮਾਨ ਮਰਦਨ ਹਤੰ ਪੰਚ ਸਤਰੇਣ ਨਾਨਕ ਹਰ ਬਾਣੇ ਪਰਹਾਰਣ ਬਚਨ ਸਾਧ ਸੁਖ ਪੰਥਾ ਲਹੰਤਾ ਬੜ ਕਰਮਣ ਰਹੰਤਾ ਜਨਮ ਮਰਣੇਨ ਰਮਣ ਨਾਨਕ ਹਰ ਕੀਰਤਨ ਪਤ ਪੁਰਜਹੇਣ ਝੜੀਅੰ ਨੈ ਜੜੀਅੰ ਪੇਡ ਸੰਪਤਾ ਨਾ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਸਰੋ ਰੈਣੀ ਪਾਵਨੀ ਸਾ ਸੰਗੇਣ ਲਭੰਤੰ ਬੜ ਪਾਗਣ ਹਰ ਨਾਮ ਗੁਣ ਰਮਣ ਨਾਨਕ ਸੰਸਾਰ ਸਾਗਰ ਨੈ ਵਿਆਪਣ ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮ ਸੁਮੰਤਰ ਸਾਧ ਬਚਨਾ ਕੋੜ ਦੋਖ ਬਿਨਾਸਨ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂਹ ਉਧਾਰਣ ਸੁੰਦਰ ਮੰਦਰ ਸੈਣ ਜੀਨ ਮੱਧ ਹਰ ਕੀਰਤਨ ਮੁਕਤੇ ਰਮਣ ਗੋਬਿੰਦ ਨਾਨਕ ਲਭਦਿਅੰ ਬੜ ਫਾਗਣ ਹਰ ਲਭਦੋ ਮਿੱਤਰ ਸੁਮਿੱਤੋ ਪਿਦਾਰਣ ਕਦੇ ਨਾ ਚਿੱਤੋ ਜਾ ਕਾ ਅਸਤਿਲ ਤੋਲ ਅਮਿੱਤੋ ਤੋਈ ਨਾਨਕ ਸਖਾ ਜੀ ਸੰਗ ਕਿਤੋ ਅਭਜਸੰਗ ਮਿਟੰਤ ਸਤ ਪੁੱਤਰ ਸਿਮਰਤਬ ਹਿਰਦੈ ਗੁਰਮੰਤਰਣ ਪ੍ਰੀਤਮ ਭਗਵਾਨ ਅਚੁੱਤ ਨਾਨਕ ਸੰਸਾਰ ਸਾਗਰ ਤਾਰਣ ਮਰਣੰ ਬਿਸਰਣੰ ਗੋਬਿੰਦ ਜੀਵਣੰ ਹਰ ਨਾਮ ਤਿਹਾਵਣ ਲਭਣੰ ਸਾ ਸੰਗੇਣ ਨਾਨਕ ਹਰ ਪੂਰਬ ਲਿਖਣ ਦਸਨ ਬਿਹੂਣ ਭੁਯੰਗੰ ਮੰਤਰੰ ਗਾਰੜੀ ਨਿਵਾਰੰ ਪਿਆਦ ਉਪਾੜਨ ਸੰਤੰ ਨਾਨਕ ਲਬਧ ਕਰਮਣ ਜਦ ਕਥ ਰਮਣੰ ਤਰਣੰ ਸਰਬੱਤਰ ਜੀਅਣ ਤਸ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸਨ ਚਰਨਾਰ ਬਿੰਦ ਮਨ ਵਿਧਿਅੰ ਸਿਧਿਅੰ ਸਰਬ ਕੁਸਲਣ ਗਾਥਾ ਗਾਵੰਤ ਨਾਨਕ ਭਵਿਅੰ ਪਰਾ ਪੂਰਬਣ ਸੁਭ ਬਚਨ ਰਮਣੰ ਗਮਣੰ ਸਾ ਸੰਗੇਣ ਉਧਰਣੰ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾ ਲਭਿਅਤੇ ਵੇਦ ਪੁਰਾਣ ਸਹਸਤ੍ਰ ਵਿਚਾਰੰ ਏਕੰਕਾਰ ਨਾਮ ਉਰਧਾਰੰ ਕੁਲੈ ਸਮੂਹ ਸਗਲ ਉਧਾਰੰ ਬੜਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣ ਲਭਜੰ ਸਾ ਸੰਗੇਣ ਨਾਨਕ ਬੜਭਾਗੀ ਪੇਟੰਤ ਦਰਸਨ ਸਰਬ ਦੋਖ ਪਰੰ ਤਿਆਗੀ ਸਰਬ ਧਰਮ ਤਿਰੜੰਤਣ ਲਭਧੇਣ ਸਾ ਸੰਗੇਣ ਨਾਨਕ ਮਸਤਕ ਲਿਖਣ ਹੋਯੋ ਹੈ ਹੋਵੰਤੋ ਹਰਨ ਪਰਨ ਸੰਪੂਰਣ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣ ਸੁਖੇਣ ਬੈਣ ਰਤਨੰ ਅਰਚਨੰ ਤਸੁੰਭਰੰਗਣ ਰੋਗ ਸੋਗ ਪਿਯੋਗੰ ਨਾਨਕ ਸੁਖ ਨਾ ਸੁਪਨ ਹੈ ਮੁਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਕਲਮ ਅਗਾ

ਕੋ ਤੁਹਾਰੀਆ ਮੋਈ ਦੇਖ ਦਰਸ ਨਾਨਕ ਬਲਿਹਾਰੀਆ ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾਂ ਅਰਤੀ ਸਭ ਸੀ ਗਾਰ ਇਹੋ ਜਿਉ ਸਭ ਦੇਵਾ ਆਸ ਪਿਆ ਸੀ ਸੇਜ ਸੋ ਕੰਤ ਵਛਾਈਐ ਹਰਗਾ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ ਸਖੀ ਕਾਜਲ ਹਾਰ ਤੰਬੋਲ ਸਭੇ ਕਿਛ ਸਾਜਿਆ ਤੋ ਲੈ ਕੀਏ ਸੀਗਾਰ ਕੇ ਅੰਜਨ ਪਾਜਿਆ ਜੇ ਕਰ ਆਵੇ ਕੰਤ ਤਾਂ ਸਭ ਕਿਛ ਪਾਈਐ ਹਰਗਾ ਕੰਤੇ ਬਾ ਸੀਗਾਰ ਸਾ ਬਿਰਥਾ ਜਾਈਐ ਜਿਸ ਕਰ ਵਸਿਆ ਕੰਤ ਸਾਵੜ ਭਾਗਣੇ ਜਿਸ ਬਣਿਆ ਹਵ ਸੀਗਾਰ ਸਾਈ ਸੋਹਾਗਣੇ ਔ ਸੁੱਤੀ ਹੋਏ ਅਚਿੰਤ ਮਨ ਆਸ ਪੁਰਾਈਆ ਹਰ ਹਾਂ ਜਾਂ ਕਰ ਆਇਆ ਕੰਤ ਤਾਂ ਸਭ ਕੁਛ ਪਾਈਆ ਆਸਾ ਇੱਤੀ ਆਸਕ ਆਸ ਪੁਰਾਈਏ ਸਤਿਗੁਰ ਪਏ ਦਿਆਲ ਤਾਂ ਪੂਰਾ ਪਾਈਏ ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰ ਹਾਂ ਸਤਿਗੁਰ ਪਏ ਦਿਆਲ ਤਾਂ ਮਨ ਠਹਿਰਾਇਆ ਕਹੋ ਨਾਨਕ ਬੇਅੰਤ ਬੇਅੰਤ ਤਿਆਇਆ ਤੁੱਤਰ ਇਹੋ ਸੰਸਾਰ ਸਤਿਗੁਰੂ ਉਤਰਾਇਆ ਮਿਟਿਆ ਆਵਾ ਗੌਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ ਮੇਰੇ ਹਾਥ ਪਦਮ ਆਗਨ ਸੁਖ ਬਾਸਨਾ ਸਖੀ ਮੋਰੇ ਕੰਠਰ ਤਨ ਪੇਖ ਦੁਖ ਨਾਸਨਾ ਵਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿੱਧ ਸਿੱਧ ਨਵ ਨਿੱਧ ਪਸੈ ਜਿਸ ਸਦਾ ਕਾਰ ਪਰ ਤੇਰੇ ਰਾਵਣ ਜਾਹੇ ਚੇਈ ਤਾਲਾਜੀਐ ਨਿਤ ਪ੍ਰਹਿਦੈ ਪਰ ਦਰਬ ਛਿਦਰਕਲ ਟਾਕੀਐ ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਨਤੇ ਭਏ ਪੁਨੀਤ ਪਾਰ ਬ੍ਰਹਮ ਵਿਚਾਰਈ ਉਪਰ ਬਣੇ ਆਕਾਸ ਤਲੇ ਤਰ ਸੋਤੀ ਤੈ ਤੁਸ ਚਮਕੇ ਬੀਜਲ ਮੁਕੋ ਜੋਤੀ ਖੋਜਤ ਫਿਰੋ ਵਿਦੇਸ ਪੀਓ ਕਦ ਪਾਈਐ ਹਰ ਹਾਂ ਜੇ ਮਸਤਕ ਹੋਵੇ ਭਾਗ ਤਾਂ ਦਰਸ ਸਮਾਈਐ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਪਦੋ ਪੁਰਖ ਵਿਧਾਤੈ ਤਾਂ ਤੂੰ ਸੋਇਆ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਹਾਇਐ ਰਾਮਦਾਸ ਸਾਰ ਚਾਤਰਕ ਚਿੱਤ ਸੁਚਿੱਤ ਤੋ ਸਾਜਨ ਚਾਹੀਐ ਜੇ ਸੰਗ ਲਾਗੇ ਪ੍ਰਾਣ ਕਿਸੇ ਕੋ ਆਈਐ ਬਨ ਬਨ ਫਿਰ ਤਿਉ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ ਮਿਤਕਾ ਚਿੱਤ ਅਨੂਪ ਮਰਮ ਨਾ ਜਾਨੀਐ ਕਾਗ ਗੁਣੀ ਅਪਾਰ ਤੋ ਤਤ ਪਛਾਨੀਐ ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਕਨਾ

ਗੁੰਫਿਆ ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ ਹੈ ਕੋਈ ਐਸਾ ਮੀਤ ਜੇ ਤੋਰੇ ਬਿਖਮ ਗਾਂਠ ਨਾਨਕ ਇੱਕ ਸ੍ਰੀ ਤਰਨਾਥ ਜੇ ਟੂਟੇ ਲੇ ਸਾਂਠ ਧਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਦਾਵੇ ਦੂਤ ਤਮਨ ਬਿਦ ਮਾਰਣੇ ਤੀਖਣ ਬਾਣ ਚਲਾਏ ਨਾਮ ਪ੍ਰਤਿਆਈਏ ਹਰਗਾ ਮਾਂ ਬਿਖਾ ਦੀ ਧਾਤ ਪੂਰਨ ਗੁਰ ਪਾਈਏ ਸਤਿਗੁਰ ਕੀ ਨੀ ਦਾਤ ਮੂਲ ਨਾ ਨਿਕੁੱਟਈ ਖਾਵੋ ਪੁੰਚੋ ਸਭ ਗੁਰਮੁਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੁਸ ਹਰ ਨਾਨਕ ਸਦਾ ਅਰਾਧ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤਿਹਾਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਦ ਪੁਨੀਤ ਕਤਹਿ ਨਹੀਂ ਸੇਵੀਐ ਝੂਠੇ ਰੰਗ ਖੁਆਰ ਤਹਾਂ ਲੱਗ ਖੇਵੀਐ ਹਰ ਚੰਦੌਰੀ ਪੇਖ ਤਾਹੇ ਸੁਖ ਮਾਨਿਆ

ਮਾਂ ਦੁਰਗੰਧਤ ਵਾਸ ਸੜਕਾ ਸ਼ਾਰ ਤਨ ਫਿਰ ਤੋ ਗਰਭ ਗੁਬਾਰ ਮਰਨ ਨਹਿ ਜਾਨਈ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸਚ ਮਾਨਈ ਜਿਸਕੀ ਪੂਜੇ ਔਧ ਤਿਸੇ ਕੌਣ ਰਾਖਈ ਪੈਦਕ ਅਣਕਿਓ ਪਾਵ ਕਹਾਂ ਲਓ ਪਖਈ ਏਕੋ ਚੇਤਕ ਵਾਰ ਤਾਜ ਤੇਰੇ ਆਵਈ ਹਰ ਹਾਂ ਬਿਨ ਨਾਵੇ ਤਨ ਸ਼ਾਰ ਪਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਚਈ ਮਿਲ ਮਿਲ ਖਾਵੇ ਸੰਤ ਸਗਲ ਕੋ ਦੀਜਈ ਜਿਸੇ ਪ੍ਰਾਪਤ ਹੋਏ ਤਿਸੇ ਹੀ ਪਾਵਣੇ ਹਰ ਹਾਂ ਹੋਂ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾ ਸੰਧਾ ਸੰਗ ਇਕੱਠਾ ਹੋਇਆ ਔਖਦਿਆ ਏ ਰਾਸ ਵਿਤਿਆਪ ਖਲੋਇਆ ਜੋ ਜੋ ਉਹਨਾਂ ਕਰਮ ਤੁਕਰਮ ਹੋਏ ਪਸਰਿਆ ਹਰ ਹਾਂ ਦੂਖ

ਕਮਲ ਮਨ ਬੇਦਿਓ ਪੂਜਨ ਸੁਰਤ ਸੰਜੋਗ ਸਾਗਰ ਮੇਰ ਉਦਿਆਨ ਬਾਨ ਨਵਖਣ ਬਸਦਾ ਪਰਮ ਮੂਸਨ ਪ੍ਰੇਮ ਪ੍ਰਮ ਕੈ ਕਨੋ ਏਕ ਕਰ ਕਰਮ ਮੂਸਨ ਮੁਸਕਰ ਪ੍ਰੇਮ ਕੀ ਰਹੀ ਜੋ ਅੰਬਰ ਛਾਏ ਬੀਤੇ ਬੰਦੇ ਕਮਲ ਮਹਿ ਪਵਰ ਰਹੇ ਲਪਟਾਏ ਜਬ ਤਬ ਸੰਜਮ ਹਰਖ ਸੋਖ ਮਾਨ ਮਹਤ ਅਰ ਗਰਬ ਮੂਸਨ ਨਿਮਖਕ ਪ੍ਰੇਮ ਪਰ ਵਾਰ ਵਾਰ ਦਿਉ ਸਰਬ ਮੂਸਨ ਮਰਮ ਨਾ ਜਾਨਈ ਮਰਤ ਹਿਤ ਸੰਸਾਰ ਪ੍ਰੇਮ ਪ੍ਰਮ ਨਾ ਬੇਦਿਓ ਉਰਜੋ ਮਿਥ ਪਿਓਹਾਰ ਕਾਬ ਦਬ ਜਬ ਜਾਰੀਏ ਵਿਸ਼ਰਤ ਪ੍ਰੇਮ ਬਿਹਾਲ ਮੂਸਨ ਤਬ ਹੀ ਮੂਸੀਏ ਵਿਸਰਤ ਪੁਰਖ ਦਿਆਲ ਜਾਕੋ ਪ੍ਰੇਮ ਸਵਾਓ ਹੈ ਚਰਨ ਚਿਤਵ ਮਨ ਮਾਹੇ ਨਾਨਕ ਬਿਰਹੀ ਬ੍ਰਹਮ ਕੇ ਆਨ ਨਾ ਕਤਹੂ ਜਾਹੇ ਲਖ ਘਾਟੀ ਉਚੋ ਕਨੋ ਚੰਚਲ ਚੀਤ ਬਿਹਾਲ ਨੀਚ ਕੀਚ ਨਿਮਰਤ ਕਨੀ ਕਰਨੀ ਕਮਲ ਜਮਾਲ ਕਮਲ ਨੈਨ ਅੰਜਨ ਸਿਆਮ ਚੰਦਰ ਬਦਨ ਚਿਤ ਚਾਰ ਮੂਸਨ ਮਗਨ ਮਰਮ ਸਿਉ ਖੰਡ ਖੰਡ ਕਰ ਹਾਰ ਮਗਨ ਭਇਓ ਪ੍ਰੇ ਪ੍ਰੇਮ ਸਿਉ ਪੂਦਨਾ ਸਿਮਰਤ ਅੰਗ ਪ੍ਰਗਟ ਭਇਓ ਸਭ ਲੋਮ ਹੈ ਨਾਨਕ ਅਧਮ ਪਤੰਗ।

ਹੈ ਤੋ ਲੂਟ ਲੈ ਆਰਾਮ ਨਾਮ ਹੈ ਲੂਟ। ਫਿਰ ਪਾਸ਼ੇ ਪਛਤਾਓਗੇ ਪ੍ਰਾਣ ਜਾਏਂਗੇ ਛੂਟ। ਕਬੀਰ ਐਸਾ ਕੋਈ ਨਾ ਜਨਮਿਓ।

ਪੀਰ ਐਸਾ ਸਤਿਗੁਰ ਜੇ ਮਿਲੇ ਤੁਠਾ ਕਰੇ ਪਸਾਓ ਮੁਕਤ ਦੁਆਰਾ ਮੋਕਲਾ ਸਹਿਜੇ ਆਵੋ ਜਾਓ ਕਬੀਰ ਨਾਮ ਹੋਏ ਸ਼ਾਨ ਨਾ ਛਾਪਰੀ ਨਾਮ ਹੋਏ ਕਰ ਨਹੀਂ ਗਾਓ ਮਤ ਹਰ ਪੂਛੇ

ਜੋਤ ਬਿਨਾ ਜਗਦੀਸ ਕੀ ਜਗਤ ਉਲੰਘੇ ਜਾਏ, ਬੂਢਾ ਬੰਸ ਕਬੀਰ ਕਾ ਉਬਜਿਓ ਪੂਦ ਕਮਾਲ, ਹਰ ਕਾ ਸਿਮਰਨ ਛਾੜ ਕੇ

ਸੂਤਾ ਕਿਆ ਕਰੇ ਉਠ ਕੇ ਨਾ ਜਪੇ ਮੁਰਾਰ। ਇੱਕ ਦਿਨ ਸੋਮਨ ਹੋਏ ਗੋ ਲਾਂਬੇ ਗੋਡ ਪਸਾਰ, ਕਬੀਰ ਸੂਤਾ ਕਿਆ ਕਰੇ ਬੈਠਾ ਰਹੋ ਅਰ ਜਾਗ। ਜਾ ਕੇ ਸੰਗਤੇ ਬਿਛਰਾ ਤਾਹੀ ਕੇ ਸੰਗ ਲਾਗ, ਕਬੀਰ ਸੰਤ ਕੀ ਗੈਲ ਨਾ ਛੋਡੀਏ ਮਾਰਗ ਲਾਗਾ ਜਾਓ। ਪੇਖਤ ਹੀ ਪੁਨੀਤ ਹੋਏ ਭੇਟਤ ਜਪੀਏ ਨਾਓ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰੇ ਜਾਏਗੇ ਭਾਗ। ਬਾਸਨ ਕਾਰੋ ਪਰਸੀਏ ਤਉ ਕਛ ਲਾਗੇ ਦਾਗ, ਕਬੀਰ ਰਾਮ ਨਾ ਚੇਤੇ ਹੋ।

ਉਹ ਮਾਂਗ ਸਵਾਰੇ ਬਿਖੇ ਕਉ ਉਹ ਸਿਮਰੇ ਹਰ ਨਾਮ ਕਬੀਰ ਤੁਨੀ ਪਾਈ ਥਿਤ ਪਈ ਸਤਿਗੁਰ ਬੰਦੀ ਤੀਰ ਕਬੀਰ ਹੀਰਾ ਬਣਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੇ ਕੇ ਮੰਡੇ ਹਾਟ ਜਬ ਹੀ ਪਾਈਏ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਏ ਐਸਾ ਸਿਮਰੋ ਨਿਤ ਅਮਰਾ ਪੁਰਬਾਸਾ ਕਰੋ ਹਰ ਗਿਆ ਬਹੋਰੇ ਬਿਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜੇ ਮਾਰਗ ਪੰਡਿਤ ਗਏ

ਅਮਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਵੇ। ਜਾਂ ਕਾਰਨ ਤੂੰ ਬਾਂਗ ਦੇਹ ਦਿਲ ਕੀ ਪੀਤਰ ਜੋਏ, ਸੇ ਖਸਬੂਰੀ ਬਾਹਰਾ ਕਿਹ ਹਜ ਕਾਬੇ ਜਾਏ। ਕਬੀਰ ਜਾਕੀ ਦਿਲ ਸਾਬਤ ਨਹੀਂ ਤਾ ਕੋ ਕਾਂ ਖੁਦਾਏ। ਕਬੀਰ ਅੱਲੇ ਕੀ ਕਰ ਬੰਦਗੀ ਜੇ ਸਿਮਰਤ ਦੁਖ ਜਾਏ, ਦਿਲ ਮੈਂ ਸਾਈ ਪ੍ਰਗਟੇ ਬੁਝੇ ਬਲੰਤੀ ਨਾਏ। ਕਬੀਰ ਜੋਰੀ ਕੀ ਏ ਜ਼ੁਲਮ ਹੈ

ਕਬੀਰ ਸਤਿਗੁਰ ਸੂਰਮੇ ਬਾਇਆ ਬਾਣ ਜੋ ਏਕ ਲਾਗਦ ਹੀ ਪੋਏ ਗਿਰ ਪਰਿਆ ਪਰਾ ਕਰੇ ਜੇ ਸ਼ੇਕ। ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਈ ਪੂਮ ਬੇਕਾਰ ਬਿਨ ਸੰਗਤ ਓ ਮਾਨਈ ਹੋਏ ਗਈ ਭੱਠ ਸ਼ਾਰ। ਕਬੀਰ ਨਿਰਮਲ ਬੂੰਦ

ਸਿਮਰਨ ਜੋ ਕਰੇ ਸੋ ਸੁਖੀ ਆ ਸੰਸਾਰ। ਇਹ ਤਿਉਤ ਕਥੇ ਨਾ ਡੋਲਈ ਜਿਸ ਰਾਖੇ ਸਿਰਜਨਹਾਰ। ਕਬੀਰ ਕਾਣੀ ਪੀੜਤੇ ਸਤਿਗੁਰ ਲਿਗੇ ਛਡਾਏ। ਪਰਾ ਪੂਰਬਲੀ ਪਾਵਨੀ ਪ੍ਰਗਟ ਹੋਈ ਆਏ। ਕਬੀਰ ਟਾਲੇ ਟੋਲੇ ਦਿਨ ਗਿਆ ਵਿਆਜ ਬੜਹੰਤੋ ਜਾਏ। ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ ਮਹੱਲਾ ਪੰਜਵਾਂ। ਕਬੀਰ ਕੂਕਰ ਭੌਂਕਣਾ ਤਰੰਗ ਪਿਛੇ ਉੱਠਤਾ।

ਨਿਰੰਜਨ ਨਾਲ। ਮਹੱਲਾ ਪੰਜਵਾਂ। ਕਬੀਰਾ ਹਮਰਾ ਕੋ ਨਹੀਂ, ਹਮ ਕਿਸ ਹੂ ਕੇ ਨਾਹੇ। ਜਿਨ ਇਹ ਰਚਨ ਰਚਾਇਆ, ਤਿਸ ਹੀ ਮਾਹੇ ਸਮਾਹੇ। ਕਬੀਰ ਕੀਚੜੇ ਆਟਾ ਗਿਰ ਪਰਿਆ,

ਪੀਤ ਸੁਜਾਨ ਸਿਉ ਵਰਜੇ ਲੋਗ ਅਜਾਨ। ਦਾਸਿਉ ਟੂਟੀ ਕਿਉਂ ਬਣੇ ਜਾ ਕੇ ਜੀ ਪ੍ਰਾਨ। ਕਬੀਰ ਕੋਠੇ ਮੰਡਪ ਹੇਤ ਕਰ ਕਾਹੇ ਮਰੋ ਸਵਾਰ। ਕਾਰਜ ਸਾਡੇ ਤੀਨ ਹੱਥ ਤਣੀ ਤਾਂ ਪੌਣੇ ਚਾਰ। ਕਬੀਰ ਜੋ ਮੈਂ ਚਿਤਵੋ ਨਾ

ਨਾ ਛੋਡਈ ਜਮਦੀਆ ਦਮਾਮਾ ਆਏ ਕਬੀਰ ਤਰਵਰ ਰੂਪੀ ਰਾਮ ਹੈ ਫਲ ਰੂਪੀ ਬੈਰਾਗ ਛਾਇਆ ਰੂਪੀ ਸਾਧ ਹੈ ਜਿਨ

ਕਬੀਰ ਜੋ ਤੋ ਸਾਧ ਪਿਰਮ ਕੀ ਸੀਸ ਕਾੜ ਕਰ ਗੋਏ, ਖੇਲਤ ਖੇਲਤ ਹਾਲ ਕਰ ਜੋ ਕਿਛ ਹੋਏ ਤਾ ਹੋਏ। ਕਬੀਰ ਜੋ ਤੋ ਸਾਧ ਪਿਰਮ ਕੀ ਪਾਕੇ ਸੇਤੀ ਖੇਲ, ਕਾਚੀ ਸਰਸੋਂ ਪੇਲ ਕੈ ਨਾ ਖਲ ਪਈ ਨਾ ਤੇਲ, ਟੂੰਟ ਡੋਲੇ ਅੰਧ ਗਤ ਹਰ ਚੀਤ ਨਾਹੀ ਸੰਤ, ਤੈ ਨਾਮਾ ਕਿਉਂ ਪਾਈ ਹੈ ਬੇਨ ਭਗਤੋ ਭਗਵੰਤ, ਹਰ ਸੋ ਹੀਰਾ ਛਾੜ ਕੈ ਕਰੇ ਆਣ ਕੀ ਆਸ, ਤੇ ਨਰ ਦੋਜਕ ਜਾਏਗੇ

ਕਰੈ ਤਾਕੋ ਵੱਡੋ ਅਭਾਗ। ਸਲੋਕ ਸੇਖ ਫਰੀਦ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੇ ਤਨਵਰੀ।

ਆਖੜੀ ਚੱਲਾਂ ਦੁਨੀਆਂ ਪੱਤ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ ਕਿਜਨਾ ਬੁੱਝੈ ਕਿਜਨਾ ਸੁੱਝੈ।

ਤਿਲ ਥੋੜੜੇ ਸੰਮਲ ਬੁੱਕ ਭਰੀ। ਜੇ ਜਾਣਾ ਸੋ ਨੱਜੜਾ ਤਾਂ ਥੋੜਾ ਮਾਣ ਕਰੀ, ਜੇ ਜਾਣਾ ਲੜ ਛਿੱਜਣਾ

ਕਰ ਸਾਹੀ ਸੋ ਪਿਰਹੜੀ ਰੰਗ ਨਵੇਲਾ ਹੋਏ ਮਹੱਲਾ ਤੀਜਾ ਫਰੀਦਾ ਕਾਲੀ ਧੌਲੀ ਸਾਹਿਬ ਸਦਾ ਹੈ ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੇ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਫਰੀਦਾ ਜਿਨ ਲੋਇਣ ਜਗ ਮੋਇਆ ਸੇ ਲੋਇਣ ਮੈਂ ਡਿੱਠ ਕੱਜਲ ਰੇਖ ਨਾ ਸਹਿੰਦਿਆਂ

ਪਵਾਈ ਦਬ ਜੇ ਸਾਈ ਲੋੜੇ ਸਭ ਇੱਕ ਛਿੱਜੇ ਬਿਆਲ ਤਾੜੀਏ ਤਾਂ ਸਾਈ ਦੇ ਦਰਵਾੜੀਏ ਫਰੀਦਾ ਖਾਕ ਨਾ ਨਿੰਦੀਏ ਖਾਕੂ ਜੇਡ ਨਾ ਕੋਏ ਜੀਵਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ ਫਰੀਦਾ ਜਾ ਲੱਭ ਤਾਂ ਨਿਹੋ ਕਿਆ ਲੱਭ ਤਾਂ ਕੂੜਾ ਨੇ ਹੋ ਕਿਚਰ ਚੱਤ ਲੰਘਾਈਏ ਛੱਪਰ ਟੁੱਟੇ ਮੇਹੋ ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੋੜੇ ਵਸੀ ਰੱਬ ਹਿਆਲੀਏ ਜੰਗਲ ਕਿਆ ਟੂੰਡੇ ਫਰੀਦਾ ਇੰਨੀ ਨਿੱਕੀ ਜੰਗੀਏ ਹਰ ਡੂੰਗਰ ਪਵੇ ਓਮ ਅੱਜ ਫਰੀਦੇ ਕੂਜੜਾ ਸਏ ਕੋਹਾਂ ਥੀ ਓਮ ਫਰੀਦਾ ਰਾਤੀ ਵੱਡੀਆਂ

ਹੇੜਾ ਜਲੇ ਮਜੀਠ ਜਿਉ ਉੱਪਰ ਅੰਗਾਰਾ, ਫਰੀਦਾ ਲੋੜੇ ਦਾਖ ਬਜੌਰੀਆਂ, ਕਿੱਕਰ ਬੀਜੇ ਜੱਟ ਹੰਡੇ ਉਨਕ ਤਾਏ ਦਾ, ਪੈਦਾ ਲੋੜੇ ਪੱਟ, ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ, ਚੱਲਾ ਤਾਂ ਭਿੱਜੇ ਕੰਬਲੀ, ਰਾਂ ਤਾਂ ਟੁੱਟੇ ਨੇ ਹੋ, ਭਿੱਜੋ ਸਿੱਜੋ ਕੰਬਲੀ, ਅੱਲੇ ਵਰਸੋ ਮੇ ਹੋ, ਜਾਏ ਮਿਲਾ ਤਿਨਾ ਸੱਜਣਾ, ਟੁੱਟੋ ਨਾਹੀ ਨੇ ਹੋ।

ਤੂੰ ਸਾਹਿਬ ਸੱਚੇ ਵੇਖ, ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ। ਫਰੀਦਾ ਜੇਤਨ ਬਿਰੋ ਨਾ ਉਪਜੈ, ਤੋ ਤਨ ਜਾਣ ਮਸਾਨ। ਫਰੀਦਾ ਏਸ ਗੰਦਲਾ ਧਰੀਆਂ ਖੰਡ ਲਿਵਾੜ, ਇਕ ਰਾਏ ਦੇ ਰਹਿ ਗਏ, ਇਕ ਰਾਧੀ ਗਏ ਉਜਾੜ। ਫਰੀਦਾ ਚਾਰ ਗਵਾਇਆ ਹੰਡ ਕਹਿ, ਚਾਰ

ਜੇ ਸੋ ਵਰਿਆਂ ਜੀਵਣਾ ਪੀ ਤਨ ਹੋਸੀ ਖੇਹ ਫਰੀਦਾ ਬਾਰ ਪਰਾਇਆ ਬੈਸਣਾ ਸਾਈ ਮੁਝੇ ਨਾ ਦੇਹ ਜੇ ਤੂੰ ਏ ਵੇ ਰਖਸੀ ਜੀਓ ਸਰੀਰੋਂ ਲੇਹ ਕੰਧ ਕੁਹਾੜਾ ਸਿਰ ਕੜਾ ਵਣਕੇ ਸਰ ਲੋਹਾਰ ਫਰੀਦਾ ਹੋ ਲੋੜੀ ਸੋ ਆਪਣਾ ਤੂੰ ਲੋੜੇ ਅੰਗਿਆਰ ਫਰੀਦਾ ਇਕ ਨਾ ਆਟਾ ਅਗਲਾ ਇਕ ਨਾ ਹੀ ਲੋਣ ਅੱਗੇ ਗਏ ਸੰਜਾਬ ਸਨ ਝੋਟਾਂ ਖਾਸੀ ਕੌਣ ਪਾਦਮਾ ਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁਤੇ ਜੀ ਰਾਣ ਮੈਂ ਸੀਗੇ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ।

ਦਾ ਕੰਨ ਮੁਸੱਲਾ ਸੂਬ ਗਲ ਦਿਲ ਕਾਤੀ ਗੁੜਵਾਤ ਬਾਰ ਦਿਸੇ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰੱਤੀ ਰਤ ਨਾ ਨਿਕਲ ਜੇ ਤਨ ਚੀਰੈ ਕੋਏ ਜੋ ਤਨ ਰੱਤੇ ਰੱਬ ਸਿਉ ਤੇਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤੇਨ ਤਨ ਲੋਭ ਰਤ ਨਾ ਹੋਏ ਭਏ ਪਏ ਤਨ ਖੀਣ ਹੋਏ ਲੋਭ ਰਤ ਵਿੱਚ ਹੋ ਜਾਏ ਜਿਉਂ ਬੈ ਸੰਤਰ ਧਾਤ ਸੁਧ ਹੋਏ ਤਿਉ ਹਰ ਕਾ ਭਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਰ

ਫਰੀਦਾ ਇੱਟ ਸਰਾਣੇ ਪੋਏ ਸਵਣ ਕੀੜਾ ਲੜੇ ਓ ਮਾਸ ਕੇਤੜਿਆ ਜੁਗ ਵਾਪਰੇ ਇਕਤ ਪਿਆ ਪਾਸ ਫਰੀਦਾ ਭੰਨੀ ਕੜੀ ਸਵਨਵੀ ਟੁੱਟੀ ਨਾ ਗਰਲੱਜ ਅਜਰਾਈਲ ਫਰਿਸ਼ਤਾ ਕਹੇ ਕਰਨਾਠੀ ਅੱਜ ਫਰੀਦਾ ਭੰਨੀ ਕੜੀ ਸਵਨ

ਉਠ ਫਰੀਦਾ ਉਜੂ ਸਾਜ, ਸੁਭੈ ਨਿਵਾਜ ਗੁਜਾਰ, ਜੋ ਸਿਰ ਸਾਈ ਨਾਨਵੇ, ਸੋ ਸਿਰ ਕੱਪ ਉਤਾਰ, ਜੋ ਸਿਰ ਸਾਈ ਨਾਨਵੇ, ਸੋ ਸਿਰ ਕੀਜੇ ਕਾਏ, ਉਨੇ ਹੇਠ ਜਲਾਈਏ ਬਾਲਣ ਸੰਦੇ ਥਾਏ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣੇ ਓਹੇ, ਤੈ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀਣ ਓਹੇ, ਫਰੀਦਾ ਮਨ ਮੈਦਾਨ ਕਰ, ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵਸੀ, ਦੋਜਕ ਸੰਦੀ ਪਾਹੇ। ਮਹੱਲਾ ਪੰਜਵਾਂ, ਫਰੀਦਾ ਖਾਲਕ ਖਲਕ ਮਹਿ, ਖਲਕ ਵਸੇ ਰੱਬ ਮਾਹੇ, ਮੰਦਾ ਕਿਸ ਨੂੰ ਆਖੀਏ।

ਚਲਰ ਤਨ ਤੇ ਸੁਣੀਅਰ ਬਹਿ ਗਏ, ਹੇੜੇ ਮੁਤੀ ਤਾ ਛੇ ਜਾਨੀ ਚੱਲ ਗਏ। ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ। ਦੇਹੀ ਰੋਗ ਨਾ ਲੱਗਈ, ਪੱਲੇ ਸਭ ਕਿਛ ਪਾਏ। ਫਰੀਦਾ ਪੰਖ ਪਰਹਾਉਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਹ ਸਿਉ ਚੱਲਣ ਕਾ ਕਰ ਸਾਜ। ਫਰੀਦਾ ਰਾਤ ਕਥੂਰੀ ਵੰਡੀ ਏ, ਸੁੱਤਿਆ ਮਿਲੇ ਨਾ ਪਾਓ। ਜਿੰਨਾ ਨੈਣ ਨੀਂਦਰਾਵਲੇ ਤਿੰਨਾ ਮਿਲਣ ਕੁਆਓ। ਫਰੀਦਾ ਮੈਂ ਜਾਣਿਆ ਦੁੱਖ ਮੁਝਕੂ, ਦੁੱਖ ਸਵਾਇਆ ਜੱਗ। ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਮਹੱਲਾ ਪੰਜਵਾ। ਫਰੀਦਾ ਪੂੰ ਵਰੰਗਾਵਲੀ ਮੰਝ ਵਸੂਲਾ ਬਾਗ, ਜੋ ਨਰ ਪੀਰ ਨਿਵਾਜਿਆ ਤਿਨਾ ਅੰਚ ਨਾ ਲਾਗ। ਮਹੱਲਾ ਪੰਜਵਾ ਫਰੀਦਾ ਉਮਰ ਸੁਹਾਵੜੀ,

ਤੁਕਾਂ ਸੇਤੀ ਦਿਉ ਗਿਆ, ਤੂਲਾਂ ਸੇਤੀ ਰਾਤ। ਖੜਾ ਪੁਕਾਰੇ ਪਾਤਣੀ, ਬੇੜਾ ਕੱਪਰ ਵਾਤ। ਲੰਮੀ ਲੰਮੀ ਨਦੀ ਵਹੇ, ਕੰਧੀ ਕੇ ਰਹੇਤ। ਬੇੜੇ ਨੂੰ ਕੱਪਰ ਕਿਆ ਕਰੇ, ਜੇ ਪਾਤਣ ਰਹੇ ਸੁਚੇਤ। ਫਰੀਦਾ ਗੱਲੀ ਸੋ ਸੱਜਣ ਵੀ, ਇੱਕ ਟੂੜੇ ਦੀ ਨਾਲ ਹਾਂ। ਧੁੱਖਾਂ ਜੋ ਮਾਲੀ, ਕਾਰਨ ਤਿਨਾ ਮਾ ਪਿਰੀ। ਫਰੀਦਾ ਇਹ ਤਨ ਭੌਂਕਣਾ, ਨਿਤ ਨੇ ਦੁਹੀਏ ਕੌਣ। ਕੰਨੀ ਬੁੱਝੇ ਦੇ ਰਹਾਂ, ਕਿੱਤੀ ਵਗੇ ਪੌਣ। ਫਰੀਦਾ ਰੱਬ ਖਜੂਰੀ ਪੱਕੀਆਂ, ਮਾਖੇ ਨਈ ਵਹਨ। ਜੋ ਜੋ ਵੰਜੇ ਡੀੜਾ, ਤੋ ਉਮਰ ਹੱਥ ਪਵਨ।

ਕਾਗਾਂ ਕਰੰਗ ਟੰਡੋਲਿਆ ਸਗਲਾ ਖਾਇਆ ਮਾਸ ਏ ਦੋਏ ਨੈਨਾ ਮਤ ਸੋਹ ਫਿਰ ਦੇਖਣ ਕੀ ਆਸ ਕਾਗਾ ਚੂੰਡਨਾ ਪਿੰਜਰਾ ਬਸੇ ਤਾਂ ਉੱਡਰ ਜਾਹੇ ਜਿਦ ਪਿੰਜਰੇ ਮੇਰਾ ਸੌ ਵਸੇ ਮਾਸ ਨਾ ਤਿੱਦੂ ਖਾਹੇ ਫਰੀਦਾ ਗੋਰ ਨਿਮਾਣੀ ਸੜ ਕਰੇ ਨੇ ਕਰਿਆ ਕਰ ਆਓ ਸਰਪੁਰ ਮੈਥੇ ਆਵਣਾ ਮਰਨੋ ਨਾ ਡਰਿਆ ਹੋ ਇੰਨੀ ਲੋਹਣੀ ਦੇਖਦਿਆਂ ਕੇਤੀ ਚੱਲ ਗਈ ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਆਪ ਸਵਾਰੇ ਮੈਂ ਮਿਲਿਆ ਸੁਖ ਹੋਏ ਫਰੀਦਾ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ ਕੰਧੀ ਉੱਤੇ ਰੁਕੜ ਕਿਚਕ ਬੰਨੇ ਤੀਰ ਫਰੀਦਾ ਕੱਚੇ ਪਾਂਡੇ ਰੱਖੀਏ ਕਿਚਿਰਤਾਈ ਨੀਰ ਫਰੀਦਾ ਮਹਿਲ ਸੱਖਣ ਰਹਿ ਗਏ ਵਾਸਾ ਆਇਆ ਤਲ ਗੋਰਾਂ ਸੇ ਨਿਮਾਣੀਆਂ ਬੈਸਨ ਰੂਹਾਂ ਮਲ ਆਖੀ ਸੇਖਾਂ ਬੰਦਗੀ ਚੱਲਣ ਅੱਜ ਕੇ ਕੱਲ ਫਰੀਦਾ ਮੌਤੇ ਦਾ ਬੰਨਾ ਏਵੇ ਦਿਸੇ ਜੋ ਦਰੀਆ ਵੇਟਾ ਅੱਗੇ ਦੋਜਕ ਤਪਿਆ ਸੁਣੀਏ ਫੂਲ ਪਵੇ ਕਾਹਾ ਇਕਨਾ ਨੂੰ ਸਭ ਸੋਝੀ ਆਈ ਇਕ ਫਿਰ ਦੇਵੇ ਪਰਵਾਹ ਅਮਲ ਜੇ ਕੀਤਿਆ ਦੁਨੀ ਵਿਚ ਸੇ

ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਤੋ ਗਾਲੀ ਰੱਬ ਕੀਆਂ, ਸਾਡੇ ਤ੍ਰੈਮਣ ਜੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਅਸੂਣੀ ਬੰਨ, ਮਲਕਲ ਮੌਤ ਜਾਂ ਆਪਸੀ

ਤੇ ਦੁਨੀ ਵਿਚ ਦਰਗਹਿ ਆਏ ਕੰਮ ਫਰੀਦਾ ਹੋਂ ਬਲਿਹਾਰੀ ਤਿੰਨ ਪੰਖੀਆਂ ਜੰਗਲ ਜਿੰਨਾ ਵਾਸ ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ ਫਰੀਦਾ ਰੁੱਤ ਫਿਰੀ ਵਣ ਕੰਬਿਆ ਪੱਤ ਝੜੇ ਚੜ ਪਾਹੇ ਚਾਰੇ ਕੁੰਡਾਂ ਟੂੰਡੀਆਂ ਰੈਣਕ ਥਾਊ ਨਾਹ ਫਰੀਦਾ ਪਾੜ ਪਟੋਲਾ ਤਲ ਕਰੀ ਕੰਬਲੜੀ ਪੈਰੇ ਓ ਜਿੰਨੀ ਵੇਸੀ ਸੋ ਮਿਲੇ ਸੇਈ ਵੇਸ ਕਰੇ ਓ ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪੈਰੇ ਨਾਨਕ ਕਰ ਹੀ ਬੈਠਿਆ ਸੋ ਮਿਲੇ

ਫਰੀਦਾ ਤਿਨਾ ਮੁਖ ਡਰਾਵਣੇ ਜਿਨਾ ਵਸਾਰਿਓਨ ਨਾਓ। ਇੱਥੇ ਦੁੱਖ ਕਨੇਰਿਆ ਅੱਗੇ ਠੌਰ ਨਾ ਠਾਓ, ਫਰੀਦਾ ਪਿਛਲ ਰਾਤ ਨਾ ਜਾਗੇ ਓਹੇ ਜੀਵ ਦੜੋ ਮੋਏ ਓਹੇ। ਜੇ ਤੇ ਰੱਬ ਵਸਾਰਿਆ ਤਾਂ ਰੱਬ ਨ ਵਿਸਰੇ ਓਹੇ। ਮਹੱਲਾ ਪੰਜਵਾਂ ਫਰੀਦਾ ਕੰਤਰੰਗਾਵਲ ਵੱਡਾ ਵੇ ਮੋਤਾਜ, ਅੱਲੇ ਸੇ ਤੀਰਤਿਆ ਇਉ ਸਚਾਵਾਂ ਸਾਜ। ਮਹੱਲਾ ਪੰਜਵਾਂ ਫਰੀਦਾ ਦੁਸ ਇੱਕ ਕਰ ਦਿਲ ਤੇ ਲਾਏ ਵਿਕਾਰ, ਅੱਲੇ ਪਾਵੇ ਸੋ ਫਲਾ ਤਾਂ ਲੱਭੀ ਦਰਬਾਰ। ਮਹੱਲਾ ਪੰਜਵਾਂ ਫਰੀਦਾ ਦੁਨੀ ਵਜਾਈ ਵੱਜਦੀ ਤੂੰ ਪੀ ਵੱਜੇ ਨਾਲ, ਕੋਈ ਜਿਉ ਨਾ ਵੱਜਦਾ ਜਿਸ ਅੱਲੋ ਕਰਦਾ ਸਾਰ। ਮਹੱਲਾ ਪੰਜਵਾਂ ਫਰੀਦਾ ਦਿਲ ਰੱਤਾ ਇਸ ਦੁਨੀ ਸਿਉ ਦੁਨੀ ਨਾ ਕਿਤੇ ਕੰਮ, ਮਿਸਰਤ ਕੀ ਰੰਗ ਆਖੜੀ ਤੋ ਪਾਈਗੇ ਪੂਰ ਕਰਮ। ਪਹਿਲੇ ਪੈਰੇ ਫੁੱਲੜ ਫਲ ਪੀ ਪੱਛਾ ਰਾਤ, ਜੋ ਜਾ ਗਨ ਲਹਨ ਸੇ ਸਾਈ ਕੰਨੋ ਦਾਤ, ਦਾਤੀ ਸਾਹਿਬ ਸੰਧੀਆਂ ਕਿਆ ਚੱਲੇ ਤਿਸ ਨਾਲ, ਇੱਕ ਜਾਗਨ ਦੇ ਨਾਲ ਹਨ ਇੱਕ ਨਾ ਸੁੱਤਿਆਂ ਦੇ ਉਠਾਲ। ਤੂੰ ਡੇਂਦੀਏ ਸੁਹਾਗ ਕੂ ਤੋ ਤਨਕਾਈ ਕੋਰ, ਜਿਨ੍ਹਾਂ ਨਾਓ ਸੁਹਾਗਣੀ ਇਨ੍ਹਾਂ ਝਾਕ ਨਾ ਹੋਰ। ਸਬਰ ਮੰਝ ਕਮਾਣ ਏ ਸਬਰ ਕਾ ਨਹੀਣੋ, ਸਬਰ ਸੰਦਾ ਬਾਣ ਖਾਲਕ ਖਤਾ ਨਾ ਕਰੀ। ਸਬਰ ਅੰਦਰ ਸਾਬਰੀ ਤਨ ਏਵੇ ਜਾਲੇਨ, ਹੋਨ ਨਜੀਕ ਖੁਦਾਏ ਦੇ ਪੇਤ ਨਾ ਕਿਸੇ ਦੇਨ। ਸਬਰ ਉਹ ਸਵਾਓ।

ਪੀਤ ਤਨ ਤਪੈ ਤਨ ਊਰਜਿਉ ਬਾਲਣ ਹੱਡ ਬਲਨ ਪੈਰੀ ਤੱਕਾ ਸਿਰ ਜੁਲਾਂ ਜੇ ਮੂੰਹ ਪਿਰੀ ਮਿਲਨ ਤਨ ਨਾ ਤਪਾਏ ਤਨ ਊਰਜਿਉ ਬਾਲਣ ਹੱਡ ਨਾ ਬਾਲ ਸਿਰ ਪੈਰੀ ਕਿਆ ਫੇੜਿਆ ਅੰਦਰ ਪਿਰੀ ਨਿਹਾਲ ਹਉ ਟੂੜੇਂਦੀ ਸੱਜਣਾ ਸੱਜਣ ਮਹਿੰਡੇ ਨਾਲ ਨਾਨਕ ਅਲੱਖ ਨਾ ਲਖੀਏ ਗੁਰਮੁਖ ਦੇ ਦਿਖਾਲ ਹੰਸਾਂ ਦੇਖ ਤਰਨਦਿਆਂ ਬੱਗਾ ਆਇਆ ਚਾਓ ਡੁੱਬ ਮੋਏ ਬਗ ਬੱਪੜੇ ਸਿਰ ਤਲ ਉੱਪਰ ਪਾਓ ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ ਜੇ ਜਾਣਾ ਬਗ ਬੱਪੜਾ ਜਨਮ ਨਾ ਭੇੜੀ ਅੰਗ ਕਿਆ ਹੰਸ ਕਿਆ ਬਗਲਾ ਜਾ ਕੋ ਨਦਰ ਭਰੇ ਜੇ ਤਿਸ ਪਾਵੇ ਨਾਨਕਾ ਕਾਗੋ ਹੰਸ ਕਰੇ ਸਰਵਰ ਪੰਖੀ ਹੇਕੜੋ ਪਾਹੀ ਵਾਲ ਪਚਾਸ ਕਿਉਤਨ ਲਹਿਰੀ ਗੜਤਿਆ ਸੱਚੇ ਤੇਰੀ ਆਸ ਕਵਣ ਸੁ ਅੱਖਰ ਕਵਣ ਗੁਣ ਕਵਣ ਸੁਮਣੀਆਂ ਮੰਤ ਕਵਣ ਸੋਵੇ ਸੋ ਹੋਂ ਕਰੀ ਜਿਤ ਵਸਿਆਵੇ ਕੰਤ ਨਿਮੜ ਸੁ ਅੱਖਰ ਖਮਣ ਗੁਣ ਜੇਬਾ ਮਣੀਆਂ ਮੰਤ ਏ ਤਰੈ ਪੈਣੇ ਵੇਸ ਕਰ ਤਾਂ ਵਸਿਆ ਵੀ ਕੰਤ ਮਤ ਹੁੰਦੀ ਹੋਏ ਏਆਣਾ ਤਾਣ ਹੁੰਦੇ ਹੋਏ ਨਿਤਾਣਾ ਅਣਹੁੰਦੇ ਆ ਵੰਡਾਏ ਉਹ ਐਸਾ ਭਗਤ ਸਦਾਏ ਇਹ ਫਿੱਕਾ ਨਾ ਗਾਲਾਏ ਸਭ ਨਾਮ ਹੈ ਸੱਚਾ ਧਣੀ ਹਿਆਓ ਨਾ ਕਹੀ ਠਾਹੇ ਮਾਣਕ ਸਭ ਅਮੋਲ ਵੇ ਸਭ ਨਾ ਮਨ ਮਾਣਕ।

निर्भउ निर्वैर अकाल मूरत अजूनी सैभं गुर प्रसाद सवैये श्री मुख बाक महला पंजवा आदि पुरख करतार करण कारण सब आपे सर्ब रहो भरपूर सगल घट रहो बेआपे व्याप्त देखिए जगत जाने कौन तेरी गत सर्व की रखिया करे आपे हर पत अविनाशी अवगत आपे आपे उत्पत एक तू ही एक आन नाही तुम पत हर अंत नाही पारावार कौन है करे विचार जगत पिता है सर्व प्राण को आधार जन नानक भगत दार तुल ब्रह्म समसर एक जी क्या बखाने हां के बाल बाल बाल बाल सद बलिहार अमृत प्रवाह सार अतुल पंडार पार परे ही ते परे अपर अपार पार अपनु भावन कर मंत्र ना दूसरो धर ओबद परलो एक नेमक तो कर आन नाही संसार उजियारो निर्मार कोट प्राशित जागे नाम लीगे हर हर जन नानक भगतदार तुल ब्रह्म संसार एक जी क्या बखाने हां के बल बल बल बल सद बलिहार सगल पवन धारे एक ते की ए विस्तारे पूरे ओ सर्वमय आप है निरारे हर गुण नागी अंत पारे जी जंत सब थारे सगल को दाता एक के अलख मुरारे आप ही धारण धारे कुदरत है देखारे वर्ण चेन नाही मुख नाम सारे जन नानक भगत दार तुल ब्रह्म समसर एक जी क्या बखाने हां के बल बल बल बल सद बलिहार सर्व गुण निधानं कीमत न ज्ञानं ध्यानं ऊचे ते ऊचो जा नीजे प्रभ तेरो थानं मन तन तेरो प्राणं एक सूत है जहानं कम उपमा देओ बड़े ते बडानं जाने कौन तेरो पेओ अलख अपार देओ अकल कला है प्रभ सर्व को थानं जन नानक भगत दार तुल ब्रह्म संसार एक जी क्या बखाने हां के बल बल बल बल सद बलिहार निरंकार आकार अशल पूर्ण अविनाशी हरखवंत अनंत रूप निर्मल बेगासी गुण गावे बेअंत अंत एक तिल नहीं पासी जा को होए कृपाल सोजन प्रा तुम्हें मिलासी तन तन ते तन जान जे कृपाल हर हर पयो हर गुरु नानक जिन परसयो छे जन्म मरण दो ते रहयो सत सत हर सत सत्ते सत पणिये दूसर आनना आवर पुरख पौरा तन सुनिये अमृत हर को नाम लयत मन सब सुख पाए जे रसन चाख्यो ते जन तृप्त अघाए जे ठाकर सो प्रसन्न पयो सत्संगत ते प्यार हर गुरु नानक जिन परसयो तिन सब कुल कियो उधार सच सभा दी बाण सच सच्चे पै थरयो सच्चे तख्त निवास सच तपावस करयो सच सिरजो संसार आप अफुल न फुल्लो रतन नाम अपार कीम न पवे अमुल्लो जे कृपाल होयो गोविंद सर्व सुख तिन हु पाए हर गुरु नानक जिन परसयो ते बौड़ फिर जोन न आए कवन जोग कौन ज्ञान ध्यान कवन विद उस्तत करिए सिद्ध साधक ते तीस कोर तिर कीम न परिये ब्रह्माद कसन काद सिख गुण अंत न पाए आगो गयो नहीं जाए पूर सर्व रहो समाए ये काटी सिल्क दयाल प्रभ हे जन लगे भगते हर गुरु नानक जिन परसयो ते एत उत सदा मुगते प्रभ दाताओ दातार परयो जाच एक सरना मेरे दान संतरेन जे लग पौजल परना बिनत करो अरदास सुनो जे ठाकुर पावे देव दर्श मन चाओ भगत हो मन ठहरावे बलयो चिराग अंधियार में सब कल उदरी एक नाम धर्म प्रगट सगल घर पवन में
ਜਨ ਨਾਨਕ ਗੁਰ ਪਾਰ ਬ੍ਰਹਮ ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇ ਮੋਹਨ ਬਾਂਧੀ ਸੜ ਕਠੋਰ ਕੁਚੀਲ ਕੁਗਿਆਨੀ ਧਾਵਤ ਭ੍ਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਜੋਬਨ ਰੂਪ ਮਾਇਆ ਬਦ ਮਤ ਵਿਚਰਤ ਵਿਗਲ ਵਡੋ ਅਭਮਾਨੀ ਪਰ ਥਨ ਪਰ ਅਪਵਾਦ ਨਾਰ ਨਿੰਦਾ ਯਹ ਮਿੱਠੀ ਜੀ ਮਾਏ ਹੇਤਾਨੀ ਬਲਵੰਚ ਸ਼ਬ ਕਰ ਤਿਉ ਪਾਵ ਪੇਖਤ ਸੁਨਤ ਪ੍ਰਵਯੰਤਰ ਜਾਮੀ ਸੀਲ ਧਰਮ ਦਇਆ ਸੁਚ ਨਾਸਤ ਆਯੋ ਸਰਨ ਜੀ ਕੇ ਦਾਨੀ ਕਾਰਨ ਕਰਨ ਸਮਰੱਥ ਸ੍ਰੀ ਧਰ ਰਖ ਲਿਹੋ ਨਾਨਕ ਕੇ ਸਵਾਮੀ ਕੀਰਤ ਕਰਨ ਸਰਨ ਮਨ ਮੋਹਨ ਜੋ ਹੁਣ ਪਾਪ ਵਿਦਾਰਨ ਕਹੋ ਹਰ ਤਾਰਨ ਤਰਨ ਸਮਰੱਥ ਸਭੇ ਬਿਦ ਕੁਲੇ ਸਮੂਹ ਉਧਾਰਨ ਸੋ ਚਿਤ ਚੇਤ ਅਚੇਤ ਜਾਨ ਸਤ ਸੰਗਤ ਪਰਮ ਅੰਧੇਰ ਮੋਹਿਓ ਕਦ ਤੋਂ ਮੂਰਤ ਘਰੀ ਚਸਾ ਪਰ ਸਿਮਰਨ ਰਾਮ ਨਾਮ ਰਸਨਾ ਸੰਗ ਲਓ ਹੋਸ਼ੋ ਕਾਜ ਅਲਪ ਸੁਖ ਬੰਧਨ ਕੋੜ ਜਨਮ ਕਹਾਂ ਦੁਖ ਪਾਉ ਸਿੱਖਿਆ ਸੰਤ ਨਾ ਭਜ ਨਾਨਕ ਰਾਮ ਰੰਗ ਆਤਮ ਸਿਉ ਰੋ ਰੰਚਕ ਰੇਤ ਖੇਦ ਤਨ ਨਿਰਮਤ ਦੁਰਲਭ ਦੇ ਸਵਾਰ ਤਰੀ ਖਾਣ ਪਾਨ ਸੁਧੇ ਸੁਖ ਪੁੰਚਤ ਸੰਕਟ ਕਾਟ ਬਿਵਤ ਹਰੀ ਮਾਤ ਪਿਤਾ ਭਾਈ ਅਰ ਬੰਧਪ ਬੂਜਨ ਕੀ ਸਭ ਸੂਝ ਪਰੀ ਵਰਧਮਾਨ ਹੋ ਦਿਨ ਪ੍ਰਤਨਿਤ ਆਪਤ ਨਿਕਟ ਵਿਖਮ ਜਰੀ ਰੇ ਗੁਣ ਹੀਨ ਦੀਨ ਮਾਇਆ ਕ੍ਰਿਮ ਸਿਮਰ ਸਵਾਮੀ ਏਕ ਕਰੀ ਕਰ ਗਏ ਲਿਓ ਕਿਰਪਾਲ ਕਿਰਪਾ ਨਿਧ ਨਾਨਕ ਕਾਟ ਭ੍ਰਮ ਪਰੀ ਰੇ ਮਨ ਮੂਸ ਬਿਲਾ ਮੈਂ ਗਰਬਤ ਕਰਤਬ ਕਰਤ ਮਹਾਮੁਗਨਾ ਸੰਪਦ ਦੋਲ ਚੋਲ ਸੰਗ ਚੂਲਤ ਮਾਇਆ ਮਗਨ ਪ੍ਰਮਤ ਖੁਗਨਾ ਸੁਖ ਬੰਤਾ ਸਾਜਨ ਸੁਖ ਬੰਧਪ ਤਾਸਿਓ ਮੂੰਹ ਬੜਿਓ ਸੁਖਨਾ ਬੋਯੋ ਬੀਜ ਅੰਗ ਮਮ ਅੰਕਰ ਬੀਤਤ ਔਧ ਕਰਤ ਅਗਨਾ ਮਿਰਤ ਮਜਾਰ ਸਾਰਮੁਖ ਨਿਰਖਤ ਉਂਚਤ ਭੁਗਤ ਭੂਖ ਭੁਖਨਾ ਸਿਮਰ ਗੋਪਾਲ ਦਿਆਲ ਸਤਸੰਗਤ ਨਾਨਕ ਜਗ ਜਾਨਤ ਸੁਪਨਾ ਏਹਨ ਗੇਹਨ ਨੇਨਾ ਨੀਤ ਮਾਇਆ ਮਤ ਕਹਾਂ ਲਉ ਗਾਰੋ ਸ਼ਤਰਨ ਪਤਰਨ ਚੌਰ ਨ ਚਾਵਰ ਬੈਤੀ ਜਾਤ ਹਿਰਦੇ ਨਾ ਵਿਚਾਰੋ ਰਥਨ ਅਸਵਨ ਗਜ ਸਿੰਘਾਸਨ ਛਿਨ ਮੈਂ ਤਿਆਗਤ ਨਾਂਗ ਸਿਧਾਰੋ ਸੂਰਨ ਬੀਰਨ ਮੀਰ ਨ ਖਾਨਮ ਸੰਗ ਨ ਕੋਉ ਦ੍ਰਿਟ ਨਿਹਾਰੋ ਕੋਟਨ ਓਟਨ ਕੋਸ ਨ ਛੁੱਟ ਕਰਤ ਵਿਕਾਰ ਦਊ ਕਰ ਚਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰਗ ਕੀ ਸ਼ਾਰੋ ਦੀਨ ਦਿਆਲ ਪੁਰਖ ਪ੍ਰਾਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀ ਪਦਨਾਥ ਸਰਣ ਨਾਨਕ ਜਾਨ ਹੇ ਭਗਵੰਤ ਕਿਰਪਾ ਕਰਤਾ ਰਹੋ ਪ੍ਰਾਣ ਮਾਨ ਦਾਨਮਗ ਜੋਹਨ ਹੀਤ ਚੀਤ ਦੇ ਲੇ ਲੇ ਪਾਰੀ ਸਾਜਨ ਸੈਨ ਮੀ ਸੁਧ ਪਾਈ ਤਾਹੂ ਤੇ ਲੇ ਰੱਖੀ ਨਰਾਰੀ ਧਾਮਨ ਪਾਵਨ ਕੂਰ ਕਮਾਵਨ ਏਵਿਦ ਕਰਤ ਔਤ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁਬਦ ਜੋਨ ਪ੍ਰਮਿਉ ਅਧਪਾਰੀ ਕਿਣ ਪਚਸਾ ਨਾਮ ਨੀ ਸਿਮਰਿਓ ਦੀਨਾ ਨਾਥ ਪ੍ਰਾਣ ਪਾਸਾਰੀ ਖਾਣ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਦਕਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਵਡਾਰੀ ਬ੍ਰਹਿਮਾਦਕ ਸਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਤਾਰਨ ਗਗਨ ਆਤ ਫੁਨ ਤਾਵਤ ਸਿੱਧ ਮਾਨੁਖ ਦੇਵ ਅਰ ਦਾਨਵ ਇਕ ਤਿਲਤਾ ਕੋ ਮਰ ਮਨ ਪਾਵਤ ਪ੍ਰੇ ਪ੍ਰਾਪ੍ਰੀਤ ਪ੍ਰੇਮ ਰਸ ਭਗਤੀ ਹਰ ਜਨਤਾ ਕੇ ਦਰਸ ਸਮਾਵਤ ਤਿਸੇ ਤਿਆਗ ਆਨ ਕੋ ਜਚ ਹੈ ਮੁਖ ਦੰਤ ਰਸ ਸਗਲ ਕਹ ਜਾਵਤ ਰੇ ਮਨ ਮੂੜ ਸਿਮਰ ਸੁਖ ਦਾਤ ਨਾਨਕ ਦਾਸ ਤੁਝੇ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਕੇ ਕੂਪ ਗੁਬਾਰ ਪਰਿਉ ਹੈ ਏਤਾ ਗਭ ਆਕਾਸ ਨਾ ਮਾਵਤ ਰਿਸ਼ਤਾ ਅਸਤ ਕ੍ਰਿਮ ਉਦਰ ਪਰਿਉ ਹੈ ਲੈ ਤਾਏ ਮਹਾਂ ਬਿਖਿਆ ਕਉ ਪਰਤਨ ਛੀਨ ਅਗਿਆਨ ਹਰਿਉ ਹੈ ਜੋ ਬਨ ਬੀਤ ਜਰਾ ਰੋਗ ਰਸਿਉ ਜਮ ਦੂਤਨ ਡੰਨ ਮ੍ਰਿਤ ਮਰਿਉ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਉ ਹੈ ਪ੍ਰੇਮ ਭਗਤ ਉਦਰੇ ਸੇ ਨਾਨਕ
कर कृपा संत आप करयो है। गुण समूह फाल सगल मनोरथ पूर्ण होई आस हमारी। औखद मंत्र तंत्र पर दुखवर सर्व रोग खंडन गुणकारी। काम क्रोध माद मसर तृष्णा बिन सजाए हर नाम उचारी। इसनान दान तपन सुज किरिया चरण कमल हृदय प्रोतारी। साजन मीत सख हर बंधप जी तान प्राण आधारी। ओढ़ गई स्वामी समर्थ है नानक दास सदा बलिहारी। आवद कट्यो ना जात प्रेम रस चरण कमल संग। दावन बंध्यो ना जात विदे मन दर्स मग। पावक जरयो ना जात रहो जन तूर लग। नीर न साक्ष बोर चले घर पंथ पाग। नानक रोग दोख आग मोह छिदे घर नाम खग। उदम कर लागे बो भाती विचरे अनक सात्र बो खटुआ। पसम लगा तीर्थ बो प्रमते सूखम दे बंदे बो जटुआ। बेन घर भजन सगल दो पावत जो प्रेम बढ़ाए सूत के हटुआ। पूजा चक्कर करत सोम पाका अनक पांत फाटे कर थटुआ। सवाईगे महले पहले के एक ओंकार सदगुर प्रसाद। एक मान पुरख त्याए बरदाता संत सहार सदा बिखियात। ताज चरण ले हृदय बसावो तो परम गुरु नानक गुण गावो। गावो गुण परम गुरु सुख सागर दुर्त निवारण शब्द सरे। गावे गंभीर तीर मसागर जोगी जंगम ध्यान तरे। गावे इंद्राद भगत प्रहलादक आत्मराजन जान्यो। तब कलश जद गावो गुरु नानक राज जोग जिन मान्यो। गावे जिन काद जुगत जोगेसर हर्ष पूर्ण सर्व कला। गावे सनकाद साध सिधादक मुन जन गावे अशरशला। गावे गुण तोम अटल मंडल वै भगत पाए रस जान्यो। काव काल सुजस गावो गुरु नानक राज जोग जिन मान्यो। गावे कपलाद आद जोगेसर अपरंपर अवतार वरो। गावे जम दगन परसरामेसर कर कुठार रग तेज हरे हो। उदो अक्रूर बिदर गुण गावे सर्वात्म जिन जान्यो। काव काल सुजस गावो गुरु नानक राज जोग जिन मान्यो। गावे गुण वर्ण चार खड़ दर्शन ब्रह मादक सिमरंथ गुणा। गावे गुण शेष सहजे बारस आद अंतले लाग तुना। गावे गुण महान देव बैरागी जिन ध्यान निरंतर जान्यो। काव कलस जस गावो गुरु नानक राज जोग जिन मान्यो। राज जोग मान्यो बस्यो निर्वैर हृदंतर सिट सगल उदरी। नाम ले तरयो निरंतर गुण गावे सनकाद आज जिन काद जुग गए लग। तन तन गुर तन जन्म सक्यत पलो जग। पाताल पुरी जय कार तुन तब जन कल वखाण्यो। हर नाम रसक नानक गुर राज योग तय मान्यो। सजुग तय मान्यो छल्यो बल बावन पायो। त्रेतय तय मान्यो राम रघुवंश कहायो। द्वापर कृष्ण मुरार कंस कृतार्थ कियो। उग्र सैन कौ राज अपहे भगते जन दियो। कल युग प्रमाण नानक गौर अंगद अमर कहायो। श्री गुरु राज अबचल अटल आद पुरख फुरमायो। गुण गावे रविदास भगत जय देव त्रिलोचन। नामा भगत कबीर सदा गावे समलोचन। भगत बेण गुण रवे सहज आत्म रंग माने। योग ध्यान गुर ज्ञान बिना प्रभ अवर ना जाने। सुख देओ प्रीखित गुण रवे गौतम रिख जस गायो। काव कलस जस नानक गुर नित नवतन जग छायो। गुण गावे पायाल भक्त नागाद पोयंगम। महादेव गुण रवे सदा जोगी जत जंगम। गुण गावे मुन व्यास जिन वेद व्याकरण विचार। ब्रह्मा गुण उचरे जिन हुकम सब सिट सुवारी। ब्रह्मांड खंड पूर्ण ब्रह्म गुण निर्गुण समझाण्यो। जब कल सुजस नानक गुर सहज जोग जिन मान्यो। गुण गावे नवनाथ तन गुर सास समायो। मां धाता गुण रवे जेन चक्र वह कहायो। गुण गावे बलराव
ਸਬਦ ਪਾਤਾਲ ਬਸੰਤੋ ਭਰਤਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰਬਾ ਪਰੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਾਬ ਕਾਲ ਸੁਜਸ ਨਾਨਕ ਗੁਰ ਕੜ ਕੜ ਸਹਿਜ ਸਮਾਇਓ ਸਵਾਈਏ ਮਹੱਲੇ ਦੂਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਤਨ ਕਰਤਾ ਕਾਰਨ ਕਰਤਾਰ ਕਰਨ ਸਮਰਥੋ ਸਤਿਗੁਰੂ ਤਨ ਨਾਨਕ ਮਸਤਕ ਤੁਮ ਤਰਿਓ ਜਿਨ ਹੱਥੋ ਤਾਂ ਤਰਿਓ ਮਸਤਕ ਹੱਥ ਸਹਿਜ ਅਮਿਓ ਉਠੋ ਛੱਜ ਸੁਰ ਨਰ ਗਾਣ ਮੁਨ ਬੋਜ ਅਗਾਜ ਮਾਰੋ ਕੰਟਕ ਕਾਲ ਗਰਜ ਤਾਪਤ ਲੀਓ ਬਰਜ ਪੰਚ ਪੂਤ ਏਕ ਕਰ ਰਾਖ ਲੈ ਸਮਾਜ ਜਗ ਜੀਤੋ ਗੁਰਦੁਆਰ ਖੇਲੇ ਸੰਤ ਸਾਰ ਰਾਥ ਉਨ ਮਨ ਲੇਵ ਰਾਖ ਨਿਰੰਕਾਰ ਕਉ ਕੀਰਤ ਕਲਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਜਾ ਕੀ ਦਿਸ਼ਟ ਅੰਮ੍ਰਿਤ ਧਾਰ ਕਾਲ ਖਣ ਉਤਾਰ ਤੇਮਰ ਅਗਿਆਨ ਜਾਗੇ ਦਰਸ ਦੁਆਰ ਓਏ ਜੋ ਸੇਵੇ ਸਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਪਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੈ ਗੁਰ ਵਿਚਾਰ ਨਿਮਰੀ ਭੂਸ ਦੀਵ ਪਰਮ ਪਿਆਰ ਕਉ ਕੀਰਤ ਕਲਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈ ਤੋ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਥਾਰ ਸਾਧਕ ਸਿੱਧ ਸੋ ਜਾਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪ ਤਾਰ ਰੋਗ ਵਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਪਤ ਤੇਰੇ ਏਕਲੇ ਅਵਤਾਰ ਕਉ ਕੀਰਤ ਕਲਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਤੈ ਤਾਂ ਹਦਰਤ ਪਾਇਓ ਮਾਨ ਸੇਵਿਆ ਗੁਰ ਪ੍ਰਵਾਨ ਸਾਧ ਅਜਗਰ ਜਿਨ ਕੀਆ ਉਨਮਾਨ ਹਰਗਰ ਦਰਸ ਸਮਾਨ ਆਤਮਾਵੰਤ ਗਿਆਨ ਜਾਣੀ ਅਕਲਗਤ ਗੁਰ ਪ੍ਰਵਾਨ ਜਾ ਕੀ ਦਿਸ਼ਟ ਅਚਲ ਠਾਣ ਬਿਮਲ ਬੁੱਧ ਸੁਥਾਨ ਪੈਰ ਸੀਲ ਸੁਨਾਹੋ ਸਖਤ ਬਿਦਾਰ ਕਉ ਕੀਰਤ ਕਲਸਹਾਰ ਸਪਤ ਦੀਪ ਮਝਾਰ ਲੈਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਟ ਧਰਤ ਤਮ ਹਰਨ ਦੈਨ ਅਗਪਾਪ ਪ੍ਰਨਾਸਨ ਸਬਦ ਸੂਰ ਬਲਵੰਤ ਕਾਮ ਅਰ ਕ੍ਰੋਧ ਬਿਨਾਸਨ ਲੋ ਮੋਵਸ ਕਰਨ ਸਰਨ ਜਾਚਕ ਪ੍ਰਤਪਾਲਣ ਆਤਮ ਰਤ ਸੰਗ੍ਰਹਿਣ ਕਹਿਣ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਲ ਸਤਿਗੁਰ ਤਿਲਕ ਸਤ ਲਾਗੇ ਸੋ ਪੈਤਰੈ ਗੁਰ ਜਗਤ ਫਿਰਨ ਸੀ ਅੰਗਰੋ ਰਾਜ ਯੋਗ ਲੈਣਾ ਕਰੇ ਸਦਾ ਆਕਲ ਲਿਵਰੇ ਕਰਨ ਸਿਉ ਇੱਛਾ ਚਾਰ ਹੈ ਦ੍ਰਮ ਸਪੂਰ ਜਿਉ ਨਿਵੇ ਖਵੇ ਕਸ ਬਿਮਨ ਵਿਚਾਰ ਹੈ ਏ ਤਤ ਜਾਣਿਓ ਸਰਬਗਤ ਅਲਖ ਬਿੜਾਣੀ ਸਹਿਜ ਪਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੇ ਪਾਇਓ ਸਤ ਸੰਤੋਖ ਗਰਾਜ ਲਇਓ ਹਰ ਪਰਸਿਓ ਕਲ ਸੁਮੁਲਵੇ ਜਨ ਦਰਸਨ ਲੈਣੇ ਪਇਓ ਮਨ ਵਿਸਾਸ ਪਾਇਓ ਗੈਰ ਗੋ ਹਦਰਥ ਦੀਓ ਗਰਲ ਨਾਲ ਤਨ ਨੱਠਿਓ ਅਮਿਓ ਅੰਤਰਗਤ ਪੀਓ ਰਿਧ ਵਿਗਾਸ ਜਾਗਿਓ ਅਲਖ ਕਲ ਤਰੀ ਜੁਗੰਤਰ ਸਤਿਗੁਰ ਸਹਿਜ ਸਮਾਧ ਰਵਿਓ ਸਾਮਾਨ ਨਿਰੰਤਰ ਉਦਾਰੋ ਚਿੱਤ ਦਾਰਦ ਹਰਨ ਪੇਖਨ ਤੇ ਕਮਲ ਤ੍ਰਸਨ ਸਦ ਰੰਗ ਸਹਿਜ ਕਲ ਉਚਰੈ ਜਾ ਜੰਪੋ ਲੈਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋਹ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰੇ ਬੋਹ ਹੈ ਨਾਮ ਪਰਜਨ ਪਾਇਓ ਸਭ ਪ੍ਰਟਿਓ ਰਵ ਲੋਏ ਦਰਸ਼ਨ ਪਰਸੇ ਹੈ ਗੁਰੂ ਕੈ ਆਸੜ ਮੱਜਨ ਹੋਏ ਸਚ ਤੀਰਥ ਸਚ ਇਸ਼ਨਾਨ ਅਰ ਭੋਜਨ ਭਾਉ ਸਚ ਸਦਾ ਸਚ ਪਾਖੰਤ ਸੋਹ ਹੈ ਸਚ ਪਾਇਓ ਗੁਰ ਸ਼ਬਦ ਸਚ ਨਾਮ ਸੰਗਤੀ ਬੋਹ ਹੈ ਜਿਸ ਸਚ ਸੰਜਮ ਵਰਤ ਸਚ ਕਬ ਜਨ ਕਲ ਵਖਾਣ ਦਰਸ਼ਨ ਪਰਸੇ ਗੁਰੂ ਕੈ ਸਚ ਜਨਮ ਪ੍ਰਵਾਨ ਅਮੇਦ ਸੁਭ ਕਰੇ ਹਰੇ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੇ ਸਭੇ ਬਾਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਾਮ ਨਦਰੀ ਆਓ ਜਨਮ ਹਮ ਕਾਲਖ ਤੋਵੇ
ਸੋ ਕਹੋ ਟਲ ਗੁਰ ਸੇਵੀਐ ਅਹੇ ਨਿਸ ਸਹੇ ਸੁਭਾਏ। ਦਰਸ਼ਨ ਪਰਸੇ ਗੁਰੂ ਕੈ ਜਨਮ ਮਰਨ ਦੁਖ ਜਾਏ। ਸਵਈਏ ਮਹੱਲੇ ਤੀਜੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੋਈ ਪੁਰਖ ਸਿਵਰ ਸੱਚ ਜਕ ਇੱਕ ਨਾਮ ਅਛਲ ਸੰਸਾਰ ਜਿਨ ਭਗਤ ਪਵਜਲ ਤਾਰੇ। ਸਿਮਰੋ ਸੋਈ ਨਾਮ ਪ੍ਰਧਾਨ ਚਿਤ ਨਾਮ ਰਸਕ ਨਾਨਕ ਲੈਣਾ। ਥਪਿਓ ਜੇਨ ਸਰਬ ਸਿਧੀ ਕਵਜਨ ਕਲ ਸਬੁਧੀ ਕੀਰਤ ਜਨ ਅਮਰਦਾਸ ਬਿਸਤਰੀਆ। ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਗ ਤਰੋਵਰ ਮਵਲ ਸਰ ਉੱਤਰ ਦੱਖਣ ਪੋਬਰ ਪੱਛਮ ਜੈ ਜੈ ਕਾਰਜ ਪੰਥ ਨਰਾ। ਹਰ ਨਾਮ ਰਸਨ ਗੁਰਮੁਖ ਬਰਦਾਇਓ ਉਲਟ ਗੰਗ ਪੱਛਮ ਤਰੀਆ। ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ। ਸਿਮਰੇ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ। ਸਿਮਰੇ ਨਖੇਤਰ ਅਵਰ ਤਰੂ ਮੰਡਲ ਨਾਰਦਾਦ ਪ੍ਰਹਿਲਾਦ ਵਰ ਸਸੀਅਰ ਸੂਰ ਨਾਮ ਉਲਸ ਹੈ ਸੈਲ ਲੋ ਜਿਨ ਉਦਰਿਆ। ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ। ਸੋਈ ਨਾਮ ਸਿਮਰ ਨਵਨਾਥ ਨਿਰੰਜਨ ਸਿਸਨ ਕਾਜ ਸਮੁਦਰਿਆ। ਚਿਵਰਾਸੀ ਸਿੱਧ ਬੁੱਧ ਜਿਤ ਰਤ ਅਮਰੀਕ ਪਵਜਲ ਤਰਿਆ। ਉਦੋ ਅਕਰੂਰ ਤਰਲੋਚਨ ਨਾਮ ਕਲ ਕਬੀਰ ਕਿਲ ਬਖਵਰਿਆ। ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ। ਤਿਤ ਨਾਮ ਲਾਗ ਤੇ ਤੀਸ ਧਿਆਵੇ ਜਤੀ ਤਪੀ ਸੁਰਮਨ ਵਸਿਆ। ਸੋਈ ਨਾਮ ਸਿਮਰ ਗੰਗੇ ਪਿਤਾਮੈ ਚਰਨ ਚਿਤ ਅੰਮ੍ਰਿਤ ਰਸਿਆ। ਤਿਤ ਨਾਮ ਗੁਰੂ ਗੰਭੀਰ ਗੁਰੂ ਮਤ ਸਤਕਰ ਸੰਗ ਉਦਰੀਆ। ਸੋਈ ਨਾਮ ਅਸ਼ਲ ਭਗਤੇ ਪਵਤਾਰਨ ਅਮਰਦਾਸ ਗੁਰ ਕੋ ਫੁਰਿਆ। ਨਾਮ ਕਿਤ ਸੰਸਾਰ ਕਿਰਣ ਸੁਰ ਤਰ ਸਖ ਹੈ ਉੱਤਰ ਦੱਖਣ ਪੁੱਬ ਜੇਸ ਪਸ਼ਚਿਮ ਜਦ ਭਖ ਹੈ। ਜਮ ਤ ਉਸਕ ਅਥ ਜਿਤ ਨਾਮ ਹਰ ਦੇ ਨਿਵਾਸ ਹੈ। ਸੁਣ ਨਲ ਗਣ ਗੰਧਰਬ ਛੇ ਦਰਸ਼ਨ ਅਸਸ ਪਲੋ ਪ੍ਰਸਿੱਧ ਤੇਜੋ ਤਨੋ ਕਲ ਜੋੜ ਕਰ ਧਿਆਓ। ਸੋਈ ਨਾ ਭਗਤ ਫਵਜਲ ਹਰਣ ਗੁਰ ਅਮਰਦਾਸ ਤੈ ਪਾਇਓ। ਨਾਮ ਧਿਆਵੇ ਦੇਵ ਤੇ ਤੀਸ ਹਰ ਸਾਧਕ ਸਿੱਧ ਨਰ ਨਾਮ ਖੰਡ ਬ੍ਰਹਿਮੰਡ ਤਾਰੇ। ਤੇ ਨਾਮ ਸਮਾਧਿਓ ਹਰਖ ਸੋਕ ਸਮ ਕਰ ਸਹਾਰੇ। ਨਾਮ ਸਰੋਮਣ ਸਰਬਮੈ ਭਗਤ ਰਹੇ ਲਿਵ ਤਾਰ। ਸੋਈ ਨਾਮ ਪਦਾਰਥ ਅਮਰ ਗੁਰ ਉਸਦੀ ਓ ਕਰਤਾਰ। ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ। ਜੇ ਤੀਰ ਜੋ ਤੁਰ ਤਵਲ ਤੁਜਾ ਸੇਧ ਬੈ ਕੁੰਠ ਬੀਣਾ। ਪਰਸੇ ਸੰਤ ਪਿਆਰ ਜੇ ਕਰਤਾਰੇ ਸੰਯੋਗ ਸਗੁਰੂ ਸੇਵ ਸੁਭ ਪਾਇਓ। ਅਮਰ ਗੁਰ ਕੀਤੋ ਜੋਗ ਨਾਮ ਨਾਵਣ ਨਾਮ ਰਸ ਖਾਣ ਅਰ ਪੂਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ। ਤਨ ਸਤਿਗੁਰ ਸੇਵਿਓ ਜਿਸ ਪਸਾਏ ਗਦ ਅਗਮ ਜਾਣੀ। ਕੋਲ ਸਮੂਹ ਸਮੁਦਰ ਪਾਇਓ ਨਾਮ ਨਿਵਾਸ ਸਕਿਅਥ ਜਨਮ ਕਲ ਉੱਚਰ ਗੁਰ ਪਰਸਿਓ ਅਮਰ ਪ੍ਰਗਾਸ। ਬਾਜ ਕਰ ਦਾਇਣ ਸਿਧ ਸਨਮੁਖ ਮੁਖ ਜੋ ਵੈ ਹਿਰਦ ਬਸੇ ਬਾ ਵਾਂਗ ਜੋ ਤੀਨ ਲੋਕਾਂਤਰ ਮੋਹ ਹਿਰਦੇ ਬਸੇ ਅਕਹੀਓ ਹੋਇਰਾ ਤਿਨਹੀ ਜਾਤੋ। ਮੁਖੋਂ ਭਗਤ ਉੱਚਰ ਅਮਰ ਗੁਰ ਇਤਰੰਗ ਰਾਤੋ ਮਸਤਕ ਨਿਸ਼ਾਨ ਸੱਚੋ ਕਰਮ ਕਲ ਜੋੜ ਕਰ ਧਿਆਇਓ। ਪਰਸਿਓ ਗੁਰੂ ਸਤਿਗੁਰ ਤਿਲਕ ਸਰਬ ਇਛ ਤਿਨ ਪਾਇਓ। ਚਰਨ ਤਾਂ ਪਰਸ ਕੇ ਅਥ ਚਰਨ ਗੁਰ ਅਮਰ ਪਵਲ ਰਹਿ। ਹੱਥ ਪਰਸ ਕੇ ਅਥ ਹੱਥ ਲੱਗੇ ਗੁਰ ਅਮਰ ਪੈ। ਜੀ ਤਾਂ ਪਰਸ ਕੇ ਅਥ ਜੀ ਗੁਰ ਅਮਰ ਪਣਿਜੈ। ਨੈਣ ਤਾਂ ਪਰਸ ਕੇ ਅਥ ਨੈਣ ਗੁਰ ਅਮਰ ਪਿਖਿਜੈ। ਸ਼ਰਵਣ ਤਾਂ ਪਰਸ ਕੇ ਅਥ ਸ਼ਰਵਣ ਗੁਰ ਅਮਰ ਸੁਣਿਜੈ। ਸਕਿਅਤ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨੇ ਜਗਤ ਪਿਤ। ਸਕਿਅਥ ਸੋ ਸਿਰ ਜਾਲਬ ਪਣੇ ਜੋ ਸਿਰ ਨਵੇ ਗੁਰ ਅਮਰ ਨਿਤ। ਤੇਰਾ ਦੁੱਖ ਨੇ ਭੁੱਖ ਤੇਰਾ ਨੇ ਤਨੋ ਕਹੀਏ। ਤੇਰਾ ਸੁਖ ਨ ਹੋਏ ਤੇਰਾ ਸੇ ਅੰਤ ਨ ਲਈਏ। ਤੇਰਾ ਸੇਵ ਨ ਕਰੇ ਤੇਰਾ ਸੇ ਸਹਿ ਸੁਮਪੈ। ਤੇਰਾ ਦੁਲੀਚੇ ਬਹਿ ਤੇਰਾ ਉਥਪ ਬਿਥਪੈ। ਸੁਖ ਲਹਿ ਤੇਰਾ ਸੰਸਾਰ ਮੈਂ ਅਪੈ ਪਟ ਰਿਪ ਮਦ ਤੇ। ਸਕਿਆ ਤੇ ਨਰ ਜਾਲਬ ਪਣੇ ਗੁਰ ਅਮਰਦਾਸੋ ਪ੍ਰਸੰਨ ਜਿਹੇ। ਤੈ ਪੜਿਓ ਇੱਕ ਮਨ ਧਰਿਓ ਇੱਕ ਤਾਰ ਇੱਕ ਪਛਾਣਿਓ।
ਨੈਣ ਬੈਣ ਮੋਹਿ ਇੱਕ ਇੱਕ ਦੋ ਠਾਏ ਨਾ ਜਾਣਿਓ ਸੁਭਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ ਤੀਸ ਇੱਕ ਕਰ ਪੰਚ ਸਿੱਧ ਪੈ ਤੀਸ ਨਾ ਕੀਣੋ ਇੱਕੋ ਜੇ ਲਾਖ ਲੱਖੋ ਅਲੱਖ ਹੈ ਇੱਕ ਇੱਕ ਕਰ ਵਰਣਿਓ ਗੁਰ ਅਮਰਦਾਸ ਜਾਲਵ ਪਣੇ ਤੂੰ ਇੱਕ ਲੋੜੈ ਇੱਕ ਮੰਨਿਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੇ ਸੰਮਾਣੀ ਜੇ ਮਾਤਰ ਲੋਚਨ ਚਿੱਤ ਭਗਤ ਕੰਬੀਰ ਹੈ ਜਾਣੀ ਰੁਕ ਮੰਗਦ ਕਰਤੂਤ ਆਰਾਮ ਜਪੋ ਨਿਰਪਾਈ ਅਮਰੀ ਪ੍ਰਹਿਲਾਦ ਸਰਨ ਗੋਬਿੰਦ ਗਦ ਪਾਈ ਤੈ ਲੋਭ ਕ੍ਰੋਧ ਤ੍ਰਿਸ਼ਨਾ ਤਜੀ ਸੁਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤ ਗੁਰ ਅਮਰਦਾਸ ਪਰਸੀ ਹੈ ਪੋਮ ਪਾਤਕ ਬਿਨਾਸੈ ਗੁਰ ਅਮਰਦਾਸ ਪਰਸੀ ਹੈ ਸਿਧ ਸਾਧਕ ਆਸਾਸ ਹੈ ਗੁਰ ਅਮਰਦਾਸ ਪਰਸੀ ਹੈ ਧਿਆਨ ਲਈਐ ਪਉ ਮੁਕੇ ਗੁਰ ਅਮਰਦਾਸ ਪਰਸੀ ਹੈ ਅਪਉ ਲੱਭੈ ਗਉ ਚੁੱਕੈ ਇੱਕ ਬਿਨ ਦੁਗਣ ਜੋ ਤਉ ਰਹੇ ਜਾ ਸੁਮੰਤਰ ਮਾਨ ਮੈਲ ਹੈ ਜਾਲ ਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠੈ ਮਿਲੈ ਸਚ ਨਾਮ ਕਰਤਾਰ ਤੋ ਦ੍ਰਿੜ ਨਾਨਕ ਸੰਗ੍ਰਹਿਓ ਤਾਤੇ ਅੰਗਦ ਲੈਣਾ ਪ੍ਰਗਟ ਤਾ ਚਰਣੇ ਲਿਵ ਰਹਿਓ ਤਿਤ ਗੁਲ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਮਣ ਵਖਾਣੋ ਜੋ ਗੁਣ ਅਲਖ ਅਗੰਮ ਤਿਨੇ ਗੁਣ ਅੰਤ ਨਾ ਜਾਣੋ ਵੇਥੋ ਵਿਧਾਤੇ ਨਿਰਮਾਇਓ ਸਭ ਸੰਗਤ ਕੁਲ ਉਧਰਣ ਗੁਰ ਅਮਰਦਾਸ ਕੀਰਤ ਕਹੇ ਤਰਾਗੇ ਤਰਾਗੇ ਤੋ ਪਾ ਸਰਣ ਆਪ ਨਾਰਾਇਣ ਕਲਾ ਧਾਰ

ਸਹਿਜ ਪਾਸ ਸਾਧ ਸੰਗਤ ਹੋ ਤੱਕੋ ਤੇਰੇ ਹੁਕਮ ਪਵੇ ਨਿਸ਼ਾਨ ਤਉ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖੇ ਸੁਭ ਦਿਸ਼ਟ।

ਭਿਖੇ ਕੇ ਗੁਰ ਗਿਆਨ ਅਰ ਧਿਆਨ ਤਤ ਸਿਉ ਤਤ ਮਿਲਾਵੇ। ਸਚੇ ਸਚ ਜਾਣੀਐ ਇਕ ਚਿੱਤ ਹੈ ਲਿਵਲਾਵੇ। ਕਾਮ ਕ੍ਰੋਧ ਵਸ ਕਰੇ।

ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ, ਤਿਨ ਕੇ ਗੁਣ ਹੋ ਕਿਆ ਕਹੋ, ਗੁਰ ਦਈਏ ਮਲਾਇਓ ਪਿਖਿਆ, ਜਿਵ ਤੂੰ ਰੱਖੈ ਤਿਵ ਰਹੋ, ਪੈਰ ਸਮਾਧ ਸਨਾਹੋ, ਗਿਆਨ ਗਏ ਆਸਨ ਚੜਿਓ, ਧਰਮ ਤਨਕ ਕਰ ਗਇਓ, ਭਗਤ ਸੀਲੇ ਸਰ ਲੜਿਓ, ਪੈ ਨਿਰਪੋ ਹਰ ਅਟਲ ਮਾਨ, ਸਬਦ ਗੁਰ ਨੇ ਜਾ ਗੱਡਿਓ, ਕਾਮ ਕ੍ਰੋਧ ਲੋਭ ਮੋਹ ਅਵਤ, ਪੰਚ ਦੂਤ ਬਿਖੰਡਿਓ, ਪਲੋ ਪੂਹਾਲ ਤੇਜੋ ਤਨਾ, ਨਿਰਭਤਨਾਥ ਨਾਨਕ ਬਾਰ, ਗੁਰ ਅਮਰਦਾਸ ਸਚ ਸਲ ਭਾਣ, ਤੈ ਦਲ ਜਿੱਤੋ ਇਵ ਯੁੱਧ ਕਰ, ਕਣ ਹਰ ਬੂੰਦ ਬਸੋ ਰੋਹ ਮਾਵਲ, ਕੁਸਮ ਬਸੰਤ ਗਨੰਤ ਨ ਆਵੇ, ਰਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੇ, ਉਦਰ ਧਿਆਨ ਗਿਆਨ ਸਤਿਗੁਰ ਕੇ,

ਲੋਟੈ ਸਤਿਗੁਰ ਪ੍ਰਮਾਣ ਬਿਦ ਨੈ ਸਿਰਿਓ ਜਗ ਜਸ ਤੂਰ ਬਜਾਇਓ ਗੁਰ ਰਾਮਦਾਸ ਕਲ ਉਚਰੈ ਤੈ ਅਭੈ ਅਮਰ ਪਦ ਪਾਇਓ ਜਗ ਜਿੱਤੋ ਸਤਿਗੁਰ ਪ੍ਰਮਾਣ ਮਨ ਏਕ ਤਿਹਾਇਓ ਧਨ ਧਨ ਸਤਿਗੁਰ ਅਮਰਦਾਸ ਜਿਨ ਨਾਮ ਦਿਰੜਾਇਓ ਨਾਮ ਰਿਧ ਨਾਮ ਨਿਧਾਨ ਰਿਧ ਸਤਾ ਕੀ ਦਾਸੀ ਤੈ ਸਰੋਵਰ ਮਿਲਿਓ ਪੁਰਖ ਭੇਟਿਓ ਅਵਨਾਸੀ ਆਦਲੇ ਭਗਤ ਜਿਤ ਲਗ ਤਰੇ।

ਭਗਤ ਪ੍ਰਵਾਹ ਪ੍ਰੀਤ ਪੁਬਲੀ ਨਾ ਹੁੱਟ ਸਤਿਗੁਰ ਸ਼ਬਦ ਅਥਾਹੁ ਅਮੇ ਤਾਰਾ ਰਸ ਗੁੱਟ ਮਤ ਮਾਤਾ ਸੰਤੋਖ ਪਿਤਾ ਸਰ ਸਹਿਜ ਸਮਾਇਓ ਆਜੋ ਨੀ ਸੰਭਵਿਓ ਜਗਤ ਗੁਰ ਭਜਨ ਤਰਾਇਓ ਅਵਗਤ ਅਗੋਚਰ ਅਪਰਪਾਰ ਮਨ ਗੁਰ ਸ਼ਬਦ ਵਸਾਇਓ ਗੁਰ ਰਾਮਦਾਸ ਕਲ ਉਚਰ ਤੈ ਜਗਤ ਉਧਾਰਨ ਪਾਇਓ ਜਗਤ ਉਧਾਰਨ ਨਵ ਨਿਧਾਨ ਭਗਤੇ ਪਉਤਾਰਨ ਅੰਮ੍ਰਿਤ ਬੂੰਦ ਹਰ ਨਾਮ ਬਿਸਕੀ ਬਿਹੇ ਨਿਵਾਰਨ ਸਹਿਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਪ੍ਰਸਾਦ ਪਾਈਏ ਤਨ ਤੇ ਜਨ ਬੜ ਭਾਗੇ ਤੇ ਮੁਕਤੇ ਭਏ ਸਤਿਗੁਰ ਸ਼ਬਦ

ਪਰਿਆ ਅਕਥ ਕਥਾ ਅਮਰਾ ਪੁਰੀ ਜੇ ਦੇਸੋ ਪਾਵੇ ਇਉ ਜਨਕ ਰਾਜ ਗੁਰ ਰਾਮਦਾਸ ਤੁਝ ਹੀ ਬਣ ਆਵੇ ਤਦ ਗੁਰ ਨਾਮ ਏਕ ਲਿਮਨ ਜਪੇ ਦਿਰੜ ਤਿੰਨ ਜਨ ਦੁਖ ਪਾਪ ਕਹੋ ਕਤ ਹੋਵੇ ਜੀਓ ਤਾਰਨ ਤਰਨ ਖਿਨ ਮਾਤਰ ਜਾਕੋ ਦ੍ਰਿਸ਼ਟ ਧਾਰੈ ਸਭ੍ਰਿਤ ਵਿਚਾਰੇ ਕਾਮ ਕ੍ਰੋਧ ਖੋਵੇ ਜੀਓ ਜੀਅ ਸਭਨ ਦਾਤਾ ਅਗਮ ਗਿਆਨ ਬਖਿਆਤਾ ਅਹਿਰਸ ਧਿਆਨ ਥਾਵੇ

ਹੋਂ ਬਲ ਬਲ ਜਾਓ ਸਤਿਗੁਰ ਸਾਕੇ ਨਾਮ ਪਰ ਕਵਣ ਉਪਮਾ ਦੇਓ ਕਵਣ ਸੇਵਾ ਸਰੇਓ ਏਕ ਮੁਖ ਰਸਨਾ ਰਸੋ ਜੁਗ ਜੋਰ ਕਰ ਹੋਰ ਮਾਨ ਬਚ ਕਰਮ ਜਾਨ ਅੰਤ ਦੂਜਾ ਨਾ ਮਾਨ ਨਾਮ ਸੋ ਅਪਾਰ ਸਾਰ ਦੀਨੋ ਗੁਰ ਤਰ ਨਲ ਕਵ ਪਾਰਸ ਪਰਸ ਕਚ ਕੰਚਨਾ ਹੋਏ ਚਿੰਦਨਾ ਸੁਭਾਸ ਜਾਸ ਸਿਮਰਤ ਆਨ ਤਰ ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਰਾਜ ਯੋਗ ਤਖਤ ਦੀਅਨ ਗੁਰ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਪਇਓ ਆਨੰਦ ਤਾਰਨ ਮਾਨੁਖ ਜਨ ਕੀਓ ਪਰਗਾਸ ਗੁਰ ਅੰਗਦ ਦੀਓ ਨਿਧਾਨ ਅਕਥ ਕਥਾ ਗਿਆਨ ਪੰਚ ਪੂਤ ਬਸ ਕੀ ਨੇ।

ਉਰ ਕਰ ਸ਼ਬਦ ਸਪੁੰਨ ਅਗਨ ਕੱਟੇ ਸਭ ਤੇਰੇ, ਉਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਾਵ ਨਾਲ ਕਹੇ, ਜਿਨ ਗੁਰੂ ਨਾ ਦੇਖਿਓ ਨੌ ਕੀਓ, ਤੇ ਅਕਿਆਤ ਸੰਸਾਰ ਮੈਂ ਗੁਰੂ ਗੁਰੂ ਗੁਰ ਕਰਮਨ ਮੇਰੇ, ਤਾਰਨ ਤਰਨ ਸਮਰਥ ਕਲ ਯੁਗ ਸੁਨਤ ਸਮਾਧ ਸ਼ਬਦ ਜਿਸ ਕੇਰੇ, ਤੁਨ ਦੁਖਨ ਨਾਸ ਸੁਖਦਾਇਕ ਸੂਰਵ, ਜੋ ਧਰਤ ਧਿਆਨ ਬਸਤ ਤੇ ਨੇਰੇ, ਪੂਰਵ ਪੁਰਖ ਦੇ ਘਰ ਸਿਮਰਤ ਮੁਖ ਦੇਖਤ ਅਗ ਜਾਏ ਪਰੇਰੇ, ਜੌਹਰ ਬੁੱਧ ਰਿਧ ਸਿਧ ਚਾਹਤ, ਗੁਰੂ ਗੁਰੂ ਗੁਰ ਕਰਮਨ ਮੇਰੇ, ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਹੁਤੀ ਜੋ ਪਿਆਸ ਪਿਊਸ ਪਿਵਨ ਕੀ, ਬੰਛਿਤ ਸਿਧ ਕੋ ਬਿਦ ਮਲਾਇਓ, ਪੂਰਨ ਪੋਮਨ ਠੌਰ ਬਸੋ, ਰਸ ਬਾਸਨ ਸਿਉ ਜੋ ਦਹੰ ਦਿਸ ਥਾਇਓ, ਗੋਬਿੰਦ ਵਾਲ ਗੋਬਿੰਦ ਪੁਰੀ ਸਾਮ, ਜਲਨ ਤੀਰ ਬਿਪਾਸ ਬਨਾਇਓ, ਗਯੋ ਦੁਖ ਦੂਰ ਬਰਖਨ ਕੋ, ਤੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਸਮਰਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਜੇ ਦੇਖ ਚਿਰਨ ਅਗਨ ਹਰਿਓ, ਨਿਤ ਬਾਸਰ ਏਕ ਸਮਾਨ ਧਿਆਨ, ਤੋ ਨਾਮ ਸੁਨੇ ਸੁਧ ਪਾਣ ਡਰਿਓ, ਪਨ ਦਾਸ ਸੁਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਆਰਾਮ ਦਾਸ ਗੁਰੂ ਹਰ ਸਤ ਕੀਓ, ਸਮਰਥ ਗੁਰੂ ਸਿਰ ਹੱਥ ਧਰਿਓ।

ਕੀ ਹਰ ਪ੍ਰਭ ਜੀ ਛੀਨਤ ਬਸਤਰ ਦੀਨ ਬਹੁ ਸਾਜ ਸੋ ਦਾਮਾ ਅਬਦਾ ਤੇ ਰਾਖਿਆ ਕਣਕਾ ਪੜਤ ਪੂਰੇ ਤੇ ਕਾਜ ਸ੍ਰੀ ਸਤਿਗੁਰ ਸੋ ਪ੍ਰਸੰਨ ਕਲ ਜੁਗ ਹੋਏ ਰਾਖੋ ਦਾਸ ਪਾਠ ਕੀ ਲਾਜ ਚੋਲਨਾ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਪ੍ਰਾਨੀਓ ਸ਼ਬਦ ਹਰ ਹਰ ਜਪੇ ਨਾਮ ਨਮਰਦ ਅਪੇ ਰਸਨ ਐਨ ਸਰਸੈ ਸਤ ਕਰ ਜਾਨੀਓ ਹੁਣ ਪ੍ਰੇਮ ਰੰਗ ਪਾਈਏ ਗੁਰਮੁਖੇ ਧਿਆਈਏ ਅਨ ਮਾਰਗ ਤਜੋ ਬਜੋ ਹਰ ਗਿਆਨੀਓ ਬਜਨ ਗੁਰਿਦ ਧਰੋ ਪੰਚ ਪੂ ਬਸ ਕਰੋ ਜਨਮ ਕੁਲ ਉਧਰੋ ਦੁਆਰ ਹਰ ਮਾਨੀਓ

ਜਪ ਸਤ ਕਰ ਅਗਮ ਗੁਣ ਜਾਨ ਨਿਧਾਨ ਹਰ ਮਨ ਧਰੋ ਧਿਆਨ ਤਹਿਨਸ ਕਰੋ ਬਜਨ ਗੁਰ ਦੇ ਤਾਰ ਹੋਨ ਗੁਰੂ ਜਲ ਬਿਮਲ ਅਥਾਹ ਮੱਜਨ ਕਰੋ ਸੰਤ ਗੁਰਸਿਖ ਧਰੋ ਨਾਮ ਸਚ ਰੰਗ ਸਰ ਸਦਾ ਨਿਰਵੈਰ ਨਿਰੰਕਾਰ ਨਿਰਭਉ ਜਪੈ ਪ੍ਰੇਮ ਗੁਰ ਸ਼ਬਦ ਰਸ ਤਰਤ ਦ੍ਰਿੜ ਭਗਤ ਹਾਰ ਮੁਗਧ ਮਨ ਪ੍ਰਮ ਤਜੋ ਨਾਮ ਗੁਰਮੁਖ ਭਜੋ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਸਤਕਾਰ ਗੁਰੂ ਗੁਰ ਗੁਰ ਕਰੋ ਗੁਰੂ ਹਰ ਪਾਈਐ ਉਦ ਗੁਰ ਗੈਰ ਗੰਭੀਰ ਬੇਅੰਤ ਹਰ ਨਾਮ ਨਗਹੀਰ ਮਨ ਮਿਲਤ ਲਿਵਲਾਈਏ ਹੁਣ ਗੁਰੂ ਪਰਮਲ ਸਰਸ ਕਰਤ ਕੰਚਨ ਪਰਸ ਮੈਲ ਦੁਰਮਤ ਹਿਰਤ ਸਬਦ ਗੁਰ ਧਿਆਈਐ ਅੰਮ੍ਰਿਤ ਪ੍ਰਵਾਹ ਛੁੜਕੰਤ ਸਦਵਾਰ ਜਿਸ ਗਿਆਨ ਗੁਰ ਬਿਮਲ ਸਰ ਸੰਤ ਸਿੱਖ ਨਾਈਐ ਨਾਮ ਨਿਰਵਾਣ ਨਿਧਾਨ ਹਰ ਉਰ ਧਰੋ।

ਕੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਆਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੀਕਾਰ ਬੇਸੁਮਾਰ ਸਰਬਰ ਕੋ ਕਾਹੇ ਜੀਓ ਸੁਥਰ ਚਿੱਤ ਭਗਤ ਹਿਤ ਪੇਗ ਤਰਿਓ ਹਰਨਾਕਸ ਹਰਿਓ ਨਖ ਬਦਾਰ ਜੀਓ ਸੰਕ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ ਅਪਰਮ ਪਰਪਾਰ ਬ੍ਰਹਮ ਲਖੇ ਕੌਣ ਤਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਪੀਤ ਬਸਨ ਪੁੰਦ ਦਸਨ ਪ੍ਰਿਆ ਸਿਧ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜੀਓ ਬੇਵਜੀਰ ਵੱਡੇ ਧੀਰ ਧਰਮ ਅੰਗ ਅਲਖ ਅਗਮ ਖੇਲ ਕੀਆ ਆਪਣੇ ਉਸ਼ਾਏ ਜੀਓ ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿਆ ਸਮਾਏ ਸੁਤੇ ਸਿਧ ਰੂਪ ਤਰਿਓ ਸਹਨ ਕੈ ਸਾਹੇ ਜੀਓ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ ਸਤਗੁਰੂ ਸਤਗੁਰੂ ਸਤਗੁਰ ਗੋਬਿੰਦ ਜੀਓ ਬਲੇ ਸ਼ਲਨ ਸਬਲ ਮਲਨ ਭਗਤ ਫਲਨ ਕਾਨ ਕੁਰ ਨੇਕਲੰਕ ਬਜੀ ਡੰਕ ਚੜੂ ਦਲ ਰਵਿੰਦ ਜੀਓ ਰਾਮ ਰਵਣ ਦੁਰਤ ਦਵਣ ਸਗਲ ਪਵਣ ਕੁਸਲ ਕਰਨ ਸਰਬ ਭੂਤ ਆਪ ਹੀ ਦੇਵਾਦ ਦੇਵ ਸਹਿਸ ਮੁਖ ਫਨਿੰਦ ਜੀਓ ਜਰਮ ਕਰਮ ਮਸ਼ ਕਸ਼ ਹੋ ਬਰਹਾ ਜਮਨਾ ਕੇ ਕੂਲ ਖੇਲ ਖੇਲਿਓ ਜਿਨ ਗਿੰਦ ਜੀਓ ਨਾਮ ਸਾਰ ਹੀ ਏ ਧਾਰ ਤਜ ਕਾਰ ਮਨ ਗਏ ਅੰਤ ਸਤਿਗੁਰੂ ਸਤਿਗੁਰੂ ਸਤਿਗੁਰ ਗੋਬਿੰਦ ਜੀਓ ਸ੍ਰੀ ਗੁਰੂ ਸ੍ਰੀ ਗੁਰੂ ਸ੍ਰੀ ਗੁਰੂ ਸਤ ਜੀਓ ਹੁਰ ਕਿਆ ਮਾਨ ਨਿਜ ਨਿਧਾਨ ਸਚ ਜਾਨ ਮੰਤਰ ਇਹ ਨਿਸ ਬਸਰ ਹੋਏ ਕਲਿਆਣ ਲਹਿ ਪਰਮ ਗਤ ਜੀਓ ਕਾਮ ਕ੍ਰੋਧ ਲੋਭ ਮੋਹ ਜਨ ਜਨ ਸੁਛਾੜ ਤੋਹ ਹੋਮੇ ਕਾ ਫੰਦ ਕਾਟ ਸਾਧ ਸੰਗ ਰਤ ਜੀ।

ਪਾਸਾ ਗੁਰਮੁਖ ਸੰਗਤ ਸਭੇ ਵਿਚਾਰ ਹੋ। ਵਾਹੁ ਵਾਹੁ ਕਾ ਬੜਾ ਤਮਾਸਾ, ਕੀਆ ਖੇਲ ਬੜ ਮੇਲ ਤਮਾਸਾ। ਵਾਹਿਗੁਰੂ ਤੇਰੀ ਸਭ ਰਚਨਾ, ਤੂੰ ਜਲ ਥਲ ਗਗਨ ਪਿਆਲ ਪੂਰ ਰਹਿਆ। ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ, ਮਨ ਬ੍ਰਹਮਾਦਿਕ ਰੁਦਰਾਦਿਕ ਕਾਲ ਕਾ ਕਾਲ ਨਿਰੰਜਨ ਜਚਨਾ। ਗੁਰਪ੍ਰਸਾਦ ਪਾਈਏ ਪਰਮਾਰਥ, ਤਤ ਸੰਗਤ ਸਥਿਤੀ ਮਨ ਖਜਨਾ। ਕੀਆ ਖੇਲ ਬੜ ਮੇਲ ਤਮਾਸਾ, ਵਾਹਿਗੁਰੂ ਤੇਰੀ ਸਭ ਰਚਨਾ। ਅਗਮ ਅਨੰਤ ਅਨਾਦ ਅਜ ਕੋਈ ਨਾ ਜਾਣੇ, ਸਿਵ ਬ੍ਰੰਤਰ ਧਿਆਨ ਨਿਤ ਜਿਸ ਬੇਦ ਬਖਾਣ। ਨਿਰੰਕਾਰ ਨਿਰਵੈਰ ਅਵਰ ਨਹੀਂ ਦੂਸਰ ਕੋਈ, ਭੰਜਨ ਗਲਣ ਸਮਥ ਤਰਨ ਤਾਰਨ ਪ੍ਰਸੋਈ। ਨਾਨਾ ਪ੍ਰਕਾਰ ਜਿਨ ਜਗ ਕੀਓ, ਜਨ ਮਥੁਰਾ ਰਸਨਾ ਰਸੈ। ਸ੍ਰੀ ਸਤਨਾਮ ਕਰਤਾ ਪੁਰਖ ਗੁਰ ਰਾਮਦਾਸ ਚਿੱਤੇ ਬਸੈ। ਗੁਰੂ ਸਮਰੱਥ ਗਏ ਕਰੀਆ ਧਰੁਵ, ਬੁੱਧ ਸੁਮਤ ਸੁਮਾਰਨ ਕਹੋ। ਹੁਣ ਤਰੰਤ ਤੁਜਾ ਫੈਰੰਤ ਸਦਾ, ਅਗ ਪੁੰਜ ਤਰੰਗ ਨਿਵਾਰਨ ਕਹੋ। ਮਥੁਰਾ ਜਨ ਜਾਨ ਕਹੀ ਜੀ ਸਾਚ, ਤੂੰ ਔਰ ਕਛੂ ਨਾ ਵਿਚਾਰਨ ਕਹੋ। ਹਰ ਨਾ ਬੁਝਤ ਬੜੋ ਕਲ ਮੈਂ, ਹਵ ਸਾਗਰ ਪਾਰ ਉਤਾਰਨ ਕਹੋ। ਸੰਤ ਤਖੀ ਸਤ ਸੰਗਤ ਸੰਗ,

ਸੋਚਨ ਨਾਮਾ ਅਵਰ ਕਬੀਰ ਪਣੰ ਤਿਨਕੋ ਅਵਤਾਰ ਪਯੋ ਕਲਪਿੰਤਰ ਜੈ ਜਗਤਰ ਪਰਛਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗਮੈ ਤੈ ਘਰ ਪਰਮ ਪਦ ਪਾਇਓ ਮਨਸਾ ਕਰ ਸਿਮਰੰਤ ਤੁਝੇ ਨਰ ਤਾਮ ਕ੍ਰੋਧ ਮਿਟਿਓ ਜੋ ਤਿਣੰ ਵਾਚਾ ਕਰ ਸਿਮਰੰਤ ਤੁਝੇ ਤਿਨ ਦੁਖ ਦਰਿਦਰ ਮਿਟਿਓ ਜੋ ਖਿਣੰ ਕਰਮ ਕਰ ਤੋ ਦਰਸ ਪਰਸ ਪਾਰਸ ਸਰ ਬਲ ਪੜ ਜਸ ਗਾਇਓ ਸ੍ਰੀ ਗੁਰੂ ਰਾਮਦਾਸ ਜਯੋ ਜੈ ਜਗਮੈ ਤੈ ਘਰ ਪਰਮ ਪਦ ਪਾਇਓ ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖੇਨ ਜੇ ਸਤਿਗੁਰ ਸਿਮਰੰਥ ਹਿਰਦੇ ਘਰ ਨਾਮ ਦਿਨੋ ਦਿਨ ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੇ ਜੇ ਸਤਿਗੁਰ ਸਿਮਰੰਥ ਰਿਦ ਸਿਧ ਨਵ ਨਿਧ ਪਾਵੇ ਤੋਈ ਰਾਮਦਾਸ ਗੁਰ ਬਲ ਪਾਣ ਮਿਲ ਸੰਗਤ ਤਨ ਤਨ ਕਰੋ ਜੇ ਸਤਿਗੁਰ ਲਗ ਪ੍ਰਭ ਪਾਈਏ ਤੋ ਸਤਿਗੁਰ ਸਿਮਰੋ ਨਰੋ ਜਿਨ ਸ਼ਬਦ ਕੁਮਾਏ ਪਰਮ ਪਦ ਪਾਇਓ ਸੇਵਾ ਕਰਤ ਨਾ ਛੋਡਿਓ ਪਾਸ ਤਾ ਤੇ ਗੌਰ ਗਿਆਨ ਪ੍ਰਟ ਪੁਜਿਆਰੋ ਦੁਖ ਦਰਿਦਰ ਅੰਧਿਆਰ ਕੋ ਨਾਸ ਕਲ ਕੀਰਤ ਜੋ ਸੰਤ ਚਰਨ ਮੁੜ ਲੱਗ ਹੈ ਤਿਨ ਕਾਮ ਕ੍ਰੋਧ ਜਮ ਕੋ ਨਹੀਂ ਤ੍ਰਾਸ ਜੇ ਅੰਗਦ ਅੰਗ ਸੰਗ ਨਾਨਕ ਗੁਰ ਤਿਵ ਗੁਰ ਅਮਰਦਾਸ ਕਹਿ ਗੁਰੂ ਰਾਮਦਾਸ ਜਿਨ ਸਤਿਗੁਰ ਸੇਵ ਪਦਾਰਥ ਪਾਇਓ ਨਿਜ ਬਸਤਰ ਘਰ ਚਰਨ ਨਿਵਾਸ ਤਾ ਤੇ ਸੰਗਤ ਸਗਨ ਪਾਏ ਪਉ ਮਨ ਤੁਮ ਮਲੀਆਗਰ ਪ੍ਰਗਟ ਸੁਵਾਸ ਰੂਪ ਪ੍ਰਹਿਲਾਦ ਕਬੀਰ ਤਲੋਚਨ ਨਾਮ ਲਏ ਉਪਜੋ ਜੋ ਪਰਗਾਸ ਜੇ ਪਿਕਤ ਅਤ ਹੋਏ ਰਹੱਸ ਮਨ ਤੋਈ ਸੰਤ ਸਹਾਰ ਗੁਰੂ ਰਾਮਦਾਸ ਨਾਨਕ ਨਾਮ ਨਿਰੰਜਨ ਜਾਣਿਓ ਇੰਨੀ ਭਗਤ ਪ੍ਰੇਮ ਲਿਵਲਾਈ ਤਾ ਤੇ ਅੰਗ ਅੰਗ ਸੰਗ ਪਯੋ ਸਾਇਰ ਤਿੰਨ ਸ਼ਬਦ ਸੁਰਤ ਕੀ ਨੀਵ ਰਖਾਈ ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀ ਕਛ ਕਹੀ ਨਾ ਜਾਈ ਥੋਡੀ ਸਿਸ਼ਟ ਸਕਲ ਤਾਰਨ ਕਹੋ ਅਵ ਗੁਰ ਰਾਮਦਾਸ ਕੋ ਮਿਲੀ ਬਡਾਈ ਹਮ ਅਵਗੁਣ ਭਰੇ ਇਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਪੈ ਫੂਲੇ ਸੁਧ ਧਾਰਾ ਸਿਉ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਇਹ ਮਿਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਪਾੜ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਈ ਮੋਹ ਮਲਬ ਵਸ ਕੀਓ ਕਾਮ ਗਏ ਕੇਸ ਪਛਾੜਿਓ ਤ੍ਰੁਧ ਖੰਡ ਪ੍ਰਚੰਡ ਲੋਭ ਅਮਾਨ ਸਿਉ ਝਾੜਿਓ ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ ਪਵ ਸਾਗਰ ਬੰਧਿਓ ਸਿਰ ਤਾਰੇ ਸੋ ਪ੍ਰਸੰਨ ਸਿਰ ਆਦ ਪਤ ਸਚੋ ਤਖਤ ਜੋਗ ਪੁਗ ਸੰਜੁਤ ਬਲ ਗੁਰ ਰਾਮਦਾਸ ਸਜ ਸਲ ਪਾਣ ਤੂੰ ਅਟਲ ਰਾਜ ਅਪਗਦਲ ਤੂੰ ਸਤਿਗੁਰ ਚਹੁ ਜੁਗੀ ਆਪ ਆਪੇ ਪਰਮੇਸ਼ਰ ਤੁਰ ਨਰ ਸਾਧਕ ਸਿੱਧ ਸਿੱਖ ਸੇਵੰਤ ਤੁਰੇ ਤੁਰ ਆਦ ਜੁਗਾਦ ਅਨਾਦ ਕਲਾ ਧਾਰੀ ਤ੍ਰਿਲੋ ਹੈ ਆਗਮ ਨਿਗਮ ਉਦਰਣ ਜਰਾ ਜੰਮੇ ਆਰੋ ਹੈ ਗੁਰ ਅਮਰਦਾਸ ਸਿਰ ਥਪਿਓ ਪਰਗਾਮੀ ਤਾਰਨ ਤਰਨ ਅਗ ਅੰਤਕ ਬਦੇ ਨਾ ਸਲ ਕਬ ਗੁਰ ਰਾਮਦਾਸ ਤੇਰੀ ਸਰਣ ਸਵਈਏ ਮਹੱਲੇ ਪੰਜਵੇਂ ਕੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰੰਗ ਸੋਈ ਪੁਰਖ ਅਚਲ ਅਬਨਾਸੀ ਜੇ ਸਿਮਰਤ ਦੁਰਮਤ ਮਲਨਾਸੀ ਸਤਿਗੁਰ ਚਰਨ ਕਬਲ ਧਾਰੰ ਗੁਰ ਅਰਜਨ ਗੁਣ ਸਹਿਜ ਵਿਚਾਰੰ ਗੁਰ ਰਾਮਦਾਸ ਕਰ ਕੀਓ ਪਰਗਾਸਾ ਸਗਲ ਮਨੋਰਥ ਪੂਰੀ ਆਸਾ ਤੇ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਲ ਜੋੜ ਕਰ ਸੁਜਸ ਵਖਾਣਿਓ ਭਗਤ ਜੋਗ ਕਉ ਜੈ ਤਵਾਰ ਹਰ ਜਨ ਕਿਉ ਪਾਇਓ ਸ਼ਬਦ ਗੁਰੂ ਪਰਕਾਸਿਓ ਹਾਰ ਰਸਨ ਬਸਾਇਓ ਗੁਰ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਭਗਤ ਪੁੱਤਰ ਆਇਓ ਬੜਭਾਗੀ ਉਨ ਮਾਨਿਓ ਰਿਧ ਸ਼ਬਦ ਵਸਾਇਓ ਮਨ ਮਾਨਕ ਸੰਤੋਖਿਓ ਗੁਰ ਨਾਮ ਦ੍ਰਿੜਾਇਓ ਅਗਮ ਅਗੋਚਰ ਪਾਰ ਬ੍ਰਹਮ ਸਤਿਗੁਰ ਦਰਸਾਇਓ ਗੁਰ ਅਰਜਨ ਕਰ ਗੁਰ ਰਾਮਦਾਸ ਅਨਪਉ ਠਹਿਰਾਇਓ ਜਨਕ ਰਾਜ ਵਰਤਾਇ ਸਤਜੁਗ ਆਲੀਣਾ ਗੁਰ ਸ਼ਬਦੇ ਮਨ ਮਾਨਿਆ ਅਬ ਤੀਜ ਪਤੀਣਾ ਗੁਰ ਨਾਨਕ ਸਚ ਨੀਵ ਸਾਜ ਸਤਿਗੁਰ ਸੰਗ ਲੀਣਾ ਗੁਰ ਅਰਜਨ ਕਰ ਗੁਰ ਰਾਮਦਾਸ ਅਪਰੰਪਰ ਬੀਣਾ
खेल गूड़ो कियो हराए संतोख समाते रहो बेमल बुद्ध सदगुर समाण आज उन्नी संपवेयो सुजस कल कवीन बखाण्यो गुर नानक अंगद वरयो गुर अंगद अमर निधान गुर रामदास अर्जन वरयो पारस परस प्रमाण पर जीवन अर्जन अमोल आजो नी संपो पय पंजन पर दुख निवार अपार अनंपो आगे गहन प्रम प्रांत दहन शीतल सुख दातो असंपो उद्वयो पुरख पूर्ण विधातो नानक आद अंगद अमर सदगुर शब्द सुमायो तन तन गुरु रामदास गुर जिन पारस परस मलायो जय जयकार जा जग अंदर मंदर भाग जुगत सिव रहता गुर पूरा पायो बड़ भागी लिव लागी मेदन पर सहता पहे पंजन पर पीर निवारण कल सहार तुझ जस भगता कुल सोडी गुर रामदास तान धर्म तुझा अर्जन घर भगता राम पीर गुरमत गंभीर पर दुख विसारण शब्द सार घर सम उदार अंगमेव निवारण महादान सदगुर ज्ञान मन चाओ न हुट्टे सतवंत घर नाम मंत्र नमृत नान खुट्टे गुर राम दातन सर्वमय तय चिंदो वाताण्यो गुर अर्जुन कल उच्चरे तय राजयोग रह जाण्यो पय निरपो माण्यो लाख में अलख लखायो अगमय गोचर गत गंभीर सब गुर परचायो गुर परचे परवान राजमय जोग कमायो तन तन गुर तन अपार सर सुबर फरायो गुर गम प्रमाण अजर जरयो सर संतोख समायो गुर अर्जुन कल उच्चर तय सहज जोग निज पायो अमे रसना बदन बरदात अलख अपार पुर सूर शब्द होमे निवारयो पंचारण दलयो सुन सहज निज कर सहारयो हर नाम लाग जग उधरयो सब गुर दे बसायो गुर अर्जुन कल उच्चर तय जन के कलश दीप पायो सोरठ गुर अर्जुन पुरख प्रमाण पारथो चाले नहीं नेजा नाम निशान सतगुर शब्द सवारयो पवजल सायर सेत नाम हरि का बोहे था तो सतगुर संघेत नाम लाग जग उधरयो जगते उदाहरण नाम सतगुर तुठे पायो अब नहे अब सर काम बारंतर पूरी पड़ी जोत रूप हर आप गुरु नानक कहायो तादे अंगद पयो तत से तत मिलायो अंगद कृपा तार अमर सदगुर थिर कियो अमरदास अमृत शतर गुर रामे दियो गुर रामदास दर्शन परस कै मथुरा अमृत बैण मूर्त पंच प्रमाण पुरख गुर अर्जुन पिखो नैन सत रूप सत नाम ससंतोख तरयो ओर आद पुरख परतख लिखो अक्षर मस्तक तोर प्रट जोत जगमग तेज भूमंडल छायो पारस परस परस परस गुर गुरु कहायो पान मथुरा मूल सदा थेर लाए चित सनमुख रहो कल जुग जहाज अर्जुन गुरु सग सिट लग बेतरो तेजन जाचो जगतर पर जानियत बस रैन बास जा कुहित नाम स्यो परम अतीत परमेश्वर के रंग रंगयो बस ना ते बार पाए देखियत ताम स्यो अपर परंपर पुरुषों प्रेम लाग गयो बे भगवंत रस नाही औरे काम स्यो मथुरा को प्रभ सर्व में अर्जुन गोर भगत के हेत पाए रहो मिल राम स्यो अंत न पार्थ देव सबे मोन इंद्र महासवि जोग करी हुन वेद बेरंच विचार रहे हो हर जापन छाड्यो एक करी मथुरा जन को प्रभ दीन दयाल है संगत सिट निहाल करी रामदास गुरु जग तारण को गुरजोत अर्जुन माय करी जग और न जाए महात्म में अवतार उजागर आन कियो तिनके दुख कोट के दूर गए मथुरा जिन अमृत नाम पियो ए पद ते मद चूके रे मन भेद बपेद न जान पियो पर तछर दे गुर अर्जुन कै हर पूर्ण ब्रह्म निवास लियो
جب لو نہیں پاگ لار ادے تب لو پرمتے پھرتے بوتھائیو کل کور سمندر میں بوٹ تھے کب ہو مٹ گئے نہیں رے پچھتائیو تت بچار جہے مسرا جگتارن کو اوتار بنائیو جپیو جن ارجن دیو گرو پھر سنکٹ جون گرب نہ آیو کال سمندر پے روپ پرٹ ہر نام ادھارن بسے سنت جس دے دکھ درد نوارن نرمل پیخ اپار تاس بن ابر نہ کوئی مان بجن جانیو پیو تے سمسر سوئی تارن گاگن نب کھنڈ میں جو تروپی رہو پار پان مسرا کچھ پید رہی گر ارجن پر تک ہر اجائے گنگ جل اٹل شیو سنگت سب نہاوے نت پران بانچیے بید برہما مخ گاوے اجائے چور سر ٹلے نام امرت مخ لیو گر ارجن سر شتر آپ پرمیسر دیو میرے نانک انگد امر گور گر رام داس ہر پے گئے ہر بنس جگت جا سنچرو تو کمن کہے سری گر مو دے پوری میں گئے آپ پرمیسور پایو ہر سنگاسن دیو سری گر تے بیٹھاؤ رہس کیو سر دیو تو جے جے جمپ ہسر گئے تے پاگ پاپ تن پیتر کمپ کاٹے سو پاپ تن نروں کے گر رام داس جن پایو چھتر سنگاسن پرتمی

ਪਹਿਲਾਂ ਵਤ ਸਿਆਣ ਕੈ ਤਾਂ ਕੀਤੇ ਵਪਾਰ, ਦੋਹੀ ਦਿੱਤੇ ਦੁਰਜਨ ਮਿੱਤਰਾਂ ਕੂ ਜੈਕਾਰ, ਜਿਤ ਦੋਹੀ ਸੱਜਣ ਮਿਲਨ ਲਓ ਮੁੰਡੇ ਵਿਚਾਰ, ਤਨ ਮਨ ਦੀ ਜੈ ਸੱਜਣਾ ਐਸਾ ਹੱਸਣ ਸਾਰ, ਤਿਸੋ ਨਿਉ ਨਾ ਕੀਚੈ ਜੇ ਦਿਸੇ ਚੱਲਣ ਹਾਰ, ਨਾਨਕ ਜਿਨੀ ਇਵ ਕਰ ਬੁਝਿਆ ਤਿਨਾ ਵਿਟੋਂ ਕੁਰਬਾਨ, ਜੇ ਤੂੰ ਤਾਰੂ ਪਾਣ ਤਾਹੂ ਪੁਛ ਤਿੜਨ ਕਲ, ਤਾਹੂ ਖਰੇ ਸੁਜਾਨ ਵਈਆਂ ਇਨੀ ਕਪਰੀ ਝਾੜ ਝੱਖੜ।

ਨਾਉ ਲੈਣ ਹਰ ਕਰਨ ਸਮਾਏ, ਨਾਨਕ ਤਿਨ ਬਲਿਹਾਰੇ ਜਾਏ। ਰੇ ਮਨ ਡੀਕ ਨਾ ਡੋਲੀਏ, ਸਿੱਧੇ ਮਾਰਗ ਥਾਓ। ਪਾਛੇ ਬਾਗ ਡਰਾਵਣੋ, ਆਗੇ ਅਗਨ ਤਲਾਓ। ਸਹਿਸੇ ਜੀਰਾ ਪਰ ਰਹੋ, ਮਾ ਕੋ ਅਵਰ ਨਾ ਟੰਗ। ਨਾਨਕ ਗੁਰਮੁਖ ਛੁੱਟੀਏ, ਹਰ ਪ੍ਰੀਤਮ ਸਿਓ ਸੰਗ। ਬਾਗ ਮਰੇ ਮਨ ਮਾਰੀਏ, ਜਿਸ ਸਤਿਗੁਰ ਦੀਖਿਆ ਹੋਏ। ਆਪ ਛਾਣੇ ਹਰ ਮਿਲੇ, ਬੌੜ ਨਾ ਮਰਨਾ ਹੋਏ। ਇੱਚੜ ਹਾਥ ਨਾ ਬੂਡਈ, ਏਕਾ ਨਦਰ ਨਿਹਾਲ। ਨਾਨਕ ਗੁਰਮੁਖ ਉਬਰੇ, ਗੁਰ ਸਰਵਰ ਸੱਚੀ ਪਾਲ। ਅਗਨ ਮਰੇ ਜਲ ਲੋੜ ਲਹੋ, ਵਿਣ ਗੁਰ ਨਿਧ ਜਲ ਨਾਹੇ। ਜਨਮ ਮਰੇ ਪਰਮਾਈ ਏ, ਜੇ ਲਾ ਕਰਮ ਕਮਾਹੇ। ਜਮ ਜਾ ਗਾਤ ਨਾ ਲੱਗਈ, ਜੇ ਚੱਲੇ ਸਤਿਗੁਰ ਪਾਏ। ਨਾਨਕ ਨਿਰਮਲ ਅਮਰ ਪਾਦ, ਗੁਰ ਹਰ ਮੇਲੇ ਮੇਲਾਏ। ਕੱਲਰ ਕੇਰੀ ਛਪੜੀ, ਪਊਆ ਮਲ ਮਲ ਨਹਾਏ। ਮਨ ਤਨ ਮੈਲਾ ਅਵਗੁਣੀ, ਕਿੰਜ ਪਰੀ ਗੰਦੀ ਆਏ। ਸਰਬਰ ਹੰਸ ਨਾ ਜਾਣਿਆ, ਕਾਗ ਕੁਪੰਖੀ ਸੰਗ। ਸਾਕਸ ਨੂੰ ਐਸੀ ਪ੍ਰੀਤ ਹੈ, ਬੂਝੋ ਗਿਆਨੀ ਰੰਗ। ਸੰਸਭਾ ਜੈਕਾਰ ਕਰ, ਗੁਰਮੁਖ ਕਰਮ ਕਮਾਓ। ਨਿਰਮਲ ਨਾਵਣ ਨਾਨਕਾ, ਗੁਰ ਤੀਰਥ ਦਰੀਆਓ। ਜਨਮੇ ਕਾਫਲ ਕਿਆ ਗਣੀ, ਜਾਰ ਭਗਤ ਨਾ ਪਾਓ। ਪੈਦਾ ਖਾਦਾ ਬਾਦ ਹੈ, ਜਾ ਮਨ ਦੂਜਾ ਪਾਓ। ਵੇਖਣ ਸੁਣਨਾ ਝੂਠ ਹੈ, ਮੁਖ ਝੂਠਾ ਆ ਲਾਓ। ਨਾਨਕ ਨਾਮ ਸਲਾਏ ਤੂੰ, ਹੋਰ ਹਉਮੈ ਆਵੋ ਜਾਓ। ਹੈਨ ਵਿਰਲੇ ਨਾਹੀ ਘਣੇ, ਫੈਲ ਫੱਕੜ ਸੰਸਾਰ। ਨਾਨਕ ਲੱਗੀ ਤੁਰ ਮਰੇ, ਜੀਵਨ ਨਾਹੀ ਤਾਣ। ਟੋਟੇ ਸੇ ਤੀਜੋ ਮਰੇ, ਲੱਗੀ ਸਾ ਪ੍ਰਵਾਨ। ਜਿਸਨੂੰ ਲਾਏ ਤਿਸ ਲੱਗੇ, ਲੱਗੀ ਤਾ ਪ੍ਰਵਾਨ। ਤੇਰਮ ਪਏ ਕਾਮਨਾ ਨਿਕਲੇ, ਲਾਇਆ ਤੇਨ ਸੁਜਾਨ। ਭਾਂਡਾ ਤੋਵੇ ਕੌਣ, ਜੇ ਕੱਚਾ ਸਾਜਿਆ। ਧਾਤੂ ਪੰਜਰ ਲਾਏ, ਕੂੜਾ ਪਾਜਿਆ। ਭਾਂਡਾ ਆਣ ਗਰਾਸ, ਜਾਂਤ ਭਾਵਸੀ। ਪਰਮ ਜੋਤ ਜਾਗਾਏ, ਵਾਜਾ ਵਾਪਸੀ। ਮਨੋ ਦੇ ਅੰਧੇ ਭੂਪ, ਕਹਿਆ ਬਿਰਤ ਨਾ ਜਾਣਨੀ। ਮਨ ਅੰਧੇ ਉਂਦੇ ਕਬਲ, ਦਿਸਨ ਖਰੇ ਕਰੂਪ। ਇਕ ਕਹਿ ਜਾਣਨ, ਕਹਿਆ ਬੁੱਝਣ, ਤੇ ਨਰ ਸੁਗੜ ਸਰੂਪ। ਇਕ ਨਾ ਨਾਦ ਨਾ ਵੇਦ ਨਾ ਗੀ ਰਸ, ਰਸ ਕਸ ਨਾ ਜਾਣੰਤ। ਇਕ ਨਾ ਸਿੱਧ ਨਾ ਬੁੱਧ ਨਾ ਅਕਲ ਸਰ, ਅੱਖਰ ਕਾ ਪਿਓ ਨਾ ਲਹੰਤ। ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਬ ਕਰੰਤ। ਸੋ ਬ੍ਰਹਮਣ ਜੋ ਬਿੰਦੇ ਬ੍ਰਹਮ, ਜਬ ਤਬ ਸੰਜਮ ਕਮਾਵੇ ਕਰਮ। ਸੀਲ ਸੰਤੋਖਾ ਰੱਖੇ ਧਰਮ, ਬੰਧਨ ਤੋੜੇ ਹੋਵੇ ਮੁਕਤ। ਸੋਈ ਬ੍ਰਾਹਮਣ ਪੂਜਨ ਜੁਗਤ, ਖੱਤਰੀ ਸੋ ਜੋ ਕਰਮਾ ਕਾ ਸੂਰ। ਪੁੰਨ ਦਾਨ ਕਾ ਕਰੇ ਸਰੀਰ, ਖੇਤ ਪਛਾਣੇ ਬੀਜੇ ਦਾਨ। ਸੋ ਖੱਤਰੀ ਦਰ ਗਏ ਪ੍ਰਵਾਨ, ਲਭ ਲੋਭ ਜੇ ਕੂੜ ਕਮਾਵੇ। ਆਪਣਾ ਕੀਤਾ ਆਪੇ ਪਾਵੇ, ਤਨ ਨਾ ਤਪਾਏ ਤਨੂਰ ਜਿਉ। ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਤਰੀ ਸੰਭਾਲ। ਸਭਨੀ ਘਟੀ ਸੋ ਵਸੈ, ਸਹਿਬਨ ਘਟ ਨਾ ਕੋਏ। ਨਾਨਕ ਤੇ ਸੋਹਾਗਣੀ, ਜਿਨਾ ਗੁਰਮੁਖ ਪ੍ਰਗਟ ਹੋਏ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਤਹੀਜੈ, ਸਿਰ ਦੀਜੇ ਕਾਣ ਨਾ ਕੀਜੈ। ਨਾਲ ਕਰਾੜਾ ਦੋਸਤੀ, ਕੂੜੇ ਕੂੜੀ ਪਾਏ। ਮਰਨ ਜਾਪੇ ਮੂਲਿਆ, ਆਵੇ ਕਿਤੇ ਥਾਏ। ਗਿਆਨਹੀਣ ਅਗਿਆਨ ਪੂਜਾ, ਅੰਧ ਵਰਤਾਵਾ ਭਾਓ ਦੂਜਾ।

ਗੱਲ ਰਾਮ ਚੁਰੇ ਦਲ ਮੇਲਵ ਅੰਤਰ ਬਲ ਅਧਿਕਾਰ ਬੰਤਰ ਕੀ ਸੈਨਾ ਸੇਵੀਏ ਮਨ ਤਨ ਜੁਝ ਅਪਾਰ ਸੀਤਾ ਲਹਿ ਗਿਆ ਦੇਸਰੋ ਲਛਮਣ ਮੁਗੋ ਸਰਾਪ ਨਾਨਕ ਕਰਤਾ ਕਰਨ ਹਾਰ ਕਰ ਵੇਖੇ ਥਾਪ ਥਾਪ ਮਨ ਮੈਂ ਚੂਰੇ ਰਾਮ ਚੰਦ ਸੀਤਾ ਲਛਮਣ ਜੋਗ ਹਣਵੰਤਰ ਆਰਾਧਿਆ ਆਇਆ ਕਰ ਸੰਜੋਗ ਉਲਾ ਦੈਤ ਨ ਸਮਝਈ ਇਨ ਪਵ ਕੀ ਏ ਕਾਮ ਨਾਨਕ ਵੇ ਪ੍ਰਭਾਵ ਸੋ ਕਿਰਤਨਾ ਮਿਟਈ ਰਾਮ ਲਾਹੌਰ ਸਹਿਰ ਜਹਿਰ ਕੈਰ ਸਵਾ ਪੈਰ ਮਹੱਲਾ ਤੀਜਾ ਲਾਹੌਰ ਸਹਿਰ ਅੰਮ੍ਰਿਤ ਸਰ ਸਿਵਤੀ ਦਾ ਕਰ ਮਹੱਲਾ ਪਹਿਲਾ ਉਦੋ ਸਾਹੇ ਕਿਆ ਨੀਸਾਨੀ ਟੋਟ ਨ ਆਵੇ ਅੰਨੀ ਉਦੋ ਸੀ ਕਰੇਗੀ ਬੁੱਠੀ ਕੁੜਈ ਰੰਨੀ ਥੰਮੀ ਸੱਤੀ ਰੰਨੀ ਕਰੇ ਸਿਆਪਾ ਰੋਵਨ ਕੂੜੀ ਕੰਮੀ।

ਉਖੜੇ ਸੜਿਓਗ ਕਾਲੀ ਹੋਈ ਆ ਦਿਓਰੀ ਨਾਨਕ ਮੈਂ ਤਨ ਪੰਗ ਜਾਣਾ ਪਾਣੀ ਨਾ ਲਗਾ ਜੈਸੇ ਤੀ ਮੇਰਾ ਸੰਗ ਜਿਦ ਡਿੱਠੇ ਤਨ ਪਰਫੜ ਚੜੇ ਚਵਗਣ ਵੰਨ ਰਾਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਏ ਗਿਆਨੀ ਜੀਵੇ ਸਦਾ ਸਦਾ ਸੁਰਤੀ ਹੀ ਪਦ ਹੋਏ ਸਰਫੇ ਸਰਫੇ ਸਦਾ ਸਦਾ ਇਹ ਵੇ ਗਈ ਵਿਹਾਏ ਨਾਨਕ ਕਿਸ ਨੂੰ ਆਖੀਏ ਵਿਣ ਪੁੱਛਿਆ ਹੀ ਲੈ ਜਾਏ ਦੋਸ ਨਾ ਦੇ ਹੋ ਰਾਏ ਨੂੰ ਮਤ ਚਲੇ ਜਾਂ ਬੁੱਢਾ ਹੋਵੇ ਗੱਲਾਂ ਕਰੇ ਕਨੇਰੀਆਂ ਤਾਂ ਅੰਨੇ ਪਵਣਾ ਖਾਤੀ ਟੋਵੇ ਪੂਰੇ ਕਾਕੀਆ ਸਭ ਕੁਛ ਪੂਰਾ ਘੱਟ ਵੱਧ ਕਿਛ ਨਾਹੀ ਨਾਨਕ ਗੁਰਮੁਖ ਐਸਾ ਜਾਣੇ ਪੂਰੇ ਮਾਏ ਸਮਾਗੀ ਸਲੋਕ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਭਿਆਗਤ ਇਹ ਨਾ ਆਖੀਐ ਜਿਨਕੇ ਮਨ ਮੈਂ ਪਰਮ ਜਿਨਕੇ ਦਿੱਤੇ ਨਾਨਕਾ ਤੇ ਹੋ ਜੇਗਾ ਧਰਮ ਆਪੇ ਨਿਰੰਜਨ ਪਰਮ ਪਦ ਤਾਕਾ ਭੀਖਕ ਹੋਏ ਜਿਕਾ ਭੋਜਨ ਨਾਨਕਾ ਵਿਰਲਾ ਪਾਏ ਕੋਏ ਹੋਵਾ ਪੰਡਿਤ ਜੋਤ ਕੀ

ਮਨਮੁਕ ਬੰਨ ਚਲਾਈ ਹੈ, ਨਾ ਮਿਲੀ ਵਗ ਸਾਗ ਆਪ ਉਲਾਏ ਪੁੱਲੀਏ, ਆਪੇ ਮੇਲ ਮਿਲਾਏ, ਨਾਨਕ ਗੁਰਮੁਖ ਛੁੱਟੀਏ, ਜੇ ਚੱਲੇ ਸਤਿਗੁਰ ਪਾਏ, ਸਾਲਾ ਕੀ ਸਾਲਾਣਾ ਹੀ ਸੱਚਾ ਸਾਲਾਹੇ, ਨਾਨਕ ਸੱਚਾ ਏਕ ਦਰ ਬੀਬਾ ਪਰਵਰ ਆਹ, ਨਾਨਕ ਜੈ ਜੈ ਮੈਂ ਫਿਰੋ ਤੈ ਤੇ ਸੱਚਾ ਸੋਏ, ਜੈ ਦੇਖਾਂ ਤੈ ਏਕ ਹੈ ਗੁਰਮੁਖ ਪ੍ਰਗਟ ਹੋਏ, ਦੁਖ ਵਿਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਏ, ਗੁਰ ਕਿਰਪਾ ਤੇ ਮਨ ਵਸੇ ਕਰਮ ਪ੍ਰਾਪਤ ਹੋਏ, ਨਾਨਕ ਹਉ ਕਰਤੇ ਖਪ ਮੋਏ, ਖੂਹਣ ਲਖੇ ਸੰਖ, ਸਤਿਗੁਰ ਮਿਲੇ ਸੋ ਉਭਰੇ ਸਾਚੇ ਸ਼ਬਦ ਅਲੰਕ, ਜਿਨ੍ਹਾਂ ਸਤਿਗੁਰ ਇਕ ਮਨ ਸੇਵਿਆ ਤਿੰਨ ਜਨ ਲਾਗੋ ਪਾਏ, ਗੁਰ ਸਬਦੀ ਹਰ ਮਨ ਵਸੇ ਮਾਇਆ ਕੀ ਭੁੱਖ ਜਾਏ, ਸੇਜਨ ਨਿਰਮਲ ਉਜਲੇ ਜੇ ਗੁਰਮੁਖ ਨਾਮ ਸਮਾਏ, ਨਾਨਕ ਹੋਰ ਪਤਸਾਈਆਂ ਕੂੜੀਆਂ ਨਾਮ ਰਤੇ ਪਾਤਸ਼ਾਹ, ਜੋ ਪੁਰਖੇ ਘਰ ਭਗਤੀ ਨਾਰ ਗਏ, ਅਤ ਲੋਚੇ ਭਗਤੀ ਪਾਏ, ਹੋਰ ਸਾਲਣੇ ਸਵਾਰ ਦੀ ਖਟਸ ਮੀਠੇ ਪਾਏ, ਤਿਉ ਬਾਣੀ ਭਗਤ ਸਲਾਹਾਂ ਦੇ ਹਰ ਨਾਮੇ ਚਿਤ ਲਾਏ, ਮਨ ਤਨ ਤਨ ਆਗੇ ਰੱਖਿਆ ਸਿਰ ਵੇਚਿਆ ਗੁਰ ਆਗੇ ਜਾਏ, ਪਏ ਭਗਤੀ ਭਗਤ ਬਹੁ ਲੋਚਦੇ ਪ੍ਰਲੋਚਾ ਪੂਰ ਮਿਲਾਏ, ਹਰ ਪ੍ਰਾਵੇ ਪ੍ਰਭਾਉ ਹੈ ਕਿਰ ਖਾਦੇ ਤਿਵਤਾਏ, ਸਤਿਗੁਰ ਕੈ ਭਾਣੇ ਜੋ ਚੱਲੇ ਤਿਵਤਾਸੇ ਹਰ ਗੁਣ ਗਾਏ, ਤਨ ਤਨ ਕਲ ਯੁਗ ਨਾਨਕਾ ਜੇ ਚੱਲੇ ਸਤਿਗੁਰ ਪਾਏ, ਸਤਿਗੁਰੂ ਨਾ ਸੇਵਿਓ ਸ਼ਬਦ ਨਾ ਰੱਖਿਓ ਉਰ ਧਾਰ, ਢਿੱਗ ਤਿਨਾ ਕਾ ਜੀਵਿਆ ਕਿਤ ਆਏ ਸੰਸਾਰ, ਗੁਰਮਤੀ ਪਉ ਮਨ ਪਵੇ ਤਾਂ ਹਰਸ ਲੱਗੇ ਪਿਆਰ, ਨਾਉ ਮਿਲੇ ਤੁਰ ਲਿਖਿਆ ਜਨ ਨਾਨਕ ਪਾਰ ਉਤਾਰ, ਮਾਇਆ ਮੋਹ ਜਗ ਪਰਮਿਆ ਕਰਮ ਉਸੇ ਖਬਰ ਨਾ ਹੋਏ, ਕਾਮ ਕ੍ਰੋਧ ਮਨ ਹਿਰ ਲਿਆ ਮਨਮੁਖ ਅੰਧਾ ਲੋਏ, ਗਿਆਨ ਖੜਗ ਪੰਜ ਦੂਤ ਸੰਘਾਰੇ, ਗੁਰਮਤਿ ਜਾਗੇ ਸੋਏ, ਨਾਮ ਰਤਨ ਪ੍ਰਗਾਸਿਆ ਮਨ ਤਨ ਨਿਰਮਲ ਹੋ।

ਵਿਕਾਰ ਵਡਭਾਗ ਹੋਵੇ ਸਤਿਗੁਰ ਮਿਲੈ ਹਉਮੈ ਤਜੈ ਵਿਕਾਰ ਹਰ ਨਾਮਾ ਜਪ ਸੁਖ ਪਾਇਆ ਜਨ ਨਾਨਕ ਸ਼ਬਦ ਵਿਚਾਰ ਬਿਨ ਸਤਿਗੁਰ ਭਗਤ ਨਾ

ਬੀਜੀਐ ਸੋ ਅੰਤ ਖਰੋਆ ਆਏ। ਨਾਨਕ ਕੀ ਪ੍ਰਾ ਬੇਨਤੀ, ਹਰ ਭਾਵੇ ਬਖਸ ਮਿਲਾਏ। ਮਨ ਆਵਣ ਜਾਣ ਨਾ ਸੁਜੈ, ਨਾ ਸੁਜੈ ਦਰਬਾਰ। ਮਾਇਆ ਮੋਹੇ ਪਲੇਟਿਆ, ਅੰਤਰ ਅਗਿਆਨ ਗੁਬਾਰ। ਤਬ ਨਾਰੇ ਸੁੱਤਾ ਜਾਗਿਆ, ਸਿਰ ਡੰਡ ਲੱਗਾ ਬਹੁ ਭਾਰ। ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਸੇ ਪਾਇਨ ਮੋਹ ਦੁਆਰ। ਨਾਨਕ ਆਪ ਹੋਏ ਉਧਰੇ, ਤਬ ਕੁਟੰਬ ਤਰੇ ਪਰਵਾਰ। ਸ਼ਬਦ ਮਰੇ ਸੋ ਮੋਆ ਜਾਪੈ, ਗੁਰ ਪ੍ਰਸਾਦੀ ਹਰ ਹਸਤ ਆਪੈ। ਹਰ ਦਰਗ ਹੈ ਗੁਰ ਸ਼ਬਦ ਸੰਜਾਪੈ, ਬਿਨ ਸ਼ਬਦ ਹੈ ਮੋਆ ਹੈ ਸਭ ਕੋਏ। ਮਨਮੁਖ ਮੋਆ ਆਪਣਾ ਜਨਮ ਖੋਏ, ਹਰ ਨਾਮ ਨਾ ਚੇਤ ਹੈ ਅੰਤ ਦੁਖ ਰੋਏ। ਨਾਨਕ ਕਰਤਾ ਕਰੇ ਸੋ ਹੋਏ, ਗੁਰਮੁਖ ਬੁੱਢੇ ਕਦੇ ਨਾਹੀ। ਜਿਨ੍ਹਾਂ ਅੰਤਰ ਸੁਰਤ ਗਿਆਨ, ਸਦਾ ਸਦਾ ਹਰ ਗੁਣ ਰਵੈ ਅੰਤਰ ਸਹਿਜ ਧਿਆਨ। ਓਏ ਸਦਾ ਆਨੰਦ।

ਨਾਨਕਾ ਜਿਨ੍ਹਾਂ ਗੁਰਮੁਖ ਲੱਦਾ ਹਰ ਭਾਲ, ਵਡਭਾਗੀ ਗੜ ਮੰਦਰ ਖੋਜਿਆ ਹਰ ਗਿਰਦੇ ਪਾਇਆ ਨਾਲ। ਮਨਮੁਖ ਦਹਿਦ ਫਿਰ ਰਹੇ ਆਤ ਤਿਸਨਾ ਲੋਭ ਵਿਕਾਰ, ਮਾਇਆ ਮੋਹ ਨਾ ਚੁੱਕਈ ਮਰ ਜੰਮਹਿ ਵਾਰੋ ਵਾਰ, ਸਤਿਗੁਰ ਸੇਵ ਸੁਖ ਪਾਇਆ

ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਧਨਾਸਰੀ ਧਨਵੰਤੀ ਜਾਣੀਐ ਪਾਈ ਜਾਂ ਸਤਿਗੁਰ ਕੀ ਕਾਰ ਕਮਾਏ ਤਨ ਮਨ ਸੌਂਪੇ ਜੀ ਸੋ ਪਾਈ ਲੈ ਹੁਕਮ ਫਿਰਾਓ ਜੈ ਬੈਸਾ ਵੈ ਬੈਸੇ ਪਾਈ ਜੈ ਭੇਜੇ ਤੈ ਜਾਓ ਏਵੜ ਧਨ ਹੋਰ ਕੋ ਨਹੀਂ ਪਾਈ ਜੇਵੜ ਸੱਚਾ ਨਾਓ ਸਦਾ ਸੱਚੇ ਕੇ ਗੁਣ ਗਾਵਾਂ ਪਾਈ ਸਦਾ ਸੱਚੇ ਕੇ ਸੰਗ ਰਹਾਓ ਪਹਿਨਣ ਗੁਣ ਚੰਗਿਆਈਆਂ ਪਾਈ ਆਪਣੀ ਪਦ ਕੇ ਸਾਧ ਆਪੇ ਖਾਏ ਇਸ ਕਾ ਕਿਆ ਸਾਰਾਈਏ ਪਾਈ ਦਰਸ਼ਨ ਕਉ ਬਲ ਜਾਏ ਸਤਿਗੁਰ ਵਿੱਚ ਵੱਡੀਆਂ ਵਡਿਆਈਆਂ ਪਾਈ ਕਰਮ ਮਿਲੇ ਤਾਂ ਪਾਏ ਇੱਕ ਹੁਕਮ ਮਨ ਨਾ ਜਾਣਨੀ ਪਾਈ ਦੂਜੇ ਪਾਏ ਫਿਰਾਏ ਸੰਗਤ ਟੋਈ ਨਾ ਮਿਲੇ ਪਾਈ ਪੈਸਣ ਮਿਲੇ ਨਾ ਥਾਓ ਨਾਨ ਹੁਕਮ ਤਿਨਾ ਮਨਾਏ ਸੀ ਪਾਈ ਜਿਨ੍ਹਾਂ ਤੁਰੇ ਕਮਾਇਆ ਨਾਓ ਤਿਨ ਵਿਟੋਂ ਹੋਂ ਵਾਰਿਆ ਪਾਈ ਤਿਨ ਕਉ ਸਦ ਬਲਿਹਾਰੇ ਜਾਓ ਸੇ ਦਾੜੀਆਂ ਸੱਚੀਆਂ ਜੇ ਗੁਰਚਰਨੀ ਲਗਨ ਅਨ ਦਿਨ ਸੇਵਨ ਗੁਰ ਆਪਣਾ ਅਨ ਦਿਨ ਅੰਦਰ ਹਨ ਨਾਨਕ ਸੇ ਮੋ ਸੋਹਣੇ ਸੱਚੇ ਦਰ ਦਿਸਨ ਮੁਗ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਸੱਚਾ ਸ਼ਬਦ ਮਨ ਵਸਿਆ ਸਤਿਗੁਰ ਮਾਹੇ ਸਮਾਹੇ ਸੱਚੀ ਰਾਸੀ ਸੱਚ ਤਨ ਉੱਤਮ ਪਦਵੀ ਪਾਹੇ ਸੱਚ ਸੁਣੇ ਸੱਚ ਮਨ ਲੈਨ ਸੱਚੀ ਕਾਰ ਕਮਾਹੇ ਸੱਚੀ ਦਰਗਹਿ ਬੈਸਣਾ ਸੱਚੇ ਮਾਏ ਸਮਾਹੇ ਨਾਨਕ ਵਿਣ ਸਤਿਗੁਰ ਸੱਚ ਨਾ ਪਾਈਐ ਮਨਮੁਖ ਪੂਲੇ ਜਾਹੇ ਬਾ ਬੀਗਾ ਪ੍ਰਿਓ ਪ੍ਰਿਓ ਕਰੇ ਜਲ ਨਿਧ ਪ੍ਰੇਮ ਪਿਆਰ ਗੁਰ ਮਿਲੇ ਸੀ ਤ ਜਲ ਪਾਇਆ ਸਭ ਦੁੱਖ ਨਿਵਾਰਣ ਹਾਰ ਤਿਸ ਚੁਕੇ ਸਹਿਜ ਉਪਜੈ ਚੁਕੇ ਕੂਕ ਪੁਕਾਰ ਨਾਨਕ ਗੁਰਮੁਖ ਸਾਂਤ ਹੋਏ ਨਾਮ ਰੱਖੋ ਉਰਤਾਰ ਬਾਬੀਆ ਤੂੰ ਸੱਚ ਚਉ ਸੱਚੇ ਸੋ ਲਿਵਲਾਏ ਬੋਲਿਆ ਤੇਰਾ ਥਾਏ ਪਵੇ ਗੁਰਮੁਖ ਹੋਏ ਅਲਾਏ ਸ਼ਬਦ ਤੀਨ ਤਿਖ ਉਤਰੈ ਮਨ ਲੈ ਰਜਾਏ ਚਾਰੇ ਕੁੰਡਾਂ ਚੋਕ ਵਰਸਦਾ ਬੂੰਦ ਪਵੇ ਸਹਿਜ ਸੁਪਾਏ ਜਲ ਗੀਤੇ ਸਭ ਉਪਜੈ ਬਿਨ ਜਲ ਪਿਆਸ ਨਾ ਜਾਏ ਨਾਨਕ ਹਰ

ਨਾਮ ਸਮਾਏ, ਧੁਰੋਂ ਖਸਮ ਭੇਜਿਆ ਸੱਚੇ ਹੁਕਮ ਪਠਾਏ, ਇੰਦ ਵਰਸੇ ਦਇਆ ਕਰ ਗੂੜੀ ਸ਼ੈਬਰ ਲਾਏ, ਬਾਬੀ ਗੇ ਤਨ ਮਨ ਸੁਖ ਹੋਏ ਜਾਂ ਤਤ ਬੂੰਦ ਮੋਹੇ ਪਾਏ, ਅਨ ਤਨ ਬਹੁਤਾ ਉਪਜੈ ਧਰਤੀ ਸੋਭਾ ਪਾਏ, ਅਨ ਦਿਨ ਲੋਕ ਭਗਤ ਕਰੇ ਗੁਰ ਕੈ ਸ਼ਬਦ ਸਮਾਏ।

ਨਾਨਕ ਨਾਮੋ ਮਨ ਵਸੈ ਹਰ ਦਰ ਗਏ ਲਏ ਛਡਾਏ। ਬਾਵੀ ਹੈ ਸਗਲੀ ਧਰਤੀ ਜੇ ਫਿਰ ਊੜ ਚੜੇ ਆਕਾਸ, ਸਤਿਗੁਰ ਮਿਲਿਆ ਜਲ ਪਾਈ ਹੈ ਚੂਕੇ ਭੂਖ ਪਿਆਸ। ਜਿਉ ਪਿੰਡ ਸਭ ਤਿਸਕਾ ਸਭ ਕਿਛ ਤਿਸਕੇ ਪਾਸ, ਵਿਣ ਬੋਲਿਆ ਸਭ ਕੇ ਜਾਣਦਾ ਕਿਸ ਆਗੇ ਕੀਚੇ ਅਰਦਾਸ। ਨਾਨਕ ਘਾਟ ਘਾਟ ਏਕੋ ਵਰਤਦਾ ਸ਼ਬਦ ਕਰੇ ਪਰਗਾਸ, ਨਾਨਕ ਤਿਸੈ ਬਸੰਤ ਹੈ ਜੇ ਸਤਿਗੁਰ ਸੇਵ ਸਮਾਏ। ਹਰ ਬੁੱਠਾ ਮਨ ਤਨ ਸਭ ਪਰ ਫੜੇ, ਸਭ ਜਗ ਹਰੀਆ ਵਲ ਹੋਏ, ਸਭ ਦੇ ਸਦਾ ਬਸੰਤ।

ਸੰਤ ਹੈ ਜਿਤ ਤਨ ਮਨ ਹਰਿਆ ਹੋਏ ਨਾਨਕ ਨਾਮ ਨਾ ਵਿਸਰੈ ਜਿਨ ਸਿਰਿਆ ਸਭ ਕੋਏ ਨਾਨਕ ਤਿਨਾ ਬਸੰਤ ਹੈ ਜਿਨਾਂ ਗੁਰਮੁਖ ਵਸਿਆ ਮਨ ਸੋਏ ਹਰ ਉੱਠੇ ਮਨ ਤਨ ਪਰਫੜੈ ਸਭ ਜਗ ਹਰਿਆ ਹੋਏ ਵੱਡੜੇ ਝਾਲ ਚਲੂੰਬਲ ਨਾਵੜਾ ਲਈਏ ਕਿਸ ਨਾਉ ਲਈਏ ਪਰਮੇਸ਼ਰ ਭੰਨਣ ਕਰਨ ਸਮਰੱਥ।

ਆਪ ਛੋਡੇ ਤਾਂ ਸੌ ਮਿਲੇ। ਸੱਚਾ ਇਹੋ ਵਿਚਾਰ, ਹੋਮੇ ਫਿੱਕਾ ਬੋਲਣਾ ਬੁੱਝ ਨਾ ਸਕਾ ਕਾਰ। ਵਣ ਤ੍ਰੇਣ ਤਿਰ ਪਵਣ ਤੁਝੇ ਧਿਆਏ ਦਾ, ਅਨ ਦਿਨ ਸਦਾ ਵਿਹਾਨ। ਬਿਨ ਸਤਿਗੁਰ ਕਿਨੇ ਨਾ ਪਾਇਆ, ਕਰ ਕਰ ਫੱਕੇ ਵਿਚਾਰ। ਨਦਰ ਕਰੇ ਜੇ ਆਪਣੀ ਤਾਂ ਆਪੇ ਲਏ ਸਵਾਰ। ਨਾਨਕ ਗੁਰਮੁਖ ਜਿਨੀ ਧਿਆਇ ਆਏ ਸੇ ਪ੍ਰਵਾਨ। ਜੋਗ ਨਾ ਪਗਵੀ ਕੱਪੜੀ, ਜੋਗ ਨਾ ਮੈ ਲੈ ਵੇਸ। ਨਾਨਕ ਘਰ ਬੈਠਿਆ ਜੋਗ ਪਾਈਐ, ਸਤਿਗੁਰ ਕੈ ਉਪਦੇਸ਼। ਚਾਰੇ ਕੁੰਡਾਂ ਚੇ ਪਵੇ ਵੇਦ ਪੜੇ ਜੁਗ ਚਾਰ। ਨਾਨਕ ਸਾਚਾ ਪੇਟੇ ਹਰ ਮਨ ਵਸੈ, ਪਾਵੇ ਮੋਖ ਦੁਆਰ। ਨਾਨਕ ਹੁਕਮ ਵਰਤੇ ਖਸਮ ਕਾ, ਮਦ ਭਵੀ ਫਿਰੇ ਚਲ ਚਿੱਤ। ਮਨਮੁਖ ਸਭ ਕਰ ਦੋਸਤੀ, ਸੁਖ ਕੇ ਪੁੱਛੇ ਮਿੱਤ। ਗੁਰਮੁਖ ਸਭ ਕਰ ਦੋਸਤੀ, ਸਤਿਗੁਰ ਸਭ ਲਾਏ ਚਿੱਤ। ਜੰਮਣ ਮਰਨ ਕਾ ਮੂਲ ਕੱਟੀਐ, ਤਾਂ ਸੁਖ ਹੋ ਵੀ ਮਿੱਤ। ਭੁੱਲਿਆ ਆਪ ਸਮਝਾਏ ਸੀ, ਜਾ ਕੋ ਨਦਰ ਕਰੇ।

ਬਾਦ ਵਡਭਾਗੀਆ ਸੋਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਪਰਗਾਸੀਆ ਨਾਨਕ ਨਾਮ ਸਮਾਏ ਵਾਹੋ ਵਾਹ ਸਤਿਗੁਰ ਪੁਰਖ ਹੈ ਜਿਨ ਸਚ ਜਾਤਾ ਸੋਏ ਜਿਤ ਮਿਲੇ ਤਿਖ ਉਤਰ ਤਨ ਮਨਸੀ ਤਲ ਹੋਏ ਵਾਹ ਵਾਹ ਸਤਿਗੁਰ ਸਤਪੁਰਖ ਹੈ ਜਿਸ ਨੂੰ ਸੰਤ ਸਭ ਕੋਏ ਵਾਹ ਵਾਹ ਸਤਿਗੁਰ ਨਿਰਵੈਰ ਹੈ ਜਿਸ ਨਿੰਦਾ ਉਸਤਤ ਤੁਲ ਹੋਏ ਵਾਹ ਵਾਹ ਸਤਿਗੁਰ ਸੁਜਾਨ ਹੈ ਜਿਸ ਅੰਤਰ ਬ੍ਰਹਮ ਵਿਚਾਰ ਵਾਹ ਵਾਹ ਸਤਿਗੁਰ ਨਿਰੰਕਾਰ ਹੈ ਜਿਸ ਅੰਤ ਨਾ ਪਾਰਾ ਵਾਰ ਵਾਹ ਵਾਹ ਸਤਿਗੁਰੂ ਹੈ ਜੇ ਸੱਚ ਦ੍ਰਿੜਾ ਏ ਸੋਏ

ਗੁਰਮੁਖ ਹੱਸੈ ਗੁਰਮੁਖ ਰੋਵੈ, ਜੇ ਗੁਰਮੁਖ ਕਰੇ ਸਾਈ ਭਗਤ ਹੋਵੇ, ਗੁਰਮੁਖ ਹੋਵੇ ਸੋ ਕਰੇ ਵਿਚਾਰ, ਗੁਰਮੁਖ ਨਾਨਕ ਪਾਵੇ ਪਾਰ, ਜਿਨ੍ਹਾਂ ਅੰਦਰ ਨਾਮ ਨਿਧਾਨ ਹੈ ਗੁਰਬਾਣੀ ਵਿਚਾਰ, ਤਿਨਕੇ ਮੁਖ ਸਦ ਉਜਲੇ ਇਤ ਸੱਚੇ ਦਰਬਾਰ, ਤਿਨ ਬਹਿੰਦਿਆਂ ਉੜਦਿਆਂ ਕਦੇ ਨਾ ਵਿਸਰੈ, ਜੇ ਆਪ ਬਖਸੇ ਕਰਤਾਰ, ਨਾਨਕ ਗੁਰਮੁਖ ਮਿਲੇ ਨਾ ਵਿਛੜੈ, ਜੇ ਮਿਲੇ ਸਿਰਜਣਹਾਰ, ਗੁਰ ਪੀਰਾਂ ਕੀ ਚਾਕਰੀ ਮਹਾਂਕਰੜੀ ਸੁਖਸਾਰ, ਨਦਰ ਕਰੇ ਜਿਸ ਆਪਣੀ ਇਸ ਲਾਏ ਹੇਤ ਪਿਆਰ, ਸਤਿਗੁਰ ਕੀ ਸੇਵੇ ਲੱਗਿਆ ਭੌਜਲ ਤਰੇ ਸੰਸਾਰ, ਮਨ ਚਿੰਦਿਆ ਫਲ ਪਾਏ ਸੀ ਅੰਤਰ ਵਿਵੇਕ ਵਿਚਾਰ, ਨਾਨਕ ਸਤਿਗੁਰ ਮਿਲੇ ਪ੍ਰਾਪਾਈਐ ਸਭ ਦੁੱਖ ਨਿਵਾਰਨ ਹਾਰ, ਮਨਮੁਖ ਸੇਵਾ ਜੋ ਕਰੇ ਦੂਜੇ ਭਾਏ ਚਿਤ ਲਾਏ, ਉਤਕ ਲਤ ਕੁਟੰਬ ਹੈ ਮਾਇਆ ਮੋਹ ਵਧਾਏ, ਦਰਗ ਹੈ ਲੇਖਾ ਮੰਗੀਐ ਕੋਈ ਅੰਤ ਨ ਸਕੀ ਛਡਾਏ, ਬਿਨਾਵੇ ਸਭ ਦੁੱਖ ਹੈ ਦੁਖਦਾਈ ਮੋਹ ਮਾਏ, ਨਾਨਕ ਗੁਰਮੁਖ ਨਦਰੀ ਆਇਆ ਮੋਹ ਮਾਇਆ ਵਿਛੜ ਸਭ ਜਾਏ, ਗੁਰਮੁਖ ਹੁਕਮ ਨੇ ਸਹਿ ਕੇਰਾ ਹੁਕਮੇ ਹੀ ਸੁਖ ਪਾਏ, ਹੁਕਮ ਸੇਵੇ ਹੁਕਮ ਆਰਾਧੇ ਹੁਕਮੇ ਸਮੇ ਸਮਾਏ, ਹੁਕਮ ਵਰਤਨ ਏਮ ਸੁਸੰਜਮ ਮਚਿੰਦਿਆ ਫਲ ਪਾਏ, ਸਦਾ ਸੁਹਾਗਣ ਜੇ ਹੁਕਮੇ ਬੁੱਝੈ ਸਤਿਗੁਰ ਸੇਵੈ ਲਿਵਲਾਏ, ਨਾਨਕ ਕਿਰਪਾ ਕਰੇ ਜਿਨ ਉਪਰ ਤਿਨ੍ਹਾਂ ਹੁਕਮੇ ਲਏ ਮਿਲਾਏ, ਮਨਮੁ ਹੁਕਮ ਨਾ ਬੁੱਝੇ ਬਪੜੀ ਨਿਤ ਹੋਮੇ ਕਰਮ ਕਮਾਏ, ਵਰਤਨੇ ਸੁਸੰਜਮ ਪੂਜਾ ਪਾਖੰਡ ਪਰਮ ਨਾ ਜਾਏ, ਅੰਤਰੋਂ ਕਸੁਧ ਮਾਇਆ ਮੋਏ ਵਿਦ ਜੋ ਹਸਤੀ ਸ਼ਾਰੇ ਉਡਾਏ, ਜਿਹਨੇ ਉਪਾਏ ਤਿਸੇ ਨਾ ਚਿਤ ਹੈ ਬਿਨ ਚੇਤੇ ਕਿਉ ਸੁਖ ਪਾਏ, ਨਾਨਕ ਪਰਪੰਚ ਕੀਆ ਤੁਰ ਕਰਤੈ ਪੂਰਬ ਲਿਖਿਆ ਕਮਾਏ, ਗੁਰਮੁਖ ਪ੍ਰਤੀਤ ਭਈ ਮਨ ਮਾਨਿਆ ਅਨਦਨ ਸੇਵਾ ਕਰਤ ਸਮਾਏ, ਅੰਤਰ ਸਤਿਗੁਰ ਗੁਰੂ ਸਾ ਪੂਜੇ ਸਤਿਗੁਰ ਕਾ ਦਰਸ ਦੇਖੇ ਸਭ ਆਏ, ਮੰਨਿਏ ਸਤਿਗੁਰ ਪਰਮ ਵਿਚਾਰੀ ਜਿਤ ਮਿਲੇ ਤਿਸ ਨਾ ਭੁੱਖ ਸਭ ਜਾਏ, ਹਉ ਸਦਾ ਸਦਾ ਬਲਿਹਾਰੀ ਗੁਰ ਆਪਣੇ ਜੋ ਪ੍ਰਭ ਸੱਚਾ ਦੇ ਮਿਲਾਏ, ਨਾਨਕ ਕਰਮ ਪਾਇਆ ਤਿਨ ਸੱਚਾ ਜੋ ਗੁਰ ਚਰਣੀ ਲੱਗੇ ਆਏ, ਜਿਨ ਪ੍ਰਿਆ ਸੋ ਨੇਹੋ ਸੇ ਸੱਜਣ ਮੈ ਨਾਲ, ਅੰਤਰ ਬਾਹਰ ਹਉ ਫਿਰਾਂ ਕੀ ਹਿਰਦੇ ਰੱਖਾ ਸਮਾਲ, ਜਿਨ੍ਹਾਂ ਇੱਕ ਮਨ ਇੱਕ ਚਿਤ ਧਿਆਇਆ ਸਤਿਗੁਰ ਸੋ ਚਿਤ ਲਾਏ, ਤਿਨ ਕੀ ਦੁੱਖ ਭੁੱਖ ਹੋਮੇ ਵੱਡਾ ਰੋਗ ਗਿਆ, ਨਿਰਦੋਖ ਪਏ ਲਿਵਲਾਏ, ਗੁਣ ਗਾਵੇ ਗੁਣ ਉੱਚਰ ਹੈ ਗੁਣ ਮੈਂ ਸਵੇ ਸਮਾਏ, ਨਾਨਕ ਗੁਰਪੂਰੇ ਤੇ ਪਾਇਆ ਸਹਿਜ ਮਿਲਿਆ ਪ੍ਰਵਿਆਏ, ਮਨਮੁਖ ਮਾਇਆ ਮੋਹ ਹੈ ਨਾਮ ਨਾ ਲੱਗੇ ਪਿਆਰ, ਕੂੜ ਕਮਾਵੇ ਕੂੜ ਸੰਗਰੈ ਕੂੜ ਕਰੇ ਆਹਾਰ, ਬਿਖ ਮਾਇਆ ਤੈ ਸੰਚ ਮਰੇ ਅੰਤ ਹੋਏ ਸਭ ਸ਼ਾਰ, ਕਰਮ ਧਰਮ ਸੁਸੰਜਮ ਕਰੇ ਅੰਤਰ ਲੋਭ ਵਿਕਾਰ, ਨਾਨਕ ਮਨਮੁਖ ਜੇ ਕਮਾਵੇ ਸੋ ਥਾਏ ਨਾ ਪਵੇ ਦਰ ਗਏ ਹੋਏ ਖੁਆਰ, ਸਭਨਾ ਰਾਗਾਂ ਵਿੱਚ ਸੋ ਭਲਾ ਪਾਈ ਜਿਤ ਵਸਿਆ ਮਨ ਆਏ, ਰਾਗ ਨਾ ਸਭ ਸੱਚ ਹੈ ਕੀਮਤ ਕਹੀ ਨਾ ਜਾਏ, ਰਾਗੇ ਨਾ ਦੇ ਬਹਾਰਾ ਇਨੀ ਹੁਕਮ ਨਾ ਬੂਝਿਆ ਜਾਏ, ਨਾਨਕ ਹੁਕਮੇ ਬੂਝੈ ਤਿਨਾ ਰਾਸ ਹੋਏ, ਸਤਿਗੁਰ ਤੇ ਸੋਝੀ ਪਾਏ ਸਭ ਕਿਛ ਤਿਸ ਤੇ ਹੋਇਆ ਜਿਉ ਤਿਸੇ ਦੀ ਰਜਾਏ, ਸਤਿਗੁਰ ਵਿੱਚ ਅੰਮ੍ਰਿਤ ਨਾਮ ਹੈ ਅੰਮ੍ਰਿਤ ਕਹੇ ਕਹਾਏ, ਗੁਰਮਤੀ ਨਾਮ ਨਿਰਮਲੋ ਨਿਰਮਲ ਨਾਮ ਧਿਆਏ, ਅੰਮ੍ਰਿਤ ਬਾਣੀ ਤਤ ਹੈ ਗੁਰਮੁਖ ਵਸੇ ਮਨ ਆਏ, ਹਿਰਦੇ ਕਮਲ ਪਰਗਾਸਿਆ ਜੋਤੀ ਜੋਤ ਮਿਲਾਏ, ਨਾਨਕ ਸਤਿਗੁਰ ਤਿਨ ਕੋ ਮੇਲਿਓਨ ਜਿਨ ਤੁਰ ਮਸਤਕ ਪਾਗ ਲਿਖਾਏ, ਅੰਦਰ ਤਿਸ ਨਾ ਅੱਗ ਹੈ ਮਨਮੁਖ ਭੁੱਖ ਨ ਜਾਏ, ਮੋਹ ਕੁਟੰਬ ਸਭ ਕੂੜ ਹੈ ਕੂੜ ਰਹਿਆ ਲਪਟਾਏ, ਅਨਦਿਨ ਚਿੰਤਾ ਚਿੰਤਵੈ ਚਿੰਤਾ ਬੱਧਾ ਜਾਏ, ਜੰਮਣ ਮਰਨ ਨਾ ਚੁੱਕਈ ਹਉਮੈ ਕਰਮ ਕਮਾਏ, ਗੁਰ ਸਰਣਾਈ ਉਬਰੈ ਨਾਨਕ ਲੈ ਛਡਾਏ, ਸਤਿਗੁਰ ਪੁਰਖ ਹਰ ਧਿਆਏ ਦਾ ਸਤ ਸੰਗਤ ਸਤਿਗੁਰ ਪਾਏ, ਸਤ ਸੰਗਤ ਸਤਿਗੁਰ ਸੇਵਦੇ ਹਰ ਮੇਲੇ ਗੁਰ ਮੇਲਾਏ, ਇਹ ਭੌਜਲ ਜਗਤ ਸੰਸਾਰ ਹੈ

ਆਵੇ ਤੁਰ ਮਸਤਕ ਹਰ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਏ ਜਮ ਕੰਕਰ ਮਾਰ ਬਦਾਰਿਆਂ ਹਰ ਦਰ ਗਏ ਲਏ ਛਡਾਏ ਗੁਰ ਸਿੱਖਾ ਨੂੰ ਸਾਬਾਸ ਹੈ ਹਰ ਤੁੱਠਾ ਮੇਲ ਮਿਲਾਏ ਗੁਰ ਪੂਰੇ ਹਰ ਨਾਮ ਦੜਾਇਆ ਜਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਏ ਕਰ ਚਾਨਣ ਮਗ ਦਿਖਾਇਆ ਹਉ ਮੈ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਏ ਨਾ ਸਕੈ ਸੱਚੇ ਨਾਏ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਨ ਨਾਨਕ ਨਾਉ ਲਏ ਤਾਂ ਜੀਵੈ ਬਿਨ ਨਾਵੇ ਖਿਨ ਮਰ ਜਾਇਆ ਮਨ ਅੰਤਰ ਹੋਮੈ ਰੋਗ ਪਰਮ ਫੂਲੇ ਹੋਮੈ ਸਾਗਦ ਦੁਰਜਨਾ ਨਾਨਕ ਰੋਗ ਗਵਾਏ ਮਿਰ ਸਤਗੁਰ ਸਾਧੂ ਸੱਜਣਾ ਗੁਰਮਤੀ ਹਰ ਹਰ ਬੋਲੇ ਹਰ ਪ੍ਰੇਮ ਕਸਾਈ ਦਿਨ ਸਰਾਤ ਹਰ ਰਤੀ ਹਰ ਰੰਗ ਚੋਲੇ ਹਰ ਜੈਸਾ ਪੁਰਖ ਨਾ ਲੱਭਈ ਸਭ ਦੇਖਿਆ ਜਗਤ ਮੈਂ ਟੋਲੇ ਗੁਰ ਸਤਗੁਰ ਨਾਮ ਦਿੜਾਇਆ ਮਾਨ ਅੰਤਰ ਕਾਹੂ ਡੋਲੇ ਜਨ ਨਾਨਕ ਹਰ ਕਾ ਦਾਸ ਹੈ ਗੁਰ ਸਤਗੁਰ ਕੇ ਗੁਲ ਗੋਲੇ। ਸਲੋਕ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਗੁਰ ਪ੍ਰਸਾਦ ਰੱਤੇ ਸਹੀ ਜੇ ਮੁਖ ਨਾ ਮੋੜਨ ਜਿੰਨੀ ਸੰਜਾਤਾ ਸਾਈ ਝੜ ਝੜ ਪਵਦੇ ਕੱਚੇ ਬਿਰਹੀ ਜਿਨ੍ਹਾਂ ਕਾਰ ਨਾ ਆਈ ਤਣੀ ਵਿਹੂਣਾ ਪਾੜ ਪਟੰਬਰ ਪਾਹੀ ਸੇ ਤੀ ਜਾਲੇ ਧੂੜੀ ਵਿੱਚ ਲੋਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ ਗੁਰ ਕੈ ਸ਼ਬਦ ਅਰਬ ਦੀ ਹੈ ਨਾਮ ਰੰਗ ਬੈਰਾਗ ਜੀਤੇ ਪੰਚ ਬੈਰਾਈਆ ਨਾਨਕ ਸਬਲ ਮਾਰੂ ਇਹੋ ਰਾਗ ਜਾਮ ਇੱਕ ਤਾਂ ਲੱਖ ਤੋਂ ਜਿੱਤੀ ਪਿੰਨੇ ਦਰ ਕਿੱਤੜੇ ਬਾਹਮਣ ਬਿਰਥਾ ਗਯੋ ਜਨਮ ਜਿਨ ਕੀਤੋ ਸੋ ਵਿਸਰੇ ਸੋਰਠ ਸੋਰਸ ਪੀਜੀ ਹੈ ਕਹੂ ਨਾ ਵੀ ਕਾ ਹੋਏ ਨਾਨਕ ਰਾਮ ਨਾਮ ਗੁਣ ਗਾਈ ਹੈ ਦਰਗਹਿ ਨਿਰਮਲ ਸੋਏ ਜੋ ਪ੍ਰਭ ਰੱਖੇ ਆਪ ਤਿਨ ਕੋਏ ਨਾ ਮਾਰਈ ਅੰਦਰ ਨਾ

ਆਵੇ। ਆਪਣੀ ਨਜ਼ਰ ਨਿਹਾਲ ਆਪੇ ਲਹਿਓ ਲਾਏ, ਜਨ ਦਿਉ ਮਤੀ ਉਪਦੇਸ਼ ਵਿੱਚੋਂ ਪਰਮ ਜਾਏ, ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਏ, ਸਭ ਕਸ਼ਟ ਦੇ ਵਸ ਦੂਜੀ ਨਾਹੇ ਜਾਏ, ਨਾਨਕ ਸੁਖ ਅਨੰਦ ਭਏ ਪ੍ਰਭ ਕੀ ਮਨ ਰਜਾਏ, ਗੁਰਪੂਰਾ ਜਿਨ ਸਿਮਰਿਆ

ਨਾਨਕ ਸੇਈ ਉਭਰੇ ਜਿਨ੍ਹਾਂ ਪਾਗ ਮਥਾਹ ਸੁਤੜੇ ਸੁਗੀ ਸਵੰਨ ਜੋ ਰੱਤੇ ਸਏ ਆਪਣੇ ਪ੍ਰੇਮ ਸ਼ੋਹਾ ਤਣੀ ਸੋ ਅੱਠੇ ਪੈਰ ਲਵੰਨ ਸੁਤੜੇ ਅਸੰਖ।

ਨਾਨਕ ਮਨ ਤਨ ਫੱਬ ਪਤਿਤ ਉਧਾਰਨ ਪਾਰ ਬ੍ਰਹਮ ਸਮਰੱਥ ਪੁਰਖੇ ਪਾਰ ਜਿਸੇ ਉਧਾਰੇ ਨਾਨਕਾ ਸੋ ਸਿਮਰੇ ਸਿਰਜਣਹਾਰ ਦੂਜੀ ਚੋੜ ਕੁਵਾਟੜੀ ਇਕ ਸੌ ਚਿਤ ਲਾਏ ਦੂਜੇ ਪਾਵੀ ਨਾਨਕਾ ਵਹਿਣ ਲੁੜੰਦੜੀ ਜਾਏ ਤੇ ਹਟੜੇ ਬਾਜ਼ਾਰ ਸੌਦਾ ਕਰਨ ਵਣਜਾਰਿਆ ਸੱਚ ਵੱਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ ਪੰਥਾ ਪ੍ਰੇਮ ਨਾ ਜਾਣਈ ਉਲੀ ਫਿਰੇ ਗਵਾਰ ਨਾਨਕ ਹਰ ਬਿਸਰਾਏ ਕੈ ਪਾਉਂਦੇ ਨਰਕ ਅੰਧਿਆਰ ਮਾਇਆ ਮਨੋਨਾ ਵੀਸਰੈ ਮੰਗੇ ਦੰਮਾ ਦੰਮ ਸੋ ਪ੍ਰਚਿਤ ਨ ਆਵਈ ਨਾਨਕ ਨਹੀਂ ਕਰਮ ਪਿਚਰ ਮੂਲ ਨਾ ਥੁੜੀ ਦੋ ਜਿਚਰ ਆਪ ਕਿਰਪਾਲ ਸਾਬਦ ਅਖੁੱਟ ਬਾਬਾ ਨਾਨਕਾ ਖਾਹੇ ਖਰਚ ਤਨ ਮਾਲ ਖੰਭ ਵੇ ਕਾਂਦੜੇ ਜੇ ਲਹਾਂ ਕਿੰਨਾ ਸਾ ਵੀ ਤੋਲ ਤਨ ਜੜਾਈ ਆਪਣੇ ਲਹਾਂ।

ਕਾਰ ਸਤਿਗੁਰ ਪ੍ਰਸਾਦ ਅਰਾਗ ਮਾਲਾ ਅਰਾਗ ਏਕ ਸੰਗ ਪੰਚ ਬਰੰਗਨ ਸੰਗ ਅਲਾਪੇ ਅੱਠੋ ਨੰਦਨ ਪ੍ਰਥਮ ਰਾਗ ਪੈ ਰੋਵੈ ਕਰਹੀ ਪੰਚ ਰਾਗ ਨੀ ਸੰਗ ਕੁਚਰਹੀ ਪ੍ਰਥਮ ਪੈਰਵੀ ਬਿਲਾਵਲੀ ਪੁਨਿਆ ਕੀ ਗਾਵੇ ਬੰਗਲੀ ਪੁਨ ਅਸਲੇ ਕੀ ਪਈ ਬਾਰੀ ਏ ਪੈਰੋਂ ਕੀ ਪੰਚੋ ਨਾਰੀ ਪੰਚਮ ਹਰਖ ਦੇ ਸਾਖ ਸੁਨਾਵੇ ਬੰਗਾਲਮ ਮਾਧ ਮਾਧ ਵਗਾਵੇ ਲਲਤ ਬਿਲਾਵਲ ਗਾਵਹੀ ਆਪਣੀ ਆਪਣੀ ਪਾਂਤ ਅਸ਼ਟ ਪੁੱਤਰ ਪੈਰਵ ਕੇ ਗਾਵੇ ਗਾਇਨ ਪਾਤਰ ਦੁਤੀਆ ਮਾਲ ਕੌਸ਼ਕ ਆਲਾਪੈ ਸੰਗ ਰਾਗਨੀ ਪੰਚੋ ਥਾਪੈ ਗੂੰਡ ਕਰੀ ਅਰਦੇਵ ਗੰਧਾਰੀ

ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ ਕਿਵ ਸਚਿਆਰਾਂ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ।

ਅੰਮ੍ਰਿਤ ਵੇਲਾ ਸੱਚ ਨਾ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ, ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੋ ਘਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ, ਗੁਰੀ ਸਰ ਗੁਰ ਗੁਰ

ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜਿਤ ਸਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇਤੀ ਸਿਰ ਠੋ ਪਾਈ ਵੇਖਾ ਵਿਣ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇਹ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਧਵਲ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹੇ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸ਼ਰ ਬਰਮਾ।

ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਭਾਵ ਕਾ ਨਾਸ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ। ਮੰਨੈ ਮੋਹਿ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਾਸਿਓ ਪ੍ਰਗਟ ਜਾਏ। ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਧ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ।

ਹੋਏ ਲੱਖ ਦਰਿਆਓ। ਕੁਦਰਤ ਕੌਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਪਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਅਸੰਖ ਭਾਓ, ਅਸੰਖ ਪੂਜਾ ਅਸੰਖ ਤਪਤਾਓ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰਮੋ ਭਕਸਾਰ, ਅਸੰਖ ਮੋਹਨ ਲਿਵ ਲਾਏ ਤਾਰ। ਕੁਦਰਤ ਕੌਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖੰਦ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਢਾਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ, ਨਾਨਕ ਨੀਚ ਕਹਿ ਵਿਚਾਰ। ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਰੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਅਸੰਖ ਥਾਵ, ਅਗੰਮ ਅਗੰਮ ਅਸੰਖ ਲੋ, ਅਸੰਖ ਹੈ ਸਿਰ ਭਾਰ ਹੋਏ, ਅਖਰੀ ਨਾਮ ਅਖਰੀ ਸਾਲਾਹਾ, ਅਖਰੀ ਗਿਆਨ ਗੀਤ ਗੁਣ ਗਾਹਾ, ਅਖਰੀ ਲਿਖਣ ਬੋਲਣ ਬਾਣ, ਵੱਖਰਾ ਸਿਰ ਸੰਯੋਗ ਵਖਾਣ, ਜਿਨ ਇਹ ਲਿਖੇ

ਜੋ ਤੁਧ ਭਾਵੈ ਸਾਈ ਭਲੇ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਏ ਹੱਥ ਪੈਰ ਤਨ ਦੇਹੇ, ਪਾਣੀ ਧੋਤੈ ਉਤਰ ਸੋਖੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ।

ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। ਸਵਸਥ ਆਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੇ ਰੁੱਤੀ ਮਾਹੋ ਕਵਣ, ਜਿਤ ਹੋਵਾ ਆਕਾਰ। ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲਿਖ ਪੁਰਾਣ। ਵਕਤ ਨਾ ਪਾਇਓ ਕਾਦੀਆ, ਜੇ ਲਿਖਣ ਲਿਖ ਕੁਰਾਨ। ਥਿਤ ਵਾਰ ਨਾ ਜੁਗੀ ਜਾਣੈ, ਰੁੱਤ ਮਾਹੋ ਨਾ ਕੋਈ। ਜਾਂ ਕਰਤਾ ਸਿਰ ਠੀਕ ਉਹ ਸਾਜੇ, ਆਪੇ ਜਾਣੈ ਸੋਈ। ਕਿਵ ਕਰ ਆਖਾ ਕਿਵ ਸਾ ਲਾਹੀ, ਕਿਉਂ ਵਰਨੀ ਕਿਵ ਜਾਣਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਵੱਡਾ ਸਾਹਿਬ ਵੱਡੀ ਨਾਈ, ਕੀਤਾ ਜਾ ਕਾ ਹੋਵੇ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋਹੈ। ਪਾਤਾਲਾ ਪਾਤਾਲ ਲਖ, ਆਗਾ ਸਾਇਆ ਗਾਸ। ਓੜਕ ਓੜਕ ਭਾਲ ਥਕੇ, ਵੇਦ ਕਹਿਣ ਇੱਕ ਵਾਤ। ਸਹਿਸ ਅਠਾਰ ਹੈ ਕਹਿਣ ਕਤੇਬਾ, ਅਸਲੂ ਇੱਕ ਧਾਤ। ਲੇਖਾ ਹੋਏ ਤਾਂ ਲਿਖੀਐ, ਲੇਖੈ ਹੋਏ ਵਿਨਾਸ਼। ਨਾਨਕ ਵੱਡਾ ਆਖੀਐ, ਆਪੇ ਜਾਣੈ ਆਪ। ਸਾ ਲਾਹੀ ਸਾ ਲਾਹੇ, ਏਤੀ ਸੁਰਤ ਨਾ ਪਾਈਆ। ਨਦੀਆਂ ਅਤੈ ਵਾਹ, ਪਵੈ ਸਮੁੰਦ ਨਾ ਜਾਣੀਐ। ਸਮੁੰਦ ਸਾ ਸੁਲਤਾਨ, ਗਿਰਹਾ ਸੇਤੀ ਮਾਲ ਧਨ। ਕੀੜੀ ਤੁਲ ਨਾ ਹੋਵਨੀ, ਜੇਤਸ ਮਨੋ ਨਾ ਵਿਸਰੈ।

ਵਾਰ ਅੰਤ ਕਾਰਨ ਕੀਤੇ ਬਲਾਹੇ ਤਾਂ ਕਿ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵੜ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋਏ ਜੇਵੜ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ

ਨਹੀਂ ਕਹੇ ਜਿਸਨੋਂ ਬਖਸ਼ੇ ਸਿਫਤ ਸਾਹ ਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹੋ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵੈ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀ ਬਾਣ ਅਮੁੱਲ ਤੁਲ ਅਮੁੱਲ ਪ੍ਰਵਾਣ ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਣ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜੇ ਕਰੈ ਵਖਿਆਣ ਆਖੈ ਬਰਮੇ ਆਖੈ ਇੰਦ ਆਖੈ ਗੋਪੀ ਤੈ ਗੋਵਿੰਦ ਆਖੈ ਈਸਰ ਆਖੈ ਸਿੱਧ।

ਏਤੇ ਕੀਤੇ ਹੋਰ ਕਰੇ ਹੈ ਤਾਂਖ ਨਾ ਸਕੈ ਕੇਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰਗਾ ਵਾਰਾਂਗਾ ਵਾਰ ਸੋ ਦਰ ਕਿਹਾ ਸੋ ਕਰ ਕਿਹਾ ਜਿਤ ਪੈ ਸਰਬ ਸੰਭਾਲੇ ਵਾਜੇ ਨਾਦਾ ਨਿਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਭਰੀ ਸੋ ਕਹੀਆ ਨੂੰ ਕੇਤੇ ਗਾਵਣ ਹਾਰੇ ਗਾਵੈ ਤੁਹਨੋ ਪੌਣ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵ ਹੈ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵ ਹੈ ਈਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵ ਹੈ ਇੰਦ ਇੰਦ ਆਸਣ ਬੈਠੇ ਦੇਵਤਿਆਂ ਦਰ ਨਾਲੇ ਗਾਵ ਹੈ ਸਿਰ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੰਡ ਰਖੀਸਰ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀਆ ਮਨਮੋਹਨ ਸੁਰਗਾ ਮਛ ਪਿਆਲੇ ਗਾਵਨ ਰਤਨੋ ਪਾਏ ਤੇਰੇ ਅਠਸਲ ਤੀਰਥ ਨਾਲੇ ਗਾਵ ਹੈ ਜੋਧ ਮਹਾਂਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸਹੀ ਤੁਦਨੋ ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇਮੈ ਚਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾਸਾ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਨ ਪਰ ਝੋਲੀ ਧਿਆਨ ਕੀ ਕਰੈ ਬਿਭੂਤ ਕਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਉਤਸੈ ਆਦੇਸ਼ ਆਦਾ ਨੀਲਾ ਨਾਦਾ ਨਾਹਤ ਜੁਜੁ ਏਕੋ ਵੇਸ ਭੂਤ ਗਿਆਨ ਦਇਆ ਭੰਡਾਰਨ ਕੜਕੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀ ਰਿਧ ਸਿਦਵਰਾ ਸਾਧ ਸੰਯੋਗ ਵਿਯੋਗ ਦੋਇ ਕਰ ਚਲਾਵੈ ਲਿਖੇ ਆਵੈ ਭਾਗ ਆਦੇਸ ਉਤਸੈ ਆਦੇਸ਼ ਆਦਾ ਨੀਲਾ ਨਾਦਾ ਨਾਥ ਜੁਜੁ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿਨ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਭੰਡਾਰੀ ਇਕ ਲਾਏ ਦੀ ਬਾਣ ਜਿਵ ਤਿਸ ਪਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਣ ਆਦੇਸ ਉਤਸੈ ਆਦੇਸ਼ ਆਦ ਨੀਲਾ ਨਾਦਾ ਨਾਥ ਜੁਜੁ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੁਗ ਛਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਉਤਸੈ ਆਦੇਸ਼ ਆਦ ਨੀਲਾ ਨਾਦਾ ਨਾਥ ਜੁਜੁ ਏਕੋ ਵੇਸ ਇਕ ਦੂਜੀ ਬਹੁ ਲੱਖ

ਸਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਚ ਪ੍ਰਵਾਨ ਨਦਰੀ ਕਰਮ ਭਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅੱਖ ਹੋ ਕਰਮ ਕੇਤੇ ਪੌਣ ਪਾਣੀ ਵੈ ਸੰਤਰ ਕੇਤੇ ਕਨ ਮਹੇਸ਼ ਕੇਤੇ ਬ੍ਰਹਮੇ ਘੜਤ ਘੜੀ ਹੈ ਰੂਪ ਰੰਗ ਕੇ ਵੇਸ਼ ਕੇਤੀਆਂ ਕਰਮ ਭੂਮੀ ਮੇਰ ਕੇਤੇ ਕੇਤੇ ਤੂ ਉਪਦੇਸ਼ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵ ਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸਿਵ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬਿਨੋਦ ਕੋਡ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਥੈ ਘੜਤ ਘੜੀਐ ਬਹੁਤਾਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਹੇ ਜੇ ਕੋ ਕਹਿ ਪਿਛੈ ਪਿਛਤਾਏ ਤਿਥੈ ਘੜੀਐ ਸੁਰਤ ਮਤ ਮਨ ਬੁੱਧ ਤਿਥੈ ਘੜੀਐ ਸੁਰਾਸਦਾ ਕੀ ਸੁਧ ਕਰਮ ਖੰਡ ਕੀ ਬਾਣੀ

ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਵੈ ਸਰਬ ਸੰਭਾਲੇ ਵਾਜੇ ਤੇਰੇ ਨਾਦਾ ਨੇਕਾ ਸੰਖਾ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ

ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤਿਰ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਤਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆਂ, ਕਰਮ ਮਿਲੈ ਨਾਹੀ ਠਾਕਰਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਪਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੁੱਖੈ ਖਾਏ ਚੱਲੀਐ ਦੁਖ, ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ, ਜੇ ਸਭ ਮਿਲਕੈ ਆਖਣ ਪਾਹੇ,

ਜੇਵੜ ਆਪ ਤੇਵੜ ਤੇਰੀ ਦਾਤ, ਜਿੰਦਨ ਕਰਕੇ ਕੀਤੀ ਰਾਤ, ਖਸਮ ਵਿਸਾਰੈ ਤੇ ਕਮਜਾਤ, ਨਾਨਕ ਨਾਮੈ ਬਾਇਸਨਾਤ। ਅਰਾ ਗੁਜਰੀ ਮਹੱਲਾ ਚੌਥਾ, ਹਰ ਕੇ ਜਨ ਸਤਿਗੁਰ ਸਤਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨ ਆਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਓ, ਹਰ ਜਨ ਕੇ ਵਡ ਭਾਗ ਵਡੇਰੇ, ਜਨ ਹਰ ਹਰ ਸਰਦਾ ਹਰ ਪਿਆਸ, ਹਰ ਹਰ ਨਾਮ ਮਿਲੈ ਤ੍ਰਿਪਤਾਸਾਏ, ਮਿਲ ਸੰਗਤ ਗੁਣ ਪ੍ਰਗਾਸ, ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ, ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਤੁਰ ਮਸਤਕ ਲਿਖਿਆ ਲਿਖਾਸ, ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੁਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤਵੈ ਉਦਮ।

ਸਤ ਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਭਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਹਾਓ। ਜਨਨ ਪਿਤਾ ਲੋਕ ਸੁਤ ਬਨਤਾ, ਕੋਇ ਨਾ ਕਿਸ ਕੀ ਧਰਿਆ, ਸਿਰ ਸਿਰ ਰਿਜਕ ਸੰਭਾਹੇ ਠਾਕੁਰੋ, ਕਾਹੇ ਮਨ ਪਉ ਕਰਿਆ। ਉਡੇ ਉਡਿਆ ਵੈਸੈ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਠ ਸਿਧਾਨ, ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦ ਬਲ ਜਾਈਐ।

ਗੁਣ ਆਖ ਵਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਧ ਜੀ ਸੇ ਜਨ ਯੁਗ ਮੈਂ ਸੁਖਵਾਸੀ ਸੇ ਮੁਗਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਧਿਆਇਆ ਜੀ ਤਿਨ ਕਾ ਪਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕਾ ਨੇਕਾ ਅਨੰਤਾ ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪੈ ਜਪੈ ਬੇਅੰਤਾ ਤੇਰੇ ਅਨੇਕ ਪੜੈ ਬਹੁ ਸਿਮਰਥ ਸਾਸਤ ਜੀ ਕਰ ਕਿਰਿਆ ਖੜ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਮਾਤ ਪੁਰਖ ਅਪਰੰਪਰ ਕਰਤਾ ਜੀ ਤੂੰ ਜੇਵੜੇ ਅਵਰ ਨਾ ਕੋਈ ਤੂੰ ਜੁਗ ਜੁਗ ਵੇਖੋ ਸਦਾ ਸਦਾ ਤੂੰ ਵੇਖੋ ਜੀ ਤੂੰ ਨਿਚਰ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂਡਾ ਸਾਈ ਜੋ ਤੋ ਪਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹਿ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਧ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਿਆ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾਂ ਤੈਂ ਡੂਬੀ ਅਲੇ ਮਨ ਏਕ ਨਾ ਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾਂ ਭਈ ਪ੍ਰਾਪਤ ਮਾਨ ਖੁਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ

ਭਉ ਕਾ ਸੋਹਿਲਾ ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀਆ ਨੂੰ ਦੇਖੇ ਗਾ ਦੇਵਣ ਹਾਰ। ਤੇਰੇ ਦਾਨੇ ਕੀਮਤ ਨਾ ਪਵੇ ਤਿਸਦਾ ਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵ ਤੇਲ। ਦੇਹੋ ਸੱਜਣ ਆਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ। ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ

ਵਿਸੋਇ ਚਸਿਆ ਕੜੀਆਂ ਪਹਿਰਾਂ ਥਿੱਤੀ ਵਾਰੀ ਮਾਹੋਂ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪਮਲ ਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾ ਜੰਤ ਭੇਰੀ ਰਹਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ ਇਵ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਤਿਸਦੈ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਤ ਮਨੋ

ਪਾਸਾ ਅਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਪਰਿਆ ਮੇਰ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੌਤ ਪੁਨ ਵੱਡਾ ਹੈ ਰਹਾਉ ਸਾਕ ਤਹਾਰਾ ਸਾਧਨਾ ਜਾਣਿਆ ਤਨੇ ਅੰਤਰਾ ਹੁਮੈ ਕੰਡਾ ਹੈ ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵ ਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਬੜ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾਂ ਖਾੜ ਚਲੋ ਹਰਲਾਹਾ ਆਗੇ ਬਸਨ ਸੁਹੇਲਾ ਔਦ ਘਟੈ ਦਿਨ ਸੁਰਣਾਰੇ ਮਨ ਗੁਰਮਲ ਕਾ ਸਵਾਰੇ ਰਹਾਓ ਇਹੋ ਸੰਸਾਰ ਬਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ

ਤੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰ ਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਮੋਤੀ ਤਾਂ ਮੰਦਰ ਉਸ ਰਹਿ ਰਤਨੀ ਤਾਂ ਹੋਏ ਜੜਾਓ ਕਸਤੂਰ ਕੁੰਗੂ ਅਗਰ ਚੰਦਨ ਲੀਪ ਆਵੈ ਚਾਓ ਮਤ ਦੇਖ।

ਸਿੱਧ ਲਾਈ ਰਿਧ ਆਖਾਂ ਆਓ ਗੁਪਤ ਪ੍ਰਗਟ ਹੋਏ ਬੈਸਾ ਲੋਕ ਰਾਖੈ ਪਾਓ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਸੁਲਤਾਨ ਹੋਵਾਂ ਮੇਲ ਲਸਕਰ ਤਖ਼ਤ ਰਾਖਾ ਪਾਓ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਪੂਲਾ ਵਿਸਰੈ ਤੇਰਾ ਚਿਤ ਨਾ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਪਿਆਓ ਚੰਦ ਸੂਰਜ ਦੋਇ ਗੁਫੈ ਨਾ ਦੇਖਾ

ਕੁੱਸਾ ਕੱਟਿਆ ਵਾਰ ਵਾਰ, ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆ, ਭਸਮ ਸੇਤੀ ਰਲ ਜਾਓ। ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾ ਨਾਓ, ਪੰਖੀ ਹੋਏ ਕਹਿ ਜੇ ਭਵਾਂ, ਸਹਿ ਅਸਮਾਨੀ ਜਾਓ। ਨਦਰੀ ਕਿਸੈ ਨਾ ਆਵਉ, ਨਾ ਕਿਛ ਪੀਆ ਨਾ ਖਾਓ, ਪੀ ਤੇਰੀ ਕੀਮਤ ਨਾ ਪਵੈ, ਹਉ ਕੇ ਵੱਡੇ ਆਖਾ ਨਾਓ। ਨਾਨਕ ਕਾਗਜ਼ ਲੱਖ।

ਲੇਖੈ ਸਾਲ ਵਾਈਐ ਪੜੇ ਕੇ ਪੁੱਛਣ ਜਾਓ ਬਾਬਾ ਮਾਇਆ ਰਚਨਾ ਧੋਹੋ ਅੰਧੇ ਨਾਮ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾਉ ਜੀਵਨ ਮਰਨਾ ਜਾਏ ਕੈ ਇੱਥੇ ਖਾਜੈ ਕਾਲ ਜਿੱਥੇ ਬੈ ਸਮਝਾਈ ਹੈ ਤਿੱਥੇ ਕੋਈ ਨਾ ਚੱਲਿਓ ਨਾਲ

ਕੀਮਤ ਕਹਿਣਾ ਨਾ ਪਾਈਆ, ਕਹਿਣ ਨਾ ਵੱਡਾ ਹੋਏ। ਸਾਚਾ ਸਾਹਿਬ ਇਕ ਤੂੰ, ਹੋਰ ਜੀਆਂ ਕੇ ਤੇ ਲੋ। ਨੀਚਾ ਅੰਦਰ ਨੀਚ ਜਾਤ, ਨੀਚੀ ਹੁਮਤ ਨੀਚ। ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਜਿੱਥੇ ਨੀਚ ਸੰਭਾਲੀਆਂ ਨੂੰ, ਤਿੱਥੇ ਨਦਰ ਤੇਰੀ ਬਖਸੀਸ। ਸ੍ਰੀ ਰਾਗ ਮਹੱਲਾ ਪਹਿਲਾ। ਲਭ ਕੁੱਤਾ ਕੂੜ ਚੂਹੜਾ, ਠੱਗ ਖਾਧਾ ਮੁਰਦਾਰ। ਪਰ ਨਿੰਦਾ ਪਰ ਮਲ ਮੁਖ ਸੁਧੀ, ਅਗਨ ਕ੍ਰੋਧ ਚੰਡਾਲ। ਰਸ ਕਸ ਆਪ ਸਲਾਹਣਾ, ਇਹ ਕਰਮ ਮੇਰੇ ਕਰਤਾਰ। ਬਾਬਾ ਬੋਲੀਐ ਪਤ ਹੋਏ, ਉਤਮ ਸੇਦਾਰੀ ਉਤਮ ਕਹੀ ਹੈ। ਨੀਚ ਕਰਮ ਬੈ ਰੋਏ, ਰਹਾਉ ਰਸ ਸੋਏ ਨਾ ਰਸ ਰੂਪਾ ਕਾਮਣੋ। ਰਸ ਪਰ ਮਲ ਕੀ ਵਾਸ, ਰਸ ਘੋੜੇ ਰਸ ਸੇਜਾ ਮੰਦਰ। ਰਸ ਮਿੱਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਕਟ ਨਾਮ ਨਿਵਾਸ। ਜਿਤ ਬੋਲਿਆ ਪਤ ਪਾਈਐ, ਸੋ ਬੋਲਿਆ ਪ੍ਰਵਾਣ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਜੋ ਤਿਸ ਭਾਵੈ ਸੇ ਭਲੇ, ਹੋਰ ਕੇ ਕਹਿਣ ਵਖਾਣ।

ਨਾਨਕ ਨਦਰੀ ਬਾਹਰੇ ਰਾਚੈ ਦਾਨ ਨਾ ਨਾਏ। ਸ੍ਰੀ ਰਾਗ ਮਹੱਲਾ ਪਹਿਲਾ। ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨ ਹਾਰ। ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ। ਸੱਚ ਮਿਲਿਆ ਤਿੰਨ ਸੋਫੀਆ ਰਾਖਣ ਕਉ ਦਰਬਾਰ। ਨਾਨਕ ਸਾਚੇ ਕਉ ਸੱਚ ਜਾਣ ਜਿਤ ਸੇਵਿਆ ਸੁਖ ਪਾਈਐ ਤੇਰੀ ਦਰਗਹਿ ਚੱਲੈ ਮਾਣ ਰਹਾਉ। ਸੱਚ ਸਰਾ ਗੁੜ ਬਾਹਰਾ ਜਿਸ ਵਿ ਸੱਚਾ ਨਾਉ ਸੁਣੈ ਮਖਾਣੈ ਜੇਤੜੇ ਹਉ ਤਿਲ ਬਰ ਹਾਰੈ ਜਾਉ। ਤਾ ਮਨ ਖੀਵਾ ਜਾਣੀਐ ਜਾਂ ਮਹਿਲੀ ਪਾਏ ਥਾਉ ਨਾਉ ਨੀਰ ਚੰਗਿਆਈਆਂ ਸਤ ਪਰਮਲ ਤਨਵਾਸ। ਤਾ ਮੁਖ ਹੋਵੈ ਉਜਲਾ ਲਖ ਦਾਤੀ ਇਕ ਦਾਤ ਦੁਖ ਤਿਸੈ ਪੈ ਆਖੀਐ ਸੁਖ।

ਹੋਰ ਗੱਲਾਂ ਸਭ ਕੂੜੀਆਂ ਤੁਧ ਭਾਵੈ ਪ੍ਰਵਾਨ। ਸ੍ਰੀ ਰਾਗ ਮਹੱਲ ਪਹਿਲਾ। ਜਾਲ ਮੋਹ ਕਸ ਮਸ ਕਰ, ਮਤ ਕਾਗਦ ਕਰ ਸਾਰ, ਭਾਉ ਕਲਮ ਕਰ ਚਿਤ ਲਿਖਾਰੀ, ਗੁਰ ਪੁਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹੋ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਰਹਾਓ ਜਿੱਥੇ ਮਿਲਹਿ ਵਡਿਆਈਆਂ, ਸਦ ਖੁਸ਼ੀਆਂ ਸਦ ਚਾਓ, ਤਿੰਨ ਮੁਖ ਟਿੱਕੇ ਨਿਕਲੈ ਜਿਨ ਮਨ ਸੱਚਾ ਨਾਉ, ਕਰਮ ਮਿਲੈ ਤਾਂ ਪਾਈਐ ਨਾਹੀ ਗੱਲੀ ਵਾਓ ਦੁਆਓ। ਇੱਕ ਆਵੈ

ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ ਹੁਕਮ ਸੋਈ ਤੁਧ ਭਾਵ ਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਪਾਤਸ਼ਾਹ ਪੂਛਣਾ ਕਰੇ ਵਿਚਾਰ ਬਾਬਾ ਹੋਰ ਸੋਣਾ ਖੁਸ਼ੀ ਖੁਆਰ ਜਿਤ ਸੁੱਤੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲਲਤਾ ਅਗਰ ਵਾਸ ਤਨ ਸਾਸ ਅੱਠ ਸੱਠ ਤੀਰਥ ਕਾ ਮੁਖ ਟਿੱਕਾ ਤਿਤ ਘਟ ਮਤ ਵਿਗਾਸ ਓਤ ਮਤੀ ਸਾਲਾਹਣਾ ਸਚ ਨਾਮ ਗੁਣਤਾਸ

ਕਾਲ ਬਿਨ ਪੌੜੀ ਗੜ ਕਿਉਂ ਚੜਾਓ ਗੁਰ ਹਰ ਧਿਆਨ ਨਿਹਾਲ ਗੁਰ ਪੌੜੀ ਬੇੜੀ ਗੁਰੂ ਗੁਰ ਤੁਲਹਾ ਹਰ ਨਾਉ ਗੁਰ ਸਰ ਸਾਗਰ ਬੋਏ ਥੋ ਗੁਰ ਤੀਰਥ ਦਰੀਆਓ ਜਿਤ ਸਪਾਵੈ ਉਜਲੀ ਸਤਸਰ ਨਾਵਣ ਜਾਓ ਪੂਰੋ ਪੂਰੋ ਆਖੀਐ ਪੂਰੇ ਤਖਤ ਨਿਵਾਸ ਪੂਰੇ ਥਾਨ ਸੁਹਾਵਣੈ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੈ ਕਿਉਂ ਘਾਟੈ ਗੁਣਤਾਸ ਸ੍ਰੀ ਰਾਗ ਮਹੱਲਾ ਪਹਿਲਾ ਆਵਹੁ ਭੈਣੇ ਗੱਲ ਮਿਲੈ ਅੰਕ ਸਹਿਲੜੀਆ ਮਿਲਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਔਗੁਣ ਸਭ ਅਸਾਹਾ ਕਰਤਾ ਸਭ ਕੋ ਤੇਰੇ ਜੋਰ ਏਕ ਸ਼ਬਦ ਵਿਚਾਰੀ ਐ ਜਾਂ ਤੂੰ ਤਾਂ ਕਿਆ ਹੋਰ ਰਹਾਓ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿਜ ਸੰਤੋਖ ਸਿੰਗਾਰੀ ਆ ਮਿੱਠਾ ਬੋਲਣੀ ਪਿਰਰੀ ਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ ਕੇਤੀਆਂ ਤੇਰੀਆਂ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਜੀ ਜੰਤ ਸਿਫਤ ਕਰੈ ਦਿਨ ਰਾਤ ਕੇਤੇ ਤੇਰੇ ਰੂਪ ਰੰਗ ਕੇਤੇ ਜਾਤਿਆ ਜਾਤ ਸੱਚ ਮਿਲੈ ਸੱਚ ਉਪਜੈ ਸੱਚ ਮੈਂ ਸੱਚ ਸਮਾਏ ਸੁਰਤ ਹੋਵੈ ਪਤ ਉਗਵੈ ਗੁਰਬਚਨੀ ਪਉ ਖਾਏ ਨਾਨਕ ਸੱਚਾ ਪਾਤ ਸਾਹੋ ਆਪੇ ਲੈ ਮਿਲਾਏ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸਰੀ ਜੇ ਉਬਰੀ ਹਉਮੈ ਮੁਈ ਕਰਾਹੋ ਦੂਤ ਲੱਗੇ ਫਿਰ ਚਾਕਰੀ ਸਤਿਗੁਰ ਕਾ ਵੇਸਾਹੋ ਕਲਪ ਤਿਆਗੀ ਬਾਦ ਹੈ ਸੱਚਾ ਵੇ ਪ੍ਰਵਾਹੋ ਮਨ ਰੇ ਸੱਚ ਮਿਲੈ ਪਉ ਜਾਏ ਭੈ ਬਿਨ ਨਿਰਭਉ ਕਿਉਂ ਥੀਐ ਗੁਰਮੁਖ ਸ਼ਬਦ ਸਮਾਏ ਰਹਾਓ ਕੇਤਾ ਆਖਣ ਆਖੀਐ ਆਖਣ ਤੋਟ ਨਾ ਹੋਏ ਮੰਗਣ ਵਾਲੇ ਕੇਤੜੇ ਦਾਤਾ ਏਕੋ ਸੋਏ ਜਿਸਕੇ ਜੀ ਪ੍ਰਾਣ ਹੈ ਮਨ ਵਸਿਐ ਸੁਖ ਹੋਏ ਜਗ ਸੁਪਨਾ ਬਾਜੀ ਬਨੀ ਖਿਨਮੈ ਖੇਲ ਖਿਲਾਏ ਸੰਜੋਗੀ ਮਿਲੇ ਕਿਸੇ ਵਿਜੋਗੀ ਉੱਠ ਜਾਏ ਜੋ ਤਿਸ ਭਾਣਾ ਸੋ ਥੀਐ ਅਵਰ ਨਾ ਕਰਨਾ ਜਾਏ ਗੁਰਮੁਖ ਵਸਤ ਵਿਸਾਹੀਐ ਸੱਚ ਵਖਰ ਸੱਚ ਰਾਸ ਜਿੰਨੀ ਸੱਚ ਵਣੰਜਿਆ ਗੁਰਪੂਰੇ ਸਾਵਾਸ ਨਾਨਕ ਵਸਤ ਪਛਾਣ ਸੀ ਸਤ ਸਬਦਾ ਜਿਸ ਪਾਸ ਸ੍ਰੀ ਰਾਗ ਮਹੱਲ ਪਹਿਲਾ ਧਾਤ ਮਿਲੈ ਫੁਨ ਧਾਤ ਕਹੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ ਸੱਚ ਮਿਲੈ ਸੰਤੋਖੀਆ ਹਰ ਜਪੇ ਕਹਿ ਪਾਏ ਭਾਈ ਰੇ ਸੰਤ ਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾਉ ਉੱਚੋ ਥਾਨ ਸੁਹਾਵਣਾ ਉਪਰ ਮਹਿਲ ਮੁਰਾਰ ਸੱਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਤਿਰਬਦ ਕਰਮ ਕਮਾਈਐ ਆ ਸੰਦੇਸਾ ਹੋਏ ਕਿਉਂ ਗੁਰਬਿੰਦ ਤ੍ਰਿਪਟੀ ਛੁੱਟ ਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਣੀਐ ਨਦਰ ਕਰੇ ਮਲ ਧੋਏ ਬਿਨ ਗੁਰ ਮਹਿਲ ਨਾ ਉਤਰੈ ਬਿਨ ਹਰ ਕਿਉਂ ਕਰ ਵਾਸ ਏਕੋ ਸ਼ਬਦ ਵਿਚਾਰੀਐ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਤਬਲਿਹਾਰੈ ਜਾਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੁਹਾਗਣੀ ਮੁੱਠੀ ਦੂਜੈ ਪਾਏ ਕੱਲਰ ਕੇਰੀ ਕੰਧ ਜਿਉਂ ਅਹਿਨਸ ਕਿਰ ਟਹਿ ਪਾਏ ਬਿਨ ਸਬਦੈ ਸੁਖ ਨਾ ਉਥੀਐ ਪਿਰ ਬਿਨ ਦੁਖ ਨਾ ਜਾਏ ਮੁੰਦੇ ਪਿਰ ਬਿਨ ਕਿਆ ਸਿੰਗਾਰ ਦਰ ਕਰ ਟੋਈ ਨਾ ਲਹੈ ਦਰਗੈ ਝੂਠ ਖੁਆਰ ਰਹਾਉ ਆਪ ਸੁਜਾਣ ਨਾ ਭੁੱਲਈ ਸੱਚਾ ਵਡ ਕਿਰਸਾਨ ਪਹਿਲਾ ਧਰਤੀ ਸਾਧਕੈ ਸੱਚ ਨਾਮ ਦੇ ਦਾਨ

ਆਵਣ ਜਾਣ ਨਾ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨ ਮੋਲੇ ਅਣਾਇਆ ਕੁੰਗੂ ਮੰਗ ਸੰਧੂਰ ਚੋਵਾ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ ਜੇ ਤਨ ਕੰਤ ਨਾ ਭਾਵਈ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸਿੰਗਾਰ ਵਿਕਾਰ ਜਬ ਲਗ ਸ਼ਬਦ ਨਾ ਭੇਜੀਐ ਕਿਉਂ ਸੋ ਹੈ ਗੁਰਦੁਆਰ ਨਾਨਕ ਤਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ।

ਜਿਨੀ ਨਾ ਵਿਸਾਰਿਆ ਦੂਜੀ ਕਰ ਲਗ ਦੁਬਦਾ ਲਾਗੇ ਪਚ ਮੋਏ ਅੰਤਰ ਤ੍ਰਿਸ਼ਨਾ ਅਗ ਗੁਰ ਰਾਖੇ ਸੇ ਉਬਰੇ ਹੋਰ ਮੁੱਠੀ ਤੰਦੈ ਠੱਗ ਮੋਈ ਪ੍ਰੀਤ ਪਿਆਰ ਗਿਆ ਮੁਆ ਵੈਰ ਵਿਰੋਧ ਤੰਦਾ ਥਕਾ ਹੋ ਮੋਈ ਮਮਤਾ ਮਾਇਆ ਕ੍ਰੋਧ ਕਰਮ ਲੈ ਸਜ ਪਾਈਐ।

ਆਏ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਂਦਾ ਜਾਏ ਸ੍ਰੀ ਰਾਗ ਮਹੱਲ ਪਹਿਲਾ ਤਨ ਜਲ ਬਲ ਮਾਟੀ ਭਇਆ ਮਨ ਮਾਇਆ ਮੋਹੇ ਮਨੂਰ ਔਗਣ ਫਿਰ ਲਾਗੂ ਭਏ ਕੂਰਵ ਜਾਵੈ ਤੂਰ ਬਿਨ ਸਬਦ ਪਰਮਾਈ ਹੈ ਦੁਬਦਾ ਡੋਬੇ ਪੂਰ ਮਨ ਰੇ ਸਭ ਤਰ ਉਚਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਮਰ ਜਨਮੈ ਆਵੈ ਜਾਏ ਰਹਾਓ ਤਨ ਸੁਚਾ ਸੋ ਆਖੀਐ ਜਿਸ ਮੈਂ ਸਾਚਾ ਨਾਉ ਭੈ ਸੱਚ ਰਾਤੀ ਦੇਹੁਰੀ ਜੇਵਾ ਸੱਚ ਸੁਆਉ ਸੱਚੀ ਨਦਰ ਨਿਹਾਲੀਐ ਬਹੁਣ ਨਾ ਪਾਵੈ ਤਾਉ ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲ ਹੋਏ ਜਲ ਤੇ ਤ੍ਰਿ ਪਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮਹਿਲਾ ਨਾ ਥੀਐ ਸ਼ਬਦ ਰਤੇ ਪਤ ਹੋਏ ਇਹੋ ਮਨ ਸਾਚ ਸੰਤੋਖਿਆ ਨਦਰ ਕਰੇ ਤਿਸ ਮਾਹੇ ਪੰਚ ਭੂਤ ਸੱਚ ਪੈਰ ਤੇ ਜੋਤ ਸੱਚੀ ਮਨ ਮਾਹੇ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਧਰੀਐ ਗੁਰ ਵਿਚਾਰ ਇਕ ਆਵੈ ਇਕ ਜਾਵਹੀ ਪੂਰ ਭਰੇ ਹੰਕਾਰ ਮਨ ਹਠ ਮਤੀ ਬੂਡੀ ਐ ਗੁਰਮੁਖ ਸੱਚ ਸੋਤਾਰ ਗੁਰਬਿਨ ਕਿਉਂ ਤਰੀਐ ਸੁਖ ਹੋਏ

ਪੁਜੈ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਆਪੇ ਮਿਲ ਮਿਲਾ ਵਹੀ ਸੱਚ ਮਿਲ ਹੈ ਦੂਰ ਸਾਹੇ ਸਾਹੇ ਤੁਝ ਸੰਭਲਾ ਕਦੇ ਨਾ ਵਿਸਾਰੇ ਓ ਜਿਉ ਜਿਉ ਸਹਿ ਮਨ ਵਸੈ ਗੁਰਮੁਖ ਅੰਮ੍ਰਿਤ ਪੇ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮੇਓ ਜਿਨ ਇਹੋ ਜਗਤ ਉਪਾਇਆ ਤ੍ਰਿਭਵਨ ਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘੜ ਘੜ ਜੋਤ ਨਿਰੰਤਰੀ ਬੂਝੈ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀ ਚੈਸਾ ਬਾਸ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜੀਓ ਪਿੰਡ ਪ੍ਰਭ ਪਾਸ ਸ੍ਰੀ ਰਾਗ ਮਹੱਲਾ ਪਹਿਲਾ।

ਵਿਜੋਗੀ ਦੁੱਖ ਵਿਛੜੇ ਮਨ ਮੁਖ ਲਹੈ ਨਾ ਮੇਲ। ਮਨ ਬੈਰਾਗੀ ਘਰ ਵਸੈ ਸੱਚ ਭੈ ਰਾਤਾ ਹੋਏ। ਗਿਆਨ ਮਹਾਰਸ ਭੋਗ ਵੈ ਬਾਹੁੜ ਭੂਖ ਨਾ ਹੋਏ। ਨਾਨਕ ਇਹੋ ਮਨ

ਆ ਮਨ ਜਾਨ, ਸਾਧੂ ਸਤਿਗੁਰ ਜੇ ਮਿਲੈ ਤਾਂ ਪਾਈਐ ਗੁਣੀ ਨਿਧਾਨ, ਮਨ ਰੇ ਹੋ ਮੈਂ ਛੋੜ ਗੁਮਾਨ, ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ, ਰਹਾਓ ਆਰਾਮ ਨਾਮ ਜਪ ਦਿਨ ਸਰਾਤ, ਗੁਰਮੁਖ ਹਰ ਤਨ ਜਾਨ, ਸਭ ਸੁਖ ਹਰ ਰਸ ਭੋਗਣੇ ਸੰਤ ਸਭਾ ਮਿਲ ਗਿਆਨ, ਨਿਤ ਅਹਿ ਨਿਸ ਹਰ ਪ੍ਰਭ ਸੇਵਿਆ ਸਤਿਗੁਰ ਦੀਆ ਨਾਮ, ਕੂਕਰ ਕੂੜ ਕਮਾਈ ਐ ਗੁਰਨਿੰਦਾ ਪਚੈ ਪਚਾਨ, ਭਰਮੇ ਪੂਲਾ ਦੁਖ ਘਣੋ ਜਮ ਮਾਰ ਕਰੈ ਖੁਲਹਾਨ, ਮਨਮੁਖ ਸੁਖ ਨਾ ਪਾਈਐ ਗੁਰਮੁਖ ਸੁਖ ਸੁਭਾਨ, ਐਥੈ ਤੰਦ ਪਿਟਾਈਐ ਸਚ ਲਿਖਤ ਪਰਵਾਨ, ਹਰ ਸੱਜਣ ਗੁਰਸੇਮ ਦਾ ਗੁਰਕਰਨੀ ਪ੍ਰਧਾਨ, ਨਾਨਕ ਨਾਮ ਨਾ ਵਿਸਰੈ ਕਰਮ ਸਚੈ ਨਿਸ਼ਾਨ, ਸ੍ਰੀ ਰਾਗ ਮਹੱਲਾ ਪਹਿਲਾ, ਇੱਕ ਤਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਹੇ, ਕਿਉਂ ਦਰਗੈ ਪਤ ਪਾਈਐ ਜਾਂ ਹਰ ਨਾ ਵਸੈ ਮਨ ਮਾਹੇ, ਗੁਰ ਮਿਲਿਆ ਸੁਖ ਪਾਈਐ ਅਗਨ ਮਰੈ ਗੁਣ ਮਾਹੇ, ਮਨ ਰੇ ਅਹਿਨਸ ਹਰ ਗੁਣਸਾਰ, ਜਿਨ ਖਿਨ ਪਲ ਨਾਮ ਨਾ ਵਿਸਰੈ ਤੇਜਨ ਵਿਰਲੇ ਸੰਸਾਰ, ਰਹਾਉ ਜੋਤੀ ਜੋਤ ਮਿਲਾਈਐ ਸੁਰਤੀ ਸੁਰਤ ਸੰਜੋਗ, ਹਿੰਸਾ ਹੋਂ ਮੈਂ ਗਤ ਗਏ ਨਾਹੀ ਸਹਿਸਾ ਸੋਗ, ਗੁਰਮੁਖ ਜਿਸ ਹਰ ਮਨ

ਹੋਏ। ਨਾਨਕ ਸੁੱਤੀ ਪਈ ਐ ਜਾਣ ਵਰਤੀ ਸੰਨ, ਗੁਣਾ ਗਵਾਈ ਗੰਠੜੀ ਅਵਗਣ ਚੱਲੀ ਬੰਨ। ਸ੍ਰੀ ਰਾਗ ਮਹੱਲਾ ਪਹਿਲਾ, ਘਰ ਦੂਜਾ ਦੂਜਾ। ਆਪੇ ਰਸੀਆ ਆਪ ਰਸ, ਆਪੇ ਰਾਵਣ ਹਾਰ। ਆਪੇ ਹੋਵੇ ਚੋਲੜਾ, ਆਪੇ ਸਹਿਜ ਪਤਾਰ। ਰੰਗ ਰਤਾ ਮੇਰਾ ਸਾਹਿਬ, ਰਵ ਰਹਿਆ ਭਰਪੂਰ ਰਹਾਓ। ਆਪੇ ਮਾਛੀ ਮਛਲੀ, ਆਪੇ ਪਾਣੀ ਜਾਲ। ਆਪੇ ਜਾਲ ਮਣਕੜਾ, ਆਪੇ ਅੰਦਰ ਲਾਲ। ਆਪੇ ਬਹੁ

ਆਪੇ ਵੇਖ ਵਿਗਾਸ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ, ਇਹੋ ਤਨ ਧਰਤੀ ਬੀਜ ਕਰਮਾ ਕਰੋ, ਸਲਲ ਆ ਪਾਓ ਸਾਰੰਗ ਪਾਣੀ, ਮਨ ਕਿਰਸਾਨ ਹਰਦੈ ਜਮਾਏ ਲੈ, ਇਉ ਪਾਵਸ ਪਦ ਨਿਰਬਾਣੀ। ਕਾਹੇ ਗਰਭ ਸਮੂੜੇ ਮਾਇਆ, ਪਿਤ ਸੁਤੋ ਸਗਲ ਕਲ ਤਰ ਮਾਤਾ, ਤੇਰੇ ਹੋਹੇ ਨਾ ਅੰਤ ਸਿਖਾਇਆ, ਰਹਾਓ ਬਿਖੈ ਬਿਕਾਰ ਦੁਸ਼ਟ ਕਿਰਕਾ ਖਰੇ, ਇਨ ਤਾਜ ਆਤਮਾ ਹੋਏ ਧਿਆਈ, ਜਪ ਤਪ ਸੰਜਮ ਹੋਏ ਜਬ ਰਾਖੇ, ਕਮਲ ਬਿਕਸੈ ਮਦ ਆਸ ਸਰਮਾਈ। ਬੀ ਸਪਤਾਹ ਹਰੋ ਬਸਰੋ ਸੰਗ੍ਰਹਿ, ਤੀਨ ਖੋੜਾ ਨਿਤ ਕਾਲ ਸਾਰੈ, ਦਸ ਅਠਾਰਵੇਂ ਅਪਰੰਪਰੋ ਚੀਨੈ, ਕਹਿ ਨਾਨਕ ਇਵ ਏਕ ਤਾਰੈ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ, ਅਮਲ ਕਰ ਧਰਤੀ ਬੀਜ ਸਬਦੋ ਕਰ, ਸੱਚ ਕੀ ਆਬ ਨਿਤ ਦੇਹੇ ਪਾਣੀ, ਹੋਏ ਕਿਰਸਾਨ ਈਮਾਨ ਜਮਾਏ ਲੈ, ਪਿਸਤ ਦੋਜਕ ਮੂੜੇ ਏ ਵਜਾਣੀ। ਮਤ ਜਾਣ ਸੈ ਗੱਲੀ ਪਾਇਆ, ਮਾਲਕੈ ਮਾਣੈ ਰੂਪ ਕੀ ਸੋਭਾ, ਇਤ ਬਿਧੀ ਜਨਮ ਗਵਾਇਆ, ਰਹਾਓ ਐਬ ਤਨ ਚਿਕੜੋ ਇਹੋ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਪਾਵਰ ਉਸਤਾਦ ਨਿਤ ਪਾਖਿਆ ਬੋਲੇ, ਕਿਉ ਬੂਜੈ ਜਾਣੈ ਬੁਜਾਈ, ਆਖਣ ਸੁਣਨਾ ਪਾਉਣ ਕੀ ਬਾਣੀ, ਇਹੋ ਮਨ ਰਤਾ ਮਾਇਆ, ਖਸਮ ਕੀ ਨਦਰ ਦਿਲੈ ਪਸੰਦੇ, ਜਿਨੀ ਘਰ ਏਕ ਧਿਆਇਆ, ਤੀਹੀ ਕਰ ਰਾਖੇ ਪੰਜ ਕਰ ਸਾਥੀ, ਨਾਓ ਸਹਿ ਤਾਨ ਮਤ ਕਟ ਜਾਈ, ਨਾਨਕ ਆਖੈ ਰਾਹੇ ਪੈ ਚੱਲਣਾ, ਮਾਲ ਧਨ ਕਿਤ ਕੂ ਸੰਜਿਆਹੀ। ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ, ਸੋਈ ਮੌਲਾ ਜਿਨ ਜਗ ਮੌਲਿਆ, ਹਰਿਆ ਕੀਆ ਸੰਸਾਰੋ, ਆਪ ਖਾਕ ਜਿਨ ਬੰਦ ਰਹਾਈ, ਧਨ ਸਿਰਜਣਹਾਰੋ।

ਬਹੁ ਤੇਰਾ ਪੜਿਆ ਹੋਵੈ ਕੋ ਰਹਿ ਨਾ ਭਰੀਐ ਪਾਈ ਸੋਈ ਕਾਜੀ ਜਿਨ ਆਪ ਤਜਿਆ ਇਕ ਨਾਮ ਕੀ ਆਇਆ ਦਾਰੋ ਹੈ ਪੀ ਹੋਸੀ ਜਾਏ ਨਾ ਜਾਸੀ ਸੱਚਾ ਸਿਰਜਣਹਾਰੋ ਪੰਜ ਵਕਤ ਨਿਵਾਜ ਗੁਜਾਰੈ ਪੜੈ ਕਿਤੇਬ ਕੁਰਾਣਾ ਨਾਨਕ ਆਖੈ ਗੁਰ ਸਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਪੌਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮੁਰਦਾਰ ਤਾਣਕ ਰੂਪ ਰਹਾਂ ਕਰਤਾਰ ਮੈਂ ਪਤ ਕੀ ਪੰਧ ਨਾ ਕਰਨੀ ਕੀ ਕਾਰ ਹਉ ਬਿਗੜੈ ਰੂਪ ਰਹਾਂ ਬਿਕਰਾਲ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਆਸ ਇਹੋ ਆਧਾਰ ਰਹਾਉ ਮੁਖ ਨਿੰਦਾ ਆਖਾ ਦਿਨ ਰਾਤ ਪਰ ਕਰ ਜੋਹੀ ਨੀਸ ਨਾਤ ਕਾਮ ਕ੍ਰੋਧਨ ਵਸੈ ਚੰਡਾਲ ਧਾਨਕ ਰੂਪ ਰਹਾਂ ਕਰਤਾਰ ਫਾਹੀ ਸੁਰਤ ਮਲੂਕੀ ਵੇਸ ਹਉ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤ

ਜੇ ਤੂੰ ਸਾਹਿਬ ਆਵੈ ਰੋਹੇ ਤੂੰ ਉਹਨਾਂ ਕਾ ਤੇਰੇ ਓਹੇ। ਅਸੀਂ ਬੋਲ ਵਿਗਾੜ ਵਿਗਾੜੈ ਬੋਲ ਤੂੰ ਨਦਰੀ ਅੰਦਰ ਤੋਲੈ ਤੋਲ। ਜੈ ਕਰਨੀ ਤੈ ਪੂਰੀ ਮਤ ਕਰਨੀ ਬਾਜੋ ਕੱਟੇ ਘੱਟ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ ਆ ਪਛਾਣੈ ਬੂਝੈ ਸੋਏ। ਗੁਰਪ੍ਰਸਾਦ ਕਰੇ।

ਆਪੇ ਨੇੜੇ ਦੂਰ ਆਪੇ ਹੀ ਆਪੇ ਮੰਝ ਮਿਆਨੋ ਆਪੇ ਵੇਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨੋ ਜੋ ਤਿਸ ਭਾਵੈ ਨਾਨਕਾ ਹੁਕਮ ਸੋਈ ਪਰਵਾਨੋ।

ਹੋਏ ਆਪੇ ਸੱਚ ਭਾਵੈ ਤੇ ਸੱਚ ਅੰਧਾ ਕੱਚਾ ਕੱਚਨ ਕੱਚ ਰਹਾਓ ਜਾਂ ਕੇ ਰੁੱਖ ਬਿਰਖ ਆਰਾਓ ਜੇਹੀ ਤਾਤੇ ਹੱਥ ਨਾਓ ਫੁੱਲ ਪਾਓ।

ਸਤਿਗੁਰ ਸੱਚ ਪ੍ਰਭ ਨਿਰਮਲਾ ਸ਼ਬਦ ਮਿਲਾਵਾ ਹੋਏ ਰਹਾਓ। ਸ਼ਬਦ ਮਿਲੈ ਸੋ ਮਿਲ ਰਹੇ ਜਿਸਨੂੰ ਆਪੇ ਲੈ ਮਿਲਾਏ, ਦੂਜੇ ਭਾਏ ਕੋ ਨਾ ਮਿਲੈ ਫਿਰ ਫਿਰ ਆਵੇ ਜਾਏ। ਸਭ ਮੈਂ ਇੱਕ ਵਰਤਦਾ ਇੱਕ ਹੋਰਿਆ ਸਮਾਏ, ਜਿਸਨੋ ਆਪ ਦਇਆਲ ਹੋਏ ਸੋ ਗੁਰਮੁਖ ਨਾਮ ਸਮਾਏ। ਪੜ ਪੜ ਪੰਡਿਤ ਜੋਤ ਕੀ ਵਾਦ ਕਰੈ ਵਿਚਾਰ, ਮਤ ਬੁੱਧ ਭਵੀ ਨਾ ਬੁੱਝਈ ਅੰਤਰ ਲੋਭ ਵਿਕਾਰ। ਲਖ 84 ਭਰਮ ਦੇ ਭਰਮ ਭਰਮ ਹੋਏ ਖੁਆਰ, ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ। ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ, ਸ਼ਬਦ ਮਿਲੈ ਤਾਂ ਹਰ ਮਿਲੈ ਸੇਵਾ ਪਵੈ ਸਭ ਥਾਏ। ਪਾਰਸ ਪਰਸ ਆਏ ਪਾਰਸ ਹੋਏ ਜੋਤੀ ਜੋਤ ਸਮਾਏ, ਜਿਨ ਕਉ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ। ਮਨ ਭੁੱਖਾ ਭੁੱਖਾ ਮਤ ਕਰੈ ਮਤ ਤੂੰ ਕਰੈ ਪੁਕਾਰ, ਲਖ 84 ਜਿਨ ਸ੍ਰੀ

ਤੀਜਾ ਜਿਨੀ ਸੁਣ ਕੇ ਮੰਨਿਆ ਤਿੰਨਾ ਨੀ ਕਰਵਾਸ ਗੁਰਮਤੀ ਸਾ ਲਾਹੇ ਸੱਚ ਹਰ ਪਾਇਆ ਗੁਣਤਾਸ ਸ਼ਬਦ ਰਤੇ ਸੇ ਨਿਰਮਲੇ ਹਉ ਸਤਿ ਬਲਿਹਾਰੈ ਜਾਸ ਹਿਰਦੈ ਜਿਨ ਕੈ ਹਰ ਵਸੈ।

ਕੂੜਾ ਰੰਗ ਕੁਸੁੰਭ ਕਾ ਬਿਨਸ ਜਾਏ ਦੁਖ ਰੋਏ, ਜਿਸ ਅੰਦਰ ਨਾਮ ਪ੍ਰਗਾਸ ਹੈ ਉਹ ਸਦਾ ਸਦਾ ਥਿਰ ਹੋਏ। ਇਹੋ ਜਨਮ ਪਦਾਰਥ ਪਾਏ ਕਹਿ ਹਰ ਨਾਮ ਨਾ ਚੇਤੈ ਲਿਵਲਾਏ, ਪਗ ਖਿਸਿਆ ਰਹਿਣਾ ਨਹੀਂ ਅਗੈ ਠੌਰ ਨਾ ਪਾਏ, ਉਹ ਵੇਲਾ ਹੱਥ ਨਾ ਆਵਈ ਅੰਤ ਗਿਆ ਪਛਤਾਏ। ਜਿਸ ਨਦਰ ਕਰੇ ਸੋ ਉਭਰੈ ਹਰ ਸੇਤੀ ਲਿਵਲਾਏ, ਦੇਖਾ ਦੇਖੀ ਸਭ ਕਰੇ ਮਨਮੁਖ ਬੂਝ ਨਾ ਪਾਏ। ਜਿਨ ਗੁਰਮੁਖ ਹਿਰਦਾ ਸੁਧ ਹੈ ਸੇ ਪਈ ਤਿਨ ਥਾਏ, ਹਰ ਗੁਣ ਗਾਵੇ ਹਰ ਨਿਤ ਪੜੈ ਹਰ ਗੁਣ ਗਾਏ ਸਮਾਏ, ਨਾਨਕ ਤਿਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ। ਸ੍ਰੀ ਰਾਗ ਮਹੱਲਾ ਤੀਜਾ, ਜਿਨੀ ਇਕ ਮਨ ਨਾਮ ਤੇ ਆਇਆ ਗੁਰਮਤੀ ਵਿਚਾਰ, ਤਿਨਕੇ ਮੁਖ ਸਾਧੂ ਜਲੇ ਤਿਨ ਸੱਚੈ ਦਰਬਾਰ। ਓਏ ਅੰਮ੍ਰਿਤ ਪੀਵੈ ਸਦਾ ਸਦਾ ਸੱਚੈ ਨਾਮ ਪਿਆਰ, ਭਾਈ ਰੇ ਗੁਰਮੁਖ ਸਦਾ ਪਤ ਹੋਏ, ਹਰ ਹਰ ਸਦਾ ਧਿਆਈ ਹੈ ਮਲਹਮੈ ਕੱਢੈ ਧੋਏ, ਰਹਾਓ ਮਨਮੁਖ ਨਾਮ ਨਾ।

ਅੰਤਰ ਲਾਗਨਾ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਨਿਧਾਨ ਸਤਿਗੁਰੂ ਦਿਖਾਲਿਆ ਹਰ ਰਸ ਪੀਆ ਆਗਾਏ ਜਿਨ ਕਿਨੈ ਪਾਇਆ ਸਾਧ ਸੰਗਤੀ ਪੂਰੇ ਭਾਗ ਬੈਰਾਗ ਮਨਮੁਖ ਫਿਰੈ ਨਾ ਜਾਣੈ ਸਤਿਗੁਰੂ ਹਉਮੈ ਅੰਦਰ ਲਾਗ ਨਾਨਕ ਸ਼ਬਦ ਰਤੇ

ਗੁਰਮੁਖ ਪਾਵੈ ਕੋਏ, ਨਾਮ ਨਿਧਾਨ ਅਖੁੱਟ ਹੈ, ਵਡਭਾਗ ਪ੍ਰਾਪਤ ਹੋਏ। ਮੇਰੇ ਮਨ ਤਜ ਨਿੰਦਾ ਹੋ ਮੈਂ ਹੰਕਾਰ, ਹਰ ਜੀਉ ਸਦਾ ਧਿਆਏ ਤੂੰ, ਗੁਰਮੁਖ ਏਕ ਓਂਕਾਰ ਰਹਾਉ। ਗੁਰਮੁਖਾਂ ਕੇ ਮੁਖ ਉਜਲੇ, ਗੁਰ ਸ਼ਬਦੀ ਵਿਚਾਰ, ਹਲਤ ਪਲਤ ਸੁਖ ਪਾਏਂਦੇ, ਜਪ ਜਪ ਹਿਰਦੈ ਮੁਰਾਰ, ਘਰ ਹੀ ਵਿਚ ਮਹਿਲ ਪਾਇਆ, ਗੁਰ ਸ਼ਬਦੀ ਵਿਚਾਰ, ਸਤਿਗੁਰ ਤੇ ਜੋ ਮੋਹ ਫੇਰ ਹੈ, ਮੱਥੇ ਤਿਨ ਕਾਲੇ, ਅੰਦਿਨ ਦੁੱਖ ਕਮਾਉਂਦੇ, ਨਿਤ ਜੋਹੇ ਜਮ ਜਾਲੇ, ਸੁਪਨੇ ਸੁਖ ਨਾ ਦੇਖਣੀ, ਬਹੁ ਚਿੰਤਾ ਪਰ ਜਾਲੇ, ਸਭਨਾ ਕਾ ਦਾਤਾ ਏਕ ਹੈ, ਆਪੇ ਬਖਸ ਕਰੇ, ਕਹਿਣਾ ਕਿਛੁ ਨਾ ਜਾ ਵਈ, ਜਿਸ ਭਾਵੈ ਤਿਸ ਦੇ, ਨਾਨਕ ਗੁਰਮੁਖ ਪਾਈਐ, ਆਪੇ ਜਾਣੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਸੱਚਾ ਸਾਹਿਬ ਸੇਵੀਐ, ਸੱਚ ਵਡਿਆਈ ਦੇ, ਗੁਰਪ੍ਰਸਾਦੀ ਮਨ ਵਸੈ, ਓਹ ਮੈਂ ਦੂਰ ਕਰੇ, ਇਹ ਮਨ ਤਾਂ ਵਤਾਂ ਰਹਿ, ਜਾਂ ਆਪੇ ਨਦਰ ਕਰੇ। ਭਾਈ ਰੇ ਗੁਰਮੁਖ ਹਰ ਨਾਮ ਤੇ ਆਏ, ਨਾਮ ਨਿਧਾਨ ਸਦ ਮਨ ਵਸੈ, ਮਹਿਲੀ ਪਾਵੈ ਥਾਉ ਰਹਾਉ। ਮਨਮੁਖ ਮਨ ਤਨ ਅੰਦ ਹੈ, ਤਿਸ ਨੂੰ ਠੌਰ ਨਾ ਠਾਉ, ਬਹੁ ਜੋ ਨੀ ਭਾਉਂਦਾ ਫਿਰੈ, ਜੋ ਸੁਣੈ ਕਰ ਕਾਉ। ਗੁਰਮਤੀ ਕਟ ਚਰਣਾ, ਸ਼ਬਦ ਮਿਲੈ ਹਰ ਨਾਉ, ਤ੍ਰੈ ਗੁਣ ਵਿਖਿਆ ਅੰਧ ਹੈ, ਮਾਇਆ ਮੋਹ ਗੁਬਾਰ, ਲੋਭੀ ਅਨ ਕਉ ਸੇਵਦੇ, ਪਲਵੇਦਾ ਕਰੈ ਪੁਕਾਰ, ਵਿਖਿਆ ਅੰਦਰ ਪਚ ਮੋਏ, ਨਾ ਉਰਵਾਰ ਨਾ ਪਾਰ, ਮਾਇਆ ਮੋਹ ਵਿਸਾਰਿਆ, ਜਗਤ ਪਿਤਾ ਪ੍ਰਤਪਾਲ, ਬਾਜਹੋਂ ਗੁਰੂ ਅਚੇਤ ਹੈ, ਸਬਦ ਦੀ ਜਮਕਾਲ, ਨਾਨਕ ਗੁਰਮਤ ਉਭਰੇ, ਸੱਚਾ ਨਾਮ ਸੰਭਾਲ। ਸ੍ਰੀ ਰਾਗ ਮਹੱਲਾ ਤੀਜਾ। ਤ੍ਰੈ ਗੁਣ ਮਾਇਆ ਮੋਹ ਹੈ, ਗੁਰਮੁਖ ਚੌਥਾ ਪਦ ਪਾਏ, ਕਰ ਕਿਰਪਾ ਮੇਲਾਇਆ ਨੂੰ, ਹਰ ਨਾਮ ਵਸਿਆ ਮਨ ਆਏ, ਪੋਤਿਆ ਜਿਨ ਕੈ ਪੁੰਨ ਹੈ, ਤਿਨ ਸਤਸੰਗਤ ਮੇਲਾਏ, ਭਾਈ ਰੇ ਗੁਰਮਤ ਸਾਚ ਰਹਾਓ।

ਬਿਨ ਸ਼ਬਦ ਪਿਰ ਨਾ ਪਾਈਐ ਬਿਰਥਾ ਜਨਮ ਗਵਾਏ। ਹਾਂ ਹਾਂ ਕਰਤੀ ਜਗ ਫਿਰੀ ਨਾ ਤਨ ਸੰਪੈ ਨਾਲ, ਅੰਧੀ ਨਾਮ ਨਾ ਚੇਤਈ ਸਭਾ ਦੀ ਜਮਕਾਲ। ਸਤਿਗੁਰ ਮਿਲਿਆ ਧਨ ਪਾਇਆ ਹਰ ਨਾਮਾ ਹਿਰਦੈ ਸੰਭਾਲ, ਨਾਮ ਰਤੇ ਸੇ ਨਿਰਮਲੇ ਗੁਰ ਕੈ ਸਹਿ ਸੁਭਾਏ। ਮੰਤਨ ਰਾਤਾ ਰੰਗ ਸਿਉ ਰਸਨਾ ਰਸਨ ਰਸਾਏ, ਨਾਨਕ ਰੰਗ ਨਾ ਉਤਰੈ ਜੋ ਹਰ ਤੁਰ ਛੋੜਿਆ ਲਾਏ। ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ, ਬਿਨ ਗੁਰ ਭਗਤ ਨਾ ਹੋਈ ਆਪੇ ਆਪ ਮਿਲਾਏ ਬੂਜੈ, ਤਾਂ ਨਿਰਮਲ ਹੋਵੈ ਸੋਈ।

ਪਾਰ ਨਾਨਕਿਆ ਮਿਲਾਇਆ ਨਾ ਪੂਰੇ ਸ਼ਬਦਿਆ ਪਾਰ। ਸ੍ਰੀ ਰਾਗ ਮਹੱਲਾ ਤੀਜਾ। ਗੋਵਿੰਦ ਗੁਣੀ ਨਿਧਾਨ ਹੈ ਅੰਤ ਨਾ ਪਾਇਆ ਜਾਏ, ਕਥਨੀ ਬਦਨੀ ਨਾ ਪਾਈਐ ਹਮੈ ਵਿੱਚੋਂ ਜਾਏ। ਸਤਿਗੁਰ ਮਿਲਿਆ ਸਦ ਭੈ ਰਚੈ ਆਪ ਵਸੈ ਮਨ ਆਏ। ਭਾਈ ਰੇ ਗੁਰਮੁਖ ਬੂਜੈ ਕੋਏ, ਬਿਨ ਬੂਜੇ ਕਰਮ ਕਮਾਵਣੇ ਜਨਮ ਪਦਾਰਥ ਖੋਏ ਰਹਾਓ। ਜਿੰਨੀ ਚਾਖਿਆ ਤਿੰਨੀ ਸਾਧ ਪਾਇਆ, ਬਿਨ ਚਾਖੇ ਪਰਮ ਭੁਲਾਏ। ਅੰਮ੍ਰਿਤ ਸਾਚਾ ਨਾਮ ਹੈ ਕਹਿਣਾ ਕਛੂ ਨਾ ਜਾਏ। ਪੀਵਤ ਹੂ ਪ੍ਰਮਾਣ ਭਇਆ ਪੂਰੇ ਸ਼ਬਦ ਸਮਾਏ, ਆਪੇ ਦੇ ਤਾਂ ਪਾਈਐ ਹੋਰ ਕਰਨਾ ਕਿਛੂ ਨਾ ਜਾਏ। ਦੇਵਣ ਵਾਲੇ ਕੈ ਹੱਥ ਦਾਤ ਹੈ ਗੁਰੂ ਦੁਆਰੇ ਪਾਏ, ਜਿਹਾ ਕੀਤੋ ਨੋ ਤਿਹਾ ਹੋਵਾ ਜਿਹੇ ਕਰਮ ਕਮਾਏ। ਜਤ ਸਤ ਸੰਜਮ ਨਾਮ ਹੈ ਵਿਣ ਨਾਮੈ ਨਿਰਮਲ ਨਾ ਹੋਏ, ਪੂਰੇ ਭਾਗ ਨਾਮ ਮਨ ਵਸੈ ਸ਼ਬਦ ਮਿਲਾਵਾ ਹੋਏ। ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਵੈ ਸੋਏ। ਸ੍ਰੀ ਰਾਗ ਮਹੱਲਾ ਤੀਜਾ। ਕਾਇਆ ਸਾਧੈ ਉਰਦ ਤਪ ਕਰੈ ਵਿੱਚੋਂ ਹਉਮੈ ਨਾ ਜਾਏ, ਅਧਿਆਤਮ ਕਰਮ ਜੇ ਕਰੇ ਨਾਮ ਨਾ ਕਬਹੀ ਪਾਏ। ਗੁਰ ਕੈ ਸ਼ਬਦ ਜੀਵਤ ਮਰੈ ਹਰ ਨਾਮ ਵਸੈ ਮਨ ਆਏ। ਸੁਣ ਮਨ ਮੇਰੇ ਭਜ ਸਤਿਗੁਰ ਸਰਨਾ, ਗੁਰਪ੍ਰਸਾਦੀ ਛੂਟੀ ਐ ਬਿਖ ਭਵ ਜਲ ਸ਼ਬਦ ਗੁਰ ਤਰਨਾ ਰਹਾਓ। ਤ੍ਰੈਗੁਣ ਸਭਾ ਧਾਤ ਹੈ ਦੂਜਾ ਪਾਓ ਵੇਕਾਰ, ਪੰਡਿਤ ਪੜੈ ਬੰਧਨ ਮੋਹ ਬਾਧਾ ਨੈ ਬੂਝੈ ਬਿਖਿਆ ਪਿਆਰ। ਸਤਿਗੁਰ ਮਿਲਿਆ ਤ੍ਰਿਕੁਟੀ ਛੂਟੈ ਚੌਥੈ ਪਦ ਮੁਕਤ ਦੁਆਰ, ਗੁਰ ਤੇ ਮਾਰਗ ਪਾਈਐ ਚੁਕੈ ਮੋਹ ਗੁਬਾਰ। ਸ਼ਬਦ ਮਰੈ ਤਾਂ ਉਦਰੈ ਪਾਏ ਮੁਖ ਦੁਆਰ, ਗੁਰਪ੍ਰਸਾਦੀ ਮਿਲ ਰਹੈ ਸੱਚ ਨਾਮ ਕਰਤਾਰ। ਇਹੋ ਮਨੁਮਾ ਅਤ ਸਬਲ ਹੈ ਛੱਡੇ ਨਾ ਕਿਤੇ ਉਪਾਏ, ਦੂਜੈ ਪਾਏ ਦੁਖ ਲਾਏ ਦਾ ਬਹੁਤੀ ਦੇ ਸਜਾਏ। ਨਾਨਕ ਨਾਮ ਲੱਗੇ ਸੇ ਉਭਰੇ ਹਉਮੈ ਸ਼ਬਦ ਗਵਾਏ। ਸ੍ਰੀ ਰਾਗ ਮਹੱਲਾ ਤੀਜਾ। ਕਿਰਪਾ ਕਰੇ ਗੁਰ ਪਾਈਐ ਹਰ ਨਾਮੋ ਦੇ ਦਰੜਾਏ, ਬਿਨ ਗੁਰ ਕਿਨੈ ਨਾ ਪਾਇਓ ਬਿਰਥਾ ਜਨਮ ਗਵਾਏ। ਮਨਮ ਕਰਮ ਕਮਾਵਣੇ ਦਰਗਹਿ ਮਿਲੈ ਸਜਾਏ, ਮਨ ਰੇ ਦੂਜਾ ਪਾਉ ਚੁਕਾਏ ਅੰਤਰ ਤੇਰੇ ਹਰ ਵਸੈ ਗੁਰਸੇਵਾ ਸੁਖ ਪਾਏ ਰਹਾਓ। ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਤਰੇ ਪਿਆਰ, ਹਰ ਕਾ ਨਾਮ ਮਨ ਵਸੈ ਹਉਮੈ ਕ੍ਰੋਧ ਨਿਵਾਰ। ਮਨ ਨਿਰਮਲ ਨਾਮ ਤੇ ਆਈਐ ਤਾਂ ਪਾਏ ਮੁਖ ਦੁਆਰ, ਹਉਮੈ ਵਿੱਚ ਜਗ ਬਿਨਸਦਾ ਮਰ ਜੰਮੈ ਆਵੈ ਜਾਏ। ਮਨਮੁਖ ਸ਼ਬਦ ਨਾ ਜਾਣਨੀ ਜਾਸਨ ਪਤ ਗਵਾਏ, ਗੁਰ ਸੇਵਾ ਨਾਉ ਪਾਈਐ ਸੱਚੇ ਰਹਿ ਸਮਾਏ। ਸ਼ਬਦ ਮੰਨਿਆ ਗੁਰ ਪਾਈਐ ਵਿੱਚੋਂ ਆਪ ਗਵਾਏ, ਅੰਦਨ ਭਗਤ ਕਰੇ ਸਦਾ ਸਾਚੇ ਕੀ ਲਿਵਲਾਏ। ਨਾਮ ਪਦਾਰਥ ਮਨ ਵਸਿਆ ਨਾਨਕ ਸਾਹਿਬ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਜਿਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ, ਘਰ ਹੁੰਦਾ ਪੁਰਖ ਨਾ ਪਛਾਣਿਆ ਅਵਮਾਨ ਮੁੱਠੇ ਅਹੰਕਾਰ, ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ, ਸੱਚਾ ਸ਼ਬਦ ਨਾ ਸੇਵਿਓ ਸਭ ਕਾਜ ਸਵਾਰਨ ਹਾਰ। ਮਨ ਮੇਰੇ ਸਦਾ ਹਰ ਵੇਖ ਹਦੂਰ, ਜਨਮ ਮਰਨ ਦੁਖ ਪਰ ਹਰੈ ਸ਼ਬਦ ਰਿਆ ਭਰਪੂਰ ਰਹਾਓ। ਸੱਚ ਸਲਾਹਨ ਸੇ ਸੱਚੇ ਸੱਚਾ ਨਾਮ ਆਧਾਰ, ਸੱਚੀ ਕਾਰ ਕਮਾਵਣੀ ਸੱਚੇ ਨਾਲ ਪਿਆਰ, ਸੱਚਾ ਸਾਹੋ ਵਰਤਦਾ ਕੋਈ ਨਾ ਮੇਟਣ ਹਾਰ, ਮਨਮੁਖ ਮਹਿਲ ਨਾ ਪਾਏ ਨੀ ਕੂੜ ਮੁਠੇ ਕੂੜਿਆਰ, ਹਉਮੈ ਕਰਤਾ ਜਗ ਮੁਵਾ ਗੁਰਬਿਨ ਕੋਰਿਆ ਅੰਧਾਰ, ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਾਤਾਰ, ਸਤਿਗੁਰ ਸੇਵੈ ਤਾਂ ਉਭਰੈ ਸੱਚ ਰੱਖੈ ਉਰ ਧਾਰ, ਕਿਰਪਾ ਤੇ ਹਰ ਪਾਈਐ ਸੱਚ ਸ਼ਬਦ ਵਿਚਾਰ, ਸਤਿਗੁਰ ਸੇਵ ਮਨ ਨਿਰਮਲਾ ਹਉਮੈ ਤਜ ਵਿਕਾਰ, ਆਪ ਛੋੜ ਜੀਵਤ ਮਰੈ ਗੁਰ ਕੈ ਸ਼ਬਦ ਵਿਚਾਰ, ਧੰਦਾ ਤਾਪਤ ਰਹਿ ਗਏ ਲਾਗਾ ਸੱਚ ਪਿਆਰ, ਸੱਚਰ ਤੇ ਮੁਖ ਉਜਲੇ ਤੇ ਸੱਚੈ ਦਰਬਾਰ, ਸਤਿਗੁਰ ਪੁਰਖ ਨਾ ਮੰਨਿਓ ਸ਼ਬਦ ਨਾ ਲੱਗੋ ਪਿਆਰ, ਇਸ ਨਾਮ ਦਾਨ ਜੇਤਾ ਕਰੈ ਦੂਜੈ ਪਾਏ ਖੁਆਰ, ਹਰ ਜੀਉ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ, ਨਾਨਕ ਨਾਮ ਸਮਾਲ ਤੂੰ ਗੁਰ ਕੈ ਹਿਤ ਅਪਾਰ। ਸ੍ਰੀ ਰਾਗ ਮਹੱਲਾ ਤੀਜਾ। ਕਿਸ ਹਉ ਸੇਵੀ ਕਿਆ ਜਪ ਕਰੀ ਸਤਿਗੁਰ ਪੁੱਛੋ ਜਾਏ,
ਸਤਿਗੁਰ ਕਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ ਇਹਾ ਸੇਵਾ ਚਾਕਰੀ ਨਾਮ ਵਸੈ ਮਨ ਆਏ ਨਾਮੈ ਹੀ ਤੇ ਸੁਖ ਪਾਈਐ ਸੱਚੇ ਸ਼ਬਦ ਸੁਹਾਏ ਮਨ ਮੇਰੇ ਅਨ ਦਿਨ ਜਾਗ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ ਰਹਾਓ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਿਆ ਭਰਪੂਰ ਭੈ ਭਾਏ ਭਗਤ ਕਰੇ ਦਿਨ ਰਾਤੀ ਹਰ ਜੀਉ ਵੇਖੇ ਸਦਾ ਹਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸਰੀਰੋ ਦੂਰ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁਣੇ ਕਰ ਕਾ ਪਾਹੁਣਾ ਜਿਉ ਆਇਆ ਤਿਉ ਜਾਏ ਮਨਮੁਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਜਾਏ ਸਭ ਕਿਛ ਆਪੇ ਆਪ ਹੈ ਹਉ ਮੈਂ ਵਿੱਚ ਕਹਿਣ ਨਾ ਜਾਏ ਗੁਰ ਕੈ ਸ਼ਬਦ ਪਛਾਣੀ ਹੈ ਦੁਖ ਹਉ ਮੈਂ ਵਿੱਚੋਂ ਗਵਾਏ ਸਤਿਗੁਰ ਸੇਵਨ ਆਪਣਾ ਹਉ ਤਨ ਕੈ ਲਾਗਾਉ ਪਾਏ ਨਾਨਕ ਦਰ ਸੱਚੇ ਸਚਿਆਰ ਹੈ ਹਉ ਤਿਨ ਬਲਿਹਾਰੈ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਭਗਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ ਅੰਦਰ ਨਾਮੇ ਰਤਿਆ ਸੱਚੇ ਸੱਚੀ ਸੋਏ ਇਕ ਤਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ ਮਨ ਤਨ ਸੀਤਲ ਸਾਚ ਸਿਓ ਸਾਸ ਨਾ ਬਿਰਥਾ ਅੰਕੋਏ ਮੇਰੇ ਮਨ ਹਰ ਕਾ ਨਾਮ ਤੇ ਆਏ ਸਾਚੀ ਭਗਤਾਂ ਥੀਐ ਜਾਂ ਹਰ ਵਸੈ ਮਨ ਆਏ ਰਹਾਓ ਸਹਿਜੇ ਖੇਤੀ ਰਾਹੀਐ ਸੱਚ ਨਾਮ ਬੀਜ ਪਾਏ ਖੇਤੀ ਜਮੀ ਅਗਲੀ ਮਨੁਆ ਰੱਜਾ ਸਹਿ ਸੁਭਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੈ ਤਿਖ ਜਾਏ ਇਹੋ ਮਨ ਸਾਚਾ ਸੱਚ ਰਤਾ ਸੱਚੇ ਰਿਆ ਸਮਾਏ।

ਜੋ ਸੱਚ ਰਹੇ ਲਿਵਲਾਏ, ਨਦਰੀ ਨਾਮ ਧਿਆਈ ਹੈ ਵਿਣ ਕਰਮਾ ਪਾਇਆ ਨਾ ਜਾਏ, ਪੂਰੇ ਭਾਗ ਸਤ ਸੰਗਤ ਲਹੈ ਸਤਿਗੁਰ ਪੇਟੈ ਜਿਸ ਆਏ, ਅਨ ਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ, ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਆਪਣਾ ਭਉ ਦਿਨ ਪਾਏ ਉਨ ਜਿਨ ਗੁਰ ਕਾ ਸ਼ਬਦ ਵਿਚਾਰ, ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ, ਦੁਬਦਾ ਮੈਲ ਚੁਕਾਈ ਅਨ ਹਰ ਰੱਖ

ਨਿਹਾਲ ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਰਨ ਹਾਰ ਰਹਾਓ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਅੰਧਨ ਨਾਮੇ ਰਤਿਆ ਜੋਤੀ ਜੋ ਸਮਾਏ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜਿਨ ਕੋ ਪੂਰਵ ਲਿਖਿਆ ਸਤਿਗੁਰ ਭੇਟਿਆ ਤਿਨ ਆਏ ਮੇਰੇ ਨਾਮ ਹੈ ਸ਼ਬਦ ਮਣੀ ਦੂਜੇ ਭਾਏ ਖੁਆਏ ਤਿਸ ਬਿਨ ਘੜੀ ਨਾ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਭੁਲਾਣਾ ਅੰਧਲਾ ਫਿਰ ਫਿਰ ਆਵੇ ਜਾਏ ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਏ ਸਭ ਕੇ ਸੁਣਦਾ ਵੇਖਦਾ ਕਿਉਂ ਮੁਕਰ ਪਿਆ ਜਾਏ ਪਾਪੋ ਪਾਪ ਕਮਾਉਂਦੇ ਪਾਪੇ ਪਜੈ ਪਚਾਏ ਸੋ ਪ੍ਰਭ ਨਜ਼ਰ ਨਾ ਆਵਈ ਮਨਮੁਖ ਬੂਝ ਨਾ ਪਾਏ ਜਿਸ ਵੇ ਖਾਲੇ ਸੋਈ ਵੇਖੈ ਨਾਨਕ ਗੁਰਮੁਖ ਪਾਏ ਸ੍ਰੀ ਰਾਗ ਮਹੱਲਾ ਤੀਜਾ ਬਿਨ ਗੁਰ ਰੋਗ ਨਾ ਟੁੱਟਈ ਹਉ ਮੈਂ ਪੀਣ ਨਾ ਜਾਏ ਗੁਰਪ੍ਰਸਾਦੀ ਮਨ ਵਸੈ ਨਾਮੇ ਰਹੇ ਸਮਾਏ ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੈ ਭਰਮ ਭੁਲਾਏ ਮਨ ਰੇ ਨਿਜ ਕਰ ਵਾਸਾ ਹੋਏ ਰਾਮ ਨਾਮ ਸਲਾਹੇ ਤੂੰ ਫਿਰ ਆਵਣ ਜਾਣ ਨਾ ਹੋਏ ਰਹਾਓ ਹਰ ਇੱਕੋ ਦਾਤਾ ਵਰਤਦਾ ਦੂਜਾ ਅਵਰ ਨਾ ਕੋਏ ਸ਼ਬਦ ਸਲਾਹੀ ਮਨ ਵਸੈ ਸਹਿਜੇਹੀ ਸੁਖ ਹੋਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੈ ਤੈਂ ਦੇ ਹਉ ਮੈਂ ਸਭਾ ਗਣਤ ਹੈ ਗਣਤੈ ਨੋ ਸੁਖ ਨਾਹੇ ਬੇਕੀ ਕਰ ਕਮਾਵਣੀ ਬਿਖ ਹੀ ਮਾਇ ਸਮਾਹੇ ਬਿਨ ਨਾਮੈ ਠੌਰ ਨਾ ਪਾਏ ਨੀ ਜੰਪੁਰ ਦੁਖ ਸੁਹਾਹੇ ਜੀਉ ਪਿੰਡ ਸਭ ਤਿਸਦਾ ਤਿਸੈ ਦਾ ਆਧਾਰ ਗੁਰਪ੍ਰਸਾਦੀ ਬੁੱਝੀਐ ਤਾਂ ਪਾਏ ਮੋਖ ਦੁਆਰ ਨਾਨਕ ਨਾਮ ਸਲਾਹੇ ਤੂੰ ਅੰਤ ਨਾ ਪਾਰਾ ਵਾਰ ਸ੍ਰੀ ਰਾਗ ਮਹੱਲਾ ਤੀਜਾ ਤਿੰਨਾ ਆਨੰਦ ਸਦਾ ਸੁਖ ਹੈ ਜਿੰਨਾ ਸੱਚ ਨਾਮ ਆਧਾਰ ਗੁਰਸਬਦੀ ਸੱਚ ਪਾਇਆ ਦੁਖ ਨਿਵਾਰਨ ਹਾਰ ਸਦਾ ਸਦਾ ਸਾਚੇ ਗੁਣ ਗਾਵੈ ਸਾਚੈ ਨਾਇ ਪਿਆਰ ਕਿਰਪਾ ਕਰਕੇ ਆਪਣੀ ਦਿੱਤੋ ਭਗਤ ਭੰਡਾਰ ਮਨ ਰੇ ਇਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਐ ਹਰ ਸੋ ਰਹਿ ਸਮਾਏ ਰਹਾਓ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿ ਸੁਭਾਏ ਗੁਰਸਬਦੀ ਮਨ ਮੋਹਿਆ ਕਹਿਣਾ ਕਿਛੂ ਨਾ ਜਾਏ ਜਿਹ ਵਰਤੀ ਸਭ ਸੱਚਾ ਅੰਮ੍ਰਿਤ ਪੀਵੈ ਰਸ ਗੁਣ ਗਾਏ ਗੁਰਮੁਖਿਓ ਰੰਗ ਪਾਈਐ ਜਿਸਨੋ ਕਿਰਪਾ ਕਰੇ ਰਜਾਏ ਸੰਸਾ ਇਹੋ

ਗੁਰਮੁਖ ਦੇ ਬੁਝਾਏ, ਸਭਨਾ ਕਾ ਦਾਤਾ ਇਕ ਹੈ। ਭੁੱਲਿਆ ਲਏ ਸਮਝਾਏ, ਇੱਕ ਆਪੇ ਆਪ ਖੁਆਇਨ, ਦੂਜੇ ਛੱਡਿਆ ਨ ਲਾਏ। ਗੁਰਮਤੀ ਹਰ ਪਾਈਐ, ਜੋਤੀ ਜੋਤ ਮਿਲਾਏ, ਅੰਧਨ ਨਾਮੇ ਰਤਿਆ, ਨਾਨਕ ਨਾਮ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਗੁਣਵੰਤੀ ਸੱਚ ਪਾਇਆ, ਤ੍ਰਿਸ਼ਨਾ ਤਜ ਵਿਕਾਰ, ਗੁਰਸਬਦੀ ਮਨ ਰੰਗਿਆ, ਰਸਨਾ ਪ੍ਰੇਮ ਪਿਆਰ, ਬਿਨ ਸਤਿਗੁਰ ਕਹਿਣਾ ਨਾ ਪਾਇਓ, ਕਰ ਵੇਖੋ ਮਨ ਵਿਚਾਰ, ਮਨਮੁਖ ਮੈਲ ਨਾ ਉਤਰੈ, ਜਿਚਰ ਗੁਰ ਸ਼ਬਦ ਨਾ ਕਰੇ ਪਿਆਰ, ਮਨ ਮੇਰੇ ਸਤਿਗੁਰ ਕਹਿ ਭਾਣੈ ਚੱਲ, ਨਿਜ ਕਰ ਵਸ ਹੈ ਅੰਮ੍ਰਿਤ ਪੀਵਹਿ, ਤਾਂ ਸੁਖ ਲਹਿ ਮਹੱਲ ਰਹਾਓ। ਆਓ ਗੁਣਵੰਤੀ ਗੁਣ ਕੋ ਨਹੀਂ, ਬਹਿਣ ਨਾ ਮਿਲੈ ਹਦੂਰ, ਮਨਮੁਖ ਸ਼ਬਦ ਨਾ ਜਾਣੀ, ਅਵਗਣ ਸੋ ਪ੍ਰਭ ਦੂਰ, ਜਿਨੀ ਸੱਚ ਪਛਾਣਿਆ, ਸੱਚ ਰਤੇ ਭਰਪੂਰ, ਗੁਰ ਸ਼ਬਦੀ ਮਨ ਬੇਦਿਆ, ਪ੍ਰਭ ਮਿਲਿਆ ਆਪ ਹਦੂਰ, ਆਪੇ ਰੰਗਣ ਰੰਗਿਓਨ, ਸ਼ਬਦੇ ਲਏ ਉਨ ਮਿਲਾਏ, ਸੱਚਾ ਰੰਗ ਨਾ ਉਤਰੈ ਜੋ ਸੱਚ ਰਤੇ ਲਿਵਲਾਏ, ਚਾਰੇ ਕੁੰਡਾ ਭਵ ਥੱਕੇ, ਮਨਮੁਖ ਬੂਝ ਨਾ ਪਾਏ, ਜੇ ਸਤਿਗੁਰ ਮੇਲੇ ਸੋ ਮਿਲੈ, ਸੱਚੇ ਸ਼ਬਦ ਸਮਾਏ, ਮਿੱਤਰ ਕਨੇਰੇ ਕਰ ਥੱਕੀ, ਮੇਰਾ ਦੁੱਖ ਕਾਟੈ ਕੋਏ, ਮਿਲ ਪ੍ਰੀਤਮ ਦੁੱਖ ਕਟਿਆ, ਸ਼ਬਦ ਮਿਲਾਵਾ ਹੋਏ, ਸੱਚ ਖੱਟਣਾ ਸੱਚ ਰਸ ਹੈ, ਸੱਚੇ ਸੱਚੀ ਸੋਏ, ਸੱਚ ਮਿਲੇ ਸੇ ਨਾ ਵਿਛੜ ਹੈ, ਨਾਨਕ ਗੁਰਮੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪੋ ਪਾਏ, ਸਭ ਇੱਕੋ ਇੱਕ ਵਰਤਦਾ, ਅਲੱਖ ਨਾ ਲਿਖਿਆ ਜਾਏ, ਆਪੇ ਪ੍ਰਭੂ ਦਿਆਲ ਹੈ, ਆਪੇ ਦੇ ਬੁਝਾਏ, ਗੁਰਮਤੀ ਸਦ ਮਨ ਵਸਿਆ।

ਫਿਰ ਪ੍ਰਭ ਸਾਚਾ ਸੋਹਣਾ ਪਾਈਐ ਗੁਰ ਵਿਚਾਰ ਰਹਾਉ। ਮਨਮੁਖ ਕੰਤ ਨਾ ਪਛਾਣਈ ਤਿਨ ਕਿਉ ਰਹਿਣ ਵਿਹਾਏ, ਗਰਭ ਅਟਿਆ ਤ੍ਰਿਸ਼ਨਾ ਜਲੈ ਦੁਖ ਪਾਵੈ ਦੂਜੈ ਪਾਏ। ਸ਼ਬਦ ਰਤੀਆਂ ਸੁਹਾਗਣੀ ਤਿਨ ਵਿੱਚੋਂ ਹਮੈ ਜਾਏ, ਸਦਾ ਪ੍ਰਰਾਵੈ ਆਪਣਾ ਤਿੰਨਾ ਸੁਖੇ ਸੁਖ ਵਿਹਾਏ। ਗਿਆਨ ਵਿਹੋਣੀ ਪਿਰ ਮੁੱਤੀਆਂ ਪਿਰਮ ਨਾ ਪਾਇਆ ਜਾਏ, ਅਗਿਆਨ ਮੱਤੀ ਅੰਧੇਰ ਹੈ ਬਿਨ ਪਰ ਦੇਖੇ ਭੁੱਖ ਨਾ ਜਾਏ। ਆਵੋ ਮਿਲੋ ਸਹੇਲੀ ਹੋ ਮੈਂ ਪਿਰ ਦੇਹੋ ਮਿਲਾਏ, ਪੂਰੇ ਭਾਗ ਸਤਿਗੁਰ ਮਿਲੈ ਪਿਰ ਪਾਇਆ ਸੱਚ ਸਮਾਏ। ਸੇ ਸਹੀਆ ਸੁਹਾਗਣੀ ਜਿਨ ਕਉ ਨਦਰ ਕਰੇ, ਖਸਮ ਪਛਾਣੈ ਆਪਣਾ ਤਨ ਮਨ ਆਗੈ ਦੇ, ਘਰ ਵਾਰ ਪਾਇਆ ਆਪਣਾ ਹਮੈ ਦੂਰ ਕਰੇ। ਨਾਨਕ ਸੋਭਾਵੰਤੀਆਂ ਸੁਹਾਗਣੀ ਅਨਦਿਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ। ਇੱਕ ਪਿਰ ਰਾਵੈ ਆਪਣਾ ਹਉ ਕਹਿ ਦਰ ਪੁੱਛੋ ਜਾਏ, ਸਤਿਗੁਰ ਸੇਵੀ ਭਾਉ ਕਰ ਮੈਂ ਪਰ ਦੇਹੁ ਮਿਲਾਏ। ਸਭ ਉਪਾਏ ਆਪੇ ਵੇਖੈ ਕਿਸ ਨੇੜੈ ਕਿਸ ਦੂਰ, ਜਿਨ ਪਿਰ ਸੰਗੇ ਜਾਣਿਆ ਪਿਰ ਰਾਵੇ ਸਦਾ ਹਦੂਰ। ਮੁੰਦੇ ਤੂੰ ਚੱਲ ਗੁਰ ਕੈ ਪਾਏ, ਆਂਦਨ ਰਾਵੈ ਪਿਰ ਆਪਣਾ ਸਹਿਜੇ ਸਚ ਸਮਾਏ ਰਹਾਉ। ਸ਼ਬਦ ਰਤੀਆ ਸੁਹਾਗਣੀ ਸੱਚੈ ਸ਼ਬਦ ਸਿੰਗਾਰ, ਹਰ ਵਾਰ ਪਾਇਨ ਘਰ ਆਪਣਾ ਗੁਰ ਕੈ ਹਿਤ ਪਿਆਰ। ਸੇ ਸੁਹਾਵੀ ਹਰ ਰੰਗ ਰਵੈ ਭਗਤ ਭਰੇ ਭੰਡਾਰ, ਸੋ ਪ੍ਰਭ ਪ੍ਰੀਤਮ ਮਨ ਵਸੈ ਜੇ ਸਭ ਸਹਿ ਦੇ ਆਧਾਰ। ਪਿਰ ਸਾਲਾਹਨ ਆਪਣਾ ਤਿਨ ਕੈ ਹਉ ਸਦਬਲਿਹਾਰੈ ਜਾਓ, ਮਨ ਤਨ ਅਰਪੀ ਸਿਰ ਦੇਈ ਤਿਨ ਕੈ ਲਾਗਾ ਪਾਏ। ਜਿਨੀ ਇੱਕ ਪਛਾਣਿਆ ਦੂਜਾ ਪਾਉ ਚੁਕਾਏ, ਗੁਰਮੁਖ ਨਾਮ ਪਛਾਣੀਐ ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਹਰ ਜੀ ਸੱਚਾ ਸੱਚ ਤੂੰ ਸਭ ਕਿਸ ਤੇਰੈ ਚੀਰੈ, ਲਖ ਚੌਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੈ। ਹਰ ਜੀ ਉਹ ਬਖਸੇ ਬਖਸ ਲਏ ਸੁਖ ਸਦਾ ਸਰੀਰੈ, ਗੁਰਪ੍ਰਸਾਦੀ ਸੇਵ ਕਰੀ ਸੱਚ ਗਹਿਰ ਗੰਭੀਰੈ। ਮਨ ਮੇਰੇ ਨਾਮ ਰਤੇ ਸੁਖ ਹੋਏ, ਗੁਰਮਤੀ ਨਾਮ ਸਲਾਹੀਐ ਦੂਜਾ ਅਵਰ ਨਾ ਕੋਏ ਰਹਾਉ। ਧਰਮ ਰਾਏ ਨੋ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੈ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਧਾਸ ਮਨ ਜਪ ਹੈ ਏਕ ਮੁਰਾਰ, ਤਿਨਕੀ ਸੇਵਾ ਧਰਮ ਰਾਏ ਕਰੈ ਧਨ ਸਵਾਰਨ ਹਾਰ। ਮਨ ਕੇ ਬਿਕਾਰ ਮਨੈ ਤਜੈ ਮਨ ਚੂਕੈ ਮੋਹ ਅਭਿਮਾਨ, ਆਤਮ ਰਾਮ ਪਛਾਣਿਆ ਸਹਿਜੇ ਨਾਮ ਸਮਾਨ। ਬਿਨ ਸਤਿਗੁਰ ਮੁਕਤ ਨਾ ਪਾਈਐ।

ਜਿਉਂ ਬੁਲਾਏ ਤਿਉਂ ਬੋਲੀਐ ਜਾਂ ਆਪ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਹੈ ਸ਼ਬਦ ਮੇਂ ਲਾਵਾ ਹੋਏ। ਨਾਨਕ ਨਾਮ ਸਮਾਲ ਤੂੰ ਜਿਤ ਸੇਵੈ ਸੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਜਗ ਹਉ ਮੈਂ ਮੈਲ ਦੁਖ ਪਾਇਆ ਮਲ ਲਾਗੀ ਦੂਜੈ ਭਾਏ। ਮਲ ਹਉ ਮੈਂ ਧੋਤੀ ਕਿਵੇਂ ਨ ਉਤਰੈ ਜੇ ਸਭ ਤੀਰਥ ਨਾਏ। ਬਹੁਵਿਧ ਕਰਮ ਕਮਾਉਂਦੇ ਦੂਣੀ ਮਲ ਲਾਗੀ ਆਏ। ਪੜਿਆ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰਸਰਨ ਆਵੈ ਤਾਂ ਨਿਰਮਲ ਹੋਏ। ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਧੋਏ। ਰਹਾਉ ਮਨ ਮੈਲੈ ਭਗਤ ਨਾ ਹੋਵਈ ਨਾਮ ਨਾ ਪਾਇਆ ਜਾਏ। ਮਨਮੁਖ ਮੈਲੇ ਮੈਲੇ ਮੋਏ ਜਸਨ ਪਤ ਗਵਾਏ। ਗੁਰਪ੍ਰਸਾਦੀ ਮਨ ਵਸੈ ਮਲ ਹਉ ਮੈਂ ਜਾਏ ਸਮਾਏ। ਜਿਉਂ ਅੰਧੇਰੈ ਦੀ

ਦੂਜੇ ਪਾਏ ਪਿਆਰ, ਮਾਇਆ ਜੇਵੜ ਦੁੱਖ ਨਹੀਂ, ਸਭ ਭਵ ਥੱਕੇ ਸੰਸਾਰ, ਗੁਰਮਤੀ ਸੁਖ ਪਾਈਐ ਸਚ ਨਾਮ ਉਰ ਧਾਰ, ਜਿਸਨੋ ਮੇਲੇ ਸੋ ਮਿਲੈ, ਹਉ ਤਿਸ ਬਲਿਹਾਰੈ ਜਾਓ, ਇਹ ਮਨ ਭਗਤੀ ਰਤਿਆ, ਸਚ ਬਾਣੀ ਨਿਜ ਥਾਉ, ਮਨ ਰਤੇ ਜਿਹੈ ਵਰਤੀ, ਹਰ ਗੁਣ ਸੱਚੇ ਗਾਓ, ਨਾਨਕ ਨਾਮ ਨਾ ਵਿਸਰੈ, ਸੱਚੇ ਮਾਹੇ ਸਮਾਓ, ਸ੍ਰੀ ਰਾਗ ਮਹੱਲਾ ਚੌਥਾ, ਘਰ ਪਹਿਲਾ, ਮੈਂ ਮਨ ਤਨ ਬਿਰਹਵਾ ਤਿਆਗਲਾ, ਕਿਉਂ ਪ੍ਰੀਤਮ ਮਿਲੈ ਘਰ ਆਏ, ਜਾਂ ਦੇਖਾਂ ਪ੍ਰਭ ਆਪਣਾ, ਪ੍ਰਭ ਦੇਖਿਆ ਦੁਖ ਜਾਏ, ਜਾਏ ਪੁੱਛਾਂ ਤਿਨ ਸੱਜਣਾ, ਪ੍ਰਭ ਕਿਤ ਬਿਦ ਮਿਲੈ ਮਿਲਾਏ, ਮੇਰੇ ਸਤਿਗੁਰਾ ਮੈਂ ਤੁਝ ਬਿਨ ਅਵਰ ਨਾ ਕੋਏ, ਹਾਂ ਮੂਰਖ ਮੁਕਤ ਸਰਣਾਗਤੀ, ਕਰ ਕਿਰਪਾ ਮੇਲੇ ਹਰ ਸੋਏ, ਰਹਾਓ ਸਤਿਗੁਰ ਦਾਤਾ ਹਰ ਨਾਮ ਕਾ, ਪ੍ਰਭ ਆ ਮਿਲਾ ਵੈ ਸੋਏ, ਸਤਿਗੁਰ ਹਰ ਪ੍ਰਭ ਬੁਝਿਆ, ਗੁਰ ਜੇ ਵੜਿਆ ਵਰ ਨਾ ਕੋਏ, ਹਾਂ ਗੁਰ ਸਰਨਾਈ ਟਹਿ ਪਵਾਂ, ਕਰ ਦਇਆ ਮੇਲੇ ਪ੍ਰਭ ਸੋਏ, ਮਨ ਅਠਕਿਨੈ ਨਾ ਪਾਇਆ, ਕਰ ਉਪਾਵ ਥੱਕੇ ਸਭ ਕੋਏ, ਸਹਿਸ ਸਿਆਣਪ ਕਰ ਰਹੇ, ਮਨ ਕੋਰੈ ਰੰਗ ਨਾ ਹੋਏ, ਕੂੜ ਕਪਟਕਨੈ ਨਾ ਪਾਇਓ, ਜੋ ਬੀਜੈ ਖਾਵੈ ਸੋਏ, ਸਭਨਾ ਤੇਰੀ ਆਸ ਪ੍ਰਭ, ਸਭ ਜੀ ਤੇਰੇ ਤੂੰ ਰਾਸ, ਪ੍ਰਭ ਤੁਦੋਂ ਖਾਲੀ ਕੋ ਨਹੀਂ, ਦਰ ਗੁਰਮੁਖਾਂ ਨੂੰ ਸਾਬਾਸ, ਬਿਖ ਭਉ ਜਲ ਡੁੱਬਦੇ ਕੱਢ ਲੈ, ਜਨ ਨਾਨਕੀ ਅਰਦਾਸ, ਸ੍ਰੀ ਰਾਗ ਮਹੱਲਾ ਚੌਥਾ, ਨਾਮ ਮਿਲੈ ਮਨ ਤ੍ਰਿਪਤੀਐ, ਬਿਨ ਨਾਮੈ ਤ੍ਰਿਗ ਜੀ ਵਾਸ, ਕੋਈ ਗੁਰਮੁਖ ਸੱਜਣ ਜੇ ਮਿਲੈ, ਮੈਂ ਦੱਸੇ ਪ੍ਰਭ ਗੁਣਤਾਸ, ਹਾਂ ਤਿਸ ਵਿੱਟੋਂ ਚੌਖੰਨੀ ਐ, ਮੈਂ ਨਾਮ ਕਰੇ ਪ੍ਰਗਾਸ, ਮੇਰੇ ਪ੍ਰੀਤਮਾ ਹਾਂ ਜੀਵਾਂ ਨਾਮ ਤੇ ਆਏ, ਬਿਨ ਨਾਮੈ ਜੀਵਨ ਨਾ ਥੀਐ, ਮੇਰੇ ਸਤਿਗੁਰ ਨਾਮ ਦ੍ਰਿੜਾਏ, ਰਹਾਓ ਨਾਮ ਅਮੋਲ ਕਰਤਨ ਹੈ, ਪੂਰੇ ਸਤਿਗੁਰ ਪਾਸ, ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੈ ਪ੍ਰਗਾਸ, ਧਨ ਵਡਭਾਗੀ ਵਡਭਾਗੀਆ, ਜੋ ਆਏ ਮਿਲੇ ਗੁਰਪਾਸ, ਜਿਨ੍ਹਾਂ ਸਤਿਗੁਰ ਪੁਰਖ ਨਾ ਭੇਟਿਓ, ਸੇ ਭਾਗਹੀਣ ਵਸ ਕਾਲ, ਓਏ ਫਿਰ ਫਿਰ ਜੋਨ ਭਵਾਈ ਐ, ਵਿਚਵਿਸ਼ਟਾਂ ਕਰ ਵਿਕਰਾਲ, ਓਨਾ ਪਾਸ ਦੁਆਸ ਨਾ ਭੇਟੀਐ, ਜਿਨ ਅੰਤਰ ਕ੍ਰੋਧ ਚੰਡਾਲ, ਸਤਿਗੁਰ ਪੁਰਖ ਅੰਮ੍ਰਿਤ ਸਰ, ਵਡਭਾਗੀ ਨਾ ਵੈ ਆਏ, ਉਨ ਜਨਮ ਜਨਮ ਕੀ ਮਹਿਲ ਉਤਰੈ, ਨਿਰਮਲ ਨਾਮ ਦ੍ਰਿੜਾਏ, ਜਨ ਨਾਨਕ ਉਤਮ ਪਦ ਪਾਇਆ, ਸਤਿਗੁਰ ਕੀ ਲਿਵਲਾਏ, ਸ੍ਰੀ ਰਾਗ ਮਹੱਲਾ ਚੌਥਾ, ਗੁਣ ਗਾਵਾਂ ਗੁਣ ਵਿਥਰਾਂ, ਗੁਣ ਬੋਲੀ ਮੇਰੀ ਮਾਏ, ਗੁਰਮੁਖ ਸੱਜਣ ਗੁਣਕਾਰੀਆ, ਮਿਲ ਸੱਜਣ ਹਰ ਗੁਣ ਗਾਏ, ਹੀਰੈ ਹੀਰ ਮਿਲ ਬੇਦਿਆ, ਰੰਗ ਚਲੂਲੈ ਨਾਏ, ਮੇਰੇ ਗੋਵਿੰਦਾ ਗੁਣ ਗਾਵਾਂ ਤ੍ਰਿਪਤ ਮਨ ਹੋਏ, ਅੰਤਰ ਪਿਆਸ ਹਰ ਨਾਮ ਕੀ, ਗੁਰ ਤੁਸ ਮਿਲਾਵੈ ਸੋਏ, ਰਹਾਉ ਮਨ ਰੰਗ ਹੋ ਵਡਭਾਗੀ ਹੋ, ਗੁਰ ਤੁਠਾ ਕਰੇ ਪਸਾਉ, ਗੁਰ ਨਾਮ ਦ੍ਰਿੜਾਏ ਰੰਗ ਸਿਉ, ਹਉ ਸਤਿਗੁਰ ਕੈ ਬਲ ਜਾਉ, ਬਿਨ ਸਤਿਗੁਰ ਹਰ ਨਾਮ ਨ ਲੱਭਈ, ਲੱਖ ਕੋਟੀ ਕਰਮ ਕਮਾਓ, ਬਿਨ ਭਾਗਾਂ ਸਤਿਗੁਰ ਨਾ ਮਿਲੈ, ਘਰ ਬੈਠਿਆਂ ਨਿਕਟ ਨਿਤ ਪਾਸ, ਅੰਤਰਾ ਗਿਆਨ ਦੁਖ ਭਰਮ ਹੈ, ਵਿਚ ਪੜਦਾ ਦੂਰ ਪਈ ਆਸ, ਬਿਨ ਸਤਿਗੁਰ ਭੇਟੇ ਕੰਚਨ ਨਾ ਥੀਐ, ਮਨਮੁਖ ਲੋਹ ਬੂਢਾ ਬੇੜੀ ਪਾਸ, ਸਤਿਗੁਰ ਬੋਹਿਥ ਹਰ ਨਾਮ ਹੈ, ਕਿਤ ਬਿਦ ਚੜਿਆ ਜਾਏ, ਸਤਿਗੁਰ ਕਹਿ ਪਾਣੈ ਜੋ ਚੱਲੈ, ਵਿਚ ਬੋਹਿਤ ਬੈਠਾ ਆਏ, ਧੰਨ ਧੰਨ ਵਡਭਾਗੀ ਨਾਨਕਾ, ਜਿਨ੍ਹਾਂ ਸਤਿਗੁਰ ਲਏ ਮਿਲਾਏ, ਸ੍ਰੀ ਰਾਗ ਮਹੱਲਾ ਚੌਥਾ, ਹਉ ਪੰਥ ਦਸਾਈ ਨਿਤ ਖੜੀ, ਕੋਈ ਪ੍ਰਭ ਦੱਸੇ ਤਿਨ ਜਾਓ, ਜਿਨੀ ਮੇਰਾ ਪਿਆਰਾ ਰਾਵਿਆ, ਤਿਨ ਪਿੱਛੇ ਲਾਗ ਫਿਰਾਓ, ਕਰ ਮਿੰਨਤ ਕਰ ਜੋਦੜੀ, ਮੈਂ ਪਰਮ ਮਿਲਣੈ ਕਾ ਚਾਓ, ਮੇਰੇ ਭਾਈ ਜਨਾ ਕੋਈ ਮੋਕੋ, ਹਰ ਪ੍ਰਭ ਮੇਲ ਮਿਲਾਏ, ਹਉ ਸਤਿਗੁਰ ਵਿਟੋਂ ਵਾਰਿਆ, ਜਿਨ ਹਰ ਪ੍ਰਭ ਦੀਆ ਦਿਖਾਏ, ਰਹਾਓ ਹੋਏ ਨਿਮਾਣੀ ਢਹਿ ਪਾਵਾਂ, ਪੂਰੇ ਸਤਿਗੁਰ ਪਾਸ, ਨਿਮਾਣਿਆ ਗੁਰਮਾਨ ਹੈ, ਗੁਰ ਸਤਿਗੁਰ ਕਰੇ ਸਾਬਾਸ, ਹਉ ਗੁਰਸਾ ਲਾਹੇ ਨਾ ਰਜਉ, ਮੈਂ ਮੇਲੇ ਹਰ ਪ੍ਰਭ ਪਾਸ, ਸਤਿਗੁਰ ਨੂੰ ਸਭ ਕੋ ਲੋਜਦਾ, ਜੇਤਾ ਜਗਤ ਸਭ ਕੋਏ, ਬਿਨ ਭਾਗਾਂ ਦਰਸ਼ਨ ਨਾ ਥੀਐ, ਭਾਗਹੀਣ ਬੈ ਰੋਏ, ਜੋ ਹਰ ਪ੍ਰਭ ਪਾਣਾ ਸੋ ਥੀਆ, ਤੁਰ ਲਿਖਿਆ ਨਾ ਮਿਟੈ ਕੋਏ, ਆਪੇ ਸਤਿਗੁਰ ਆਪ ਹਰੋ, ਆਪੇ ਮੇਲ ਮਿਲਾਏ, ਆਪ ਦਇਆ ਕਰ ਮੇਲ ਸੀ, ਗੁਰ ਸਤਿਗੁਰ ਪੀਛੈ ਪਾਏ, ਸਭ ਜਗ ਜੀਵਨ ਜਗ ਆਪ ਹੈ,
नानक जल जलै समाए। श्री राग महला चौथा। रस अमृत नाम रस आत भला, कित बिद मिलै रस खाए। जाए पुछो सुहागणी, तुसा क्यों कर मिलिया प्रभ आए। ओए वे प्रवाह ना बोलनी, हाउ मल मल तोवा तिन पाए। भाई रे मिल सज्जन हर गुण सार, सज्जन सतगुर पुरख है दुख कढै हो मैं मार। रहाओ गुरमुखियां सोहागणी, तिन दया पई मन आए। सतगुर वचन रतन है, जो मन्ने सो हर रस खाए। सेवड़ भागी वड़ जानी है, जिन हर रस खादा गुर पाए। एहो हर रस वण तिण सबत है, भागहीन नहीं खाए। बिर सतगुर पलै ना पवै, मनमुख रहे बिललाए। ओए सतगुर आगे ना निवै, ओना अंतर क्रोध बिलाए। हर हर हर रस आप है, आपे हर रस होए। आप दया कर देवसी, गुरमुखे अमृत चोए। सब तन मन हरिया होया, नानक हर वसिया मन सोए। श्री राग महला चौथा। दिन चढ़े फिर आथ वै, रैन सबाई जाए। आव घटै नर ना बुझै, नित मूसा लाए टुकाए। गुण मिठा माया पसरिया, मन मुख लग माखी पचै पचाए। भाई रे मैं मीत सखा प्रभ सोए। पुत कला तमो बिख है, अंत बेली कोई ना होए। रहाओ गुरमत हर लिवे उबरे, अलिप्त रहे सरनाए। ओनी चलन सदा निहालिया, हर खर्च लिया पद पाए। गुरमुख दर गए मनिए, हर आप गए गलाए। गुरमुखानो पंथ प्रगटा, दर ठाक ना कोई पाए। हर नाम सलाहन नाम मानो, नाम रहन लिवलाए। अनहद तुनी दर वज दे, दर सच्चा सोबा पाए। जिनी गुरमुख नाम सलाहया, तिन्ना सबको कहे साबास। तिन की संगत देह प्रभ, मैं जाचक की अरदास। नानक भाग वड्डे तिन्ना गुरमुखा, जिन अंतर नाम प्रगास। श्री राग महला पंजवा। घर पहला। क्या तू रता देख कै, पुत्र कलत्र सिंगार। रस भोगै खुशियां करै, माणै रंग अपार। बहुत करै फुरमायसी, वरतै होए अफार। करता चेतना आवई, मनमुखे अंद गवार। मेरे मन सुखदाता हर सोए, गुर प्रसादी पाई है कर्म प्राप्त होए। रहाओ कपड़ भोग लपटाया, सोए ना रूपा खाक। हैवर गैवर बहु रंगे, किए रथ या थाक। किसी चित ना पावही, बिसरिया सब साक। सिरजन हार भुलाया, विणना वैना पाक। लेंदा बद दुआए तू, माया करै अकत। जिसनो तू पति आईंदा, सो सन तुझे अनित। अहंकार करै अहंकारिया, व्यापिया मन की मत। तिन प्रभ आप भुलाया, ना तिस जात ना पत। सतगुर पुरख मिलाया, इको सज्जन सोए। हर जन का राखा एक है, क्या मानस हम मैं रोए। जो हर जन पावे सो करे, दर फेर ना पावे कोए। नानक रता रंग हर, सब जग में चरण होए। श्री राग महला पंजवा। मन बिलास बौरंकणा, दृढ़ पूर खुशियां। छतर तार बादशाहियां, विषय से परियां। भाई रे सुख सा संग पाया, लिखिया लेख तिन पुरख बिधात। दुख सह समट गया। रहाओ जेते थान थनंतरा, तेते पावे आया। तन पाती वड भूमिया, मेरी मेरी कर परिया। हुक्म चलाए निसंग होए, वरतै अफरिया। सबको वसगत कर लयो, न बिना मैं खाक रलिया। कोट ततीस सेवका, सिद्ध साधक दर खरिया। ग्रंग बारी वड़ साहबी, सब नानक सुपन थिया। श्री राग महला पंजवा। पाल के उठ पोलिया, मिन बुझे मुगदया जान। सो प्रभ चेतना आयो, छुट्टै गी बेबाण। सतगुर सेती

ਇੱਕੋ ਵਿਸਰਨਾ ਜਾਓ, ਧੰਦਾ ਸਭ ਜਲਾਏ ਕੈ ਗੁਰਨਾਮ ਦੀ ਆਸ ਸੱਚ ਸੁਆਓ, ਆਸਾ ਸਭੇ ਲਾਹੇ ਕੈ ਇੱਕਾ ਆਸ ਕਮਾਓ, ਜਿਨੀ ਸਤਿਗੁਰ ਸੇਵਿਆ ਤਿਨੇ ਅੱਗੇ ਮਿਲਿਆ ਥਾਓ, ਮਨ ਮੇਰੇ ਕਰਤੇ ਨੂੰ ਸਾ ਲਾਹੇ, ਸਭੇ ਛੱਡ ਸਿਆਣਪਾਂ ਗੁਰ ਕੀ ਪੈਰੀ ਪਾਹੇ, ਰਹਾਓ ਦੁੱਖ ਭੁੱਖ ਨੈ ਵਿਆਪਈ, ਜੇ ਸੁਖਦਾਤਾ ਮਨ ਹੋਏ, ਕਿਤੇ ਕੰਮ ਨਾ ਛਿਜੀਐ ਜਾਂ ਹਿਰਦੈ ਸੱਚਾ ਸੋਏ, ਜਿਸ ਤੂੰ ਰੱਖੈ ਹੱਥ ਦੇ ਤਿਸ ਮਾਰ ਨਾ ਸਕੈ ਕੋਏ, ਸੁਖਦਾਤਾ ਗੁਰ ਸੇਵੀਐ ਸਭ ਅਵਗਣ ਕੱਢੈ ਧੋਏ, ਸੇਵਾ ਮੰਗੈ ਸੇਵਕੋ ਲਾਈਆਂ ਆਪਣੀ ਸੇਵ, ਸਾਧੂ ਸੰਗ ਮਸਕਤੇ ਤੂਠੈ ਪਾਵਾਂ ਦੇਵ, ਸਭ ਕਿਛ ਵਸਗਤ ਸਾਹਿਬ ਆਪੇ ਕਰਨ ਕਰੇਵ, ਸਤਿਗੁਰ ਕੈ ਬਲਿਹਾਰਨ ਮਨਸਾ ਸਭ ਪੂਰੇਵ, ਇੱਕੋ ਦਿਸੈ ਸੱਜਣੋ ਇੱਕੋ ਪਾਈ ਮੀਤ, ਇੱਕ ਸਹਿ ਦੀ ਸਾਮਗਰੀ ਇੱਕ ਸਹਿ ਦੀ ਹੈ ਰੀਤ, ਇੱਕ ਸਸਿਓ ਮਨ ਮਾਨਿਆ ਤਾਂ ਹੋਵਾ ਨਿਚਰਚੀਤ, ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ, ਸ੍ਰੀ ਰਾਗ ਮਹੱਲਾ ਪੰਜਵਾਂ, ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ, ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ, ਮੇਰੇ ਮਨ ਏਕ ਸਿਉ ਚਿਤ ਲਾਏ, ਏਕ ਸਬਿਨ ਸਭ ਧੰਦ ਹੈ ਸਮਿਥਿਆ ਮੋਹ ਮਾਏ, ਰਹਾਓ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰੇ, ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ, ਜਿਸ ਤੋਂ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਏ, ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ, ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ, ਬਾਂਹ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ।

ਜਿੱਥੇ ਮਿਰਤ ਨਾ ਜਨਮ ਜਰਾ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਧਿਆਈ ਹੈ ਜੀਅੜ ਸਿਰ ਸ਼ਾਹਾਂ ਪਾਤਸ਼ਾਹੋ ਤਿਸ ਹੀ ਕੀ ਕਰ ਆਸਮਾਨ ਜਿਸ ਕਾ ਸਭ ਸਵਿਸਾਹੋ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਨੀ ਪਾਹੋ ਮਨ ਮੇਰੇ ਸੁਖ ਸਹਿ ਸੇਤੀ ਜਪਨਾਓ ਆਠ ਪਹਿਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ ਰਹਾਓ ਤਿਸ ਕੀ ਸਰਣੀ ਪਰ ਮਨਾ ਜਿਸ ਜੀਵਡ ਅਵਰਨਾ ਕੋਏ ਜਿਸ ਸਿਮਰਤ ਸੁਖ ਹੋਏ ਘਣਾ ਦੁਖ ਦਰਦ ਨਾ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲਾ ਕਟੀਏ ਜਮ ਕੀ ਫਾਸ ਸੁਖਦਾਤਾ ਪੈ ਭੰਜਨੋ ਤਿਸ ਆਗੈ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰਜ ਆਵੈ ਰਾਸ ਬਹੁਤੋ ਬਹੁਤ ਵਖਾਣੀ ਐ ਉੱਚੋ ਉੱਚਾ ਥਾਓ ਵਰਨਾ ਚਿਹਨਾ ਬਾਹਰਾ ਕੀਮਤ ਕਹਿ ਨਾ ਸਕਾਓ ਨਾਨਕ ਕਹੋ ਪ੍ਰਭ ਮਯਾ ਕਰ ਸੱਚ ਦੇਵੋ ਆਪਣਾ ਨਾਉ ਸ੍ਰੀ ਰਾਗ ਮਹੱਲਾ ਪੰਜਵਾਂ ਨਾਮ ਤੇ ਆਏ ਸੋ ਸੁਖੀ ਤਿਸ ਮੁਖ ਉਜਲ ਹੋਏ ਪੂਰੇ ਗੁਰ ਤੇ ਪਾਈਐ ਪ੍ਰਗਟ ਸਭਨੀ ਲੋਏ ਸਾਧ ਸੰਗਤ ਕਹਿ ਘਰ ਵਸੈ ਏਕੋ ਸੱਚਾ ਸੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਹਾਈ ਸਦਾ ਸੰਗ ਆਗੈ ਲੈ ਛਡਾਏ ਰਹਾਓ ਦੁਨੀਆਂ ਕੀਆਂ ਵਡਿਆਈਆਂ ਕਮਨੈ ਆਵੈ ਕਾਮ ਮਾਇਆ ਕਾ ਰੰਗ ਸਭ ਫਿੱਕਾ ਜਾਤੋ ਬਿਨਸ ਨਿਦਾਨ ਜਾ ਕੈ ਹਿਰਦੈ ਹਰ ਵਸੈ ਸੋ ਪੂਰਾ ਪ੍ਰਧਾਨ ਸਾਧੂ ਕੀ ਹੋ ਰੇਣਕਾ ਆਪਣਾ ਆਪ ਤਿਆਗ ਉਪਾਵ ਸਿਆਣਪ ਸਗਲ ਛੱਡ ਗੁਰ ਕੀ ਚਰਨੀ ਲਾਗ ਤਿਸੈ ਪ੍ਰਾਪਤ ਰਤਨ ਹੋਏ ਜਿਸ ਮਸਤਕ ਹੋਵੇ ਭਾਗ ਤਿਸੈ ਪ੍ਰਾਪਤ ਭਾਈ ਹੋ ਜਿਸ ਦੇਵੈ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਬਿਨਸੇ ਹਉ ਮੈਂ ਤਾਪ ਨਾਨਕ ਕਹੋ ਗੁਰ ਭੇਟਿਆ ਬਿਨਸੇ ਸਗਲ ਸੰਤਾਪ ਸ੍ਰੀ ਰਾਗ ਮਹੱਲਾ ਪੰਜਵਾਂ ਇੱਕ ਪਛਾਣੂ ਜੀ ਕਾ ਇੱਕੋ ਰੱਖਣ ਹਾਰ ਇੱਕ ਸਕਾ ਮਨ ਆਸਰਾ ਇੱਕੋ ਪ੍ਰਾਣ ਆਧਾਰ ਤੇ ਸਰਨ ਆਈ ਸਦਾ ਸੁਖ ਪਾਰ ਬ੍ਰਹਮ ਕਰਤਾਰ ਮਨ ਮੇਰੇ ਸਗਲਿਓ ਭਾਵ ਤਿਆਗ ਗੁਰਪੂਰਾ ਆਰਾਧ ਨਿਤ ਇੱਕ ਸਕੀ ਲਿਵਲਾਗ ਰਹਾਓ ਇੱਕੋ ਭਾਈ ਮਿਤ ਇੱਕ ਇੱਕੋ ਮਾਤ ਪਿਤਾ ਇੱਕ ਸਕੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨੋ ਨਾ ਵਿਸਰੈ ਜਿਨ ਸਭ ਕਿਛ ਵਸ ਕੀਤਾ ਘਰ ਇੱਕੋ ਬਾਹਰ ਇੱਕੋ ਥਾਂ ਥਨੰਤਰ ਆਪ ਜੀ ਜੰਤ ਸਭ ਜਿਨ ਕੀਏ ਆਠ ਪਹਿਰ ਤਿਸ ਜਾਪ ਇੱਕ ਸੇਤੀ ਰਤਿਆ ਨਾ ਹੋਵੀ ਸੋਗ ਸੰਤਾਪ ਪਾਰ ਬ੍ਰਹਮ ਪ੍ਰਭ ਏਕ ਹੈ ਦੂਜਾ ਨਾਹੀ ਕੋਏ ਜਿਉ ਪਿੰਡ ਸਭ ਤਿਸ ਕਾ ਜੋ ਤਿਸ ਪਾਵੈ ਸੋ ਹੋਏ ਗੁਰ ਪੂਰੇ ਪੂਰਾ ਪਇਆ ਜਪ ਨਾਨਕ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰ ਸਿਉ ਚਿਤ ਲਾਇਆ ਸੇ ਪੂਰੇ ਪ੍ਰਧਾਨ ਜਿਨ ਕਉ ਆਪ ਦਿਆਲ ਹੋਏ ਤੈਨੂੰ ਉਪਜੈ ਮਨ ਗਿਆਨ ਜਿਨ ਕਉ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਏਕੋ ਨਾਮ ਤੇ ਆਏ ਸਰਬ ਸੁਖਾਂ ਸੁਖੀ ਉਪਜਹਿ ਦਰਗਹਿ ਪੈਂਦਾ ਜਾਏ ਰਹਾਓ ਜਨਮ ਮਰਨ ਕਾ ਭਉ ਗਿਆ ਭਉ ਭਗਤ ਗੋਪਾਲ ਸਾਧੂ ਸੰਗਤ ਨਿਰਮਲਾ ਆਪ ਕਰੇ ਪ੍ਰਤਪਾਲ ਜਨਮ ਮਰਨ ਕੀ ਮਲ ਕੱਟੀਐ ਗੁਰਦਰਸ਼ਨ ਦੇਖ ਨਿਹਾਲ ਥਾਂ ਥਨੰਤਰ ਰਵ

ਅੰਤਰ ਜਮ ਇਸ ਦਾ ਸੰਗ ਕਰਨਾ ਹਰ ਪਛਾਣ ਗੁਰਪ੍ਰਸਾਦੀ ਮੁਖੀ ਉਜਲਾ ਜਪ ਨਾਮ ਦਾਨ ਇਸਨਾਨ ਕਾਮ ਕ੍ਰੋਧ ਲੋਭ ਬਿਨਸਿਆ।

ਆਵਣ ਜਾਣਾ ਰਹਿ ਗਿਆ ਆਪ ਹੋਆ ਮਿਹਰਬਾਨ ਸੱਚ ਮਹਿਲ ਕਰ ਪਾਇਆ ਗੁਰ ਕਾ ਸ਼ਬਦ ਪਛਾਣ ਭਗਤ ਜਨਾ ਕੋ ਰਾਖਦਾ ਆਪਣੀ ਕਿਰਪਾ ਧਾਰ ਹਾਲਤ ਪਲਤ ਮੁਖ ਉਜਲੇ ਸਾਚੇ ਕੇ ਗੁਣਸਾਰ ਆਠ ਪਹਿਰ ਗੁਣਸਾਰ ਦੇ ਰੱਤੇ ਰੰਗ ਅਪਾਰ ਪਾਰ ਬ੍ਰਹਮ ਸੁਖ ਸਾਗਰ ਨਾਨਕ ਸਦ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰ ਜੇ ਮਿਲੈ ਪਾਈਐ ਸ਼ਬਦ ਨਿਧਾਨ।

ਦੀਨ ਦਰਦ ਦੁਖ ਭੰਜਨਾ ਸੇਵ ਕੈ ਸਤ ਪਾਏ ਅਚਰਜ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ ਪਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨਾ ਦਿਸੈ ਕੋਏ ਰਹਾਓ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਧ ਨਾ ਜਾਣੀਐ ਨਿਹਚਲ ਤਿਸ ਦਰਬਾਰ ਜੋ ਮੰਗੀਐ ਸੋਈ ਪਾਈਐ ਨੇਦਾਰਾ ਆਧਾਰ ਜਿਸ ਪੇਖਤ ਕਿਲ ਵਿਖੇ ਹਰੈ ਮਨ ਤਨ ਹੋਵੇ ਸਾਂਤ ਇਕ ਮਨ ਏਕ ਤੇ ਆਈਐ ਮਨ ਕੀ ਲਹੇ ਪ੍ਰਾਂਤ ਗੁਣ ਨਿਧਾਨ ਨਵ ਤਨ ਸਦਾ ਪੂਰਨ ਜਾਂ ਕੀ ਦਾਤ ਸਦਾ ਸਦਾ ਆਰਾਧੀ

ਦੇਖੈ ਸੁਣੈ ਹਦੂਰ ਸਾਧ ਘਟ ਘਟ ਬ੍ਰਹਮ ਰਵਿੰਦ ਅਕਿਰਤ ਕਣਾ ਨੂੰ ਪਾਲਦਾ ਪ੍ਰਭ ਨਾਨਕ ਸਦ ਬਖਸ਼ਿੰਦ। ਸ੍ਰੀ ਰਾਗ ਮਹੱਲਾ ਪੰਜਵਾਂ। ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿ ਸਵਾਰ ਸਰਬ ਕਲਾ ਕਰ ਥਾਪਿਆ ਅੰਤਰ ਜੋਤ ਅਪਾਰ। ਸਦਾ ਸਦਾ ਪ੍ਰਭ ਸਿਮਰੀ ਐ ਅੰਤਰ ਰਾਖਿਓ ਤਾਰ। ਮੇਰੇ ਮਨ ਹਰ ਬਿਨਿਆ ਵਰਨਾ ਕੋਏ ਪ੍ਰਭ ਸਰਨਾਈ ਸਦਾ ਰਹੋ ਦੁਖ ਨਾ ਵਿਆਪੈ ਕੋਏ ਰਹਾਉ। ਰਤਨ ਪਦਾਰਥ ਮਾਣਕਾ ਸੋਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਪਾ ਕੂੜੇ ਸਭੇ ਸਾਕ ਜਿਨ ਕੀਤਾ ਤਿਸੈ ਨਾ ਜਾਣੀ ਮਨਮੁਖ ਪਾਸ।

ਸਹਿਜੇ ਸਿਫਤੀ ਰਤਿਆ ਭਵਜਲ ਉਤਰੇ ਪਾਰ ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰ ਲੂਕ ਮਾਵੈ ਕਿਸਤੇ ਜਾਂ ਵੇਖੈ ਸਦਾ ਹਦੂਰ ਥਾਨ ਥੰਤਰ ਰਵ ਰਹਿਆ ਪ੍ਰਭ ਮੇਰਾ ਭਰਪੂਰ ਸੱਚ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਆਨ ਸੱਚ ਸਿਰ ਜਿਉਣ ਜਹਾਨ ਨਾਨਕ ਜਪੀਐ ਸੱਚ ਨਾਮ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਵਡਭਾਗੀ ਤਨ ਖਾਟ ਸੰਤ ਸੰਗ ਹਰ ਸਿਮਰਨਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੁਕੈ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਗਰ ਨਿਹਾ

ਸੋ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ। ਸ੍ਰੀ ਰਾਗ ਮਹੱਲਾ ਪੰਜਵਾਂ। ਸੋਈ ਸਹਸਤ ਸਾਉਣ ਸੋਏ ਜੇ ਜਪੀਏ ਹਰ ਨਾਉ, ਚਰਨ ਕਮਲ ਗੁਰ ਧੰਨ ਦੀਆ ਮਿਲਿਆ ਨਥਾਵੇਂ ਥਾਉ। ਸਾਚੀ ਪੂੰਜੀ ਸਾ ਸੰਜਮੋ, ਆਠ ਪਹਿਰ ਗੁਣ ਗਾਓ, ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵਣ ਜਾਓ। ਮੇਰੇ ਮਨ ਹਰ ਭਜ ਸਦਾ ਇੱਕ ਰੰਗ, ਘਟ ਕਦੇ ਅੰਤਰ ਰਵ ਰਹਿਆ ਸਦਾ ਸਹਾਈ ਸੰਗ ਰਹਾਓ। ਸੁਖਾ ਕੀਮਤ ਕਿਆ ਗਣੀ ਜਾਂ ਸਿਮਰੀ ਗੋਬਿੰਦ, ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸ ਜਾਣੈ ਜਿੰਦ। ਸੰਤਾ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ, ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ। ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ, ਰਸਨਾ ਉਚਰੈ ਗੁਣਵਤੀ ਕੋਈ ਨ ਪੁੱਜੈ ਦਾਨ। ਦ੍ਰਿਸ਼ਟ ਧਾਰ ਮਨ ਤਨ ਵਸੈ ਦਿਆਲ ਪੁਰਖ ਮਿਹਰਬਾਨ, ਜਿਉ ਪਿੰਡ ਤਨ ਤਿਸਦਾ ਹੋ ਸਦਾ ਸਦਾ ਕੁਰਬਾਨ। ਮਿਲਿਆ ਕਦੇ ਨਾ ਵਿਛੜੈ ਜੋ ਮੇਲਿਆ ਕਰਤਾਰ, ਦਾਸਾ ਕੇ ਬੰਧਨ ਕੱਟਿਆ ਸਾਚਾ ਸਿਰਜਣਹਾਰ। ਭੂਲਾ ਮਾਰਗ ਪਾਇਓ ਨ ਗੁਣ ਅਵਗੁਣ ਨਾ ਵਿਚਾਰ, ਨਾਨਕ ਤੇ ਸਰਨਾਗਤੀ ਜੇ ਸਗਲ ਕਟਾਇਆ ਆਧਾਰ। ਸ੍ਰੀ ਰਾਗ ਮਹੱਲਾ।

ਸਦਾ ਸਦਾ ਸਾ ਲਾਹੀਐ ਅੰਤ ਨਾ ਪਾਰਾਵਾਰ। ਪਰਵਤਗਾਰ ਸਲਾਹੀਐ ਜਿਸ ਦੇ ਚਲਤ ਅਨੇਕ, ਸਦਾ ਸਦਾ ਆਰਾਧੀਐ ਇਹਾ ਮਤ ਵਸੇਖ। ਮਨ ਤਨ ਮਿੱਠਾ ਤਿਸ ਲੱਗੈ ਜਿਸ ਮਸਤਕ ਨਾਨਕ ਲੇਖ। ਸ੍ਰੀ ਰਾਗ ਮਹੱਲਾ ਪੰਜਵਾਂ। ਸੰਤ

ਸਗਲ ਪਦਾਰਥ ਤਿਸ ਮਿਲੇ ਜਿਨ ਗੁਰ ਡਿੱਠਾ ਜਾਏ, ਗੁਰ ਚਰਨੀ ਜਿਨ ਮਨ ਲੱਗਾ ਸੇਵਟ ਭਾਗੀ ਮਾਏ। ਗੁਰਦਾਤਾ ਸਮਰੱਥ ਗੁਰ, ਗੁਰ ਸਮੈ ਰਿਆ ਸਮਾਏ, ਗੁਰ ਪਰਮੇਸ਼ਰ ਪਾਰ ਬ੍ਰਹਮ ਗੁਰ ਡੁਬਦਾ ਲੈ ਤਰਾਏ। ਕਿਤ ਮੁਖ ਗੁਰ ਸਾ ਲਾਹੀ ਐ ਕਰਨ ਕਾਰਨ ਸਮਰੱਥ, ਸੇ ਮੱਥੇ ਨਿਚਰ ਰਹੇ ਜਿਨ ਗੁਰ ਧਾਰਿਆ ਹੱਥ। ਗੁਰ ਅੰਮ੍ਰਿਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ, ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ। ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ, ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੈ ਡੰਡ, ਗੁਰ ਨਾਲ ਤੁਲਨਾ ਲੱਗਈ ਖੋਜ ਡਿੱਠਾ ਬ੍ਰਹਿਮੰਡ। ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮਹਿਮੰਡ। ਸ੍ਰੀ ਰਾਗ ਮਹੱਲਾ ਪੰਜਵਾਂ, ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ, ਭਾਈ ਮੀਤ ਸੁਰਿਧ ਕੀਏ ਵਿਖਿਆ ਰਚਿਆ ਬਾਦ। ਜਾਂਦੇ ਵਿਲਮ ਨਾ ਹੋਵਈ ਵਿਣਨਾ ਮੈਂ ਬਿਸਮਾਦ, ਮੇਰੇ ਮਨ ਸਤਿਗੁਰ ਕੀ ਸੇਵਾ ਲਾਗ। ਜੋ ਦੀਸੈ ਸੋ ਵਿਨਸਣਾ ਮਨ ਕੀ ਮਤ ਤਿਆਗ, ਰਹਾਓ ਜਿਉ ਕੂਕਰ ਹਰ ਕਾਇਆ ਧਾਵੈ ਦਹਿ ਦਿਸ ਜਾਏ। ਲੋਭੀ ਜੰਤ ਨਾ ਜਾਣਈ ਪੱਖ ਅਪੱਖ ਸਭ ਖਾਏ, ਕਾਮ ਕ੍ਰੋਧ ਮਦ ਵਿਆਪਿਆ ਫਿਰ ਜੋਨੀ ਪਾਏ, ਮਾਇਆ ਜਲ ਪਸਾਰਿਆ ਭੀਤਰ ਚੋਗ ਬਣਾਏ, ਤ੍ਰਿਸ਼ਨਾ ਪੰਖੀ ਫਾਸਿਆ ਨਿਕਸ ਨਾ ਪਾਏ ਮਾਏ, ਜਿਨ ਕੀਆ ਤਿਸੈ ਨਾ ਜਾਣਈ ਫਿਰ ਆਵੈ ਜਾਏ, ਅਨਕ ਪ੍ਰਕਾਰੀ ਮੋਹਿਆ ਬਹੁ ਵਿਦੇਹੋ ਸੰਸਾਰ, ਜਿਸਨੋ ਰੱਖੈ ਸੋ ਰਹੈ ਸਮਰੱਥ ਪੁਰਖ ਅਪਾਰ। ਹਰ ਜਨ ਹਰ ਲਿਵ ਉਦਰੇ ਨਾਨਕ ਸਦ ਬਲਿਹਾਰ। ਸ੍ਰੀ ਰਾਗ ਮਹੱਲਾ ਪੰਜਵਾਂ ਘਰ ਦੂਜਾ।

ਸਤਿਗੁਰ ਸੇਵ ਪਿਆਰ, ਕਿਆ ਥੋੜੜੀ ਬਾਤ ਗੁਮਾਨ ਰਹਾਓ। ਜੈਸੇ ਰਹਿਣ ਪ੍ਰਾਹੁਣੇ ਉਠ ਚੱਲ ਸਹਿ ਪ੍ਰਭਾਤ, ਕਿਆ ਤੂੰ ਰਤਾ ਗ੍ਰਿਤ ਸਿਉਂ ਸਭ ਫੁੱਲਾਂ ਕੀ ਬਾਗਾਤ। ਮੇਰੀ ਮੇਰੀ ਕਿਆ ਕਰੈ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ। ਲੱਖ ਚੌਰਾਸੀ ਪਰਮ ਤਿਆਂ ਦੁਲੱਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਇਓ ਏ। ਸ੍ਰੀ ਰਾਗ ਮਹੱਲਾ ਪੰਜਵਾਂ, ਤਿੱਚਰ ਵਸੈ ਸੁਹਿਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨਖਾ ਕੂਰਾਲ। ਮਨ ਬੈਰਾਗ ਭਇਆ ਦਰਸ਼ਨ ਦੇਖਣੈ ਕਾ ਚਾਓ, ਧਨ ਸੋ ਤੇਰਾ ਥਾਨ ਰਹਾਓ। ਜਿੱਚਰ ਵਸਿਆ ਕੰਤ ਘਰ

ਗੁਰ ਮਿਲ ਚਾਜਿਆ ਚਾਰ ਸਿੱਖ, ਤੁਦ ਕਦੇ ਨਾ ਲੱਗੈ ਦੁੱਖ, ਸਭਨਾ ਸਾਹੁ ਰਹਿ ਵੰਜਣਾ, ਸਭ ਮੁਕਲਾਵਣ ਹਾਰ, ਨਾਨਕ ਧਨ ਸੁਹਾਗਣੀ ਜਿਨ ਸਹਿ ਨਾਲ ਪਿਆਰ, ਸ੍ਰੀ

ਯਾਰ ਗੁਰ ਕੇ ਚਰਨ ਮਨ ਮੈਂ ਧਿਆਏ, ਛੋੜ ਸਗਲ ਸਿਆਣਪਾ, ਸਾਧ ਸ਼ਬਦ ਲਿਵਲਾਏ ਰਹਾਓ। ਦੁੱਖ ਕਲੇਸ਼ ਨਾ ਪਾਉ ਵਿਆਪੈ, ਗੁਰਮੰਤਰ ਹਿਰਦੈ।

ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ। ਸ੍ਰੀ ਰਾਗ ਮਹੱਲਾ ਪੰਜਵਾਂ। ਘਰ ਪਹਿਲਾ ਸੰਤ ਜਨਾ ਮਿਲ ਭਾਈਆ, ਕੱਟਿਆੜਾ ਜਮਕਾਲ, ਸੱਚਾ ਸਾਹਿਬ ਮਨ ਮੁੱਠਾ, ਹੋਵਾ ਖਸਮ ਦਇਆਲ, ਪੂਰਾ ਸਤਿਗੁਰ ਭੇਟਿਆ, ਬਿਨਸਿਆ ਸਭ ਜੰਜਾਲ, ਮੇਰੇ ਸਤਿਗੁਰਾ ਹਉ ਤੁਧ ਵਿਟੋਂ ਕੁਰਬਾਨ, ਤੇਰੇ ਦਰਸ਼ਨ ਕਉ ਬਲਿਹਾਰਨੈ, ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ, ਜਿਨ ਤੂੰ ਸੇਵਿਆ ਭਾਉ ਕਰ, ਸਹੀ ਪੁਰਖ ਸੁਜਾਨ, ਤਿੰਨਾ ਪਿੱਛੇ ਛੁੱਟੀ ਹੈ ਜਿਨ ਅੰਮ੍ਰਿਤ, ਤਿੰਨਾ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਧਾਨ, ਗੁਰਜੇਵੜ ਦਾਤਾ ਕੋ ਨਹੀਂ, ਜਿਨ ਦਿੱਤਾ ਆਤਮਦਾਨ, ਆਏ ਸੇ ਪ੍ਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ, ਸੱਚੇ ਸੇ ਧੀਰਤਿਆ ਦਰਗਹਿ ਬੈਸਣ ਜਾਏ, ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ, ਸੱਚ ਕਰਤਾ ਸੱਚ ਕਰਨ ਹਾਰ, ਸੱਚ ਸਾਹਿਬ ਸੱਚ ਟੇਕ, ਸੱਚੋ ਸੱਚ ਵਖਾਣੀਐ, ਸੱਚੋ ਬੁੱਧ ਵਿਵੇਕ, ਸਰਬ ਨਿਰੰਤਰ ਰਵ ਰਹਿਆ, ਜਪ ਨਾਨਕ ਜੀਵੈ ਏਕ। ਸ੍ਰੀ ਰਾਗ ਮਹੱਲਾ ਪੰਜਵਾਂ। ਗੁਰ ਪਰਮੇਸ਼ਰ ਪੂਜੀਐ, ਮਨ ਤਨ ਲਾਏ ਪਿਆਰ, ਸਤਿਗੁਰ ਦਾਤਾ ਜੀ ਕਾ ਸਭ ਸਹਿ ਦੇ ਆਧਾਰ, ਸਤਿਗੁਰ ਬਚਨ ਕਮਾਵਣੇ ਸੱਚਾ ਇਹੋ ਵਿਚਾਰ, ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ, ਮੇਰੇ ਸਾਜਨ ਹਰ ਹਰ ਨਾਮ ਸੰਭਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਉ, ਗੁਰ ਸਮਰੱਥ ਅਪਾਰ ਗੁਰ ਵਡਭਾਗੀ ਦਰਸ਼ਨ ਹੋਏ, ਗੁਰ ਅਗੋਚਰ ਨਿਰਮਲਾ ਗੁਰਜੇਵੜ ਅਵਰ ਨਾ ਕੋਏ, ਗੁਰ ਕਰਤਾ ਗੁਰ ਕਰਨ ਹਾਰ, ਗੁਰਮੁਖ ਸੱਚੀ ਸੋਏ, ਗੁਰ ਤੇ ਬਾਹਰ ਕਿਛ ਨਹੀਂ, ਗੁਰ ਕੀਤਾ ਲੋੜੇ ਸੋ ਹੋਏ, ਗੁਰ ਤੀਰਥ ਗੁਰ ਪਾਰ ਜਾਤ, ਗੁਰ ਮਨਸਾ ਪੂਰਨ ਹਾਰ, ਗੁਰਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ, ਗੁਰ ਸਮਰੱਥ

ਬਾਹੁੜ ਨਹੀਂ ਬਿਨਾਸ਼, ਹਰ ਨਾਨਕ ਕਦੇ ਨਾ ਵਿਸਰੋ, ਇਹੋ ਜੀਉ ਪਿੰਡ ਤੇਰਾ ਸਾਸ। ਸ੍ਰੀ ਰਾਗ ਮਹੱਲਾ ਪੰਜਵਾਂ, ਸੰਤ ਜਨੋ ਸੁਣ ਭਾਈ ਹੋ, ਛੂਟਣ ਸਾਚੈ ਨਾਏ, ਗੁਰ ਕੇ ਚਰਨ ਸਰੇਵਣੇ, ਤੀਰਥ ਹਰ ਕਾ ਨਾਉ। ਆਗੈ ਦਰਗੈ ਮੰਨੀਐ, ਮਿਲੈ ਨਿਥਾਵੇਂ ਥਾਉ, ਭਾਈ ਰੇ ਸਾਚੀ ਸਤਿਗੁਰ ਸੇਵ, ਸਤਿਗੁਰ ਤੁਠੈ ਪਾਈਐ, ਪੂਰਨ ਲਖ ਭੇਵ ਰਹਾਉ। ਸਤਿਗੁਰ ਵਿਟੋਂ ਵਾਰਿਆ, ਜਿਨ ਦਿੱਤਾ ਸਚ ਨਾਉ, ਅੰਦਨ ਸਸ ਲਾਹਣਾ, ਸੱਚੇ ਕੇ ਗੁਣ ਗਾਓ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਸੱਚਾ ਨਾਉ, ਸਾਸ ਗਿਰਾਸ ਨਾ ਵਿਸਰੈ, ਸਫਲ ਮੂਰਤ ਗੁਰ ਆਪ, ਗੁਰ ਜੇਵੜੇ ਅਵਰ ਨਾ ਦਿਸਈ, ਆਠ ਪਹਿਰ ਤਿਸ ਜਾਪ, ਨਦਰ ਕਰੇ ਤਾਂ ਪਾਈਐ, ਸੱਚ ਨਾਮ ਗੁਣਤਾਸ, ਗੁਰ ਪਰਮੇਸ਼ਰ ਏਕ ਹੈ।

ਜਾਓ ਅੰਬੜ ਕੋਈ ਨਾ ਸਕਈ ਹਉ ਕਿਸਨੋ ਪੁੱਛਣ ਜਾਓ ਵਰਨਾ ਵਰਨ ਨਾ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈਂ ਦੇ ਹੁਕਮ ਸਵਾਰੇ ਆਪਣੇ ਚਸਾ ਨਾ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੈ ਵਿਚਾਰ ਕੇਵਟ ਦਾ ਤਾ ਆਖੀਐ ਦੇ ਕਹਿ ਰਿਹਾ ਸੁਮਾਰ ਨਾਨਕ ਤੋਟ ਨਾ ਆਵੇ।

ਪਰ ਹਉ ਤਿਨ ਕੈ ਬਲਿਹਾਰਨ ਹੈ ਦਰ ਸਚੈ ਸਚਿਆਰ ਸੀ ਚਾਨੇ ਜੋ ਪੰਖੀਆਂ ਜਾਲੀ ਬਦਕ ਹਾਥ ਗੁਰ ਰਾਖੇ ਸੇ ਉਬਰੇ ਹੋਰ ਫਾਥੇ ਚੋ ਗੈ ਸਾਥ ਬਿਨ ਨਾਵੈ ਚੁਣ ਸੁੱਟੀ ਹੈ ਕੋਏ ਨਾ ਸੰਗੀ ਸਾਥ ਸਚੋ ਸੱਚਾ ਆਖੀਐ ਸੱਚੇ ਸੱਚਾ ਉਥਾਨ ਜਿਨੀ ਸੱਚਾ ਮੰਨਿਆ ਤਿਨ ਮਨ ਸਚ ਧਿਆਨ ਮਨਮੁਖ ਸੂਚੇ ਜਾਣੀਐ ਗੁਰਮੁਖ ਜਿੰਨਾ ਗਿਆਨ ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ ਸਾਜਨ ਮਿਲਿਆ ਸੁਖ ਪਾਇਆ ਜਮ ਦੂਤ ਮੋਏ ਬਿਖ ਖਾਏ ਨਾਵੈ ਅੰਦਰ ਹਉ ਵਸਾਂ ਨਾਉ ਵਸੈ ਮਨ ਆਏ ਬਾਜ ਗੁਰੂ ਗੋਬਾਰ ਹੈ ਬਿਨ ਸਬਦੈ ਬੂਝ ਨਾ ਪਾਏ ਗੁਰਮਤੀ ਪ੍ਰਗਾਸ ਹੋਏ ਸਚ ਰਹਿ ਲਿਵਲਾਏ।

ਬਿਨ ਅਵ ਸ਼ਬਦ ਨਾ ਮਾਂਜੀਐ ਸਾਚੇ ਤੇ ਸੱਚ ਹੋਏ ਮੁੰਦੇ ਗੁਣਹੀਣੀ ਸੁਖ ਕੇਹੇ ਪਿਰ ਰਲੀਆਂ ਰਸ ਮਾਨਸੀ ਸਾ ਸਭ ਸੁਖ ਨੇ ਰਹਾਓ ਪਿਰ ਪਰਦੇਸੀ ਜੇਥੀਐ ਤਨ ਵਾਂਡੀ ਚੂਰੇ ਜਿਉਂ ਜਲ ਥੋੜੈ ਮੱਛਲੀ ਕਰਨ ਭੁਲਾਵ ਕਰੇ ਪਿਰ ਭਾਵੈ ਸੁਖ ਪਾਈਐ ਜਾਂ ਆਪੇ ਨਜ਼ਰ ਕਰੇ ਪਿਰ ਸਾਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੈ ਮਨ ਮੋਹਿਆ ਰਤੀ ਰੰਗ ਨਿਹਾਲ ਸਬਜ ਸਵਾਰੀ ਸੋਹਣੀ ਪਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵਈ ਖੋਟੀ ਅਵਗਣ ਯਾਰ ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ ਆਵਣ ਮੰਜਣ ਡਾਖੜੋ ਛੋਡੀ ਕੰਤ ਵਿਸਾਰ ਪਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ ਪਿਰ ਕਹਿ ਕਾਮਨਾ ਆਵਈ ਬੋਲੇ ਫਾਦਲ ਬਾਦ ਦਾਰ ਘਰ

ਨਿਰਮਲ ਸਾਚਾ ਏਕ ਤੂੰ ਹੋਰ ਮਹਿਲ ਭਰੀ ਸਭ ਜਾਏ ਰਹਾਉ ਹਰ ਕਾ ਮੰਦਰ ਸੋਹਣਾ ਕੀਆ ਕਰਨੈ ਹਾਰ ਰਵ ਸਸ ਦੀਪ ਅਨੂਪ ਜੋਤ ਤ੍ਰਿਭਵਨ ਜੋਤ ਅਪਾਰ ਹਾਟ ਪਟਣ ਗੜ ਕੋਠੜੀ ਸਸਵ ਦਾ ਵਾਪਾਰ ਗਿਆਨ ਅੰਜਨ ਪੈ ਭੰਜਨਾ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀਐ ਜੇ ਮਨ ਰਾਖੈ ਠਾਏ ਐਸਾ ਸਤਿਗੁਰ ਜੇ ਮਿਲੈ ਤਾਂ ਸਹਿਜੇ ਲਏ ਮਿਲਾਏ ਕਸ ਕਸ ਮਿੱਟੀ ਲਾਈਐ ਪਰਖੇ ਹਿਤ ਚਿਤ ਲਾਏ ਖੋਟੇ ਠੌਰ ਨਾ ਪਾਏ ਨੀ ਖਰੇ ਖਜਾਨੇ ਪਾਏ ਆਸਾਂ ਦੇਸਾ ਦੂਰ ਕਰ ਇਉਂ ਮਨ ਜਾਏ ਸਮਾਏ ਸੁਖ ਕਉ ਮੰਗੈ ਸਭ ਕੋ ਦੁਖ ਨਾ ਮੰਗੈ ਕੋਏ ਸੁਖੈ ਕਉ ਦੁਖ ਅਗਲਾ ਮਨ ਮੁਖ ਬੂਝ ਨਾ ਹੋਏ ਸੁਖ ਦੁਖ ਸਮ ਕਰ ਜਾਣੀਐ ਸ਼ਬਦ ਭੇਦ ਸੁਖ ਹੋਏ ਬੇਦ ਪੁਕਾਰੇ ਵਾਚੀਐ ਬਾਣੀ ਬ੍ਰਹਮ ਬਿਆਸ ਮੁਨ ਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ ਸਚ ਰਤੇ ਸੇਜਣ ਗਏ ਹਉ ਸਤਬਲਿਹਾਰੈ ਜਾਸ ਚਹੋ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨਾ ਹੋਏ ਭਗਤੀ ਪਾਏ ਵਿਹੂਣਿਆ ਮੋਹ ਕਾਲਾ ਪਤ ਖੋਏ ਜਿਨੀ ਨਾਮ ਵਿਸਾਰਿਆ ਅਵਗਣ ਮੁੱਠੀ ਰੋਏ ਖੋਜਤ ਖੋਜਤ ਪਾਇਆ ਡਰ ਕਰ ਮਿਲੈ ਮਿਲਾਏ ਆਪ ਪਛਾਣੈ ਘਰ ਵਸੈ ਹਉਮੈ ਤ੍ਰਿਸ਼ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਹਰਨਾਏ ਸ੍ਰੀ ਰਾਗ ਮਹੱਲਾ ਪਹਿਲਾ ਸੁਣ ਮਨ ਭੂਲੇ ਬਾਵਰੇ ਗੁਰ ਕੀ ਚਰਨੀ ਲਾਗ ਹਰ ਜਪ ਨਾਮ ਤੇ ਆਏ ਤੂੰ ਜਮ ਡਰ ਪੈ ਦੁਖ ਭਾਗ ਦੁਖ ਘਣੋ ਦੁਹਾਗਣੀ ਕਿਉਂ ਥਿਰ ਰਹੇ ਸੁਹਾਗ ਭਾਈ ਰੇ ਅਵਰ ਨਾਹੀ ਮੈਂ ਥਾਉ ਮੈਂ ਤਾਂ ਨਾਮ ਨਿਧਾਨ ਹੈ ਗੁਰਦੀਆ ਬਲਜਾਓ ਰਹਾਓ ਗੁਰਮਤ ਪਤ ਸਾ ਬਾਸ ਤਿਸ ਤਿਸ ਕੈ ਸੰਗ ਮਿਲਾਓ ਤਿਸ ਬਿਨ ਕੜੀ ਨਾ ਜੀਵਉ ਬਿਨ ਨਾਵੇਂ ਮਰ ਜਾਓ ਮੈਂ ਅੰਧਲੇ ਨਾਮ ਨਾ ਵਿਸਰੈ ਟਿਕਟ ਕੀ ਕਰ ਜਾਓ ਗੁਰੂ ਜਿਨ੍ਹਾਂ ਕਾ ਅੰਧਲਾ ਚੇਲੇ ਨਾਹੀ ਠਾਓ ਬਿਨ ਸਤਿਗੁਰ ਨਾਮ ਨਾ ਪਾਈਐ ਬਿਨ ਨਾਵੇਂ ਕਿਆ ਸੁਆਓ ਆਏ ਗਿਆ ਪਛਤਾਵਣਾ ਜਿਉ ਸੁਣੈ ਘਰ ਕਾਓ ਬਿਨ ਨਾਵੇਂ ਦੁਖ ਦੇਹਰੀ ਜਿਉ ਕੱਲਰ ਕੀ ਭੀਤ ਤਬ ਲਗ ਮਹਿਲ ਨਾ ਪਾਈਐ ਜਬ ਲਗ ਸਾਚ ਨਾ ਚੀਤ ਸ਼ਬਦ ਰਪੈ ਘਰ ਪਾਈਐ ਨਿਰਬਾਣੀ ਪਦ ਨੀਤ ਹਉ ਗੁਰ ਪੁੱਛੋ ਆਪਣੇ ਗੁਰ ਪੁਸ਼ਕਾਰ ਕਮਾਓ ਸ਼ਬਦ ਸਲਾਹੀ ਮਨ ਵਸੈ ਹਉ ਮੈਂ ਦੁਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸੱਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਜ ਕਾਮ ਕ੍ਰੋਧ ਅਹੰਕਾਰ ਨਾਮ ਸਲਹਨ ਸਸਦਾ ਹਰ ਰਾਖੈ ਉਰਤਾਰ ਸੋ ਕਿਉਂ ਮਨੋ

ਨਾਨਕ ਸ਼ਬਦ ਪਛਾਣੀਐ ਹਉਮੈ ਕਰੈ ਨਾ ਕੋਏ। ਸ੍ਰੀ ਰਾਗ ਮਹੱਲਾ ਪਹਿਲਾ। ਬਿਨ ਪਿਰ ਤਨ ਸਿੰਗਾਰੀਐ ਜੋਬਨ ਬਾਦ ਖੁਵਾਰ। ਨਾ ਮਾਣੇ ਸੁਖ ਸਿਜੜੀ ਬਿਨ ਪਿਰ ਬਾ ਸਿੰਗਾਰ। ਦੂਹ ਕਣੋ ਦੁਹਾਗਣੀ ਨਾ ਕਰ ਸੇਜ ਪਤਾਰ। ਮਨ ਰੇ ਰਾਮ ਜਪੋ ਸੁਖ ਹੋਏ। ਬਿਨ ਗੁਰ ਪ੍ਰੇਮ ਨਾ ਪਾਈਐ ਸ਼ਬਦ ਮਿਲੈ ਰੰਗ ਹੋਏ। ਰਹਾਓ ਗੁਰ ਸੇਵਾ ਸੁਖ ਪਾਈਐ ਹਰ ਵਰ ਸਹਿ ਸਿੰਗਾਰੂ। ਸੱਚ ਮਾਣੇ ਪਿਰ ਸਿਜੜੀ ਗੂੜਾ ਹਿਤ ਪਿਆਰ। ਗੁਰਮੁਖ ਜਾਣ ਸਿਆਣੀਐ ਗੁਰਮੇਲੀ ਗੁਣਚਾਰ। ਸੱਚ ਮਿਲੋ ਵਰ ਕਾਮਣੀ ਪਿਰ ਮੋਹੀ ਰੰਗ ਲਾਏ। ਮਨ ਤਨ ਸਾਜ ਵਿਗਸਿਆ ਕੀਮਤ ਕਹਿਣ ਨਾ ਜਾਏ। ਹਰ ਵਾਰ ਘਰ ਸੁਹਾਗਣੀ ਨਿਰਮਲ ਸੱਚੈ ਨਾਏ। ਮਨ ਮੈਂ ਮਨੁਆ ਜੇ ਮਰੈ ਤਾਂ ਪਿਰ ਰਾਵੈ ਨਾਰ। ਇਕਤ ਤਾਗੈ ਰਾਜ ਮਿਲੈ ਗੱਲ ਮੋਤੀਆਂ ਕਾ ਹਾਰ। ਸੰਤ ਸਭਾ ਸੁਖੀ ਉਪਜੈ ਗੁਰਮੁਖ ਨਾਮ ਆਧਾਰ। ਖਿਨ ਮੈਂ ਉਪਜੈ ਖਿਨ ਖਪੈ ਖਿਨ ਆਵੈ ਖਿਨ ਜਾਏ। ਸ਼ਬਦ ਪਛਾਣੈ ਰਵ ਰਹੇ ਨਾ ਤਿਸਕਾਲ ਸੰਤਾਏ। ਸਾਹਿਬਾ ਤੁਲ ਨਾ ਤੋਲੀਐ ਕਥਨ ਨਾ ਪਾਇਆ ਜਾਏ। ਵਾਪਾਰੀ ਵਣਜਾਰਿਆ ਆਏ ਵਜੋ ਲਿਖਾਏ। ਕਾਰਕ ਮਾਵੈ ਸੱਚ ਕੀ ਲਾਹਾ ਮਿਲੈ ਰਜਾਏ। ਪੂੰਜੀ ਸਾਚੀ ਗੁਰ ਮਿਲੈ ਨਾ ਤਿਸ ਦਿਲ ਨਾ ਤਮਾਏ। ਗੁਰਮੁਖ ਤੋਲ ਤੋਲਾਏ ਸੀ ਸਚਿਤ ਰਾਜੀ ਤੋਲ। ਆਸਾ ਮਨਸਾ ਮੋਹਣੀ ਗੁਰ ਠਾਕੀ ਸੱਚ ਬੋਲ। ਆਪ ਤੋਲਾਏ ਤੋਲ ਸੀ ਪੂਰੇ ਪੂਰਾ ਤੋਲ। ਕਥਨੈ ਕਹਿਣ ਨਾ ਛੁੱਟੀਐ ਨਾ ਪੜ ਪੁਸਤਕ ਭਾਰ। ਕਾਇਆ ਸੋਚ ਨਾ ਪਾਈਐ ਬਿਨ ਹਰ ਭਗਤ ਪਿਆਰ। ਨਾਨਕ ਨਾਮ ਨਾ ਵਿਸਰੈ ਮਿਲੇ ਗੁਰ ਕਰਤਾਰ। ਸ੍ਰੀ ਰਾਗ ਮਹੱਲਾ ਪਹਿਲਾ। ਸਤਿਗੁਰ ਪੂਰਾ ਜੇ ਮਿਲੈ ਪਾਈਐ ਰਤਨ ਵਿਚਾਰ। ਮਨ ਦੀਜੈ ਗੁਰ ਆਪਣੇ ਪਾਈਐ ਸਰ ਪਿਆਰ। ਮੁਕਤ ਪਦਾਰਥ ਪਾਈਐ ਅਵਗੁਣ ਮੇਟਣ ਹਾਰ। ਭਾਈ ਰੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਏ। ਰਹਾਉ ਗਿਆਨ ਧਿਆਨ ਤੁਨ ਜਾਣੀਐ ਕਥ ਕਹਾਵੈ ਸੋਏ। ਸਫਲਿਓ ਬਿਰਖ ਹਰੀ ਆਵਲਾ ਸ਼ਾਵ ਕਨੇਰੀ ਹੋਏ। ਲਾਲ

ਕਲ ਜਿਸ ਤੂੰ ਮਿਲੈ ਸੋ ਮਿਲੈ ਜਾਏ ਸੱਚਾ ਪਿੜਮਲ ਬਿਨ ਗੁਰਪ੍ਰੀਤ ਨ ਉਪਜੈ ਹਉ ਮੈਂ ਮਹਿਲ ਨਾ ਜਾਏ ਸੋਹੰ ਆਪ ਪਛਾਣੀਐ ਸ਼ਬਦ ਭੇਦ ਪਤੀ ਆਏ ਗੁਰਮੁਖ ਆਪ ਪਛਾਣੀਐ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮੇਲੀਐ ਸ਼ਬਦ ਮਿਲੇ ਪਤੀ ਆਏ ਮਨਮੁਖ ਸੋ ਜੀ ਨਾ ਪਵੈ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਏਕ ਹੈ ਅਵਰ ਨਾ ਦੂਜੀ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੁੱਲੈ ਭੁਲਾਈਐ ਭੁੱਲੀ ਠੌਰ ਨਾ ਕਾਏ ਗੁਰਬਿਨ ਕੋ ਨਾ ਦਿਖਾਵਈ ਅੰਧੀ ਆਵੈ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁੱਲੀ ਡੋਹਾਗਣੀ ਨਾ ਪ੍ਰਿਅੰਕ ਸਮਾਏ ਰਹਾਉ ਪੂਲੀ ਫਿਰੈ ਦਸੰਤਰੀ ਪੂਲੀ ਗ੍ਰਹਤਾ ਜਾਏ ਪੂਲੀ ਡੂੰਗਰ ਥਲ ਚੜਾਏ ਭਰਮੇ ਮਨ ਡੋਲਾਏ ਤਰੋ ਵਿਛੁਨੀ ਕਿਉ ਮਿਲੈ ਗਰ ਮੁਠੀ ਬਿਲਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਣੀ ਹਰ ਗੁਣ ਨਾਮ ਆਧਾਰ ਜਿਉ ਭਾਵੈ ਤਿਉ ਰਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲੀ ਐ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਗੁਰਬਿਨ ਕਿਨ ਸਮਝਾਈ ਐ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈ ਐ ਗੁਰਮੁਖ ਤਤ ਵਿਚਾਰ ਸਾ ਤਨ ਆਪ ਗਵਾਇਆ ਗੁਰ ਕੈ ਸ਼ਬਦ ਸਿੰਗਾਰ ਘਰ ਹੀ ਸੋ ਪਿਰ ਪਾਇਆ ਗੁਰ ਕੈ ਹਿਤ ਅਪਾਰ ਗੁਰ ਕੀ ਸੇਵਾ ਚਾਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਮੈ ਵਿੱਚੋਂ ਖੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੈ ਤਾਂ ਪਾਈਐ ਆਪ ਨਾ ਲਿਆ ਜਾਏ ਗੁਰ ਕੀ ਚਰਨੀ ਲੱਗ ਰਹੋ ਵਿੱਚੋਂ ਆਪ ਗਵਾਏ ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੈ ਪਿਆਰ ਨਾਨਕ ਸਾਚ ਨਾ ਵਿਸਰੈ ਮਿਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁਤਬੰਧ ਪਕਾਰ ਨਾਰ ਧਨ ਜੋਬਨ ਜਗ ਠੱਗਿਆ ਲਭ ਲੋਭ ਅਹੰਕਾਰ ਮੋਹ ਠਗੌਲੀ ਹਉ ਮੋਈ ਸਾ ਵਰਤੈ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨੇ ਅਵਰ ਨਾ ਕੋਏ ਮੈਂ ਤੁਝ ਬਿਨੇ ਅਵਰ ਨਾ ਭਾਵਈ ਤੂੰ ਭਾਵੈ ਸੁਖੋਏ ਰਹਾਉ ਨਾਮ ਸਲਾਹੀ ਰੰਗ ਸਿਉਂ ਗੁਰ ਕੈ ਸ਼ਬਦ ਸੰਤੋਖ ਜੋ ਦਿਸੈ ਸੋ ਚਲ ਸੀ ਕੂੜਾ ਮੋਹ ਨਾ ਵੇਖ ਵਾਟ ਵਟਾਉ ਆਇਆ ਨਿਤ ਚਲਦਾ ਸਾਥ ਦੇਖ ਆਖਣੇ ਆਖੇ ਕੇਤੜੇ ਗੁਰਬਿਨ ਬੂਝ ਨਾ ਹੋਏ ਨਾਮ ਵਡਾਈ ਜੇ ਮਿਲੈ ਸੱਚ ਰਪੈ ਪਤ ਹੋਏ ਜੋ ਤੁਧ ਪਾਵੈ ਸੇ ਪਲੇ ਖੋਟਾ ਖਰਾ ਨਾ ਕੋਏ ਗੁਰ ਸਰਨ ਆਈ ਛੁੱਟੀਐ ਮਨਮੁਖੋਟੀ ਰਾਸ ਅਹਿਟ ਧਾਤ ਪਾਤ ਸਾਹ ਕੀ ਘੜੀਐ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ

ਆਸਾ ਬੰਦ ਚਲਾਈਐ ਮੋਹੇ ਮੋਹੇ ਚੋਟਾਂ ਖਾਏ ਅਵਗਣ ਬੱਦਾ ਮਾਰੀਐ ਛੂਟੈ ਗੁਰਮਤ ਨਾਏ ਸਰਬੇ ਥਾਈ ਏਕ ਤੂੰ ਜਿਉ ਪਾਵੈ ਤਿਉ ਰਾਖ ਗੁਰਮਤ ਸਾਚਾ ਮਨ ਵਸੈ ਨਾਮ ਪਲੋ ਪਤ ਸਾਖ ਹਉਮੈ ਰੂਪ ਗਵਾਈਐ ਸ਼ਬਦ ਸੱਚੈ ਸੱਚ ਭਾਖ ਆਕਾਸੀ ਪਾਤਾਲ ਤੂੰ ਤ੍ਰਿਭਵਨ ਰਿਆ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੈ ਮਿਲਾਏ ਨਾਨਕ ਨਾਮ ਨ ਵਿਸਰੈ ਜਿਉ ਭਾਵੈ ਤਿਵੈ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਵਰ ਕੇ ਕਰੀ ਵਿਚਾਰ ਸ਼ਬਦ ਸੁਰਤ ਸੁਖੀ ਉਪਜੈ ਪ੍ਰਭਰਾ ਤੋ ਸੁਖਸਾਰ ਜਿਉ ਭਾਵੈ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਜ ਸਿੰਘਾਰਿਆ ਤਿਸੇ ਤੀਰ ਵਿਲਾਏ ਰਹਾਓ ਤਨ ਬੈ ਸੰਤਰ ਹੋਮੀਐ ਇਕ ਰਤੀ ਤੋਲ ਕਟਾਏ ਤਨ ਮਨ ਸਮਦਾ ਜੇ ਕਰੀ ਅਨਦਿਨ ਯਗਨ ਜਲਾਏ ਹਰ ਨਾਮੈ ਤੁਲ ਨਾ ਪੁੱਜਈ ਜੇ ਲਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਐ ਸਿਰ ਕਰ ਵੱਤ ਧਰਾਏ ਤਨ ਹੈ ਮਨ ਚਲ ਗਾਲੀਐ ਭੀ ਮਨ ਤੇ ਰੋਗ ਨਾ ਜਾਏ ਹਰ ਨਾਮੈ ਤੁਲ ਨਾ ਪੁੱਜਈ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਦੱਤ ਕਰੀ ਬਹੁ ਹੈਵਰ ਗੈਵਰ ਦਾਨ ਭੂਮ ਦਾਨ ਗਊਆ ਘਣੀ ਪੀ ਅੰਤਰ ਗਰਭ ਗੁਮਾਨ ਰਾਮ ਨਾਮ ਮਨ ਬੇਦਿਆ ਗੁਰਦੀਆ ਸਚ ਦਾਨ ਮਨ ਅਠ ਬੁੱਧੀ ਕੇਤੀਆ ਕੇਤੇ ਬੇਦ ਵਿਚਾਰ ਕੇਤੇ ਬੰਧਨ ਜੀ ਕੇ ਗੁਰਮੁਖ ਮੁਖ ਦੁਆਰ ਸਚੋ ਓਰੈ ਸਭ ਕੋ ਉੱਪਰ ਸਚ ਆਚਾਰ ਸਭ ਕੋ ਉੱਚਾ ਆਖੀਐ ਨੀਚ ਨਾ ਦਿਸੈ ਕੋਏ ਇਕ ਨੈ ਪਾਂਡੈ ਸਾਜਿਆ ਇਕ ਚਾਨਣ ਤੇ ਹੋਲੋਏ ਕਰਮ ਮਿਲੈ ਸਚ ਪਾਈਐ ਤੁਰ ਬਖਸ਼ ਨਾ ਮੇਟੈ ਕੋਏ ਸਾਧ ਮਿਲੈ ਸਾਧੂ ਜਨੈ ਸੰਤੋਖ ਵਸੈ ਗੁਰ ਪਾਏ ਅਕਥ ਕਥਾ ਵਿਚਾਰੀਐ ਜੇ ਸਤਿਗੁਰ ਮਹੈ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਹਿ ਪੈਂਦਾ ਜਾਏ ਘਟ ਘਟ ਵਾਜੈ ਕਿੰਗੁਰੀ ਆਨ ਦਿਨ ਸ਼ਬਦ ਸੁਭਾਏ ਵਿਰਲੇ ਕਉ ਸੋਝੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨਾ ਵਿਸਰੈ ਛੂਟੈ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੈ ਤੌਲ ਹਰ ਬੱਗੇ ਬੰਕ ਦੁਆਰ ਘਰ ਮਨ ਖੁਸ਼ੀ ਉਸਾਰਿਆ ਦੂਜੈ ਹਿਤ ਪਿਆਰ ਅੰਦਰ ਖਾਲੀ ਪ੍ਰੇਮ ਬੇਨੋ ਟਹਿ ਟੇਰੀ ਤਨ ਸ਼ਾਰ ਭਾਈ ਰੇ ਤਨ ਤਨ ਸਾਥ ਨਾ ਹੋਏ ਆਰਾਮ ਨਾਮ ਤਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਰਹਾਓ ਆਰਾਮ ਨਾਮ ਤਨ ਨਿਰਮਲੋ ਜੋ ਦੇਵੈ ਦੇਵਨ ਹਾਰ ਆਗੈ ਪੁੱਛ ਨਾ ਹੋਵੇ ਜਿਸ ਬੇਲੀ ਗੁਰ ਕਰਤਾਰ ਆਪ ਛਡਾਏ ਛੁੱਟੀਐ ਆਪੇ ਬਖਸ਼ਣ ਹਾਰ ਮਨਮੁਖ ਜਾਣੈ ਆਪਣੇ ਧੀਆਂ ਪੂਜ ਸੰਜੋਗ ਨਾਰੀ ਦੇਖ ਵਿਗਾਸੀਐ ਨਾਲੇ ਹਰਖ ਸੋ ਸੋਗ ਗੁਰਮੁਖ ਸ਼ਬਦ ਰੰਗਾਵਲੇ ਅਹਿਨਸ ਹਰ ਰਸ ਭੋਗ ਚਿਤ ਚਲੈ ਵਿਤ ਜਾਵਣੋ ਸਾਗਤ ਡੋਲ ਡੋਲਾਏ ਬਾਹਰ ਟੂੰਡ ਵਿਗੁੱਚੀਐ ਘਰ ਮੈਂ ਵਸਤ ਸੋ ਥਾਏ ਮਨਮੁਖ ਹਮੈ ਕਰ ਮੁਸੀ ਗੁਰਮੁਖ ਪੱਲੈ ਪਾਏ ਸਾਕਤ ਨਿਰਗੁਣ ਆ ਰਿਹਾ ਆਪਣਾ ਮੂਲ ਪਛਾਣ ਰਖਤ ਬਿੰਦ ਕਾਇਹੋ ਤਨੂ ਅਗਨੀ ਪਾਸ ਪਿਰਾਣ ਭਵਣੈ ਕੈ ਵਸ ਦੇਹੁਰੀ ਮਸਤਕ ਸਚ ਨਿਸ਼ਾਨ ਬਹੁਤਾ ਜੀਵਨ ਮੰਗੀਐ ਮੋਆ ਨਾ ਲੋੜੈ ਕੋਏ ਸੁਖ ਜੀਵਨ ਤਿਸ ਆਖੀਐ ਜਿਸ ਗੁਰਮੁਖ ਵਸਿਆ ਸੋਏ ਨਾਮ ਹੁਣੇ ਕਿਆ ਗਣੀ ਜਿਸ ਹਰ ਗੁਰਦਰਸ ਨਾ ਹੋਏ ਜਿਉ ਸੁਪਨੈ ਨਿਸ ਭੁੱਲੀਐ ਜਬ ਲਗ ਨਿੰਦਰਾ ਹੋਏ ਇਉਂ ਸਰਪਨ ਕੈ ਵਸ ਜੀਅੜਾ ਅੰਤਰ ਹਮੈ ਦੋਏ ਗੁਰਮਤ ਹੋਏ ਵਿਚਾਰੀਐ ਸੁਪਨਾ ਇਹੋ ਜਗ ਲੋਏ ਅਗਨ ਮਰੈ ਜਲ ਪਾਈਐ ਜਿਉ ਬਾਰਕ ਦੁੱਧੈ ਮਾਏ ਬਿਨ ਜਲ ਕਮਲ ਸੋ ਨਾ ਥੀਐ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖਾ ਰਸ ਮਿਲੈ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪੇਯੜੈ ਡਰਿਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ ਭਾਈ ਰੇ
ਭਵ ਜਲ ਬਿਖਮਣ ਡਰਾਉ ਗੁਪ ਪੂਰਾ ਸਤਿਗੁਰ ਰਸ ਮਿਲੈ ਗੁਰ ਤਾਰੇ ਹਰ ਨਹਾਉ ਰਹਾਉ ਚੱਲਾ ਚੱਲਾ ਜੇ ਕਰੀ ਜਾਣਾ ਚੱਲ ਨਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਭੀ ਸੱਚਾ ਸਾਲਾਹਣਾ ਸੱਚੇ ਥਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸ਼ਕਰ ਲਖ ਅਪਾਰ ਕਿਸੇ ਨਾਲ ਨਾ ਚੱਲਿਆ ਖਪ ਖਪ ਮੋਏ ਅਸਾਰ ਸੋਇਨਾ ਰੂਪਾ ਸੰਚ

ਤਾਂ ਦੇਖ ਵਗਸੀਐ ਨਾਰੀ ਸਹਿਜ ਪਤਾਰ, ਚੋਵਾ ਚੰਦਨ ਲਾਈਐ ਕਾਪੜ ਰੂਪ ਸਿੰਗਾਰ, ਖੇਹੂ ਖੇਰ ਲਾਈਐ ਛੋੜ ਚੱਲੇ ਘਰ ਬਾਰ, ਮਹਿਰ ਮਲੂਕ ਕਹਾਈਐ ਰਾਜਾ ਰਾਓ ਕੇ ਖਾਨ, ਚੌਧਰੀ ਰਾਓ ਸਦਾਈਐ ਜਲ ਬਲੀਐ ਅਭਮਾਨ, ਮਨਮੁਖ ਨਾਮ ਵਿਸਾਰਿਆ ਜਿਉਂ ਡਬਦ ਦਾ ਕਾਨ, ਹਉ ਮੈਂ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ, ਸਭ ਜਗ ਕਾਜਲ ਕੋਠੜੀ ਤਨ ਮਨ ਦੇ ਸੁਆਹੇ, ਗੁਰ ਰਾਖੇ ਸੇ ਨਿਰਮਲੇ ਸਬਦ ਨਿਵਾਰੀ ਭਾਹੇ, ਨਾਨਕ ਤਰੀਐ ਸਚ ਨਾਮ ਸਿਰ ਸਾਹਾਂ ਪਾਤਸ਼ਾਹੋ, ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵੇਸਾਹੋ, ਮਨਮੁਖ ਪਉ ਜਲ ਪਚ ਮੋਏ ਗੁਰਮੁਖ ਤਰੇ ਅਥਾਹੋ, ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ, ਮੁਕਾਮ ਕਰ ਕਰ ਬੈਸਣਾ ਨਿਚਲਣੈ ਕੀ ਧੋਖ, ਮੁਕਾਮ ਤਾਂ ਪਰਜਾਣੀਐ ਜਾਂ ਰਹਿ ਨਿਚਲ ਲੋਕ, ਦੁਨੀਆ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦਉ, ਲਾਗ ਰਹੋ ਨਾਮੇ ਰਹਾਉ, ਜੋਗੀ ਤਾਂ ਆਸਣ ਕਰ ਬਹਿ ਮੁੱਲਾਂ ਬਹਿ ਮੁਕਾਮ, ਪੰਡਿਤ ਵਖਾਣੇ ਪੋਥੀਆਂ ਸਿੱਧ ਬਹਿ ਦੇਵ ਸਥਾਨ, ਸੁਰ ਸਿੱਧ ਗਣ ਗੰਧਰ ਮੁਨ ਜਨ, ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਵਰੇ ਪੇ ਚਲਣ ਹਾਰ, ਸੁਲਤਾਨ ਖਾਨ ਮਲੂਕ ਅਮਰੇ ਗਏ ਕਰ ਕਰ ਕੂਚ, ਘੜੀ ਮੋਹਤ ਕੇ ਚਲਣਾ ਦਿਲ ਸਮਝ ਤੂੰ ਪੇ ਪਹੂਚ, ਸਬਦਾਹਾ ਮਾਹੇ ਵਖਾਣੀਐ ਵਿਰਲਾ ਤਾਂ ਬੂਝੈ ਕੋਏ, ਨਾਨਕ ਵਖਾਣੈ ਬੇਨਤੀ ਜਲਥਲ ਮਈਅਲ ਸੋਏ, ਅਲਾਹ ਅਲਾਖਾ ਗਮ ਕਾਦਰ ਕਰਨ ਹਾਰ ਕਰੀਮ, ਸਭ ਦੁਨੀ ਆਵਣ ਜਾਵਣੀ ਮੁਕਾਮ ਏਕ ਰਹੀਮ, ਮੁਕਾਮ ਤਿਸਨੋ ਆਖੀਐ ਜਿਸ ਸਿਸ ਨਾ ਹੋਵੀ।

ਗੁਰਮੁਖ ਨਾਮ ਤੇ ਆਏ ਤੁਰ ਪੂਰਬ ਕਰਤੈ ਲਿਖਿਆ ਤਿੰਨਾ ਗੁਰਮਤ ਨਾਮ ਸਮਾਏ ਰਹਾਉ ਵਿਣ ਸਤਿਗੁਰ ਪ੍ਰਤੀਤ ਨਾ ਆਵਈ ਨਾਮ ਨਾ ਲਾਗਾਉ ਭਾਉ ਸੁਪਨੇ ਸੁਖ ਨਾ ਪਾਵਈ ਦੁਖ ਮੈਂ ਸਵੈ ਸਮਾਏ ਜੇ ਹਰ ਹਰ ਕੀਚੈ ਬਹੁਤ ਲੁਚੀਐ ਕੀਰਤਨਾ ਮਿਟਿਆ ਜਾਏ ਹਰ ਕਾ ਪਾਣਾ ਭਗਤੀ ਮੰਨਿਆ ਸੇ ਭਗਤ ਭਏ ਦਰ ਥਾਏ ਗੁਰ ਸ਼ਬਦ ਦ੍ਰਿੜਾਵੈ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀ ਐ ਪੀ ਬਿਖਪਲ ਲਾਗੈ ਧਾਏ ਸੇ ਜਨ ਸੱਚੇ ਨਿਰਮਲੇ ਜਿਨ ਸਤਿਗੁਰ ਨਾਲ ਪਿਆਰ ਸਤਿਗੁਰ ਕਾ ਪਾਣਾ ਕਮਾਮ ਦੇ ਬਿਖ ਹਉਮੈ ਤਜ ਵਿਕਾਰ ਮਨ ਹਠ ਕਿਤੈ ਉਪਾਏ ਨਾ ਛੂਟੀਐ ਸਿਮਰਤ ਸ਼ਾਸਤਰ ਸੋਧੋ ਜਾਏ ਮਿਲ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਸੰਤ ਨਾ ਪਾਰਾ ਵਾਰ ਗੁਰਮੁਖ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਉਗੈ ਗੁਰ ਪਾਏ ਹਰ ਰਸ ਪੀਵੈ ਸਹਿਜ ਰਹੈ ਉੱਡੈ ਨਾ ਆਵੈ ਜਾਏ

ਪੰਖੀ ਬਿਰਖ ਸੁਹਾਵੜੇ ਉਡੈ ਚੌਦੇ ਜਾਏ ਜੇਤਾ ਉਡੈ ਦੁੱਖ ਘਣੇ ਨਿਤ ਦਾਜੈ ਤੈਂ ਬਿਲ ਲਾਏ ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਹੇ ਗੁਰਮੁਖ ਬ੍ਰਹਮ ਹਰਿ ਆਵਲਾ ਸਾਚੈ ਸਹਿ ਸੁਭਾਏ ਸਾਖਾ ਤੀਨ ਨਿਵਾਰੀਆ ਏਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨਮੁਖ ਉਬੇ ਸੁਕ ਗਏ ਨਾ ਫਲ ਤਿੰਨਾ ਛਾਓ ਤਿੰਨਾ ਪਾਸ ਨਾ ਬੈਸੀਐ ਉਹਨਾਂ ਘਰ ਨਾ ਗਿਰਾਓ ਕਟੀਐ ਤੈ ਨਿਤ ਜਾਲੀਐ ਉਹਨਾਂ ਸ਼ਬਦ ਨਾ ਨਾਓ ਹੁਕਮੇ ਕਰਮ ਕਮਾਵਣੇ ਪਿਆ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਪੇ ਜੈ ਤੈ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੈ ਬੱਪੜੇ ਭੂਲੇ ਫਿਰੈ ਗਵਾਰ ਮਨ ਅਠ ਕਰਮ ਕਮਾਮ ਦੇ ਨਿਤ ਨਿਤ ਹੋਏ ਖੁਆਰ ਅੰਤਰ ਸਾਂਤ ਨਾ ਆਵੇ।

ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ ਮਨ ਰੇ, ਨਾਮ ਜਪੋ ਸੁਖ ਹੋਏ। ਗੁਰਪੂਰਾ ਸਾ ਲਾਹੀ ਐ ਸਹਿਜ ਮਿਲੈ ਪ੍ਰਭ ਸੋਏ ਰਹਾਉ, ਭਰਮ ਗਿਆ ਪਉ ਪਾ ਗਿਆ ਹਰ ਚਰਨੀ ਚਿਤ ਲਾਏ। ਗੁਰਮੁਖ ਸ਼ਬਦ ਕਮਾਈ ਐ ਹਰ ਵਸੈ ਮਨ ਆਏ, ਘਰ ਮਹਿਲ ਸੱਚ ਸਮਾਈ ਐ।

ਭੁਲ ਆਏ, ਗੁਰ ਭੇਟੇ ਸਹਿਜ ਪਾਇਆ, ਆਪਣੀ ਕਿਰਪਾ ਕਰੇ ਰਜਾਏ, ਭਾਈ ਰੇ ਗੁਰਬਿਨ ਸਹਿਜ ਨਾ ਹੋਏ, ਸਬਦ ਹੀ ਤੇ ਸਹਿਜ ਉਪਜੈ, ਹਰ ਪਾਇਆ ਸਚ ਸੋਏ ਰਹਾਉ, ਸਹਿਜੇ ਗਾਵਿਆ ਥਾਏ ਪਵੈ, ਬਿਨ ਸਹਿਜੈ ਕਥਨੀ ਬਾਦ, ਸਹਿਜੇ ਹੀ ਭਗਤੀ ਉਪਜੈ, ਸਹਿਜ ਪਿਆਰ ਬੈਰਾਗ, ਸਹਿਜੇ ਹੀ ਤੇ ਸੁਖ ਸ਼ਾਂਤ ਹੋਏ, ਬਿਨ ਸਹਿਜੈ ਜੀਵਨ ਬਾਦ, ਸਹਿਜ ਸਲਾਹੀ ਸਦਾ ਸਦਾ, ਸਹਿਜ ਸਮਾਧ ਲਗਾਏ, ਸਹਿਜੇ ਹੀ ਗੁਣੀ ਉਚਰੈ, ਭਗਤ ਘਰੇ ਲਵਿਲਾਏ, ਸਬਦੇ ਹੀ ਹਰ ਮਨ ਵਸੈ, ਰਸਨਾ ਹਰ ਰਸ ਖਾਏ, ਸਹਿਜੇ ਕਾਲ ਵਿਡਾਰਿਆ, ਸਸਰਨ ਆਈ ਪਾਏ, ਸਹਿਜੇ ਹੀ ਹਰ ਨਾਮ ਵਸਿਆ, ਸੱਚੀ ਕਾਰ ਕਮਾਏ, ਸੇਵੜ ਭਾਗੀ ਜਿਨੀ ਪਾਇਆ, ਸਹਿਜੇ ਰਹੇ ਸਮਾਏ, ਮਾਇਆ ਵਿੱਚ ਸਹਿਜਨ ਉਪਜੈ, ਮਾਇਆ ਦੂਜੈ ਭਾਏ।

ਸੱਚੇ ਸੱਚੀ ਸੋਏ, ਭੁੱਲਿਆਂ ਸਹਿਜ ਮਿਲਾਏ ਸੀ, ਸ਼ਬਦ ਮਿਲਾਵਾ ਹੋਏ। ਬਿਨ ਸਹਿਜੇ ਸਭ ਅੰਧ ਹੈ, ਮਾਇਆ ਮੋਹ ਗੁਬਾਰ, ਸਹਿਜੇ ਹੀ ਸੋਝੀ ਪਈ, ਸੱਚੇ ਸ਼ਬਦ ਅਪਾਰ, ਆਪੇ ਬਖਸ਼ ਮਿਲਾਇਨ ਪੂਰੇ ਗੁਰ ਕਰਤਾਰ। ਸਹਿਜੇ ਅਦਿਸ਼ਟ ਪਛਾਣੀਐ, ਨਿਰਭਉ ਜੋਤ ਨਿਰੰਕਾਰ, ਸਭਨਾ ਜੀਆਂ ਕਾਇਕ ਦਾਤਾ, ਜੋਤੀ ਜੋਤ ਮਿਲਾਵਣਹਾਰ। ਪੂਰੇ ਸ਼ਬਦ ਸਲਾਹੀਐ, ਜਿਸਦਾ ਅੰਤ ਨਾ ਪਾਰਾਵਾਰ, ਗਿਆਨੀਆਂ ਕਾ

ਸਤਿਗੁਰ ਮਿਲਿਆ ਫੇਰ ਨਾ ਪਵੈ ਜਨਮ ਮਰਨ ਦੁਖ ਜਾਏ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੇ ਰਹੇ ਸਮਾਏ, ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਨਿਰਮਲ ਨਾਮ ਸਦ ਨਵ ਤਨੋ ਆਪ ਵਸੈ ਮਨ ਆਏ ਰਹਾਓ। ਹਰ ਜਿਉ ਰਾਖੋ ਆਪਣੀ ਸਰਨਾਈ, ਜਿਉ ਰਾਖੈ ਤਿਉ ਰਹਿਣਾ, ਗੁਰ ਕੈ ਸਬਦ ਜੀਵਤ ਮਰੈ, ਗੁਰਮੁਖ ਭਵ ਜਲ ਤਰਨਾ, ਵੱਡੇ ਭਾਗ ਨਾ ਉਪਾਈਐ ਗੁਰਮਤ ਸਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ ਸਹਿਜੇ ਰਿਆ ਸਮਾਈ। ਇਕ ਨਾ ਮਨਮੁਖ ਸ਼ਬਦ ਨਾ ਭਾਵੈ ਬੰਧਨ ਬੰਧ ਪਵਾਇਆ, ਲਖ ਚੌਰਾਸੀ ਫਿਰ ਫਿਰ ਆਵੈ ਬਿਰਥਾ ਜਨਮ ਗਵਾਇਆ, ਭਗਤਾ ਮਨ ਆਨੰਦ ਹੈ ਸੱਚੇ ਸ਼ਬਦ ਰੰਗ ਰਾਤੇ, ਅਨਦਨ ਗੁਣ ਗਾਵੈ ਸਦ ਨਿਰਮਲ ਸਹਿਜੇ ਨਾਮ ਸਮਾਤੇ। ਗੁਰਮੁਖ ਅੰਮ੍ਰਿਤ ਬਾਣੀ ਬੋਲੈ ਸਭ ਆਤਮ ਰਾਮ ਪਛਾਣੀ, ਏਕੋ ਸੇਵਨ ਏਕ ਆਰਾਧੈ ਗੁਰਮੁਖ ਅਕਥ ਕਹਾਣੀ, ਸੱਚਾ ਸਾਹਿਬ ਸੇਵੀਐ ਗੁਰਮੁਖ ਵਸੈ ਮਨ ਆਏ, ਸਦਾ ਰੰਗ ਰਾਤੇ ਸੱਚ ਸਿਉ ਆਪਣੀ ਕਿਰਪਾ ਕਰੇ ਮਿਲਾਏ, ਆਪੇ ਕਰੇ ਕਰਾਏ ਆਪੇ ਇਕ ਨਾ ਸੁੱਤਿਆਂ ਦੇ ਜਗਾਏ, ਆਪੇ ਮਿਲ ਮਿਲਾਏਂਦਾ ਨਾਨਕ ਸ਼ਬਦ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਸੇਵਿਆ ਮਨ ਨਿਰਮਲਾ ਪਏ ਪਵਿੱਤ ਸਰੀਰ, ਮਨ ਆਨੰਦ ਸਦਾ ਸੁਖ ਪਾਇਆ ਭੇਟਿਆ ਗਹਿਰ ਗੰਭੀਰ, ਸੱਚੀ ਸੰਗਤ ਬੈਸਣਾ ਸੱਚ ਨਾਮ ਮਨ ਧੀਰ, ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰ ਸੇਵਿਆ ਹਰ ਮਨ ਵਸੈ ਲੱਗੈ ਨਾ ਮੈਲ ਪਤੰਗ ਰਹਾਓ। ਸੱਚੇ ਸ਼ਬਦ ਪਤ ਉਪਜੈ ਸੱਚੇ ਸੱਚਾ ਨਾਉ, ਜਿਨੀ ਹਉ ਮੈਂ ਮਾਰ ਪਛਾਣਿਆ ਹਉ ਤਿਨ ਬਲਹਾਰੈ ਜਾਓ। ਮਨਮੁਖ ਸੱਚ ਨਾ ਜਾਣਨੀ ਤਿਨ ਠੌਰ ਨਾ ਕਥੂ ਥਾਓ, ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿਚਵਾਸ, ਸਦਾ ਸੱਚਾ ਸਲਾਹਣਾ ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ ਗੁਰਮੁਖ।

ਲਖ ਚੌਰਾਸੀ ਫਿਰਦੇ ਰਹੇ ਬਿਨ ਸਤਿਗੁਰ ਮੁਕਤ ਨਾ ਹੋਈ। ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਪਾਏ ਪਤ ਹੋਈ। ਸਤਿਗੁਰ ਸ਼ਬਦ ਸੁਣਾਇਆ ਬਿਨ ਸੱਚੇ ਅਵਰ ਨਾ ਕੋਈ। ਜੋ ਸੱਚੇ ਲਾਏ ਸੇ ਸੱਚ ਲੱਗੇ ਨਿਤ ਸੱਚੀ ਕਾਰ ਕਰਨ। ਤਿੰਨਾਂ ਨਿਜ ਕਰ ਵਾਸਾ ਪਾਇਆ ਸੱਚੇ ਮਹਿਲ ਰਹਿਣ। ਨਾਨਕ ਭਗਤ ਸੁਖੀਏ ਸਦਾ ਸੱਚੇ ਨਾਮ ਰਚਨ। ਸ੍ਰੀ ਰਾਗ ਮਹੱਲਾ ਪੰਜਵਾਂ।

ਮ੍ਰਿਤ ਨਾ ਆਵੀ ਚਿਤ ਤਿਸ ਐਨਿਸ ਭੋਗੇ ਭੋਗ। ਸਭ ਕਿਛ ਕੀ ਤੋਂ ਨੇ ਆਪਣਾ ਜੀਏ ਨਾ ਸੰਕ ਧਰਿਆ, ਚੇਤਨਾ ਆਇਓ ਪਾਰ ਬ੍ਰਹਮ ਜਮ ਕੰਕਰ ਵਸ ਪਰਿਆ। ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਉ ਰੰਗ। ਦੁਹਾ ਸਿਰਿਆਂ ਕਾ ਖਸਮ ਆਪ, ਅਵਰਨਾ ਦੂਜਾ ਥਾਓ। ਸਤਿਗੁਰ ਤੁਠੈ ਪਾਇਆ ਨਾਨਕ ਸੱਚਾ ਨਾਉ।

ਤਾਇ ਆਪਣਾ ਕਰ ਕੁਦਰਤ ਪਾਸਾ ਢਾਲ ਜੀਉ ਪ੍ਰਗਟ ਪਹਾਰੈ ਜਾਪਦਾ ਸਭ ਨਾਵੈ ਨੂੰ ਪ੍ਰਤਾਪ ਦਾ ਸਤਿਗੁਰ ਬਾਜ ਨਾ ਪਾਇਓ ਸਭ ਮੋਹੀ ਮਾਇਆ ਜਾਲ ਜੀਉ ਸਤਿਗੁਰ ਕਉ ਬਲ ਜਾਈਐ ਜਿਤ ਮਿਲਿਐ ਪਰਮ ਗਤ ਪਾਈਐ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਉ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਉ ਇਹੋ ਜਗਤ ਪਰਮ ਭੁਲਾਇਆ ਆਪੋ ਤੋ ਦੁਖਵਾਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿਨਾ ਕੇ ਨਾਹੀ ਜੀਉ ਦੁਹਾਗਣੀ ਕਿਆ ਨਿਸਾਣੀਆਂ ਖਸਮੋ ਕੁਥੀਆਂ ਫਿਰੈ ਨਿਮਾਣੀਆਂ ਮੈਲੇ ਵੇਸਤ ਨਾ ਕਾਮਣੀ ਦੁਖੀ ਰਹਿਣ ਵਿਹਾਇ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕਹਿ ਆਪਣੀ ਆਪੇ ਲਏ ਮਿਲਾਏ ਜੀਉ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨ ਅੰਤਰ ਸ਼ਬਦ ਵਸਾਇਆ ਸਹੀ ਆਸੇ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਉ ਜਿਨ੍ਹਾਂ ਭਾਣੇ ਕਾਰ ਰਸਿਆਇਆ ਤਿਨ ਵਿੱਚੋਂ ਪਰਮ ਚੁਕਾਇਆ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸਹਿ ਲਏ ਮਿਲਾਏ ਜੀਉ ਸਤਿਗੁਰ ਮਿਲਿਆ ਫਲ ਪਾਇਆ ਜਿਨ ਵਿੱਚੋਂ ਇਹ ਕਰਨ ਚੁਕਾਇਆ ਦੁਰਮਤ ਕਾ ਦੋ ਕੱਟਿਆ ਭਾਗ ਬੈਠਾ ਮਸਤਕ ਆਏ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਹਿਰਦੈ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਜ਼ਰ ਕਰੈ ਨਿਸਤਾਰ ਜੀਉ ਸਤਿਗੁਰ ਮਿਲਿਆ ਜਾਣੀਐ ਜਿਤ ਮਿਲਿਆ ਨਾਮ ਵਖਾਣੀਐ ਸਤਿਗੁਰ ਬਾਜ ਨਾ ਪਾਇਓ ਸਭ ਥੱਕੀ ਕਰਮ ਕਮਾਏ ਜੀਉ ਹਉ ਸਤਿਗੁਰ ਵਿਟੋਂ ਘੁਮਾਇਆ ਜਿਨ ਪਰਮ ਪੁੱਲਾ ਮਾਰਗ ਪਾਇਆ ਨਜ਼ਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਉ ਤੂੰ ਸਭਨਾ ਮਾਹੇ ਸਮਾਇਆ ਤਿਨ ਕਰਤਾ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਮੇਰਾ ਪ੍ਰਭ ਸਭ ਕਿਛ ਪਾਇਆ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕੀ ਪੈਜ ਰੱਖਿਆ ਦੋਏ ਕਰ ਮਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕੇ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਉ ਸਭ ਸੰਜਮ ਰਹੇ ਸਿਆਣਪਾ ਮੇਰਾ ਪ੍ਰਭ ਸਭ ਕੇ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੈ ਜੈਕਾਰ ਜੀਉ

ਸਾਹਾ ਸਿਰ ਖਸਮ ਤੂੰ ਜਪ ਨਾਨਕ ਜੀਵੈ ਨਾਉ ਜੀਉ ਤੁਧ ਆਪੇ ਆਪੋ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚ ਵਰਤਦਾ ਜਿਸ ਭਾਵੈ ਤਿਸੈ ਬੁਝਾਏ ਜੀਉ ਗੁਰਪ੍ਰਸਾਦੀ ਪਾਇਆ ਤਿਥੈ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਸਮਾਏ ਜੀਉ ਗੋਪੀ ਨੇ ਗੋਵਾਲੀਆ ਤੁਧ ਆਪੇ ਗੋਏ ਉਠਾ ਲਿਆ ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਉ ਜਿਨ ਸਤਿਗੁਰ ਸਿਉ ਚਿਤ ਲਾਇਆ ਤਿੰਨੀ ਦੂਜਾ ਭਾਉ ਚੁਕਾਇਆ ਨਿਰਮਲ ਜੋਤ ਦਿਨ ਪ੍ਰਾਣੀਆਂ ਓਏ ਚੱਲੇ ਜਨਮ ਸਵਾਰ ਜੀਉ ਤੇਰੀਆਂ ਸਦਾ ਸਦਾ ਚੰਗਿਆਈਆਂ ਮੈਂ ਰਾਤ ਹੈ ਵਡਿਆਈਆਂ ਅਣਮੰਗਿਆ ਦਾਨ ਦੇਵਣਾ ਕਹੋ ਨਾਨਕ ਸੱਚ ਸੰਭਾਲ ਜੀਉ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਹ ਜੇਵੜੇ ਅਵਰ ਨਾ ਕੋਏ ਜੀਓ ਰਹਾਓ ਗੋਸਾਈ ਮਹਿੰਡਾ ਇੱਠੜਾ ਆਮ ਅੱਬੇ ਥਾਓ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀ ਕੋਏ ਜੀਓ ਤੇਰਾ ਹੁਕਮੇ ਸਾਹਮਣੇ ਆਇਆ ਮੈਂ ਸਤਿਕਾ ਹਰ ਜੋ ਆਇਆ ਨਾਉ ਬੀਜਣ ਲੱਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਓ ਹਾਂ ਗੁਰਮਿਲ ਇੱਕ ਪਛਾਣਦਾ ਦੋਇਆ ਕਾਗਲ ਚਿਤ ਨਾ ਜਾਣਦਾ ਹਰ ਇੱਕ ਤੈ ਕਾਰੈ ਲਾਇਓਨ ਜਿਉ ਭਾਵੈ ਤਵੈ ਨਿਭਾਏ ਜੀਓ

ਹਉ ਆਇਆ ਸਾਹ ਮੈਂ ਤੇ ਹੰਡੀਆ, ਪੰਜਕਰ ਸਨ ਮੁਜੇਰੇ ਮਿਹੰਡਿਆ, ਕੰਨ ਕੋਈ ਕੱਢ ਨਾ ਹੰਗਈ, ਨਾਨਕ ਬੁੱਠਾ ਕੁਗ ਗਰਾਉ ਜੀਓ, ਹਉ ਵਾਰੀ ਕੁੰਮਾ ਜਾਮਦਾ, ਇੱਕ ਸਾਹਾ ਤੁਧ ਤੇ ਆਏਂਦਾ, ਉੱਜੜ ਥਿਓ ਵਰਸਾਇਓ, ਹਉ ਤੁਧ ਵਿੱਟੋਂ ਕੁਰਬਾਨ ਜੀਓ, ਹਰ ਇੱਠੈ ਨਿਤ ਤੇ ਆਏਂਦਾ, ਮਨ ਚਿੰਦੀ ਸੋ ਫਲ ਪਾਏਂਦਾ, ਸਭੇ ਕਾਜ ਸਵਾਰਿਆਨ ਲਾਹੀਆਂ ਮਨ ਕੀ ਭੁੱਖ ਜੀਓ, ਮੈਂ ਛੱਡਿਆ ਸਭੋ ਧੰਦੜਾ, ਗੋਸਾਈ ਸੇਵੀ ਸੱਚੜਾ, ਨਾਉ ਨਿਧ ਨਾਮ ਨਿਧਾਨ ਹਰ, ਮੈਂ ਪੱਲੇ ਬੱਦਾ ਛਿਕ ਜੀਓ, ਮੈਂ ਸੁਖੀ ਹੂੰ ਸੁਖ ਪਾਇਆ, ਗੁਰੇ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਿਖਾ ਲਿਆ, ਮਸਤਕ ਤਰਕੈ ਹੱਥ ਜੀਓ, ਮੈਂ ਬੱਧੀ ਸੱਚ ਧਰਮ ਸਾਲ ਹੈ, ਗੁਰਸਿੱਖਾ ਲੈਂਦਾ ਭਾਲਕੈ, ਪੈਰ ਧੋਵਾ ਪੱਖਾ ਫੇਰਦਾ, ਤਿਸ ਨਿਮ ਨਿਮ ਲੱਗਾ ਪਾਏ ਜੀਓ, ਸੁਣ ਗੱਲਾਂ ਗੁਰ ਪੈ ਆਇਆ, ਨਾਮਦਾਨ ਇਸ ਨਾਂ ਦ੍ਰਿੜਾਇਆ, ਸਭ ਮੁਕਤ ਹੋਵਾ ਸਹਿ ਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ, ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਣੋ ਅਰਦਾਸ ਜੀਓ, ਠੋਕ ਵਜਾਏ ਸਭ ਡਿਠੀਆ, ਤੁਸੀਂ ਆਪੇ ਲੈਣ ਛਡਾਏ ਜੀਓ, ਹੁਣ ਹੁਕਮ ਹੋਵਾ ਮਿਹਰਬਾਨ ਦਾ, ਪੈ ਕੋਈ ਨਾ ਕਿਸੈ ਰਜਾਣ ਦਾ, ਸਭ ਸੁਖਾਲੀ ਉੱਠੀਆ, ਇਹੋ ਹੋਵਾ ਹਲੇ ਮੀਰਾ ਰਾਜ ਜੀਓ, ਚਿਮ ਚਿਮ ਅੰਮ੍ਰਿਤ।

ਚਾ ਪੂਰਨ ਮੇਰੀਆਂ ਦੇਹੋ ਦਰਸ ਸੁਖਦਾਤਿਆ ਮੈਂ ਗਲ ਵਿੱਚ ਲਹਿਓ ਮਿਲਾਏ ਜੀਓ ਤੁਧ ਜੇ ਵੜਿਆ ਵਰਨਾ ਪਾਲਿਆ ਤੂੰ ਦੀਪ ਲੋ ਪਿਆ ਲਿਆ ਤੂੰ ਥਾਂ ਥਨ ਅੰਤਰ ਰਵ ਰਹਿਆ ਨਾਨਕ ਭਗਤਾਂ ਸੱਚ ਆਧਾਰ ਜੀਓ ਹਾਂ ਗੋਸਾਈ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਲੜਾ ਸਭ ਹੋਈ ਛਿੰਜ ਇਕੱਠੀਆ ਦਈਏ ਬੈਠਾ ਵੇਖਿਆ ਆਪ ਜੀਓ ਵਾਤ ਵਜਨ ਟਮਕ ਭੇਰੀਆ ਮਨ ਲੱਥੇ ਲੈਂਦੇ ਫੇਰੀਆ ਨਿਹਤੇ ਪੰਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਕਰ ਜਾਸਨ ਵਾਟ ਵਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸੈ ਹਾਜਰ ਜਾਹਰਾ ਸੁਣ ਸੁਣ ਤੁਜੈ ਧਿਆਏ ਦੇ ਤੇਰੇ ਭਗਤਰ ਤੇ ਗੁਣਤਾਸ ਜੀਓ ਮੈਂ ਜੁਗ ਜੁਗ ਦਈਐ ਸੇਵੜੀ ਗੁਰਕੱਟੀ ਮੇਂਡੀ ਜੇਵੜੀ ਹਾਂ ਬਾਹੁੜ ਛਿੰਜ ਨਾ ਨੱਚਉ ਨਾਨਕ ਅਵਸਰ ਲੱਦਾ ਭਾਲ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲੇ ਪਹਿਰੇ ਰਹਿਣ ਕਹਿਵਣ ਜਾ ਰਿਹਾ ਮਿੱਤਰਾ ਹੁਕਮ ਪਿਆ ਗਰਭਾਸ ਉਰਦ ਤਪ ਅੰਤਰ ਕਰੇਵਣ ਜਾ ਰਿਹਾ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣਾ ਉਰਦ ਧਿਆਨ ਲਿਵ ਲਾਗਾ ਨਾ ਮਰ ਜਾ ਦਾਇਆ ਕਲ ਭੀਤਰ ਬਾਹੁੜ ਜਾਸੀ ਨਾਂਗਾ ਜੈਸੀ ਕਲਮ ਵੁੜੀ ਹੈ ਮਸਤਕ ਤੈਸੀ ਜੀਅੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ ਦੂਜੇ ਪਹਿਰੇ

ਹੱਥੋ ਹੱਥ ਨਚਾਈਐ ਪ੍ਰਾਣੀ, ਮਾਤ ਕਹੈ ਸੁਤ ਮੇਰਾ, ਚੇਤਾ ਚੇਤ ਮੂੜ ਮਨ ਮੇਰੇ, ਅੰਤ ਨਹੀਂ ਕਛ ਤੇਰਾ। ਜਿਨ ਰਚ ਰਚਿਆ ਤਿਸੈ ਨਾ ਜਾਣੈ,

ਤਨ ਚਿਤਵੈ ਤਨ ਸੰਚਵੈ ਮਨ ਜਾਰੈ ਮਿੱਤਰਾ। ਹਰ ਨਾਮਾ ਹਰ ਨਾ ਸੰਭਾਲੋ, ਹਰ ਨਾਮਾ ਹਰ ਹਰ ਕਦੇ ਨਾ ਸੰਭਾਲੈ, ਜੇ ਹੋਵੈ ਅੰਤ ਸਖਾਈ, ਇਹੋ ਤਨ ਸੰਪੈ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ।

ਕਰ ਸੇਵੋ ਪੂਰਾ ਸਤਿਗੁਰੂ ਬਣ ਜਾ ਰਿਹਾ ਮਿੱਤਰਾ, ਸਭ ਚੱਲੀ ਰਹਿਣ ਵਿਹਾਂਦੀ, ਹਰ ਸੇਵੋ ਖਿਨ ਖਿਨੋ ਟਿਨ ਮੂਲ ਨਾ ਕਰਿਓ, ਜਿਤ ਅਸਥਰ ਜੁਗ ਜੁਗ ਹੋਵੋ, ਹਰ ਸੇਪੀ ਸਦਮਾਨੋ ਰਲੀਆਂ, ਜਨਮ ਮਰਨ ਦੁੱਖ ਖੋਵੋ, ਗੁਰ ਸਤਿਗੁਰ ਸਵਾਮੀ ਭੇਦ ਨਾ ਜਾਣੋ, ਜਿਤ ਮਿਲ ਹਰ ਭਗਤ ਸੁਖਾਂਦੀ।

ਧਰ ਪਾਏ ਤਾਂ ਉਦਰੈ ਮਾਹੇ, ਦਸੀ ਮਾਸੀ ਮਾਨਸ ਕੀ ਆਵਣ ਜਾਰਿਆ ਮਿੱਤਰਾ, ਕਰ ਮੁਹਲਤ ਕਰਮ ਕਮਾਹੇ, ਮੁਹਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਧੁਰ ਪਾਇਆ, ਮਾਤ ਪਿਤਾ ਭਾਈ ਸੁਤਬੰਤਾ, ਤਿਨ ਭੀਤਰ ਪ੍ਰਭੂ ਸੰਜੋਇਆ, ਕਰਮ ਸੁਕਰਮ ਕਰਾਏ ਆਪੇ, ਇਸ ਜੰਤੈ ਵਸ ਕਿਛ ਨਾਹੇ, ਕਹੋ ਨਾਨਕ ਪ੍ਰਾਣੀ ਪਹਿਲੈ ਪਹਿਰੈ, ਧਰ ਪਾਏ ਤਾਂ ਉਦਰੈ ਮਾਹੇ, ਦੂਜੇ ਪਹਿਰੈ ਰਹਿਣ ਕਹਿਵਣ ਜਾ ਰਿਹਾ ਮਿੱਤਰਾ, ਪਰ ਜਵਾਨੀ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ, ਵਣ ਜਾ ਰਿਹਾ ਮਿੱਤਰਾ, ਮਨ ਮਤਾ ਅਹੁਮੇ, ਬੁਰਾ ਭਲਾ ਨਾ ਪਛਾਣੈ ਪ੍ਰਾਣੀ, ਆਗੈ ਪੰਥ ਕਰਾਰਾ, ਪੂਰਾ ਸਤਿਗੁਰ ਕਬੂ ਨਾ ਸੇਵਿਆ, ਸਿਰ ਠਾਂਡੇ ਜਮ ਜੰਦਾਰਾ, ਧਰਮ ਰਾਏ ਜਪ ਕ੍ਰਿਸ ਬਵਰੇ, ਤਬ ਕਿਆ ਜਵਾਬ ਕਰੇ, ਕਹੋ ਨਾਨਕ ਦੂਜੇ ਪਹਿਰੈ ਪ੍ਰਾਣੀ, ਪਰ ਜੋਬਨ ਲਹਿਰੀ ਦੇ, ਤੀਜੇ ਪਹਿਰੈ ਰਹਿਣ ਕਹਿਵਣ ਜਾ ਰਿਹਾ ਮਿੱਤਰਾ, ਬਿਖ ਸੰਚੈ ਅੰਧ ਗਿਆਨ, ਪੁੱਤਰ ਕਲੱਤਰ ਮੋਹਿ ਲਪਟਿਆਵਣ ਜਾ ਰਿਹਾ ਮਿੱਤਰਾ, ਅੰਤਰ ਲਹਿਰ ਲੁਵਾਨ, ਅੰਤਰ ਲਹਿਰ ਲੁਭਾਨ ਪੁਰਾਨੀ, ਸੋ ਪ੍ਰਭ ਚੇਤਨਾ ਆਵੈ, ਸਾਧ ਸੰਗਤ ਸਿਉ ਸੰਗ ਨਾ ਕੀਆ, ਬਹੁ ਜੋ ਨੀ ਦੁਖ ਪਾਵੈ, ਸਿਰਜਣਹਾਰ ਵਿਸਾਰਿਆ ਸੁਆਮੀ, ਇਕ ਨਿਮਖ ਨਾ ਲੱਗੋ ਧਿਆਨ, ਕਹੋ ਨਾਨਕ ਪ੍ਰਾਣੀ ਤੀਜੈ ਪਹਿਰੈ, ਬਿਖ ਸੰਚੇ ਅੰਧ ਗਿਆਨ, ਚੌਥੇ ਪਹਿਰੈ ਰਹਿਣ ਕਹਿਵਣ ਜਾ ਰਿਹਾ ਮਿੱਤਰਾ, ਦਿਨ ਨੇੜੇ ਆਇਆ ਸੋਏ, ਗੁਰਮੁਖ ਨਾਮ ਸਮਾਲ ਤੂੰ ਵਣ ਜਾ ਰਿਹਾ ਮਿੱਤਰਾ, ਤੇਰਾ ਦਰਗੈ ਬੇਲੀ ਹੋਏ, ਗੁਰਮੁਖ ਨਾਮ ਸਮਾਲ ਪ੍ਰਾਣੀ, ਅੰਤੇ ਹਰਨਾ ਅੰਤੇ ਹੋਏ ਸਖਾਈ, ਇਹੋ ਮੋਹ ਮਾਇਆ ਤੇਰਾ ਸੰਗ ਨਾ ਚੱਲੈ, ਝੂਠੀ ਪ੍ਰੀਤ ਲਗਾਈ, ਸਗਲੀ ਰਹਿਣ ਗੁਦਰੀ ਅੰਧਿਆਰੀ, ਸੇਵ ਸਤਿਗੁਰ ਚਾਨਣ ਹੋਏ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੈ, ਦਿਨ ਨੇੜੇ ਆਇਆ ਸੋਏ, ਲਿਖਿਆ ਆਇਆ ਗੋਵਿੰਦ ਕਾ ਵਣ ਜਾ ਰਿਹਾ ਮਿੱਤਰਾ, ਉਠ ਚੱਲੇ ਕਮਾਣਾ ਸਾਥ, ਇਕ ਰਤੀ ਬਿਲਮਨਾ ਦੇਵਨੀ ਵਣ ਜਾ ਰਿਹਾ ਮਿੱਤਰਾ, ਓਨੀ ਤਕੜੇ ਪਾਏ ਹਾਥ, ਲਿਖਿਆ ਆਇਆ ਪਕੜ ਚਲਾਇਆ ਮਨਮੁਖ ਸਦਾ ਦੁਹੇਲੇ, ਜਿਨੀ ਪੂਰਾ ਸਤਿਗੁਰ ਸੇਵਿਆ ਸੇ ਦਰਗਹਿ ਸਦਾ ਸੁਹੇਲੇ, ਕਰਮ ਧਰਤੀ ਸਰੀਰ ਯੁਗ ਅੰਤਰ, ਜੋ ਬੋ ਵੈ ਸੋ ਖਾਤ, ਕਹੋ ਨਾਨਕ ਭਗਤ ਸੋਹੈ ਦਰਬਾਰੇ, ਮਨਮੁਖ ਸਦਾ ਪੁਭਾਤ। ਸ੍ਰੀ ਰਾਗ ਮਹੱਲਾ ਚੌਥਾ, ਘਰ ਦੂਜਾ ਸ਼ੰਤ ਇਕ ਓਅੰਕਾਰ, ਸਤਿਗੁਰ ਪ੍ਰਸਾਦ ਮੁੰਦ ਇਆਣੀ ਪੇਈੜੈ, ਕਿਉ ਹਰ ਦਰਸ਼ਨ ਪਿਖੈ, ਹਰ ਹਰੇ ਆਪਣੀ ਕਿਰਪਾ ਕਰੇ, ਗੁਰਮੁਖ ਸਾਹੁਰੜੈ ਕੰਮ ਸਿੱਖੈ, ਸਾਹੁਰੜੈ ਕੰਮ ਸਿੱਖੈ ਗੁਰਮੁਖ, ਹਰ ਹਰ ਸਦਾ ਤੇ ਆਏ, ਸਹੀਆਂ ਵਿਚ ਫਿਰੈ ਸੁਹੇਲੀ, ਹਰ ਦਰਗਹਿ ਬਾਲ ਉਡਾਏ, ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕੇ ਰੱਖੈ, ਮੁੰਦ ਇਆਣੀ ਪੇਈੜੈ, ਗੁਰਮੁਖ ਦਰਸ਼ਨ ਦਿਖੈ, ਵਿਵਾਹੋ ਵਿਆਹੋ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਡ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਥਾ, ਆਪ ਆਪੇ ਗੁਰਮਤ ਖਾਦਾ, ਅਕਾਲ ਮੂਰਤ ਵਰ ਪਾਇਆ ਅਬਨਾਸੀ, ਨਾ ਕਦੇ ਮਰੈ ਨਾ ਜਾਇਆ, ਵੀ ਆਹੋ ਹੋਵਾ ਮੇਰੇ ਬਾਬਲਾ, ਗੁਰਮੁਖੀ ਹਰ ਪਾਇਆ, ਹਰ ਸਤ ਸਤੇ ਮੇਰੇ ਬਾਬਲਾ, ਹਰ ਜਨ ਮਿਲ ਜੰਜ ਸੋਹੰਦੀ, ਪੇਵਕੜੈ ਹਰ ਜਪ ਸੁਹੇਲੀ, ਵਿਚ ਸਾਹੁਰੜੈ ਖਰੀ ਸੁਹੰਦੀ, ਸਾਹੁਰੜੈ ਵਿਚ ਖਰੀ ਸੁਹੰਦੀ, ਜਿਨ ਪੇਵਕੜੈ ਨਾਮ ਸੰਭਾਲਿਆ, ਸਭ ਸਫਲਿਓ ਜਨਮ ਤਿੰਨਾਂ ਦਾ ਗੁਰਮੁਖ, ਜਿਨ੍ਹਾਂ ਮਨਜਣ ਪਾਸਾ ਢਾਲਿਆ, ਹਰ ਸੰਤ ਜਨਾ ਮਿਲ ਕਾਰਜ ਸੋਹਿਆ, ਵਰ ਪਾਇਆ ਪੁਰਖਿਆ ਨੰਦੀ, ਹਰ ਸਤ ਸਤ ਮੇਰੇ ਬਾਬਲਾ, ਹਰ ਜਨ ਮਿਲ ਜੰਜ ਸੁਹੰਦੀ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜਿਤ ਸਵਰੈ ਮੇਰਾ ਕਾਜੋ,
ਹਰ ਹਰ ਭਗਤੀ ਕਾ ਸੁਹੇਲਾ, ਗੁਰ ਸਤਿਗੁਰ ਦਾਨ ਦੇਵਾਇਆ, ਖੰਡ ਵਰ ਪੰਡ ਹਰ ਸੋਭਾ ਹੋਈ, ਇਹੋ ਦਾਨ ਨਾ ਰਲੈ ਰਲਾਇਆ। ਹੋਰ ਮਨਮੁਖ ਦਾਜ ਜੇ ਰੱਖ ਦਿਖਾ ਲੈ, ਸੋ ਕੂੜ ਅਹੰਕਾਰ ਕੱਚ ਪਾਜੋ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਰਾਮ ਰਾਮ ਮੇਰੇ ਬਾਬਲਾ, ਹਾ ਪਿਰ ਮਿਲ ਤਨ ਵਿਲ ਵਧੰਦੀ, ਹਰ ਜੁਗੈ ਜੁਗੋ ਜੁਗ ਜੁਗੈ ਜੁਗੋ, ਸਤ ਪੀੜੀ ਗੁਰੂ ਚਲੰਦੀ, ਜੋ ਜੁਗ ਪੀੜੀ ਚੱਲੈ ਸਤਿਗੁਰ ਕੀ, ਜਿਨੀ ਗੁਰਮੁਖ ਨਾਮ ਧਿਆਇਆ, ਹਰ ਪੁਰਖ ਨਾ ਕਭੀ ਬਿਰਸੈ ਜਾਵੈ, ਨਿਤ ਦੇਵੈ ਚੜੈ ਸਵਾਇਆ। ਨਾਨਕ ਸੰਤ ਸੰਤ ਹਰ ਏਕੋ, ਜਪ ਹਰ ਹਰ ਨਾਮ ਸੁਹੰਦੀ, ਹਰ ਰਾਮ ਰਾਮ ਮੇਰੇ ਬਾਬਲਾ, ਪਿਰ ਮਿਲ ਤਨ ਮਿਲ ਵਧੰਦੀ। ਸ੍ਰੀ ਰਾਗ ਮਹੱਲਾ ਪੰਜਵਾਂ, ਸ਼ੰਤ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਮਨ ਪਿਆਰਿਆ ਜੀਉ ਮਿੱਤਰਾ, ਗੋਬਿੰਦ ਨਾਮ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ, ਹਰ ਨਿਭੈ ਤੇਰੇ ਨਾਲੇ ਸੰਗ ਸਾਈ, ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ, ਮਨ ਚਿੰਦੇ ਸਹੀ ਫਲ ਪਾਵਹਿ, ਚਰਨ ਕਮਲ ਚਿਤ ਲਾਏ। ਜਲ ਥਲ ਪੂਰ ਰਹਿਆ ਬਨਵਾਰੀ, ਘਟ ਘਟ ਨਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪ੍ਰਮ ਜਾਲੇ, ਮਨ ਪਿਆਰਿਆ ਜੀ ਮਿੱਤਰਾ, ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੀ ਓ ਮਿੱਤਰਾ, ਬਿਕਸਾਗਰ ਸੰਸਾਰੇ, ਚਰਨ ਕਮਲ ਕਰ ਬੋਇਥ ਕਰਤੇ, ਸਹਿਸਾ ਦੁਖ ਨਾ ਵਿਆਪੈ, ਗੁਰਪੂਰਾ ਪੇਟੈ ਵਡਭਾਗੀ, ਆਠ ਪਹਿਰ ਪ੍ਰਭ ਜਾਪੈ, ਆਦਿ ਜੁਗਾਦੀ ਸੇਵਕ ਸਵਾਮੀ, ਭਗਤਾਂ ਨਾਮ ਆਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ, ਮਨ ਪਿਆਰਿਆ ਜੀਉ ਮਿੱਤਰਾ, ਹਰ ਲੱਦੇ ਖੇਪ ਸਵੱਲੀ, ਮਨ ਪਿਆਰਿਆ ਜੀਉ ਮਿੱਤਰਾ, ਹਰ ਦਰ ਨਿਹਚਲ ਮੱਲੀ, ਹਰ ਦਰ ਸੇਵੇ ਅਲਾਖਿਆ ਭੇਵੇ, ਨਿਹਚਲ ਆਸਣ ਪਾਇਆ, ਤਹ ਜਨਮ ਨਾ ਮਰਨ ਨਾ ਆਵਣ ਜਾਣਾ, ਸੰਸਾ ਦੁਖ ਮਿਟਾਇਆ, ਚਿੱਤਰ ਗੁਪਤ ਕਾ ਕਾਗ ਦੁਫਾਰਿਆ, ਜਮ ਦੂਤਾ ਕਛੂ ਨਾ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ, ਮਨ ਪਿਆਰਿਆ ਜੀਉ ਮਿੱਤਰਾ, ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਉ ਮਿੱਤਰਾ, ਹਰ ਨਾਮ ਜਪ ਪਰਗਾਸੋ, ਸਿਮਰ ਸਵਾਮੀ ਸੁਖੈ ਗਾਮੀ, ਇਛ ਸਗਲੀ ਪੁੰਨੀਆਂ, ਪੁਰਬੇ ਕਮਾਏ ਸ੍ਰੀ ਰੰਗ ਪਾਏ, ਹਰ ਮੇਲੇ ਚਿਰੀ ਵਿਛੁੰਨਿਆ, ਅੰਤਰ ਬਾਹਰ ਸਰਬਤ ਰਵਿਆ, ਮਨ ਉਪਜਿਆ ਵਿਸਵਾਸੋ, ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀਉ ਮਿੱਤਰਾ, ਹਰ ਪ੍ਰੇਮ ਭਗਤ ਮਨ ਲੀਨਾ, ਮਨ ਪਿਆਰਿਆ ਜੀਉ ਮਿੱਤਰਾ, ਹਰ ਜਲ ਮਿਲ ਜੀਵੇ ਮੀਨਾ, ਹਰ ਪੀਆ ਗਾਨੇ ਅੰਮ੍ਰਿਤ ਬਾਨੇ, ਸਰਬ ਸੁਖਾ ਮਨ ਉਠੇ, ਸ੍ਰੀ ਧਰ ਪਾਏ ਮੰਗਲ ਗਾਏ, ਇਸ਼ ਪੁੰਨੀ ਸਤਿਗੁਰ ਤੁਠੇ, ਲੜ ਲੀਨੇ ਲਾਏ ਨੌ ਨਿਧ ਪਾਏ, ਨਾਉ ਸਰਬਸ ਠਾਕਰ ਦੀਨਾ, ਨਾਨਕ ਸਿੱਖ ਸੰਤ ਸਮਝਾਈ, ਹਰ ਪ੍ਰੇਮ ਭਗਤ ਮਨ ਲੀਨਾ। ਸ੍ਰੀ ਰਾਗ ਕੇ ਸ਼ੰਤ ਮਹੱਲਾ ਪੰਜਵਾਂ, ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਡਖਣਾ, ਹੱਠ ਮਜਾਹੂ ਮਾਂ ਪਿਰੀ, ਪੱਸੇ ਕਿਉ ਦੀਦਾਰ, ਸੰਤ ਸਰਨਾਈ ਲੱਭਣੇ, ਨਾਨਕ ਪ੍ਰਾਣ ਆਧਾਰ, ਸ਼ੰਤ ਚਰਨ ਕਮਲ ਸਿਉ ਪ੍ਰੀਤ, ਰੀਤ ਸੰਤ ਮਨ ਆਵੇ ਜੀਓ, ਦੁਤੀਆ ਭਾਉ ਵਿਪਰੀਤ, ਅਨੀਤ ਦਾਸਾ ਨੈ ਪਾਵੇ ਜੀਓ, ਦਾਸਾ ਨੈ ਭਾਵੈ ਬਿੰਦਰ ਸਾਵੈ, ਇਖਨ ਧੀਰਜ ਕਿਉਂ ਕਰੈ, ਨਾਮ ਬਿਹੂਨਾ ਤਨ ਮਨਹੀਨਾ, ਜਲ ਬਿਨ ਮਛਲੀ ਜਿਉ ਮਰੈ, ਮਿਲ ਮੇਰੇ ਪਿਆਰੇ ਪ੍ਰਾਣ ਆਧਾਰੇ, ਗੁਣ ਸਾਧ ਸੰਗ ਮਿਲ ਗਾਵੈ, ਨਾਨਕ ਕੇ ਸਵਾਮੀ ਧਾਰਾ ਅਨੁਗ੍ਰਹੁ, ਮੰਤਰ ਅੰਕ ਸਮਾਵੈ, ਡਖਣਾ ਸੋ ਹੰਦੜੋ ਹਬਠਾਏ, ਕੋਈ ਨਾ ਦਿਸੈ ਡੁਜੜੋ, ਖੁਲੜੇ ਕਪਾਟ, ਨਾਨਕ ਸਤਿਗੁਰ ਭੇਟ ਤੇ, ਸ਼ੰਤ ਤੇਰੇ ਬਚਨਾਂ ਨੂੰ ਪਿਆ ਪਾਰ, ਸੰਤਨ ਆਧਾਰ, ਬਾਣੀ ਵਿਚਾਰੀਐ ਜੀਉ, ਸਿਮਰਤ ਸਾਸ ਗਿਰਾਸ, ਪੂਰਨ ਵਿਸਵਾਸ, ਕਿਉਂ ਮਨੋ ਵਿਸਾਰੀਐ ਜੀਉ, ਕਿਉਂ ਮਨੋ ਵਿਸਾਰੀਐ, ਨਿਮਖ ਨਹੀਂ ਟਾਰੀਐ, ਗੁਣਵੰਤ ਪ੍ਰਾਣ ਹਮਾਰੇ,
मन बाइंथ फल देत है स्वामी जी की बिरथा सारे अनाथ के नाथे सर्व के साथे जप जुवे जन्म ना हारी है नानक की बेनंती प्रपै कृपा कर पव जल तारी है डखना तूड़ी मजन साध खे साई थिए कृपालो लदे हब्बे थोकड़े नानक हर तन मालो शंत सुंदर स्वामी धाम भगत विश्राम आसा लग जीवते जियो मन तन गुलतान सिमरत प्रभ नाम हर अमृत पीवते जियो अमृत हर पीवते सदा थिर थीवते बिखे बन फीका जानिया भय कृपाल गोपाल प्रभ मेरे साध संगत निध मानिया सर्ब सो सुख आनंद घन प्यारे हर तन मन अंतर सीवते एक तिल नहीं विसरै प्राण आधारा जप जप नानक जीवते डखना जो तौ कीने अपने तिन्ना कू मिले ओहे आपे ही आप मोए ओहो जस नानक आप सुने ओहे संत प्रेम ठगौरी पाए री जाए गोविंद मन मोया जियो संतन कै प्रसाद आगाद कंठे लग सोया जियो हर कंठ लग सोहया दुख सब जोहया भगत लखन कर वस भए मन सर्व सुख उठे गोविंद तुठे जन्म मरना सब मिट गए सखी मंगलो गाया इच पुजाया बौण ना माया होहया कर गए लीने नानक प्रप्यारे संसार सागर नहीं पोहया डखना साई नाम अमोल कीम ना कोई जान दो जिन्ना पाग मथा है से नानक हर रंग मान दो शंत कहते पवित्र सुनते सब धन लिखती कुल तारिया जियो जिनको साधु संग नाम हर रंग तिन्नी ब्रह्म विचारिया जियो ब्रह्म विचारिया जन्म सवारिया पूर्ण कृपा प्रभ करी कर गए लीने हर जसो दीने जो ना तावै नह मरी सतगुर दयाल कृपाल भेटत हरे काम करो लो मारिया कथ ना जाय अकथ स्वामी सत कह जाय नानक वारिया श्री राग महला चौथा वणजारा एक ओंकार सतनाम गुर प्रसाद हर हर उत्तम नाम है जिन सरिया सब कोय जियो हर जी सबे प्रतपालदा घट घट रमैया सोए सो हर सदा त्याई है तिसबने अवर ना कोय जो मोहे माया चित लाए दे से छोड़ चले दुख रोए जन नानक नाम त्याया हर अंत सखाई होए मैं हर बिने अवर ना कोय हर गुर शरण आई पाई है मन जारिया मित्रा वड भाग प्राप्त होए रहाओ संत जनामिन पाईया हर किने ना पाया नाओ विच हौ मैं

ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ। ਸਲੋਕ ਮਹੱਲਾ ਤੀਜਾ। ਕਲਮ ਜਲਾਓ ਸਣ ਮਸਵਾਣੀ ਐ, ਕਾਗਦ ਪੀ ਜਲ ਜਾਓ, ਲਿਖਣ ਵਾਲਾ ਜਲ ਬਲਓ, ਜਿਨ ਲਿਖਿਆ ਦੂਜਾ ਪਾਓ, ਨਾਨਕ ਪੂਰਬ ਲਿਖਿਆ ਕਮਾਵਣਾ, ਅਵਰ ਨਾ ਕਰਨਾ ਜਾਏ। ਮਹੱਲਾ ਤੀਜਾ। ਹੋਰ ਕੂੜ ਪੜਨਾ, ਕੂੜ ਬੋਲਣਾ, ਮਾਇਆ ਨਾਲ ਪਿਆਰ, ਨਾਨਕ ਵਿਣ ਨਾਵੈ ਕੋਥਿਰ ਨਹੀਂ, ਪੜ ਪੜ ਹੋਏ ਖੁਆਰ। ਪੌੜੀ। ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਫਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣੀ ਕਹਿਆ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ, ਅਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ। ਹਾਂ ਹਾਂ ਕਰਤੀ ਸਭ ਮੋਈ, ਸੰਪੋ ਕਿਸੈ ਨਾ ਨਾਲ, ਦੂਜੈ ਪਾਏ ਦੁਖ ਪਾਇਆ, ਸਭ ਜੋ ਹੀ ਜਮਕਾਲ, ਨਾਨਕ ਗੁਰਮੁਖ ਉਭਰੇ, ਸਾਚਾ ਨਾਮ ਸੰਭਾਲ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆਂ,

ਦਰਖੜੀਆਂ ਨਾਲ ਖਸਮੈ ਰਤੀਆਂ ਮਾਣੈ ਸੁਖ ਰਲੀਆਂ ਹੁੰਦੇ ਤਾਣ ਨਿਤਾਣੀਆਂ ਰਹਿ ਨਿਮਾਨਣੀਆਂ ਨਾਨਕ ਜਨਮ ਸਕਾਰ ਥਾ ਜੇ ਤਿਨ ਕਹਿ ਸੰਗ ਮਿਲਾ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਲ ਵਤਾਏਂਦਾ ਆਪੇ ਵਿਸੇ ਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤੁਦੋਂ ਬਾਹਰ ਕਿਛ ਨਹੀਂ ਗੁਰਸਬਦੀ ਵੇਖ ਨਿਹਾਲ ਸਲੋਕ ਮਹੱਲਾ ਤੀਜਾ ਹੁਕਮ ਨਾ ਜਾਣ

ਗੁਰਪ੍ਰਸਾਦੀ ਸੱਚ ਸਮਾਈ ਮਹੱਲਾ ਤੀਜਾ ਮਨਮੁਖ ਨਾਮ ਵਿਹੂਣਿਆ ਰੰਗ ਕਸੁੰਬਾ ਦੇਖ ਨਾ ਭੁੱਲੋ ਇਸਕਾ ਰੰਗ ਦਿਨ ਥੋੜਿਆ ਛੋਛਾ ਇਸਦਾ ਮੁੱਲ ਦੂਜੇ ਲੱਗੇ ਪਚ ਮੋਏ ਮੂਰਖ ਅੰਧ ਗਵਾਰ ਬਿਸ਼ਟਾ ਅੰਦਰ ਕੀਟ ਸੇ ਪੈ ਪਚੈ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿ ਸੁਭਾਏ ਭਗਤੀ ਰੰਗ ਨਾ ਉਤਰੈ ਸਹਿਜੇ ਰਹਿ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਹਿਆ ਇਕ ਵਲ ਛਲ ਕਰ ਕੈ ਖਾਮ ਦੇ ਮੋਹ ਕੂੜਕ ਸਤ ਤ੍ਰੀ ਢਾਇਆ ਤੁਧ ਆਪੇ ਪਾਵੈ ਸੋ ਕਰੈ ਤੁਧ ਉਤੈ ਕੰਮ ਓਏ ਲਾਇਆ ਇਕ ਨਾ ਸੱਚ ਬੁਝਾਇਓਨ ਤਿੰਨਾ ਤੁੱਟ ਭੰਡਾਰ ਦੇਵਾਇਆ ਹਰ ਚੇਤ ਖਾਹੇ ਤਿੰਨਾ ਸਫਲ ਹੈ ਅਚੇਤਾ ਹੱਥ ਤਡਾਇਆ ਸਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਬੇਦ ਵਖਾਣੈ ਮਾਇਆ ਮੋਹ ਸਵਾਏ ਦੂਜੈ ਪਾਏ ਹਰ ਨਾਮ ਵਿਸਾਰਿਆ ਮਨ ਮੂਰਖ ਮਿਲੈ ਸਜਾਏ ਜਿਨ ਚੀਓ ਪਿੰਡ ਦਿੱਤਾ ਤਿਸ ਕਬਹੂ ਨਾ ਚੇਤੈ ਜੋ ਦੇਂਦਾ ਰਿਜਕ ਸਵਾਹੇ ਜਮ ਕਾ ਫਾਹਾ ਗਲੋ ਨਾ ਕੱਟੀਐ ਫਿਰ ਫਿਰੇ ਆਵੈ ਜਾਏ ਮਨਮੁਖ ਕਿਛੂ ਨਾ ਸੂਜੈ ਅੰਧਲੇ ਪੂਰਵ ਲਿਖਿਆ ਕਮਾਏ ਪੂਰੇ ਭਗ ਸਤਿਗੁਰ ਮਿਲੈ ਸੁਖਦਾਤਾ ਨਾਮ ਵਸੈ ਮਨ ਆਏ ਸੁਖ ਮਾਣੈ ਸੁਖ ਪੈਰਣਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਨੋ ਵਿਸਾਰੀਐ ਨਾਨਕ ਸੋ ਨਾਉ ਮਨੋ ਨਾ ਵਿਸਾਰੀਐ ਜਿਤ ਦਰ ਸੱਚੈ ਸੋ ਬਾ ਪਾਏ ਮਹੱਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਓ ਪਿੰਡ ਸਭ ਤੇ ਸਕਾ ਸਿਫਤ ਕਰੇ ਅਰਦਾਸ ਸੱਚੈ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੇ ਬਿਨ ਨਾਮੈ ਤ੍ਰਿਗ ਜੀ ਵਾਸ ਗੁਰਮਤੀ ਨਾ ਉਪਾਈਐ ਮਨਮੁਖ ਮੋਹੇ ਵਿਨਾਸ ਜਿਉ ਭਾਵੈ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਸਭ ਸਦਾ ਤੂੰ ਸਭ ਨਾ ਰਾਸ ਸਭ ਤੁਧੈ ਪਾਸੋ ਮੰਗ ਦੇ ਨਿਤ ਕਰ ਅਰਦਾਸ ਜਿਸ ਤੂੰ ਦੇਹ ਤੇ ਸਭ ਕਿਛ ਮਿਲੈ ਇੱਕ

ਅੱਲਾ ਤੀਜਾ ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ ਅੰਤਰ ਬ੍ਰਹਮ ਨਾਚੀ ਨਹੀਂ ਮਨ ਮੂਰਖ ਗਾਵਾਰ ਦੂਜੈ ਪਾਏ ਜਗਤ ਪ੍ਰਬੋਧਾ ਨਾ ਬੂਝੈ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੈ ਵਾਰੋ ਵਾਰ ਮਹੱਲਾ ਤੀਜਾ ਜਿਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਝੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੈ ਚੁਕੈ ਕੂਕ ਪੁਕਾਰ ਆਪੈ ਨੋ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੈ ਥਾਏ ਜਿਸ ਹਰ ਪਾਵੈ ਤਿਸ ਗੁਰ ਮਿਲੈ ਸੋ ਹਰ ਨਾਮ ਤੇ ਆਏ ਗੁਰ ਸ਼ਬਦੀ ਹਰ ਪਾਈਐ ਹਰ ਪਾਰ ਲੰਘਾਏ ਮਨ ਅਟਕਣੈ ਨਾ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾਵਰੀ ਆਮ ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ ਆਪ ਹੋਵਾ ਸਦਾ ਮੁਗਤ ਸਭ ਕੁਲ ਨਿਸਤਾਰਿਆ ਸੋਹਨ ਸਾਈ ਦੁਆਰ ਨਾਮ ਪਿਆਰਿਆ ਮਨਮੁਖ ਮਰੈ ਹੰਕਾਰ ਮਰਨ ਵਿਗਾੜਿਆ ਸਭੋ ਵਰਤੈ ਹੁਕਮ ਕਿਆ ਕਰੈ ਵਿਚਾਰਿਆ ਆਪੋ ਦੂਜੈ ਲੱਗ ਖਸਮ ਵਿਸਾਰਿਆ ਨਾਨਕ ਬਿਨ ਨਾਵੈ ਸਭ ਦੁਖ ਸੁਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੈ ਹਰ ਨਾਮ ਦ੍ਰਿੜਾਇਆ ਤਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦੇਖਾਇਆ ਹਉ ਮੈਂ ਮਾਰ ਏਕ ਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹੇ ਨਾ ਸਾਕੈ ਸਾਚੈ ਨਾਮ ਸਮਾਇਆ ਸਭ ਆਪੇ ਆਪ ਵਰਤੈ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਾਂ ਨਾਨਕ ਨਾਮ ਲਏ ਤਾਂ ਜੀਵੈ ਬਿਨ ਨਾਵੈ ਖਿਰ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀ ਬਾਣ ਸਿਓ ਸੋ ਸਭਨੀ ਦੀ ਬਾਣੀ ਮਿਲਿਆ ਜਿੱਥੈ ਉਹ ਜਾਏ ਤਿੱਥੈ ਉਹ ਸੁਰਖਰੂ ਉਸ ਕੈ ਮੋਹ ਡਿੱਠੈ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋ ਪਰਵਰਿਆ ਨਾਉ ਪੂਜੀਐ ਨਾਉ ਮੰਨੀਐ ਨਾਏ ਕਿਲ ਵਿਖ ਸਭ ਹਿਰਿਆ ਜਿਨੀ ਨਾਮ ਧਿਆਇਆ ਇਕ ਮਨ ਇਕ ਚਿੱਤ ਸੇ ਅਸਥਿਰ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮਾ ਦੇਉ ਪੂਜੀਐ

ਪਾਏ ਸੁਭਾਏ, ਗੁਰਬਿਨ ਸਹਿਜ ਨਾ ਆਵੇ, ਲੋਹ ਮਹਿਲਾਂ ਵਿੱਚੋਂ ਜਾਏ, ਖਿਨ ਪਲ ਹਰ ਨਾਮ ਮਨ ਵਸੈ, ਸਭ ਅੜਸਠ ਤੀਰਥ ਨਹਾਏ, ਸੱਚੇ ਮਹਿਲਾਂ ਲੱਗਈ, ਮਲ ਲਾਗੈ ਦੂਜੈ ਭਾਏ, ਧੋਤੀ ਮੂਲ ਨਾ ਉਤਰੈ, ਜੇ ਅੜਸਠ ਤੀਰਥ ਨਹਾਏ, ਮਨਮੁਖ ਕਰਮ ਕਰੇ ਅਹੰਕਾਰੀ, ਸਭ ਦੁਖੋ ਦੁਖ ਕਮਾਏ, ਨਾਨਕ ਮਹਿਲਾ ਉਜਲ ਤਾਂ ਥੀਐ, ਜਾਂ ਸਤਿਗੁਰ ਮਹੇ ਸਮਾਏ, ਮਹੱਲਾ ਤੀਜਾ ਮਨਮੁਖ ਲੋਕ ਸਮਝਾਈਐ, ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾਰ ਲੈ, ਪਿਆ ਕਿਰਤ ਫਿਰਾਏ, ਲਿਵ ਤਾ ਦੁਇ ਰਹਾ ਹੈ, ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਥ, ਮਨ ਹੀ ਮੰਜ ਸਮਾਏ, ਮਨ ਜੋ ਇੱਛੇ ਸੋ ਲਹੈ, ਸੱਚੇ ਸ਼ਬਦ ਸੁਭਾਏ, ਅੰਮ੍ਰਿਤ ਨਾਮ ਸਦ ਪੁੰਚੀਐ, ਗੁਰਮੁਖ ਕਾਰ ਕਮਾਏ, ਵਿਣ ਮਨੈ ਜੇ ਹੋਰੀ ਨਾਲ ਲੁਝਣਾ, ਜਾਸੀ ਜਨਮ ਗਵਾਏ, ਮਨ ਮੁਖੀ ਮਨ ਹਠਾਰਿਆ, ਕੂੜ ਕੁਸਤ ਕਮਾਏ, ਗੁਰਪ੍ਰਸਾਦੀ ਮਨ ਜੜੈ, ਹਰ ਸੇ ਤੀ ਲਿਵ ਲਾਏ, ਨਾਨਕ ਗੁਰਮੁਖ ਸੱਚ ਕਮਾਵੈ, ਮਨਮੁਖ ਆਵੈ ਜਾਏ ਪੌੜੀ, ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜਿਸ ਤੁਰ ਭਾਗ ਹੋਵੈ ਮੁਖ ਮਸਤਕ, ਤਿਨ ਜਨ ਲੈ ਹਿਰਦੈ ਰਾਖੀ, ਹਰ ਅੰਮ੍ਰਿਤ ਕਥਾ ਸ੍ਰੇਸ਼ਟੀ ਉਤਮ, ਗੁਰਬਚਨੀ ਸਹਿਜੇ ਚਾਖੀ, ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ, ਜਿਉ ਸੂਰਜ ਰਹਿਣ ਕੇ ਰਾਖੀ, ਅਦਿਸ਼ਟਾ ਗੋਚਰ ਲਖ ਨਿਰੰਜਨ, ਸੋ ਦੇਖਿਆ ਗੁਰਮੁਖ ਆਖੀ। ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ, ਸੋ ਸਿਰ ਲੇਖੈ ਲਾਏ, ਵਿੱਚੋਂ ਆਪ ਗਵਾਏ ਕੈ, ਰਹਿਣ ਸੱਚ ਲਿਵ ਲਾਏ, ਸਤਿਗੁਰ ਜਿਨੀਨਾ ਸੇਵਿਓ, ਤਿੰਨਾ ਬਿਰਥਾ ਜਨਮ ਗਵਾਏ, ਨਾਨਕ ਜੋਤਿ ਸੁਭਾਵੈ ਸੋ ਕਰੇ, ਕਹਿਣਾ ਕਿਛੂ ਨਾ ਜਾਏ। ਮਹੱਲਾ ਤੀਜਾ।

ਪੋਹਣੇ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੋਹਾਗਣੀ ਸਤਿਗੁਰ ਕਹਿ ਪਾਏ ਪਿਆਰ ਸਦਾ ਰਾਵੇ ਪਰੇ ਆਪਣਾ ਸੱਚੇ ਪ੍ਰੇਮ ਪਿਆਰ ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮਿਲਣ ਹਾਰ ਪੌੜੀ ਹਰ ਤੇਰੀ ਸਭ ਕਰੈ ਉਸਤਤ ਜਿਨ ਫਾਥੇ ਕਾਢਿਆ ਹਰ ਤੁਦਨੋ ਕਰੈ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨੇ ਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਹੰਕਾਰੀਆਂ ਮਾਰ ਨਿਵਾਏ ਮਨ ਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬਾਂ ਨਾਥਿਆ ਸਲੋਕ ਮਹੱਲਾ ਤੀਜਾ ਸਤਿਗੁਰ ਕਹਿ ਪਾਣੈ ਜੋ ਚੱਲੈ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮਿਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਪੂਜੈ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿੰਨੀ ਆਰਾਧਿਆ ਅੰਧਨ ਹਰ ਲਿਵਤਾਰ ਮਾਇਆ ਬੰਦੀ ਖਸਮ ਕੀ ਤੈਨੇ ਅੱਗੇ ਘੁਮਾਵੈ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿੰਨੀ ਆਰਾਧਿਆ ਤਿੰਨੀ ਤਰਿਆ ਪੌਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾਂ ਪ੍ਰਤੀਤ ਹਰ ਸਭ ਕੇ ਜਾਣਦਾ ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦੇਸਾ ਕਿਉਂ ਕੀਜੈ ਜਾਂ ਨਾਹੀ ਆ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ ਸਾਲਾ ਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤ ਮਿਲ ਰਹਾ ਯੰਤਰ ਰੱਖਾਂ ਓਰ ਧਾਰ ਸਾਲਾ ਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰਸੇਵਾ ਤੇ ਹਰ ਪਾਈਐ ਜਾਂ ਕੋ ਨਦਰ ਕਰੇ ਮਾਣਸ ਤੇ ਦੇਵਤੇ ਭਏ ਧਿਆ ਨਾਮ ਹਰੇ ਹਉ ਮੈਂ ਮਾਰ ਮਿਲਾਇਨ ਗੁਰ ਕੈ ਸਭ ਤਰੇ ਨਾਨਕ ਸਹਿ ਸਮਾਇਨ ਹਰੇ ਆਪਣੀ ਕਿਰਪਾ ਕਰੇ ਪੌੜੀ ਹਰੇ ਆਪਣੀ ਭਗਤ ਕਰਾਏ ਵਡਿਆਈ ਵੇਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵਕਾਲੀਅਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲਿਆਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਕੋਰ ਚਾਲਿਆਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਆਨ ਸਲੋਕ ਮਹੱਲਾ ਪਹਿਲਾ ਕਬੁੱਧ ਡੂਮਣੀ ਕੁਦਇਆ ਕਸਾਇਣ ਪਰ ਨਿੰਦਾ ਕਟ ਚੂਹੜੀ ਮੁੱਠੀ ਕ੍ਰੋਧ ਚੰਡਾਲ ਕਾਰੀ ਕੱਢੀ ਕਿਆ ਥੀਐ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾਂ ਨਾਵਣ ਨਾਉ ਜਪੇਹੀ ਨਾਨਕ ਅੱਗੇ ਉਤਮ ਸੇਈ ਜੇ ਪਾਪਾ ਪੰਧ ਨਾ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕਉ ਨਦਰ ਕਰੇ ਜੋ ਤਿਸ ਪਾਵੈ ਨਾਨਕਾ ਕਾਗੋ ਹੰਸ ਕਰੇ ਪੌੜੀ ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ ਸੰਤਾਂ ਸੰਗ ਨਿਧਾਨ ਅੰਮ੍ਰਿਤ ਚਾਖੀਐ ਭੈ ਪੰਜਨ ਮਿਹਰਵਾਨ ਦਾਸ ਕੀ ਰਾਖੀਐ ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ ਸਲੋਕ ਮਹੱਲਾ ਤੀਜਾ ਜੀਓ ਪਿੰਡ ਸਭ ਤਿਸਕਾ ਸਭ ਸਹਿ ਦੇ ਆਧਾਰ ਨਾਨਕ ਗੁਰਮੁਖ ਸੇਵੀਐ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿੰਨ ਕਹੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਨਵਨਿਧ ਖਰਚਿਓ ਖਾਓ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਘਰ ਵਸੈ ਨਿਜ ਥਾਏ ਅਨਹਦ ਤੁਨੀ ਸਦ ਵਜਦੇ ਉਨਮਨ ਹਰ ਲਿਵ ਲਾਏ ਨਾਨਕ ਹਰ ਭਗਤ ਤਿੰਨਾ ਕੈ ਮਨ ਵਸੈ ਜਿਨ ਮਸਤਕ ਲਿਖਿਆ ਤੁਰ ਪਾਏ ਪੌੜੀ ਹਉ ਢਾਡੀ ਹਰ ਪ੍ਰਭ ਖਸਮ ਕਾ ਹਰ ਕਹਿ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਦ ਕੈ ਕਿਤੇ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੈ ਹਰ ਨਾਮ ਜਪਾਇਆ ਨਾ

ਤੇ ਦਿਨ ਸੰਭਲ ਕਸ਼ਟ ਮਹਾਂ ਦੁੱਖ ਅਭਿਚਿਤ ਅਧਿਕ ਪਸਾਰਿਆ ਗਰਭ ਛੋੜ ਮ੍ਰਿਤ ਮੰਡਲ ਆਇਆ ਤਉ ਨਰ ਹਰ ਮਨੋ ਬਿਸਾਰਿਆ ਫਿਰ ਪਛਤਾਵੈ ਗਾ ਮੂੜਿਆ ਤੂੰ ਕਮਰ ਕੁਮਤ ਪ੍ਰਮ ਲਾਗਾ ਚੇਤ ਰਾਮ ਨਾਹੀ ਜੰਪੁਰ ਜਾਹੇਗਾ ਜਨ ਵਿਚਰੈ ਅਨਰਾਧਾ ਰਹਾਓ ਬਾਲ ਬਿਨੋਦ ਚਿੰਦ ਰਸ ਲਾਗਾ ਖਿਨ ਖਿਨ ਮੋਹਿ ਬਿਆਪੈ ਰਸ ਮੇ ਸਮੇਦ ਅੰਮ੍ਰਿਤ ਬਿਖ ਚਾਖੀ ਤਉ ਪੰਚ ਪ੍ਰਗਟ ਸੰਤਾਪੈ ਜਪ ਤਪ ਸੰਜਮ ਛੋੜ ਸੁਕ੍ਰਿਤ ਮਤ ਰਾਮ ਨਾਮ ਨਾ ਆਰਾਧਿਆ ਉਛਲਿਆ ਕਾਮ ਕਾਲ ਮਤਿਆ ਲਾਗੀ ਤਉ ਵਾਨ ਸਖਤ ਗਲ ਬਾਂਧਿਆ ਤਰਨ ਤੇਜ ਪਰ ਤ੍ਰੇ ਮੁਖ ਜੋ ਹੈ ਸਾਰੇ ਅਵਸਰ ਨਾ ਪਛਾਣਿਆ ਉਨਮਤ ਕਾਮ ਮਹਾਬਿਖ ਭੂਲੈ ਪਾਪ ਨਾ ਪਛਾਣਿਆ ਸੁਤ ਸੰਪਤ ਦੇਖ ਇਹੋ ਮਨ ਗਰਬਿਆ ਰਾਮ ਹਿਰਦੈ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਭਾਗ ਮੁਖ ਜਨਮ ਵਿਗੋਇਆ ਪੁੰਡਰ ਕੇਸ ਕੁਸਮ ਤੇ ਧੌਲੇ ਸਬਤ ਪਾਤਾਲ ਕੀ ਬਾਣੀ ਲੋਚਨ ਸਰਮੈ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਨੀ ਤਾਂ ਤੇ ਬਿਖੈ ਭਈ ਮਤ ਪਾਵਸ ਕਾਇਆ ਕਮਲ ਕੁਮਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤਉ ਪਾਛੈ ਪਛਤਾਣਾ ਨਿਕਟੀ ਦੇਹ ਦੇਖ ਤੁਨ ਉਪਜੈ ਮਾਨ ਕਰਤ ਨਹੀਂ ਬੂਜੈ ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਜੈ ਥਾਕਾ ਤੇ ਜੁੜਿਆ ਮਨ ਪੰਖੀ ਕਰ ਅੰਗਨ ਨਾ ਸੁਖਾਈ ਬੇਣੀ ਕਹੈ ਇਸ ਨੋਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਜਾਉ ਪੈ ਹਮ ਨਾ ਪਾਪ ਕਰੰਤਾ ਅਹਿ ਅਨੰਤਾ ਪਤਤ ਪਾਵਨ।

ਹਾਉ ਕੋਲੀ ਜਿਉ ਕੋਲ ਕਮਾਏ, ਇਤ ਸੱਚੇ ਗੁਰਦਰਬਾਰੇ ਜਿਉ ਰਹਾਉ। ਭਾਗ ਹੋਆ ਗੁਰਸੰਤ ਮਿਲਾਇਆ, ਪ੍ਰਭ ਅਬਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲ ਚਸਾ ਨਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜਿਉ। ਹਾਉ ਕੋਲੀ ਜਿਉ ਕੋਲ ਕਮਾਈ, ਜਨ ਨਾਨਕ ਦਾਸ ਤੁਮਾਰੇ ਜਿਉ ਰਹਾਉ। ਰਾਗ ਮਾਝ ਮਹੱਲਾ ਪੰਜਵਾਂ, ਸਾਰੁੱਤ ਸੁਹਾਵੀ ਜਿਤ ਤੁਧ ਸੰਭਾਲੀ, ਸੋ ਕੰਮ ਸੁਹੇਲਾ ਜੋ ਤੇਰੀ ਕਾਲੀ, ਸੁਰਦਾ ਸੁਹੇਲਾ ਜਿਤ ਹਿਰਦੈ ਤੂੰ ਉੱਠਾ, ਸਭਨਾ ਕੇਦਾ ਤਾਰਾ ਜਿਉ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਨੌ ਨਿਤ ਤੇਰੇ ਖੁੱਟ ਭੰਡਾਰਾ, ਜਿਸ ਤੂੰ ਦੇਹੇ ਸੋ ਤ੍ਰਿਪਤਿਆ ਗਾਵੈ, ਸੋਈ ਭਗਤ ਤੁਮਾਰਾ ਜਿਉ। ਸਭ ਕੋ ਵਾਸੈ ਤੇਰੀ ਬੈਠਾ, ਘੜ ਘੜ ਅੰਤਰ ਤੂੰ ਹੈ ਬੁੱਠਾ, ਸਭੇ ਸਾਂਝੀ ਵਾਲ ਸਦਾਇਨ, ਤੂੰ ਕਿਸੈ ਨਾ ਦਿਸੈ ਬਾਰਾ ਜਿਉ। ਤੂੰ ਆਪੇ ਗੁਰਮੁਖ ਮੁਕਤ ਕਰਾਏ, ਤੂੰ ਆਪੇ ਮਨਮੁਖ ਜਨਮ ਪਵਾਏ, ਨਾਨਕ ਦਾਸ ਤੇਰਾ ਬਲਿਹਾਰ ਹੈ, ਸਭ ਤੇਰਾ ਖੇਲ ਦਸਹਾਰਾ ਜਿਉ। ਮਾਝ ਮਹੱਲਾ ਪੰਜਵਾਂ, ਅਨਹਦ ਵਾਜੈ ਸਹਿਜ ਸੁਹੇਲਾ, ਸਭਦ ਆਨੰਦ ਕਰੇ ਸਦਕੇਲਾ, ਸਹਿਜ ਗੁਫਾ ਮੈਂ ਤਾੜੀ ਲਾਈ, ਆਸਣ ਊਚ ਸਵਾਰਿਆ ਜਿਉ। ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ, ਜੋ ਲੋੜੀਂਦਾ ਸੋਈ ਪਾਇਆ, ਤ੍ਰਿਪਤਾ ਗਾਏ ਰਹਿਆ ਹੈ ਸੰਤੋ, ਗੁਰ ਅਨੁਭਵ ਪੁਰਖ ਦਿਖਾਰਿਆ ਜਿਉ। ਆਪੇ ਰਾਜ ਨੇ ਆਪੇ ਲੋਗਾ, ਆਪ ਨਿਰਵਾਣੀ ਆਪੇ ਭੋਗਾ, ਆਪੇ ਤਖਤ ਭੈ ਸੱਚ ਨਿਆਈ, ਸਭ ਚੂਕੀ ਕੂਕ ਪੁਕਾਰਿਆ ਜਿਉ। ਜਿਹਾ ਡਿੱਠਾ ਮੈਂ ਤੇਹੋ ਕਹਿਆ, ਤਿਸ ਰਸ ਆਇਆ ਜਿਨ ਭੇਦ ਲਹਿਆ, ਜੋਤੀ ਜੋਤ ਮਿਲੀ ਸੁਖ ਪਾਇਆ, ਜਨ ਨਾਨਕ ਇੱਕ ਪਸਾਰਿਆ ਜਿਉ। ਮਾਝ ਮਹੱਲਾ ਪੰਜਵਾਂ, ਜਿਤ ਘਰ ਪਿਰ ਸੁਹਾਗ ਬਣਾਇਆ, ਤਿਤ ਘਰ ਸਖੀਏ ਮੰਗਲ ਗਾਇਆ, ਆਨੰਦ ਬਿਨੋਦ ਤਿਤੈ ਕਰ ਸੋਹੈ, ਜੋ ਤਨਕੰਤ ਸਿੰਗਾਰੀ ਜਿਉ। ਸਾ ਗੁਣਵੰਤੀ ਸਾਵਡ ਭਾਗਣ, ਪੁੱਤਰਵੰਤੀ ਸੀਲਵੰਤ ਸੁਹਾਗਣ, ਰੂਪਵੰਤ ਸਾ ਸੁਗੜ ਪਚਖਣ, ਜੋ ਤਨਕੰਤ ਪਿਆਰੀ ਜਿਉ। ਅਚਾਰਵੰਤ ਸਾਈ ਪ੍ਰਧਾਨੇ, ਸਭ ਸਿੰਗਾਰ ਬਣੇ ਤਿਸ ਗਿਆਨੇ, ਸਾ ਕੁਲਵੰਤੀ ਸਾ ਸਬਰਾਈ, ਜੋ ਪਿਰ ਕੈ ਰੰਗ ਸਵਾਰੀ ਜਿਉ। ਮਹਿਮਾ ਤਿਸ ਕੀ ਕਹਿਣ ਨਾ ਜਾਏ, ਜੋ ਪਿਰ ਮੇਲ ਲਈ ਅੰਗ ਲਾਏ, ਥਿਰ ਸੁਹਾਗ ਵਰਗ ਮੈਂ ਗੋਚਰ, ਜਨ ਨਾਨਕ ਪ੍ਰੇਮ ਸੁਧਾਰੀ ਜਿਉ। ਮਾਝ ਮਹੱਲਾ ਪੰਜਵਾਂ, ਖੋਜਤ ਖੋਜਤ ਦਰਸ਼ਨ ਚਾਹੇ, ਭਾਂਤ ਭਾਂਤ ਬਨ ਬਨ ਅਵਗਾਹੇ, ਨਿਰਗੁਣ ਸਰਗੁਣ ਹਰ ਹਰ ਮੇਰਾ, ਕੋਈ ਹੈ ਜਿਉ ਅਣ ਮਿਲਾਵੈ ਜਿਉ। ਖੜ ਸਾਸਤ ਵਿਚਰਤ ਮੁਖ ਗਿਆਨਾ, ਪੂਜਾ ਤਿਲਕ ਤੀਰਥ ਇਸ਼ਨਾਨਾ, ਨਿਵਲੀ ਕਰਮ ਆਸਨ ਚੌਰਾਸੀ, ਇਨ ਮੈਂ ਸਾਤ ਨਾ ਆਵੈ ਜਿਉ। ਅਨਕ ਬਰਖ ਕੀਏ ਜਪ ਤਾਪਾ, ਗਮਨ ਕੀਆ ਧਰਤੀ ਪਰ ਮਾਤਾ, ਇੱਕ ਖਿਨ ਹਿਰਦੈ ਸਾਤ ਨਾ ਆਵੈ ਜੋਗੀ, ਬਹੁੜ ਬਹੁੜ ਉਠਤਾਵੈ ਜਿਉ। ਕਰ ਕਿਰਪਾ ਮੋਏ ਸਾਧ ਮਿਲਾਇਆ, ਮਨ ਤਨ ਸੀਤਲ ਤੀਰ ਜਪਾਇਆ, ਪ੍ਰਭ ਅਬਨਾਸੀ ਬਸਿਆ ਘਟ ਪੀਤਰ, ਹਰ ਮੰਗਲ ਨਾਨਕ ਗਾਵੈ ਜਿਉ। ਮਾਝ ਮਹੱਲਾ ਪੰਜਵਾਂ, ਪਾਰ ਬ੍ਰਹਮ ਪਰੰਪਰ ਦੇਵਾ, ਅਗਮਾ ਗੋਚਰ ਲਾਖਿਆ ਭੇਵਾ, ਦੀਨ ਦਿਆਲ ਗੋਪਾਲ ਗੋਬਿੰਦਾ, ਹਰ ਧਿਆਵੋ ਗੁਰਮੁਖ ਗਾਤੀ ਜਿਉ। ਗੁਰਮੁਖ ਮਧਸੂਦ ਨਿਸਤਾਰੇ, ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ, ਦਿਆਲ ਦਮੋਦਰ ਗੁਰਮੁਖ ਪਾਈਐ, ਹੋਰ ਕਿਤੈ ਨਾ ਭਾਤੀ ਜਿਉ। ਨਿਰਹਾਰੀ ਕੇਸਵ ਨਿਰਵੈਰਾ, ਕੋਟ ਜਨਾ ਜਾ ਕੇ ਪੂਜੇ ਪੈਰਾ, ਗੁਰਮੁਖ ਹਿਰਦੈ ਜਾ ਕੈ ਹਰ ਹਰ, ਸੋਈ ਭਗਤੇ ਏਕਾਤੀ ਜਿਉ। ਅਮੋਘ ਦਰਸ਼ਨ ਬੇਅੰਤ ਅਪਾਰਾ, ਵੜ ਸਮਰਸ ਦਾ ਦਾਤਾਰਾ, ਗੁਰਮੁਖ ਨਾਮ ਜਪੀਐ ਤਿਤ ਤਰੀਐ, ਗਤ ਨਾਨਕ ਵਿਰਲੀ।

ਪਾਣੈ ਉੱਜੜ ਪਾਣੈ ਰਾਹਾ, ਪਾਣੈ ਹਰ ਗੁਣ ਗੁਰਮੁਖ ਗਾ ਵਾਹਾ, ਪਾਣੈ ਪਰਮ ਭਵੈ ਭੋ ਜੂਨੀ, ਸਭ ਕਿਤ ਸਹਿਰ ਜਾਈ ਜੀਉ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਪਾਣਾ, ਅਗਮਾ ਗੋਚਰ ਬੇਅੰਤਾ ਥਾਹਾ, ਤੇਰੀ ਕੀਮਤ ਕਹਿਣ ਨਾ ਜਾਈ ਜੀਉ, ਖਾਕ ਸੰਤਨ ਕੀ ਦੇਹੋ ਪਿਆਰੇ, ਆਏ ਪਿਆ ਹਰ ਤੇਰੇ ਦੁਆਰੇ, ਦਰਸ਼ਨ ਪੇਖਤ ਮਨ ਆਗਾਵੈ, ਨਾਨਕ ਮਿਲਣ ਸੁਭਾਈ ਜੀਉ, ਮਾਝ ਮਹੱਲਾ ਪੰਜਵਾਂ, ਦੁੱਖ ਤਦੇ ਜਾਂ ਵਿਸਰ ਜਾਵੈ, ਭੁੱਖ ਵਿਆਪੈ ਬਹੁ ਬੇਤਾਵੈ, ਸਿਮਰਤ ਨਾਮ ਸਦਾ ਸੁਹੇਲਾ, ਜਿਸ ਦੇਵੈ ਦੀਨ ਦਿਆਲਾ ਜੀਉ, ਸਤਿਗੁਰ ਮੇਰਾ

ਊਚਾ ਥਾ ਬੇਅੰਤ ਸੁਆਮੀ ਸਿਮਰ ਸਿਮਰ ਹਉ ਜੀਵਾਂ ਜੀਓ। ਦੁਖ ਪੰਜਨ ਨਿਧਾਨਿਆ ਮੋਲੇ, ਨਿਰਭਉ ਨਿਰਵੈਰਿਆ ਥਾ ਅਤੁਲੇ। ਅਕਾਲ ਮੂਰਤਾ ਜੁਨੀ ਸੰਭਉ, ਮਨ ਸਿਮਰਤ ਠੰਡਾ ਥੀਵਾਂ ਜੀਓ। ਸਦਾ ਸੰਗੀ ਹਰ ਰੰਗ ਗੋਪਾਲਾ, ਊਚ ਨੀਚ ਕਰੇ ਪ੍ਰਤਪਾਲਾ। ਨਾਮ ਰਸਾਇਣ ਮਨ ਤ੍ਰਿਪਤਾਇਣ, ਗੁਰਮੁਖੇ ਅੰਮ੍ਰਿਤ ਪੀਵਾਂ ਜੀਓ। ਦੁਖ ਸੁਖ ਪਿਆਰੇ ਤੁਦ ਧਿਆਈ, ਇਹ ਸੁਮਤ ਗੁਰੂ ਤੇ ਪਾਈ। ਨਾਨਕ ਕੀ ਧਰ ਤੂੰ ਹੈ ਠਾਕਰੋ, ਹਰ ਰੰਗ ਪਾਰ ਭਰੀਵਾਂ ਜੀਓ। ਮਾਝ ਮਹੱਲਾ ਪੰਜਵਾਂ, ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ। ਸਫਲ ਦਰਸ਼ਨ ਨੇਤਰ ਪੇਖਤ ਤਰਿਆ, ਧਨ ਮੂਰਤ ਚਸੇ ਪਲ ਘੜੀਆਂ। ਧਨ ਸੋ ਓਏ ਸੰਜੋਗਾ ਜੀਓ, ਉਦਮ ਕਰਤ ਮਨ ਨਿਰਮਲ ਹੋਵਾ। ਹਰ ਮਾਰਗ ਚਲਤ ਪ੍ਰਮ ਸਗਲਾ ਖੋਇਆ, ਨਾਮ ਨਿਧਾਨ ਸਤਿਗੁਰੂ ਸੁਣਾਇਆ। ਮਿਟ ਗਏ ਸਗਲੇ ਰੋਗਾ ਜੀਓ, ਅੰਤਰ ਬਾਹਰ ਤੇਰੀ ਬਾਣੀ। ਤੁਦ ਆਪ ਕਥੀ ਤਾਂ ਆਪ ਵਖਾਣੀ, ਗੁਰ ਕਹਿਆ ਸਭ ਏਕੋ ਏਕੋ, ਅਵਰ ਨਾ ਕੋਈ ਹੋਏਗਾ ਜੀਓ। ਅੰਮ੍ਰਿਤ ਰਸ ਹਰ ਗੁਰ ਤੇ ਪੀਆ, ਹਰ ਪਹਿਨਣ ਨਾਮ ਭੋਜਨ ਥੀਆ। ਨਾਮ ਰੰਗ ਨਾਮ ਚੋਜ ਤਮਾਸੇ, ਨਾਉ ਨਾਨਕ ਕੀਨੇ ਭੋਗਾ ਜੀਓ। ਮਾਝ ਮਹੱਲਾ ਪੰਜਵਾਂ, ਸਗਲ ਸੰਤਨ ਪੈ ਵਸਤ ਇੱਕ ਮੰਗਾਓ। ਕਰੋ ਬੇਨੰਤੀ ਮਾਨ ਤਿਆਗੋ, ਵਾਰ ਵਾਰ ਜਾਈ ਲਖ ਵਰੀਆ। ਦੇਹੋ ਸੰਤਨ ਕੀ ਧੂਰਾ ਜੀਓ, ਤੁਮ ਦਾਤੇ ਤੁਮ ਪੁਰਖ ਵਿਧਾਤੇ, ਤੁਮ ਸਮਰੱਥ।

ਪੰਜਵਾਂ ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਜੋਤ ਦੁਭਾਈ, ਸੋਈ ਜਪ ਜੋ ਪ੍ਰਭ ਜੀਉ ਭਾਵੈ, ਭਾਣੈ ਪੂਰ ਗਿਆਨਾ ਜੀਉ, ਅੰਮ੍ਰਿਤ ਨਾਮ ਤੇਰਾ ਸੋਈ ਗਾਵੈ, ਜੋ ਸਾਹਿਬ ਤੇਰੇ ਮਨ ਭਾਵੈ, ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਾਹਿਬ ਮਨ ਮਾਨਾ ਜੀਉ, ਤੂੰ ਸੰਤਨ ਕੀ ਕਰੈ ਪ੍ਰਤਪਾਲਾ, ਸੰਤ ਖੇਲੈ ਤੁਮ ਸੰਗ ਗੋਪਾਲਾ, ਆਪਣੇ ਸੰਤ ਤੁਧ ਖਰੇ ਪਿਆਰੇ, ਤੂੰ ਸੰਤਨ ਕੇ ਪ੍ਰਾਨਾ ਜੀਉ, ਓਨ ਸੰਤਨ ਕੈ ਮੇਰਾ ਮਨ ਕੁਰਬਾਨੇ, ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ, ਤਿਨ ਕੈ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤਿਆ ਗਾਨਾ ਜੀਉ, ਮਾਝ ਮਹੱਲਾ ਪੰਜਵਾਂ, ਤੂੰ ਜਲ ਨਿਧ ਹਮੀਨ ਤੁਮਾਰੇ, ਤੇਰਾ ਨਾਂ ਬੂੰਦ ਹਮ ਚਾਤ੍ਰਿਕ ਤਿਖਹਾਰੇ, ਤੁਮਰੀ ਆਸ ਪਿਆਸਾ ਤੁਮਰੀ, ਤੁਮ ਹੀ ਸੰਗਮਾਂ ਲੀਨਾ ਜੀਉ, ਜਿਉ ਬਾਰਕ ਪੀਖੀ ਰਿਆ ਗਾਵੈ, ਜਿਉ ਨਿਰ ਧਨ ਧਨ ਦੇ ਸੁਖ ਪਾਵੈ, ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉ ਹਰ ਸੰਗ ਇਹੋ ਮਨ ਪੀਨਾ ਜੀਉ, ਜਿਉ ਅੰਧਿਆਰ ਹੈ ਦੀਪਕ ਪ੍ਰਗਾਸਾ, ਪਰਤਾ ਚਿਤਵਤ ਪੂਰਨ ਆਸਾ, ਮਿਲ ਪ੍ਰੀਤਮ ਜਿਉ ਹੋਤ ਆਨੰਦਾ, ਤਿਉ ਹਰ ਰੰਗ ਮਨ ਰੰਗੀਨਾ ਜੀਉ, ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਗਜਾਇਆ, ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਾਹਿਬ ਦੀਨਾ ਜੀਉ, ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਨਾਮ ਸਦਾ ਨਿਰਮਲੀਆ, ਸੁਖਦਾਈ ਦੁੱਖ ਬਿੜਾਰ ਨਹਰੀਆ, ਅਵਰ ਸਾਧ ਚੱਕ ਸਗਲੇ ਦੇਖੇ, ਮਨ ਹਰ ਰਸ ਸਭ ਤੇ ਮਿੱਠਾ ਜੀਉ, ਜੋ ਜੋ ਪੀਵੈ ਸੋ ਤ੍ਰਿਪਤਾਵੈ, ਅਮਰ ਹੋਵੈ ਜੋ ਨਾਮ ਰਸ ਪਾਵੈ, ਨਾਮ ਨਿਧਾਨ ਤਿਸੈ ਪ੍ਰਾਪਤ, ਜੇ ਸ਼ਬਦ ਗੁਰੂ ਮਨ ਮੂਠਾ ਜੀਉ, ਜਿਨ ਹਰ ਰਸ ਪਾਇਆ ਸੋ ਤ੍ਰਿਪਤਿਆ ਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੀਂ ਡੋਲਾਨਾ, ਤਿਸੈ ਪ੍ਰਾਪਤ ਹਰ ਹਰ ਨਾਮਾ, ਜਿਸ ਸਬਤ ਜਿਸ ਮਸਤਕ ਪਾ ਗੀਠਾ ਜੀਉ, ਹਰ ਇੱਕ ਸਾਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲਗ ਮੁਕਤ ਭਏ ਘਣੇਰੇ, ਨਾਮ ਨਿਧਾਨਾ ਗੁਰਮੁਖ ਪਾਈਐ, ਕਹੋ ਨਾਨਕ ਵਿਰਲੀ ਡੀਠਾ ਜੀਉ, ਮਾਝ ਮਹੱਲਾ ਪੰਜਵਾਂ, ਨਿਧ ਸਿੱਧ ਰਿਧ ਹਰ ਹਰ ਹਰ ਮੇਰੈ, ਜਨਮ ਪਦਾਰਥ ਗੈਰ ਗੰਭੀਰੈ, ਲਾਖ ਕੋਟ ਖੁਸ਼ੀਆ ਰੰਗ ਰਾਵੈ, ਜੋ ਗੁਰ ਲਾਗਾ ਪਾਈ ਜੀਉ, ਦਰਸ਼ਨ ਪੇਖਤ ਪਏ ਪੁਨੀਤਾ, ਸਗਲੋ ਉਦਾਰੇ ਪਾਈ ਮੀਤਾ, ਆਗਮਾ ਗੋਚਰ ਸਵਾਮੀ ਆਪਣਾ, ਗੁਰ ਕਿਰਪਾ ਤੇ ਸੱਚ ਧਿਆਈ ਜੀਉ, ਜਾਂ ਕੋ ਖੋਜੈ ਸਰਬਿਉ ਪਾਏ, ਵਡਭਾਗੀ ਦਰਸ਼ਨ ਕੋ ਵਿਰਲਾ ਪਾਏ, ਊਚਾ ਪਾਰਾ ਗੋਚਰ ਥਾਨਾ, ਉਹ ਮਹਿਲ ਗੁਰੂ ਦੇ ਖਾਈ ਜੀਉ, ਗਹਿਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਭਇਆ ਜਿਸ ਦੈ ਵਸੇਰਾ, ਗੁਰਬੰਧਨ ਤਿਨਕੇ ਸਗਲੇ ਕਾਟੇ, ਜਾਂ ਨਾਨਕ ਸਾਹਿਬ ਸਮਾਈ ਜੀਉ, ਮਾਝ ਮਹੱਲਾ ਪੰਜਵਾਂ, ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ, ਊਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲ ਅਵਰਦਾ ਜੀਉ, ਨਾਮ ਔਖਦ ਮੋਕੋ ਸਾਧੂ ਦੀਆ, ਕਿਲਬ ਕਾਟੇ ਨਿਰਮਲ ਥੀਆ, ਅਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਦਰਦਾ ਜੀਉ, ਜਿਸਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ, ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕਉ ਡਰਦਾ ਜੀਉ, ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟ ਤਹੁ ਗਈ ਬਿਲਾਏ, ਸਾ ਸਾ ਸਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਉ, ਮਾਝ ਮਹੱਲਾ ਪੰਜਵਾਂ, ਓਤ ਪੋਤ ਸੇਵਕ ਸੰਗਰਾਤਾ, ਪ੍ਰਪ੍ਰਤ ਪਾਲੇ ਸੇਵਕ ਸੁਖਦਾਤਾ, ਪਾਣੀ ਪੱਖਾ ਪੀਸੋ ਸੇਵਕ ਕੈ, ਠਾਕਰ ਹੀ ਕਾਇਆ ਹਰ ਜੀਉ, ਕਾਠ ਸਿਰਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਪਾਇਆ, ਸੋਈ ਕਮਾਵੈ ਜੋ ਸਾਹਿਬ ਭਾਵੈ, ਸੇਵਕ ਅੰਤਰ ਬਾਹਰ ਮਾਹਰ ਜੀਉ, ਤੂੰ ਦਾਨਾ ਠਾਕੁਰ ਸਭ ਜਾਣੈ, ਠਾਕੁਰ ਕੇ ਸੇਵਕ ਹਰ ਰੰਗ ਮਾਣੈ, ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਉ,
अपने ठाकर जो पहराया, बहुर ना लेखा पुछ बुलाया, ते सेव कै नानक कुर्बानी, सो गहर गंभीरा गौहर जियो। माज महला पंजवा, सब किश घर मैं बाहर नाही, बाहर टोले सो परम पुलाही, गुर प्रसादी जिनी अंतर पाया, सो अंतर बाहर सुहेला जियो। चिम चिम वरसा अमृत धारा, मन पीवे सुन शब्द बिचारा, आनंद बिनोद करे दिन राती, सदा सदा हर केला जियो। जन्म जन्म का विछड़िया मिलिया, साध कृपा ते सूका हरिया, सुमत पाए नाम ते आए, गुरमुख होए मेला जियो। जल तरंग ज्यों जलै समाया, त्यों ज्योति संग ज्योत मिलाया, कहो नानक परम कटे के वाड़ा, बहु न होइए जौला जियो। माज महला पंजवा, तिस कुरबाणी जिन तू सुनिया, तिस बलिहारी जिन रसना भणिया, वार वार जाई तिस विटाओ, जो मंतन तो दियारा दे जियो। तिस चरण पखाली जो तेरे मार्ग चल, नैन निहाली तिस पुरख दयाल, मन देवा तिसे अपने साजन, जिन गुरमिल सो प्रभ ला दे जियो। सेवड भागी जिन तुम जाने, सब कै मद्दे अलिप्त निर्वाणे, साध कै संग उन पौ जल तरिया, सगल दूत उन साधे जियो। तिन की शरण भरिया मन मेरा, मान तान तज मोह अंधेरा, नाम दान दीजै नानक कहो, तिस प्रभ अगम अगा दे जियो। माज महला पंजवा, तू पेड़ साख तेरी फूली, तू सूखम होवा अस्थूली, तू जल निद तू फेन बुद बुदा, तुद बिन अवर ना पालिए जियो। तू सूत मणिए पी तू है, तू गंठी मेर सिर तू है, आद मद अंत प्रभ सोई, अवर ना कोई दिखा लिए जियो। तू निर्गुण सरगुण सुखदाता, तू निर्वाण रसिया रंग राता, अपने कर्तव्य आपे जाने, आपे तुद संभालिए जियो। तू ठाकर सेवक फुन आपे, तू गुप्त प्रगट प्रभ आपे, नानक दास सदा गुण गावे, एक पूरी नजर निहालिए जियो। माज महला पंजवा, सफल सो बाणी जित नाम वखाणी, गुर प्रसाद किने विर लै जानी, तन सो वेला जित हर गावत सुनना, आए ते परवाना जियो। से नेत्र प्रवान जिनी दर्शन पेखा, से कर भले जिनी हर जस लेखा, से चरण सुहावे जो हर मार्ग चले, हों बलतन संग पछाणा जियो। सुन साजन मेरे मीत प्यारे, सा संग खिन माहे उधारे, किल विख काट हुआ मन निर्मल, मिट गए आवन जाना जियो। दोए कर जोड़िक बिनो करी जै, कर कृपा डुबदा पत्थर लीजै, नानक कौ प्रभ पै कृपाला, प्रभ नानक मन पाणा जियो। माज महला पंजवा, अमृत बाणी हर हर तेरी, सुन सुन होवै परम गत मेरी, जलन बुझी शीतल होए मनुआ, सतगुर का दर्शन पाए जियो। सुख पाया दुख दूर पराना, संत रसन हर नाम वखाना, जल थल नीर भरे सर सुबर, बिरथा कोय ना जाए जियो। दया तारी

ਜੀਓ ਵਨ ਤ੍ਰਿਣ ਤ੍ਰਿਭਵਨ ਕੀ ਤੋਨ ਹਰਿਆ ਕਰਨ ਹਾਰ ਖਿਨ ਪੀਤਰ ਕਰਿਆ ਗੁਰਮੁਖ ਨਾਨਕ ਤਸੈ ਅਰਾਦੇ ਮਨ ਕੀ ਆਸ ਪੁਜਾਏ ਜੀਓ ਮਾਜ ਮਹੱਲਾ ਪੰਜਵਾਂ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਪਉ ਕਿਹਾ ਕਾੜਾ ਜੀਓ ਤੁਮਰੀ ਕਿਰਪਾ ਤੇ ਤੁਧ ਪਛਾਣਾ ਤੂੰ ਮੇਰੀ ਓਟ ਤੂੰ ਹੈ ਮੇਰਾ ਮਾਣਾ ਤੁਝ ਬਿਨ ਦੂਜਾ ਔਰ ਨਾ ਕੋਈ ਸਭ ਤੇਰਾ ਖੇਲ ਅਖਾੜਾ ਜੀਓ ਜੀ ਜੰਤ ਸਭ ਤੋਂ ਦਿਓ ਪਾਏ ਜਿਜਤ ਪਾਣਾ ਤਿਤ ਤਿਤ ਲਾਏ ਸਭ ਕੁਛ ਕੀਤਾ ਤੇਰਾ ਹੋਵੇ ਨਾਹੀ ਕਿਛ ਅਸਾੜਾ ਜੀਓ ਨਾਮ ਤੇ ਆਏ ਮਹਾਂ ਸੁਖ ਪਾਇਆ ਹਰ ਗੁਣ ਗਾਏ ਮੇਰਾ ਮਨ ਸੀਤ ਲਾਇਆ ਗੁਰਪੂਰੇ ਵੱਜੀ ਵਾਧਾਈ ਨਾਨਕ ਜਿੱਤਾ ਬਿਖਾੜਾ ਜੀਓ ਮਾਜ ਮਹੱਲਾ ਪੰਜਵਾਂ ਜੀ ਪ੍ਰਾਣ ਭ੍ਰਮਣੈ ਅਧਾਰਾ ਭਗਤ ਜੀਵੈ ਗੁਣ ਗਾਏ ਅਪਾਰਾ ਗੁਣ ਨਿਧਾਨ ਅੰਮ੍ਰਿਤ ਹਰਨਾਮਾ ਹਰ ਧਿਆਏ ਧਿਆਏ ਸੁਖ ਪਾਇਆ ਜੀਓ ਮਨਸਾ ਧਾਰ ਜੋ ਕਰਤੇ ਆਵੈ ਸਾਧ ਸੰਗ ਜਨਮ ਮਰਨ ਮਿਟਾਵੈ ਆਸ ਮਨੋਰਥ ਪੂਰਨ ਹੋਵੈ ਭੇਟਤ ਗੁਰਦਰਸਾਇਆ ਜੀਓ ਅਗਮਿਆ ਗੋਚਰ ਕਿਸ਼ਮਿਤ ਨਹੀਂ ਜਾਨੀ ਸਾਧਕ ਸਿੱਧ ਤੇ ਆਵੈ ਗਿਆਨੀ ਖੁਦੀ ਮਿੱਟੀ ਚੂਕਾ ਪੋਲਾਵਾ ਗੁਰਮਨ ਹੀ ਮਹਿ ਪ੍ਰਗਟਾਇਆ ਜੀਓ ਆਨੰਦ ਮੰਗਲ ਕਲਿਆਣ ਨਿਧਾਨਾ ਸੁਖ ਸਹਿਜ ਹਰ ਨਾਮ ਵਖਾਨਾ ਹੋਏ ਕਿਰਪਾਲ ਸੁਆਮੀ ਆਪਣਾ ਨਾ ਓ ਨਾਨਕ ਘਰ ਮੈਂ ਆਇਆ ਜੀਓ ਮਾਜ ਮਹੱਲਾ ਪੰਜਵਾਂ ਸੁਣ ਸੁਣ ਜੀਵਾਂ ਸੋਏ ਤੁਮਾਰੀ ਤੂੰ ਪ੍ਰੀਤਮ ਠਾਕਰਿਆ ਤਾਰੀ ਤੁਮਰੇ ਕਰਤਵ ਤੁਮਹੀ ਜਾਣਾ ਤੁਮਰੀ ਓਟ ਗੋਪਾਲਾ ਜੀਓ ਗੁਣ ਗਾਵਤ ਮਨ ਹਰਿਆ ਹੋਵੈ ਕਥਾ ਸੁਣਤ ਮਲ ਸਗਲੀ ਖੋਵੈ ਭੇਟਤ ਸੰਗ ਸਾਧ ਸੰਤਨ ਕੈ ਸਦਾ ਜਪੋ ਦਯਾਲਾ ਜੀਓ ਪ੍ਰਭ ਆਪਣਾ ਸਾਥ ਸਾਥ ਸੁਮਾਰੋ ਇਹ ਮਤ ਗੁਰ ਪ੍ਰਸਾਦ ਮਨ ਧਾਰੋ ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ ਸਰਵ ਮਾਇਆ ਪ੍ਰਤਪਾਲਾ ਜੀਓ ਸਤ ਸਤ ਸਤ ਪ੍ਰਭ ਸੋਈ ਸਦਾ ਸਦਾ ਸਦੇ ਆਪੇ ਹੋਈ ਚਲਤ ਤੁਮਾਰੇ ਪ੍ਰਗਟ ਪਿਆਰੇ ਦੇਖ ਨਾਨਕ ਭਏ ਨਿਹਾਲਾ ਜੀਓ ਮਾਜ ਮਹੱਲਾ ਪੰਜਵਾਂ ਹੁਕਮੀ ਵਰਸਣ ਲਾਗੇ ਮੇਹਾ ਸਾਜਨ ਸੰਤ ਮਿਲ ਨਾਮ ਜਪਿਆ ਸੀਤਲ ਸਾਂਸ ਹੈ ਸੁਖ ਪਾਇਆ ਠੰਡ ਪਾਈ ਪ੍ਰਭ ਆਪੇ ਜੀਓ ਸਭ ਕਿਛ ਬਹੁਤੋ ਬਹੁਤ ਉਪਾਇਆ ਕਰ ਕਿਰਪਾ ਪ੍ਰਭ ਸਗਲ ਰਜਾਇਆ ਦਾਤ ਕਰੋ ਮੇਰੇ ਦਾਤਾਰਾ ਜੀ ਜੰਤ ਸਭ ਤਰਾਪੇ ਜੀਓ ਸੱਚਾ ਸਾਹਿਬ ਸੱਚੀ ਨਾਈ ਗੁਰਪ੍ਰਸਾਦ ਤਿਸ ਦਾ ਧਿਆਈ ਜਨਮ ਮਰਨ ਪੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਓ ਸਾਸ ਸਾਸ ਨਾਨਕ ਸਾਲਾ ਹੈ ਸਿਮਰਤ ਨਾਮ ਕਾਟੇ ਸਫਾ ਹੈ ਪੂਰਨ ਆਸ ਕਰੀ ਖਿਨ ਭੀਤਰ ਹਰ ਹਰ ਹਰ ਗੁਣ ਜਾਪੇ ਜੀਓ ਮਾਜ ਮਹੱਲਾ ਪੰਜਵਾਂ ਆਓ ਸਾਜਨ ਸੰਤ ਮੀਤ ਪਿਆਰੇ ਮਿਲ ਗਾਵੈ ਗੁਣ ਅਗਮਿਆ ਪਾਰੇ ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨ ਹਮ ਕੀਏ ਜੀਓ ਜਨਮ ਜਨਮ ਕੇ ਕਿਲ ਬਿਖ ਜਾਵੈ ਮਨ ਚਿੰਦੇ ਸੇਈ ਫਲ ਪਾਵੈ ਸਿਮਰ ਸਾਹਿਬ ਸੋ ਸਚ ਸੁਆਮੀ ਰਿਜਕ ਸਭ ਸਕਉ ਦੀਏ ਜੀਓ ਨਾਮ ਜਪਤ ਸਰਬ ਸੁਖ ਪਾਈਐ ਸਭ ਪਉ ਬਿਨਸੈ ਹਰ ਹਰ ਧਿਆਈਐ ਜਿਨ ਸੇਵਿਆ

ਕਰ ਕਿਰਪਾ ਪ੍ਰਭਗਤੀ ਲਾਵੋ ਸਚ ਨਾਨਕੇ ਅੰਮ੍ਰਿਤ ਪੀਏ ਜੀਓ ਮਾਝ ਮਹੱਲਾ ਪੰਜਵਾਂ ਭਏ ਕਿਰਪਾਲ ਗੋਬਿੰਦ ਗੁਸਾਈ ਮੇਘ ਵਰਸੈ ਸਭਨੀ ਥਾਈ ਦੀਨ ਦਿਆਲ ਸਦਾ ਕਿਰਪਾਲਾ ਠਾਂਡ ਪਾਈ ਕਰਤਾਰੇ ਜੀਓ ਆਪਣੇ ਜੀ ਜੰਤ ਪ੍ਰਤਪਾਰੇ ਜੋ ਬਾਰਕ ਮਾਤਾ ਸੁਮਾਰੇ ਦੁਖ ਭੰਜਨ ਸੁਖ ਸਾਗਰ ਸਵਾਮੀ ਦੇਖ ਸਗਲ ਆਹਾਰੇ ਜੀਓ ਜਲ ਥਲ ਪੂਰ ਰਹਿਆ ਮਿਹਰਬਾਨਾ ਸਦ ਬਲਿਹਾਰ ਜਾਈਏ ਕੁਰਬਾਨਾ ਰਹਿਣ ਦਿਨ ਸੋ ਤਿਸ ਦਾ ਧਿਆਈ ਜੇ ਖਿਨ ਮੈਂ ਸਗਲੋ ਉਦਾਰੇ ਜੀਓ ਰਾਖ ਲਈਏ ਸਗਲੇ ਪ੍ਰਭ ਆਪੇ ਉਤਰ ਗਏ ਸਭ ਸੋਖ ਸੰਤਾਪੇ ਨਾਮ ਜਪਤ ਮੰਤਨ ਹਰਿਆਵਲ ਪ੍ਰਭ ਨਾਨਕ ਨਦਰ ਨਿਹਾਰੇ ਜੀਓ ਮਾਝ ਮਹੱਲਾ ਪੰਜਵਾਂ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ

ਹਰ ਰੁੱਖੀ ਰੋਟੀ ਖਾਏ ਸੰਭਾਲੇ, ਹਰ ਅੰਤਰ ਬਾਹਰ ਨਜ਼ਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ, ਜਾਣ ਵਿਸੂ ਕੀ ਵਾੜੀ ਜੀਓ, ਸੰਤਾਂ ਸੇਤੀ ਰੰਗ ਨਾ ਲਾਏ, ਸਾਖਤ ਸੰਗ ਵਿਕਰਮ ਕਮਾਏ, ਦੁਲੱਭ ਦੇ ਖੋਈ ਅਗਿਆਨੀ, ਜੜ ਆਪਣੀ ਆਪੋ ਪਾੜੀ ਜੀਓ, ਤੇਰੀ ਸਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੈ, ਰਾਖੋ ਸਰਮਿਆ ਸਾੜੀ ਜੀਓ। ਮਾਝ ਮਹੱਲਾ ਪੰਜਵਾਂ, ਚਰਨ ਠਾਕਰ ਕੇ ਹਿਰਦੈ ਸਮਾਣੇ, ਕਲ ਕਲੇ ਸਭ ਦੂਰ ਪਿਆਣੇ, ਸਾਂਤ ਸੂਖ ਸਹਿਜ ਧੁਨੀ ਉਪਜੀ, ਸਾਧੂ ਸੰਗ ਨਿਵਾਸਾ ਜੀਓ।

ਸਰਬ ਜੀਆਂ ਕਉ ਦੇਵਨਹਾਰਾ, ਗੁਰਪ੍ਰਸਾਦੀ ਨਦਰ ਨਿਹਾਰਾ, ਜਲ ਥਲ ਮਹੀਅਲ ਸਭ ਤ੍ਰਿਪਤਾਣੇ, ਸਾਧੂ ਚਰਨ ਪਖਾਲੀ ਜੀਓ, ਮਨ ਕੀ ਇੱਛ ਪੁਜਾਵਨਹਾਰਾ, ਸਦਾ ਸਦਾ ਜਾਈ ਬਲਿਹਾਰਾ, ਨਾਨਕ ਦਾਨ ਕੀਆ ਦੁਖ ਭੰਜਨ, ਰੱਤੇ ਰੰਗ ਰਸਾਲੀ ਜੀਓ। ਮਾਜ ਮਹੱਲਾ ਪੰਜਵਾਂ, ਮਨ ਤਨ ਤੇਰਾ, ਤਨ ਪੀ ਤੇਰਾ, ਤੂੰ ਠਾਕਰ ਸਵਾਮੀ ਪ੍ਰਭ ਮੇਰਾ, ਜੀਓ ਪਿੰਡ ਸਭ ਰਾਸ ਤੁਮਾਰੀ, ਤੇਰਾ ਜੋਰ ਗੋਪਾਲਾ ਜੀਓ, ਸਦਾ ਸਦਾ ਤੂੰ ਹੈ ਸੁਖਦਾਈ, ਨਿਮ ਨਿਮ ਲਾਗਾਂ ਤੇਰੀ ਪਾਈ, ਕਾਰ ਕਮਾਵਾਂ ਜੇ ਤੁਦ ਭਾਵਾਂ, ਜਾ ਤੂੰ ਦੇਹ ਦਇਆਲਾ ਜੀਓ, ਪ੍ਰਭ ਤੁਮ ਤੇ

ਜੀਓ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਗ ਮੇਘ ਪਠਾਇਆ ਜਲ ਥਲ ਮਈਅਲ ਉਦੈ ਦਿਸ ਵਰਸਾਇਆ ਸਾਂਤ ਭਈ ਬੁੱਝੀ ਸਭ ਤ੍ਰਿਸ਼ਨਾ ਅਨੰਦ ਭਇਆ ਸਭ ਠਾਈ ਜੀਓ ਸੁਖਦਾਤਾ ਦੁਖ ਪੰਜਨ ਹਾਰਾ ਆਪੇ ਬਖਸ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਪ੍ਰਤਪਾਲੇ ਪੈ ਪੈਰੀ ਤਸੈ ਮਨਾਈ ਜੀਓ ਜਾਂ ਕੀ ਸਰਨ ਭਯਾਗਤ ਪਾਈਐ ਸਾ ਸਾ ਸਰ ਨਾਮ ਧਿਆਈ ਐ ਤਿਸ ਬਿਨ ਹੋਰ ਨਾ ਦੂਜਾ ਠਾਕਰੋ ਸਭ ਤਿਸੈ ਕੀਆ ਜਾਈ ਜੀਓ

ਨਹੀਂ ਜੀਓ। ਪ੍ਰਭ ਸਮਰੱਥ ਵੱਡ ਉੱਚਾ ਪਾਰਾ, ਨੌਨਦ ਨਾਮ ਭਰੇ ਭੰਡਾਰਾ, ਆਦਿ ਅੰਤ ਮੱਧ ਪ੍ਰਭ ਸੋਈ, ਦੂਜਾ ਲਵੈ ਨਾ ਲਾਈ ਜੀਓ।

ਦ੍ਰਿਸ਼ਟ ਧਾਰ ਆਪਣਾ ਦਾ ਸਵਾਰਿਆ, ਘੜ ਘੜ ਅੰਤਰ ਪਾਰ ਬ੍ਰਹਮ ਨਮਸਕਾਰਿਆ, ਇੱਕ ਸਵਿਣ ਹੋਰ ਦੂਜਾ ਨਾਹੀ, ਬਾਬਾ ਨਾਨਕ ਇਹ ਮਤ ਸਾਰੀ ਜੀਓ। ਮਾਜ ਮਹੱਲਾ ਪੰਜਵਾਂ, ਮੰਤਨ ਰੱਤਾ ਰਾਮ ਪਿਆਰੇ, ਸਰਬਸ ਦੀਜਾ ਆਪਣਾ ਵਾਰੇ, ਆਠ ਪਹਿਰ ਗੋਬਿੰਦ ਗੁਣ ਗਾਈਐ, ਬਿਸਰਨਾ ਕੋਈ ਸਾਸਾ ਜੀਓ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾ ਸੰਗ ਵਿਚਾਰਾ, ਸਾਧੂ ਸੰਗ ਤਰੀ ਜੈ ਸਾਗਰੋ, ਕਟਿਆ ਜਮਕੀ ਫਾਸਾ ਜੀਓ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਲਾਖਾ ਭੇਵਾ, ਕਾਮ ਕ੍ਰੋਧ ਕਿਰਵ ਗੁਰ ਕਾਟੇ, ਪੂਰਨ ਹੋਈ ਆਸਾ ਜੀਓ। ਪੂਰਨ ਭਾਗ ਪਏ ਜਿਸ ਪ੍ਰਾਣੀ, ਸਾਧ ਸੰਗ ਮਿਲੇ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗ੍ਰਸਤੋ ਦਾਸਾ ਜੀਓ। ਮਾਜ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ। ਜਾਂ ਕੈ ਗ੍ਰਹਿ ਨਵ ਨਿਧਾਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਖਿਨ ਮੈਂ ਥਾਪੋ ਥਾਪਨਹਾਰਾ, ਆਪੇ ਕੰਤੀ ਆਪ ਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਨ ਵਿਜੋਗਾ ਜੀਓ। ਅੰਚਲ ਲਾਏ ਸਭ ਸਿਰਸ਼ਟ ਤਰਾਈ, ਆਪਣਾ ਨਾਉ ਆਪ ਜਪਾਈ, ਗੁਰਬੋਧ ਪਾਇਆ ਕਿਰਪਾ ਤੇ, ਨਾਨਕ ਤੁਰ ਸੰਜੋਗਾ ਜੀਓ। ਮਾਜ ਮਹੱਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਓ, ਸਭ ਪਰੋਈ ਇਕਤ ਧਾਗੈ, ਜਿਸ ਲਾਏ ਲਏ ਸੋ ਚਰਨੀ ਲਾਗੈ, ਊਂਦ ਕਵਲ ਜਿਸ ਹੋਏ ਪ੍ਰਗਾਸਾ, ਤਿਨ ਸਰਬ ਨਿਰੰਜਨ ਡੀਠਾ ਜੀਓ। ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਪਛਾਣੈ, ਹਉ ਬਲਿਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋ ਪੀਠਾ ਜੀਓ, ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੈ ਕਲਮਲ।

ਇੱਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ, ਭਾਏ ਭਗਤ ਤੇਰਾ ਮਨ ਭਾਏ, ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਪੁਜਾਵਣਿਆ, ਹਰ ਜੀਓ ਤੇਰੀ ਸਦਾ ਸਰਨਾਈ, ਆਪੇ ਬਖਸ਼ੈ ਦੇ ਵਡਿਆਈ, ਜਮ ਕਾਲ ਤਸਨੇੜ ਨਾ ਆਵੈ, ਜੋ ਹਰ ਹਰ ਨਾਮ ਤੇ ਆਵਣਿਆ, ਆਂਦਣ ਰਾਤੇ ਜੋ ਹਰ ਭਾਏ, ਮੇਰਾ ਪ੍ਰਭ ਮੇਲੇ ਮੇਲ ਮਿਲਾਏ, ਸਦਾ ਸਦਾ ਸੱਚੇ ਤੇਰੀ ਸਰਨਾਈ, ਤੂੰ ਆਪੇ ਸੱਚ ਬੁਝਾਵਣਿਆ, ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੈ ਸੱਚ ਵਖਾਣੇ, ਨਾਨਕ ਨਾਮ ਰਤੇ ਬੈਰਾਗੀ, ਨਿਜ ਕਰ ਤਾੜੀ ਲਾਵਣਿਆ, ਮਾਝ ਮਹੱਲਾ ਤੀਜਾ, ਸ਼ਬਦ ਮਰੈ ਸੋ ਮੋਆ ਜਾਪੈ, ਕਾਲ ਨਾ ਚਾਂਪੈ ਦੁਖ ਨਾ ਸੰਤਾਪੈ, ਜੋਤੀ ਵਿੱਚ ਮਿਲ ਜੋ ਸਮਾਣੀ, ਸੁਣ ਮਨ ਸੱਚ ਸਮਾਵਣਿਆ, ਹਾਂ ਵਾਰੀ ਜੀਓ ਵਾਰੀ, ਹਰ ਕੈ ਨਾਏ ਸੋਭਾ ਪਾਵਣਿਆ, ਸਤਿਗੁਰ ਸੇਵ ਸੱਚ ਤਲਾਇਆ, ਗੁਰਮਤੀ ਸਹਿ ਸਮਾਵਣਿਆ, ਰਹਾਉ ਕਾਇਆ ਕੱਚੀ ਕੱਚਾ ਚੀ ਰਹੰਡਾਏ, ਦੂਜੇ ਲਾਗੀ ਮਹਿਲ ਨਾ ਪਾਏ, ਆਣ ਦਿਨ ਜਲਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁ ਦੁਖ ਪਾਵਣਿਆ, ਦੇਹੀ ਜਾਤ ਨਾ ਆਗੈ ਜਾਏ, ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸੱਚ ਕਮਾਏ, ਸਤਿਗੁਰ ਸੇਵਨ ਸੇ ਧਨਵੰਤੇ, ਐਥੇ ਉਥੇ ਨਾਮ ਸਮਾਵਣਿਆ, ਪੈ ਪਾਏ ਸਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਘਰ ਪਾਏ, ਆਂਦਨ ਸਦਾ ਰਵੈ ਦਿਨ ਰਾਤੀ, ਮਜੀਠੇ ਰੰਗ ਬਣਾਵਣਿਆ, ਸਭਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ, ਮੇਰਾ ਪ੍ਰਭ ਅਤ ਉੱਚੋ ਉੱਚਾ, ਕਰ ਕਿਰਪਾ ਆ ਮਿਲਾਵਣਿਆ, ਮਾਇਆ ਮੋਹੇ ਇਹੋ ਜਗ ਸੁੱਤਾ, ਨਾਮ ਵਿਸਾਰੇ ਅੰਤ ਵਿਗੁੱਤਾ, ਜਿਸ ਤੇ ਸੁੱਤਾ ਸੋ ਜਾਗਾਏ, ਗੁਰਮਤ ਸੋ ਜੀ ਪਾਵਣਿਆ, ਆਪਿਓ ਪੀਐ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਪਾਏ, ਭਗਤੀ ਰਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ, ਆਪ ਉਪਾਏ ਤੰਦੈ ਲਾਏ, ਲੱਖ ਚੌਰਾਸੀ ਰਿਜਕ ਆਪ ਅਪੜਾਏ, ਨਾਨਕ ਨਾਮ ਧਿਆਏ ਸੱਚ ਰਾਤੇ, ਜੋ ਤਿਸ ਭਾਵੈ ਸੋ ਕਾਰ ਕਰਾਵਣਿਆ, ਮਾਝ ਮਹੱਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ, ਜਿਨ ਸੱਚ ਪੱਲੈ ਸੱਚ ਵਖਾਣੈ, ਸੱਚ ਕਸਵੱਟੀ ਲਾਵਣਿਆ, ਹਾਂ ਵਾਰੀ ਜੀਓ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ, ਅੰਜਨ ਮਹਿ ਨਿਰੰਜਨ ਪਾਇਆ, ਜੋਤੀ ਜੋਤ ਮਿਲਾਵਣਿਆ, ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤ ਅਗਮਿਆ ਪਾਰਾ, ਗੁਰਮੁਖ ਹੋਵੇ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ, ਮੇਰਾ ਠਾਕਰ ਸੱਚ ਦਰੜਾਏ, ਗੁਰਪ੍ਰਸਾਦੀ ਸੱਚ ਤਲਾਏ, ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ, ਵੇ ਪ੍ਰਵਾਹੋ ਸੱਚ ਮੇਰਾ ਪਿਆਰਾ, ਕਿਲ ਵਿਖ ਅਵਗਣ ਘੱਟ ਨਹਾਰਾ, ਪ੍ਰੇਮ ਪ੍ਰੀਤ ਸਦਾ ਧਿਆਈਐ, ਪੈ ਪਾਏ ਭਗਤ ਦਰੜਾਵਣਿਆ, ਤੇਰੀ ਭਗਤ ਸੱਚੀ ਜੇ ਸੱਚੇ ਭਾਵੈ, ਆਪੇ ਦੇ ਨਾ ਪਛੋਤਾਵੈ, ਸਭਨਾ ਜੀਆਂ ਕਾ ਏਕੋ ਦਾਤਾ, ਸਭਦੇ ਮਾਰ ਜੀਵਾਵਣਿਆ, ਹਾਰ ਤੁਦ ਬਾਜਾਉ ਮੈਂ ਕੋਈ ਨਾਹੀ, ਹਰ ਤੁਦੈ ਸੇਵੀ ਤੈ ਤੁਸਾ ਲਾਹੀ, ਆਪੇ ਮੇਲੈ ਹੋ ਪ੍ਰਭ ਸਾਚੇ, ਪੂਰੇ ਕਰਮ ਤੂੰ ਪਾਵਣਿਆ, ਮੈਂ ਹੋਰ ਨਾ ਕੋਈ ਤੁਦੈ ਜਿਹਾ, ਤੇਰੀ ਨਦਰੀ ਸੀਸ ਦੇਹਾ, ਅੰਦਨ ਸਾਰ ਸਮਾਲ ਹਰ ਰਾਖੈ, ਗੁਰਮੁਖ ਸਹਿ ਸਮਾਵਣਿਆ, ਤੁਧ ਜੇਵੜ ਮੈਂ ਹੋਰ ਨਾ ਕੋਈ, ਤੁਧ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਕੜਪਨ ਸਵਾਰ, ਨਾਨਕ ਨਾਮ ਸੁਹਾਵਣਿਆ, ਮਾਝ ਮਹੱਲਾ ਤੀਜਾ, ਸਭ ਘਟ ਆਪੇ ਭੋਗਣ ਹਾਰਾ, ਲੱਖ ਵਰਤੈ ਅਗਮ ਅਪਾਰਾ, ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਹੈ, ਸਹਿਜੇ ਸਹਿ ਸਮਾਵਣਿਆ, ਹਾਂ ਵਾਰੀ ਜੀਓ ਵਾਰੀ, ਗੁਰ ਸ਼ਬਦ ਮਨ ਵਸਾਵਣਿਆ, ਸ਼ਬਦ ਸੂਝੈ ਤਾਂ ਮਨ ਸੋ ਲੂਝੈ, ਮਨਸਾ ਮਾਰ ਸਮਾਵਣਿਆ, ਰਹਾਉ ਪੰਚ ਦੂਤ ਮੋਹੈ ਸੰਸਾਰਾ, ਮਨਮੁਖ ਅੰਦੇ ਸੋਧਨਾ ਸਾਰਾ, ਗੁਰਮੁਖ ਹੋਵੇ ਸੋ ਆਪਣਾ ਘਰ ਰਾਖੈ, ਪੰਚ ਦੂਤ ਸ਼ਬਦ ਪਛਾਵਣਿਆ, ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੇ, ਸਹਿਜੇ ਪ੍ਰਭ ਸੇਵੈ ਅੰਦਨ ਮਾਤੇ, ਮਿਲ ਪ੍ਰੀਤਮ ਸੱਚੇ ਗੁਣ ਗਾਵੈ, ਹਰਦਰ ਸੋਭਾ ਪਾਵਣਿਆ,
ਏਕਮ ਏਕੈ ਆਪੋ ਪਾਇਆ, ਦੁਬਦਾ ਦੂਜਾ ਤਿਰਬਦ ਮਾਇਆ। ਚੌਥੀ ਪੌੜੀ ਗੁਰਮੁਖੀ ਉੱਚੀ, ਸੱਚੋ ਸੱਚ ਕਮਾਵਣਿਆ, ਸਭ ਹੈ ਸੱਚਾ ਜੇ ਸੱਚੇ ਭਾਵੈ, ਜਿਨ ਸਾ ਜਾਤਾ ਸੋ ਸਹੀ ਸਮਾਵੈ, ਗੁਰਮੁਖ ਕਰਨੀ ਸੱਚੇ ਸੇਵੈ, ਸਾਚੇ ਜਾਏ ਸਮਾਵਣਿਆ, ਸੱਚੇ ਬਾਜੋ ਕੋਈ ਅਵਰ ਨਾ ਦੂਆ, ਦੂਜੈ ਲਾਗ ਜਗ ਖਪ ਖਪ ਮੂਆ, ਗੁਰਮੁਖ ਹੋਵੈ ਸੋ ਏਕੋ ਜਾਣੈ, ਏਕੋ ਸੇਵ ਸੁਖ ਪਾਵਣਿਆ, ਜੀ ਜੰਤ ਸਭ ਸਰਨ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ, ਆਂਦਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ, ਤੂੰ ਆਪੇ ਮੇਲੈ ਵੇਖੈ ਹਦੂਰ, ਸਮੈ ਆਪਰਿਆ ਭਰਪੂਰ, ਨਾਨਕ ਆਪੇ ਆ

ਏਕੋ ਵੇਖਾ ਅਵਰਨਾ ਬੀਆ, ਗੁਰਪ੍ਰਸਾਦੀ ਅੰਮ੍ਰਿਤ ਪੀਆ। ਗੁਰ ਕੈ ਸ਼ਬਦ ਤਿਖਾ ਨਿਵਾਰੀ, ਸਹਿਜੇ ਸੁਖ ਸਮਾਵਣਿਆ। ਰਤਨ ਪਦਾਰਥ ਪੱਲਰ ਤਿਆਗੈ, ਮਨਮੁਖ ਅੰਧਾ ਦੂਜੈ ਭਾਏ ਲਾਗੈ। ਜੋ ਬੀਜੈ ਸੋਈ ਫਲ ਪਾਏ, ਸੁਪਨੇ ਸੁਖ ਨਾ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ। ਆਂਦਿਨ ਸਦਾ ਰਹਿ ਭੈ ਅੰਦਰ, ਭੈ ਮਾਰ ਪਰਮ ਚੁਕਾਵਣਿਆ। ਪਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦ ਪਰਮ ਪਦ ਪਾਇਆ। ਅੰਤਰ ਨਿਰਮਲ ਨਿਰਮਲ ਬਾਣੀ, ਹਰ ਗੁਣ ਸਹਿਜੇ ਗਾਵਣਿਆ। ਸਿਮਰਤ ਸ਼ਾਸਤ ਵੇਦ ਵਖਾਣੈ, ਭਰਮੇ ਪੂਲੈ ਤਤ ਨਾ ਜਾਣੈ। ਬਿਨ ਸਤਿਗੁਰ ਸੇਵੇ ਸੁਖ ਨਾ ਪਾਏ, ਦੁਖੋ ਦੁਖ ਕਮਾਵਣਿਆ। ਆਪ ਕਰੇ ਕਿਸ ਆਖੈ ਕੋਈ, ਆਖਣ ਜਾਈਐ ਜੇ ਭੂਲਾ ਹੋਈ। ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ। ਮਾਜ ਮਹੱਲਾ ਤੀਜਾ। ਆਪੇ ਰੰਗੇ ਸਹਿ ਸੁਭਾਏ, ਗੁਰ ਕੈ ਸਬਦਾ ਰੰਗ ਚੜਾਏ। ਮਨ ਤਨ ਰਤਾ ਰਸਨਾ ਰੰਗ ਚਲੂਲੀ, ਭੈ ਪਾਏ ਰੰਗ ਚੜਾਵਣਿਆ। ਹਉ ਵਾਰੀ ਜੀਉ ਵਾਰੀ, ਨਿਰਭਉ ਮਨ ਵਸਾਵਣਿਆ। ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਬਿਖ ਭੋਜਲ ਸਬਦ ਤਰਾਵਣਿਆ। ਰਹਾਉ ਮਨਮੁਖ ਮੁਗਤ ਕਰੈ ਚਤਰਾਈ, ਨਾਤਾ ਧੋਤਾ ਥਾਏ ਨਾ ਪਾਈ। ਜਿਹਾ ਆਇਆ ਤੇਹਾ ਜਾਸੀ, ਕਰ ਅਵਗਣ ਪਛੋ ਤਾਵਣਿਆ। ਮਨਮੁਖ ਅੰਧੇ ਕਿਛੂ ਨਾ ਸੂਜੈ, ਮਰਨ ਲਿਖਾਏ ਆਏ ਨਹੀਂ ਬੂਜੈ। ਮਨਮੁਖ ਕਰਮ ਕਰੇ ਨਹੀਂ ਪਾਏ, ਬਿਨ ਨਾਵੈ ਜਨਮ ਗਵਾਵਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਐ ਮੁਖ ਦੁਆਰ। ਅੰਦਰ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮੰਤਨ ਮੋਹਿਆ ਸਹਿ ਸੁਭਾਏ। ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ। ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ। ਹਉ ਬਲਿਹਾਰੀ ਸਾਥ ਨਿਵਟੋ, ਗੁਰ ਸੇਵਾ ਚਿਤ ਲਾਵਣਿਆ। ਸੱਚਾ ਸੱਚੋ ਸੱਚ ਪਤੀਜੈ, ਗੁਰਪ੍ਰਸਾਦੀ ਅੰਦਰ ਭੀਜੈ। ਬੈ ਸੁਥਾਨ ਹਰ ਗੁਣ ਗਾਵੈ, ਆਪੇ ਕਰ ਸਤ ਮਨਾਵਣਿਆ। ਜਿਸਨੋ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਹਉ ਮੈਂ ਜਾਏ। ਨਾਨਕ ਨਾਮ ਵਸੈ ਮਨ ਅੰਤਰ, ਦਰ ਸੱਚੈ ਸੋਭਾ ਪਾਵਣਿਆ। ਮਾਜ ਮਹੱਲਾ ਤੀਜਾ। ਸਤਿਗੁਰ ਸੇਵੈ ਵੱਡੀ ਵਡਿਆਈ, ਹਰ ਜੀ ਚਿੰਤ ਵਸੈ ਮਨ ਆਈ। ਹਰ ਜੀਉ ਸਫਲਿਓ ਬਿਰਖ ਹੈ ਅੰਮ੍ਰਿਤ, ਜਿਨ ਪੀਤਾ ਤਿਸ ਤਿਖਾ ਲਹਾਵਣਿਆ। ਹਾਂ ਵਾਰੀ ਜੀਉ ਵਾਰੀ, ਸੱਚ ਸੰਗਤ ਮੇਲ ਮਿਲਾਵਣਿਆ। ਹਰ ਸਤ ਸੰਗਤ ਆਪੇ ਮਿਲੈ, ਗੁਰਸਬਦੀ ਹਰ ਗੁਣ ਗਾਵਣਿਆ। ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ। ਹਰ ਨਿਰਮਲ ਹਉ ਮੈਂ ਮੈਲ ਗਵਾਏ, ਦਰ ਸੱਚੈ ਸੋਭਾ ਪਾਵਣਿਆ। ਬਿਨ ਗੁਰ ਨਾਮ ਨਾ ਪਾਇਆ ਜਾਏ, ਸੇ ਸਾਧਕ ਰਹੇ ਬਿਲ ਲਾਏ। ਬਿਨ ਗੁਰ ਸੇਵੇ ਸੁਖ ਨਾ ਹੋਵੀ, ਪੂਰੇ ਪਾ ਗੁਰ ਪਾਵਣਿਆ। ਇਹੋ ਮਨ ਆਰਸੀ ਕੋਈ ਗੁਰਮੁਖ ਵੇਖੈ, ਮੋਰਚਾ ਨਾ ਲਾਗੈ ਜਾਂ ਹਉ ਮੈਂ ਸੁਖੈ। ਅਨਹਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰਸ਼ਬਦੀ ਸੱਚ ਸਮਾਵਣਿਆ। ਬਿਨ ਸਤਿਗੁਰ ਕਿਹੋ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ। ਆਪੇ ਆਪ ਆਪ ਮਿਲ ਰਹਿਆ, ਸਹਿਜੇ ਸਹਿ ਸਮਾਵਣਿਆ। ਗੁਰਮੁਖ ਹੋਵੇ ਸੋ ਇੱਕ ਸਿਉ ਲਿਵਲਾਏ, ਦੂਜਾ ਭਰਮ ਗੁਰਸ਼ਬਦ ਜਲਾਏ। ਕਾਇਆ ਅੰਦਰ ਵਣਜ ਕਰੇ ਵਾਪਾਰਾ, ਨਾਮ ਨਿਧਾਨ ਸੱਚ ਪਾਵਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦੁਆਰ। ਅੰਦਰ ਰੰਗ ਰਤਾ ਗੁਣ ਗਾਵੈ, ਅੰਦਰ ਮਹਿਲ ਬੁਲਾਵਣਿਆ। ਸਤਿਗੁਰ ਦਾਤਾ ਮਿਲੈ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ। ਨਾਨਕ ਨਾਮ ਮਿਲੈ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਜ ਮਹੱਲਾ ਤੀਜਾ। ਆ ਵਿਜਾਏ ਤਾਂ ਸਭ ਕੁਛ ਪਾਏ, ਗੁਰਸ਼ਬਦੀ ਸੱਚੀ ਲਿਵਲਾਏ। ਸੱਚ ਵਣੰਜੈ ਸਤ ਸੰਗਰੈ, ਸਚਵਾ ਪਾਰ ਕਰਾਵਣਿਆ। ਹਉ ਵਾਰੀ ਜੀਉ ਵਾਰੀ, ਹਰ ਗੁਣ ਅੰਦਨ ਗਾਵਣਿਆ। ਹਉ ਤੇਰਾ ਤੂੰ ਠਾਕਰ ਮੇਰਾ, ਸ਼ਬਦ ਵਡਿਆਈ ਦੇਵਣਿਆ। ਰਹਾਉ ਵੇਲਾ ਵਖਤ ਸਭ

ਸੱਚੇ ਸੇਵਿਆ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਭਾਉ ਭੋਜਨ ਸਤਿਗੁਰ ਤੁਠੈ ਪਾਏ, ਅਨਰਸ ਚੂਕੈ ਹਰ ਰਸ ਮਨ ਵਸਾਏ। ਸੱਚ ਸੰਤੋਖ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ। ਸਤਿਗੁਰ ਨਾ ਸੇਵੈ ਮੂਰਖ ਅੰਧ ਗਵਾਰਾ, ਫਿਰ ਓਏ ਕਿੱਥੋਂ ਪਾਏ ਨ ਮੁਖ ਦੁਆਰਾ। ਮਰ ਮਰ ਜੰਮੈ ਫਿਰ ਫਿਰ ਆਵੈ, ਜਮਦਰ ਚੋਟਾ ਖਾਵਣਿਆ। ਸਬਦੈ ਸਾਹ ਜਾਣੈ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਵਖਾਣੈ। ਸੱਚੇ ਸੇਵ ਸਦਾ ਸੁਖ ਪਾਏ ਨ, ਨਾਉ ਨਿਧ ਨਾਮ ਮਨ ਵਸਾਵਣਿਆ। ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ, ਸਾ ਸੰਗਤ ਬੈ ਹਰ ਗੁਣ ਗਾਇਆ। ਅੰਦਨ ਹਰ ਸਾ ਲਾ ਹੈ ਸਾਚਾ, ਨਿਰਮਲ ਨਾਦ ਵਜਾਵਣਿਆ। ਮਨਮੁਖ ਖੋਟੀ ਰਾਸ ਖੂਟਾ ਪਾਸਾਰਾ, ਕੂੜ ਕਮਾਵਨ ਦੁਖ ਲਾਗੈ ਭਾਰਾ। ਭਰਮੇ ਭੂਲੇ ਫਿਰਨ ਦਿਨ ਰਾਤੀ, ਮਰ ਜਨਮੈ ਜਨਮ ਗਵਾਵਣਿਆ। ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕੈ ਸਬਦ ਆਧਾਰਾ। ਨਾਨਕ ਨਾਮ ਮਿਲੈ ਵਡਿਆਈ, ਦੁਖ ਸੁਖ ਸਮ ਕਰ ਜਾਣਿਆ। ਮਾਜ ਮਹੱਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨਾਂ ਮੈਂ ਸਭ ਪਰਮ ਭੁਲਾਣੀ। ਗੁਰ ਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਹਉ ਵਾਰੀ ਜੀਓ ਵਾਰੀ, ਹਰ ਸੇਤੀ ਚਿਤ ਲਾਵਣਿਆ। ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ। ਰਹਾਓ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜੇਹੀ ਮਨਸਾ ਕਰ ਲਾਗੈ ਤੇਹਾ ਫਲ ਪਾਏ। ਸਤਿਗੁਰ ਦਾਤਾ ਸਭਨਾ ਵਥੂਕਾ, ਪੂਰੇ ਭਾਗ ਮਿਲਾਵਣਿਆ। ਇਹੋ ਮਨ ਮਹਿਲਾ ਇਕ ਨਾ ਧਿਆਏ, ਅੰਤਰ ਮਹਿਲ ਲਾਗੀ ਬਹੁ ਦੂਜੇ ਭਾਏ। ਤਟ ਤੀਰਥ ਦਸੰਤਰ ਪਵੇ ਹੰਕਾਰੀ, ਹੋਰ ਵਧੇਰੇ ਹੋ ਮੈਂ ਮਲ ਲਾਵਣਿਆ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਿਤ ਮਰੈ ਹਰ ਸਿਉ ਚਿਤ ਲਾਏ। ਹਰ ਨਿਰਮਲ ਸੱਚ ਮੈਲ ਨਾ ਲਾਗੈ, ਸੱਚ ਲਾਗੈ ਮੈਲ ਗਵਾਵਣਿਆ। ਬਾਜ ਗੁਰੂ ਹੈ ਅੰਧ ਗੁਬਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਾਹੇ ਪਚਾਵਣਿਆ। ਮੁਕਤੇ ਸੇਵੇ ਮੁਕਤਾ ਹੋਵੈ, ਹਉ ਮੈਂ ਮਮਤਾ ਸਭ ਦੇਖ ਹੋਵੈ। ਅੰਦਰ ਹਰ ਜਿਉ ਸੱਚਾ ਸੇਵੀ, ਪੂਰੇ ਪਾਗ ਗੁਰ ਪਾਵਣਿਆ। ਆਪੇ ਬਖਸੇ ਮੇਰ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਸੱਚਾ ਨਾਮ ਸਦਾ ਮਨ ਸੱਚਾ, ਸਤ ਸੇਵੇ ਦੁਖ ਗਵਾਵਣਿਆ। ਸਦਾ ਹਜੂਰ ਦੂਰ ਨਾ ਜਾਣੋ, ਗੁਰ ਸਬਦੀ ਹਰ ਅੰਤਰ ਪਛਾਣੋ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮਹੱਲਾ ਤੀਜਾ, ਐਥੈ ਸਾਚੇ ਸੋ ਆਗੈ ਸਾਚੇ, ਮਨ ਸੱਚਾ ਸੱਚਾ ਸ਼ਬਦ ਰਾਚੇ। ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਹਉ ਵਾਰੀ ਜੀਓ ਵਾਰੀ, ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ। ਰਹਾਓ ਪੰਡਿਤ ਪੜੈ ਸਾਧਨਾ ਪਾਵੈ, ਦੂਜੇ ਪਾਏ ਮਾਇਆ ਮਨ ਭਰਮਾਵੈ। ਮਾਇਆ ਮੋਹੇ ਸਭ ਸੁਧ ਗਵਾਈ, ਕਰ ਅਵਗਣ ਪਛੋ ਤਾਵਣਿਆ। ਸਤਿਗੁਰ ਮਿਲੈ ਤਾਂ ਤਤ ਪਾਏ, ਹਰ ਕਾ ਨਾਮ ਮਨ ਵਸਾਏ। ਸ਼ਬਦ ਮਰੈ ਮਨ ਮਾਰੈ ਆਪਣਾ, ਮੁਕਤੀ ਕਾਦਰ ਪਾਵਣਿਆ। ਕਿਲ ਵਿਖ ਕਾਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰੱਖੈ ਉਰਧਾਰੇ। ਸੱਚ ਰਤੇ ਸਦਾ ਬੈਰਾਗੀ, ਹਉ ਮੈਂ ਮਾਰ ਮਿਲਾਵਣਿਆ। ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਵਧ ਮਨਸਾ ਤ੍ਰਿਵਧ ਮਾਇਆ। ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਬਤਕੀ ਸਰ ਨਾ ਪਾਵਣਿਆ। ਆਪੇ ਰੰਗੇ ਰੰਗ ਚੜਾਏ, ਸੇਜਨ ਰਾਤੇ ਗੁਰ ਸ਼ਬਦ ਰੰਗਾਏ। ਹਰ ਰੰਗ ਚੜਿਆ ਤਿਆ ਪਾਰਾ, ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿੱਧ ਸਿੱਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਗੁਰਮਕਾਰ ਸੱਚ ਕਮਾਵੈ, ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪੋ ਥਾਪੇ, ਗੁਰਮੁਖ ਜਾਤ ਪਾਤ ਸਭ ਆਪੇ। ਨਾਨਕ ਗੁਰਮੁਖ ਨਾਮ ਤੇ ਆਏ, ਨਾਮੇ ਨਾਮ ਸਮਾਵਣਿਆ। ਮਾਜ ਮਹੱਲਾ ਤੀਜਾ, ਉਤਪੁਤ ਪੁਰਲੋ ਸਬਦੇ ਹੋਵੈ, ਸਬਦੇ ਹੀ ਫਿਰ ਉਪਤ ਹੋਵੈ। ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖੋ ਪਾਏ ਸਮਾਵਣਿਆ। ਹਉ ਵਾਰੀ ਜੀਓ ਵਾਰੀ, ਗੁਰਪੂਰਾ ਮਨ ਵਸਾਵਣਿਆ। ਗੁਰ ਤੇ ਸਾਂਤ ਭਗਤ ਕਰੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਰਹਾਓ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਨ ਬੈ ਸੰਤਰ ਖੇਲੈ ਵਿਡਾਣੀ। ਸੋ ਨਿਗੁਰਾ ਜੋ ਮਰ ਮਰ ਜੰਮੈ, ਨਿਗੁਰੇ ਆਵਣ ਜਾਵਣਿਆ। ਤਿਨ ਕਰਤੈ ਖੇਲ ਰਚਾਇਆ, ਕਾਇਆ ਸਰੀਰੈ ਵਿੱਚ ਸਭ ਕੁਛ ਪਾਇਆ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੇ ਮਹਿਲ ਬੁਲਾਵਣਿਆ। ਸੱਚਾ ਸਾਹੁ ਸੱਚੇ ਵਣਜਾਰੇ, ਸੱਚ ਵਣੰਜੈ ਗੁਰ ਹੇ ਤਿਆ ਪਾਰੇ। ਸੱਚ ਵਿਹਾਜੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ।
ਬਿਨ ਰਾਸੀ ਕੋ ਵੱਥ ਕਿਉ ਪਾਏ, ਮਨਮੁਖ ਪੂਲੇ ਲੋਕ ਸਵਾਏ, ਬਿਨ ਰਾਸੀ ਸਭ ਖਾਲੀ ਚੱਲੇ, ਖਾਲੀ ਜਾਏ ਦੁਖ ਪਾਵਣਿਆ, ਇੱਕ ਸੱਚ ਵਣੰਜੈ ਗੁਰ ਸ਼ਬਦ ਪਿਆਰੇ, ਆਪ ਤਰੈ ਸਗਲੇ ਕੁਲ ਤਾਰੇ, ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ, ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਅੰਧੇ ਫਿਰੈ ਬੇਤਾਲੇ, ਜਿੱਥੇ ਵੱਥ ਹੋਵੇ ਤਿੱਥੋਂ ਕੋਈ ਨਾ ਪਾਵੇ, ਮਨਮੁਖ ਪਰਮ ਭੁਲਾਵਣਿਆ, ਆਪੇ ਦੇਵੈ ਸ਼ਬਦ ਬੁਲਾਏ, ਮਹਿਲੀ ਮਹਿਲ ਸਹਿ ਸੁਖ ਪਾਏ, ਨਾਨਕ ਨਾਮ ਮਿਲੈ ਵਡਿਆਈ, ਆਪੇ ਸੁਣ ਸੁਣ ਤਿਆਵਣਿਆ, ਮਾਜ ਮਹੱਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋ ਅੰਤ ਹੋਏ ਸਿਖਾਈ, ਹਰ ਅਗਮਾ ਗੋਚਰ ਨਾਥ ਅਜੋਨੀ, ਸਤਿਗੁਰ ਕਹਿ ਭਾਏ ਪਾਵਣਿਆ, ਹਾਂ ਵਾਰੀ ਜੀਓ ਵਾਰੀ ਆਪ ਨਿਵਾਰਣਿਆ, ਆਪ ਗਵਾਏ ਤਾਂ ਹਰ ਪਾਏ, ਹਰ ਸੋਂ ਸਹਿ ਸਮਾਵਣਿਆ, ਰਹਾਓ ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ, ਬਿਨ ਭਾਗਾਂ ਗੁਰ ਪਾਈਐ ਨਾਹੀ, ਸਭ ਦੇ ਮੇਲ ਮਿਲਾਵਣਿਆ, ਗੁਰਮੁਖ ਅਲਿਪਤ ਰਹਿ ਸੰਸਾਰੇ, ਗੁਰ ਕਹਿ ਤਕੀਐ ਨਾਮ ਅਧਾਰੇ, ਗੁਰਮੁਖ ਜੋਰ ਕਰੇ ਕਿਆ ਤਿਸਨੋ, ਆਪੇ ਖੱਪ ਦੁਖ ਪਾਵਣਿਆ, ਮਨਮੁਖ ਅੰਧੇ ਸੁਧ ਨਾ ਕਾਈ, ਆਤਮ ਕਾਤੀ ਹੈ ਜਗਤ ਕਸਾਈ, ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜੂਰੀ ਪਾਰ ਪਹੁੰਚਾਵਣਿਆ, ਇਹੋ ਜਗ ਵਾੜੀ ਮੇਰਾ ਪ੍ਰਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ, ਜੇਹੀ ਵਾਸਨਾ ਪਾਏ ਤੇਹੀ ਵਰਤੈ, ਵਾਸੂ ਵਾਹ ਜਣਾਵਣਿਆ, ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਅਗਮ ਅਪਾਰਾ, ਦੁਖੀਏ ਨਿਤ ਫਰੈ ਬਿਲ ਲਾਂਦੇ, ਬਿਨ ਗੁਰ ਸਾਂਤ ਨਾ ਪਾਵਣਿਆ, ਜਿਨ ਕੀਤੇ ਸੋਈ ਬਿਦ ਜਾਣੈ, ਆਪ ਕਰੇ ਤਾਂ ਹੁਕਮ ਪਛਾਣੈ, ਜਿਹਾ ਅੰਦਰ ਪਾਏ ਤਿਹਾ ਵਰਤੈ, ਆਪੇ ਬਾਹਰ ਪਾਵਣਿਆ, ਤਿਸ ਬਾਝੋਂ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲਏ ਸੋ ਨਿਰਮਲ ਹੋਈ, ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ, ਮਾਜ ਮਹੱਲਾ ਤੀਜਾ, ਅੰਮ੍ਰਿਤ ਨਾਮ ਮਨ ਵਸਾਏ, ਹਉ ਮੈਂ ਮੇਰਾ ਸ਼ਬਦ ਗਵਾਏ, ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ, ਹਾਂ ਵਾਰੀ ਜੀਓ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ, ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਤੇ ਆਵਣਿਆ, ਰਹਾਓ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਰੈਣੀ, ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾ ਆਗ ਸੁਣਾਵਣਿਆ, ਅੰਮ੍ਰਿਤ ਰੰਗ ਰਤਾ ਲਿਵ ਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ, ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮੰਤਨ ਅੰਮ੍ਰਿਤ ਪੀ ਆਵਣਿਆ, ਸੋ ਕਿਛ ਕਰੈ ਜੋ ਚੇਤਨਾ ਹੋਈ, ਤਿਸਦਾ ਹੁਕਮ ਮੇਟ ਨਾ ਸਕੈ ਕੋਈ, ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀ ਆਵਣਿਆ, ਅਜਬ ਕੰਮ ਕਰਤੇ ਹਰ ਕੇਰੇ, ਇਹੋ ਮਨ ਪੂਲਾ ਜਾਂਦਾ ਫੇਰੇ, ਅੰਮ੍ਰਿਤ ਬਾਣੀ ਸੋਚ ਤਲਾਏ, ਅੰਮ੍ਰਿਤ ਸ਼ਬਦ ਵਜਾਵਣਿਆ, ਖੋਟੇ ਖਰੇ ਤੁਧ ਆਪੋ ਪਾਏ, ਤੁਧ ਆਪੇ ਪਰਖੇ ਲੋਕ ਸਵਾਏ, ਖਰੇ ਪਰਖ ਖਜਾਨੈ ਪਾਏ, ਖੋਟੇ ਪਰਮ ਭੁਲਾਵਣਿਆ, ਕਿਉ ਕਰ ਵੇਖਾ ਕਿਉ ਸਾਲਾਹੀ, ਗੁਰ ਪ੍ਰਸਾਦੀ ਸ਼ਬਦ ਸਲਾਹੀ, ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੈ ਅੰਮ੍ਰਿਤ ਪੀ ਆਵਣਿਆ, ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵਿਐ ਹਿਰਦੈ ਸਮਾਣੀ, ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲਹਿ ਜਾਵਣਿਆ। ਮਾਜ ਮਹੱਲਾ ਤੀਜਾ, ਅੰਮ੍ਰਿਤ ਵਰਸੈ ਸਹਿ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ, ਅੰਮ੍ਰਿਤ ਪੀ ਸਦਾ ਤ੍ਰਿਪਤਾਸੇ, ਕਰ ਕਿਰਪਾ ਤ੍ਰਿਸ਼ਨਾ ਬੁਝਾਵਣਿਆ, ਹਉ ਵਾਰੀ ਜੀਓ ਵਾਰੀ ਗੁਰਮੁਖੇ ਅੰਮ੍ਰਿਤ ਪੀ ਆਵਣਿਆ,
ਰਸਨਾ ਰਸ ਚਾਖ ਸਦਾ ਰਹਿ ਰੰਗ ਰਾਤੀ, ਸਹਿਜੇ ਹਰ ਗੁਣ ਗਾਮਣਿਆ ਰਹਾਉ। ਗੁਰ ਪ੍ਰਸਾਦੀ ਸਹਿਜ ਕੋ ਪਾਏ, ਦੁਬਦਾ ਮਾਰੇ ਇੱਕ ਸੋ ਲਿਵਲਾਏ। ਨਦਰ ਕਰੇ ਤਾਂ ਹਰ ਗੁਣ ਗਾਵੈ, ਨਦਰੀ ਸੱਚ ਸਮਾਵਣਿਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੈ ਥੋੜੀ ਕਿਸੈ ਹੈ ਕਨੇਰੀ। ਤੁਝ ਤੇ ਬਾਹਰ ਕਿਛ ਨਾ ਹੋਵੈ, ਗੁਰਮੁਖ ਸੋਝੀ ਪਾਵਣਿਆ। ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੇ ਭੰਡਾਰਾ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੈ, ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੈ ਸੋ ਜਨ ਸੋਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ। ਅੰਮ੍ਰਿਤ ਮਨ ਤਨ ਬਾਣੀ ਰਤਾ, ਅੰਮ੍ਰਿਤ ਸਹਿਜ ਸੁਣਾਵਣਿਆ। ਮਨ ਮੁਖ ਪੂਲਾ ਦੂਜੈ ਪਾਏ ਖੁਆਏ, ਨਾਮ ਨਾ ਲੇਵੈ ਮਰੈ ਬਿਖ ਖਾਏ। ਅੰਦਿਨ ਸਦਾ

ਪੂਰਨ ਪੂਰ ਰਹਿਆ ਸਭ ਆਪੇ ਗੁਰਮਤ ਨਦਰੀ ਆਵਣਿਆ ਆਪੇ ਆਪ ਨਿਰੰਜਨ ਸੋਈ ਜਿਨ ਸਿਰ ਜੀਤਨ ਆਪੇ ਗੋਈ ਨਾਨਕ ਨਾਮ ਸਮਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ। ਮਾਝ ਮਹੱਲਾ ਤੀਜਾ ਸੇ ਸੱਚ ਲਾਗੇ ਜੋ ਤੁਧ ਭਾਏ ਸਦਾ ਸਾ ਸੇਵੈ ਸਹਿ ਸੁਭਾਏ ਸੱਚੇ ਸ਼ਬਦ ਸੱਚਾ ਸਾ ਲਾਹੀ ਸੱਚੇ ਮੇਲ ਮਿਲਾਵਣਿਆ ਹਾਂ ਵਾਰੀ ਜਿਉ ਵਾਰੀ ਸਾਸਾ ਲਾਹਣਿਆ ਸੱਚ ਤੇ ਆਏ ਨੋ ਸੇ ਸੱਚ ਰਾਤੇ ਸੱਚੇ ਸੱਚ ਸਮਾਵਣਿਆ ਰਹਾਉ ਜਹਿ ਦੇਖਾ ਸੱਚ ਸਭਨੀ ਥਾਈ ਗੁਰ ਪ੍ਰਸਾਦੀ ਮਨ ਵਸਾਈ ਤਨ ਸੱਚਾ ਰਸਨਾ ਸੱਚ ਰਾਤੀ ਸੱਚ ਸੁਣ ਆਖ ਵਖਾਨਣਿਆ ਮਨਸਾ ਮਾਰ ਸੱਚ ਸਮਾਣੀ ਇਨ ਮਨ ਡੀਠੀ ਸਭ ਆਵਣ ਜਾਣੀ ਸਤਿਗੁਰ ਸੇਵੇ ਸਦਾ ਮਨ ਨਿਚਲੋ ਨਿਜ ਕਰ ਵਾਸਾ ਪਾਵਣਿਆ ਗੁਰ ਕੈ ਸ਼ਬਦ ਹਿਰਦੈ ਦਿਖਾਇਆ ਮਾਇਆ ਮੋਹ ਸਭ ਜਲਾਇਆ ਸੱਚੋ ਸੱਚਾ ਵੇਖ ਸਾ ਲਾਹੀ ਗੁਰ ਸ਼ਬਦੀ ਸੱਚ ਪਾਵਣਿਆ ਜੋ ਸੱਚ ਰਾਤੇ ਤਨ ਸੱਚੀ ਲਿਵ ਲਾਗੀ ਹਰ ਨਾਮ ਸਮਾਲੈ ਸੇਵਡ ਭਾਗੀ ਸੱਚੇ ਸ਼ਬਦ ਆਪ ਮਿਲਾਏ ਸਤ ਸੰਗਤ ਸੱਚ ਗੁਣ ਗਾਵਣਿਆ ਲੇਖਾ ਪੜੀਐ ਜੇ ਲੇਖੇ ਵਿੱਚ ਹੋਵੇ ਉਹ ਅਗਮਿਆ ਗੋਚਰ ਸ਼ਬਦ ਸੁਧ ਹੋਵੇ ਆਨ ਦਿਨ ਸੱਚ ਸ਼ਬਦ ਸਾ ਲਾਹੀ ਹੋਰ ਕੋਈ ਨਾ ਕੀਮਤ ਪਾਵਣਿਆ ਪੜ ਪੜ ਥਾਕੇ ਸਾਂਤ ਨਾ ਆਈ ਤ੍ਰਿਸ਼ਨਾ ਜਾਲੇ ਸੁਧ ਨਾ ਕਾਈ ਬਿਖ ਵਿਹਾਜੈ ਬਿਖ ਮੋਹ ਪਿਆਸੇ ਕੂੜ ਬੋਲ ਬਿਖ ਖਾਵਣਿਆ ਗੁਰਪ੍ਰਸਾਦੀ ਏਕੋ ਜਾਣਾ ਦੂਜਾ ਮਾਰ ਮਨ ਸੱਚ ਸਮਾਣਾ ਨਾਨਕ ਏਕੋ ਨਾਮ ਵਰਤੈ ਸਭ ਅੰਤਰ ਗੁਰਪ੍ਰਸਾਦੀ ਪਾਵਣਿਆ ਮਾਝ ਮਹੱਲਾ ਤੀਜਾ ਵਰਨ ਰੂਪ ਵਰਤੈ ਸਭ ਤੇਰੇ ਮਰ ਮਰ ਜੰਮੈ ਫੇਰ ਪਵੈ ਕਣੇਰੇ ਤੂੰ ਏਕੋ ਨਿਹ ਚਲੋ ਅਗਮਿਆ ਪਾਰਾ ਗੁਰਮਤੀ ਬੂਝ ਬੁਝਾਵਣਿਆ ਹਉ ਵਾਰੀ ਜੀਓ ਵਾਰੀ ਰਾਮ ਨਾਮ ਮਨ ਵਸਾਵਣਿਆ ਜਿਸ ਰੂਪ ਨਾ ਰੇਖਿਆ

ਦੂਜੇ ਪਾਏ ਦੁੱਖ ਪਾਵਣਿਆ, ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਜੋਤਾ, ਗੁਰ ਕੈ ਸ਼ਬਦ ਸਦਾ ਹਰ ਧਿਆਏ, ਇਹਾ ਭਗਤ ਹਰ ਪਾਵਣਿਆ। ਗੁਰਮੁਖ ਭਗਤ ਜੁਗਚਾਰੇ ਹੋਈ, ਹੋਰ ਭਗਤ ਨਾ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਐ, ਗੁਰ ਚਰਨੀ ਚਿਤ ਲਾਵਣਿਆ। ਮਾਝ ਮਹੱਲਾ ਤੀਜਾ, ਸੱਚਾ ਸੇਵੀ ਸੱਸਾ ਲਾਹੀ, ਸੱਚੇ ਨਾਏ ਦੁਖ ਕਭੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ, ਗੁਰਮਤ ਮਨ ਵਸਾਵਣਿਆ। ਹਾਉ ਵਾਰੀ ਜੀਉ ਵਾਰੀ, ਸੁਖ ਸਹਿ ਸਮਾਧ ਲਗਾਵਣਿਆ, ਜੋ ਹਰ ਸੇਵੈ ਸੇ ਸਦਾ ਸੋਹੈ, ਸੋਭਾ ਸੁਰਤ ਸੁਹਾਵਣਿਆ ਰਾਓ। ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਪਾਏ, ਸੱਚ ਬਾਣੀ ਤੁਦੈ ਸਾਲਾਹਨ, ਰੰਗ ਰਾਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰ ਜੀਓ ਤੇਰਾ, ਗੁਰਮੁਖ ਮਿਲੈ ਤਾਂ ਚੁਕੈ ਫੇਰਾ, ਜਾਂ ਤੁਦ ਪਾਵੈ ਤਾਂ ਨਾਇ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਹਰਖ ਸੋਖ ਸਾ ਮੋਹ ਗਵਾਇਆ, ਇਕ ਸਿਉ ਲਿਵ ਲਾਗੀ ਸਦਹੀ, ਹਰ ਨਾਮ ਮਨ ਵਸਾਵਣਿਆ। ਭਗਤ ਰੰਗ ਰਾਤੇ ਸਦਾ ਤੇਰੇ ਚਾਏ, ਨਵਨਿਤ ਨਾਮ ਵਸਿਆ ਮਨ ਆਏ, ਪੂਰੇ ਭਾਗ ਸਤਿਗੁਰ ਪਾਇਆ, ਸਭ ਦੇ ਮੇਲ ਮਿਲਾਵਣਿਆ। ਤੂੰ ਦਿਆਲ ਸਦਾ ਸੁਖਦਾਤਾ, ਤੂੰ ਆਪੇ ਮੇਲੈ ਗੁਰਮੁਖ ਜਾਤਾ, ਤੂੰ ਆਪੇ ਦੇਵੈ ਨਾਮ ਵਡਾਈ, ਨਾਮ ਰਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਧ ਸਾ ਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ, ਏਕ ਸਿਉ ਮਨ ਰਹਿਆ ਸਮਾਏ, ਮਨ ਮੰਨਿਐ ਮਨੈ ਮਿਲਾਵਣਿਆ। ਗੁਰਮੁਖ ਹੋਵੈ ਸੋ ਸਾ ਲਾਹੇ, ਸਾਚੇ ਠਾਕੁਰ ਵੇ ਪ੍ਰਵਾਹੇ, ਨਾਨਕ ਨਾਮ ਵਸੈ ਮਨੇ ਅੰਤਰ, ਗੁਰ ਸਬਦੀ ਹਰ ਮੇਲਾ ਬਣਿਆ। ਮਾਝ ਮਹੱਲਾ ਤੀਜਾ, ਤੇਰੇ ਭਗਤ ਸੋਹੈ ਸਾਚੇ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੈ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਹਾਉ ਵਾਰੀ ਜੀਉ ਵਾਰੀ, ਨਾਮ ਸੁਣ ਮਨ ਵਸਾਵਣਿਆ, ਹਰ ਜੀਉ ਸੱਚਾ ਉੱਚੋ ਉੱਚਾ, ਹਉ ਮੈਂ ਮਾਰ ਮਿਲਾਵਣਿਆ ਰਹਾਓ। ਹਰ ਜੀਉ ਸਾਚਾ ਸਾਚੀ ਨਾਈ, ਗੁਰ ਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲੈ ਸੇ ਵਿਛੜੈ ਨਾਹੀ, ਸਹਿਜੇ ਸੱਚ ਸਮਾਵਣਿਆ। ਤੁਝ ਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖਿਆ ਜਾਣੈ ਸੋਏ, ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਮਿਲਾਵਣਿਆ। ਕਾਮਣ ਗੁਣਵੰਤੀ ਹਰ ਪਾਏ, ਪੈ ਪਾਏ ਸਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ। ਸ਼ਬਦ ਵਿਸਾਰਨ

ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੇ ਪਾਏ ਸੁਖ ਪਾਏ ਨਾ ਕੋਈ। ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸੇਜਨ ਸੱਚੇ ਪਾਵੈ ਮੁਖ ਦੁਆਰ। ਸੱਚ ਕਾਗਦ ਕਲਮ ਮਸਵਾਣੀ, ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲਿਖੈ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਹੋਵੈ, ਹਉਮੈ ਮੈਂ ਲਾਗੀ ਗੁਰਸਬਦੀ ਖੋਵੈ। ਮਨ ਨਿਰਮਲੋ ਅੰਦਨ ਭਗਤੀ ਰਾਤਾ, ਭਗਤ ਘਰੇ ਹਰ ਪਾਵਣਿਆ। ਹਉ ਵਾਰੀ ਜੀਉ ਵਾਰੀ, ਆਪ ਭਗਤ ਕਰਨ ਅਵਰਾ ਭਗਤ ਕਰਾਵਣਿਆ। ਤਿੰਨਾ ਭਗਤ ਜਨਾ ਕਹੋ, ਸਦ ਨਾਮ ਸਕਾਰ ਕੀਜੈ। ਜੋ ਅੰਦਨ ਹਰ ਗੁਣ ਗਾਵਣਿਆ, ਰਹਾਓ ਆਪੇ ਕਰਤਾ ਕਾਰਨ ਕਰਾਏ, ਜਿਤ ਪਾਵੈ ਤਤਕਾਰੈ ਲਾਏ। ਪੂਰੇ ਭਾਗ

ਬਹੁ ਕਰਮ ਕਮਾਵੈ ਮੁਕਤ ਨਾ ਪਾਏ, ਦੇ ਸੰਤਰ ਪਾਵੈ ਦੂਜੇ ਪਾਏ ਖੁਆਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸਬਦੈ ਦੁਖ ਪਾਵਣਿਆ, ਧਾਵਤ ਰਾਖੈ ਠਾਕ ਰਹਾਏ, ਗੁਰ ਪ੍ਰਸਾਦੀ ਪਰਮ ਪਦ ਪਾਏ। ਸਤਿਗੁਰੇ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਪਾਏ ਬਿਰਥਾ ਜਨਮ ਗਵਾਏ। ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬੋਲ ਬਿਖ ਖਾਵਣਿਆ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਭਾਏ ਭਗ ਜਾਹ ਮੈਂ ਸੋਖੈ। ਸਿੱਧ ਸਾਧਕ ਮੋਨ ਧਾਰੀ ਰਹੇ ਲਿਵਲਾਏ, ਤਿਨ ਪੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦੇਵੈ ਸੋ ਲੇਵੈ, ਨਾਮੋ ਮਨ ਵਸਾਵਣਿਆ। ਮਾਝ ਮਹੱਲਾ ਤੀਜਾ, ਇਸ ਗੁਫਾ ਮੈਂ ਖੁੱਟ ਭੰਡਾਰਾ, ਤਿਸ ਵਿੱਚ ਵਸੈ ਹਰ ਲੱਖ ਅਪਾਰਾ, ਆਪੇ ਗੁਪਤ ਪ੍ਰਗਟ ਹੈ ਆਪੇ, ਗੁਰ ਸਬਦੀ ਆਪ ਵਿਜਾਵਣਿਆ। ਹਉ ਵਾਰੀ ਜਿਉ ਵਾਰੀ, ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪੀਆਵਣਿਆ। ਰਹਾਉ ਹਉ ਮੈਂ ਮਾਰ, ਬਜਰ ਕਪਾਟ ਖੁਲਾਇਆ, ਨਾਮ ਅਮੋਲਕ ਗੁਰਪ੍ਰਸਾਦੀ ਪਾਇਆ, ਬਿਨ ਸਬਦੈ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰ ਗਿਆਨ ਅੰਜਨ ਸਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ। ਸਰੀਰੋ ਭਾਲਣ ਕੋ ਬਾਹਰ ਜਾਏ, ਨਾਮ ਨਾ ਲਹੈ ਬਹੁਤ ਵੇਗਾਰ ਦੁਖ ਪਾਏ, ਮਨਮੁਖ ਅੰਦੇ ਸੂਜੈ ਨਾਹੀ, ਫਿਰ ਫਿਰ ਫਿਰ ਘੇਰੇ ਆਏ ਗੁਰਮੁਖ ਵਥ ਪਾਵਣਿਆ। ਗੁਰ ਪ੍ਰਸਾਦੀ ਸੱਚਾ ਹਰ ਪਾਏ, ਮੰਤਨ ਵੇਖੈ ਹਉ ਮੈਂ ਮਹਿਲ ਜਾਏ, ਬੈਸ ਸੁਥਾਨ ਸਦ ਹਰ ਗੁਣ ਗਾਵੈ।

ਸ਼ਬਦ ਸੁਣਾਵਣਿਆ ਬਿਨ ਸ਼ਬਦ ਅੰਤਰਿਆ ਨੇਰਾ ਨਾ ਵਸਤਲ ਹੈ ਨਾ ਚੁੱਕੈ ਫੇਰਾ ਸਤਿਗੁਰ ਹੱਥ ਕੁੰਜੀ ਹੋਰ ਤਰ ਖੁੱਲੈ ਨਾਹੀ ਗੁਰ ਪੂਰੇ ਭਾਗ ਮਿਲਾਵਣਿਆ ਗੁਪਤ ਪ੍ਰਗਟ ਤੂੰ ਸਭਨੀ ਥਾਈ ਗੁਰਪ੍ਰਸਾਦੀ ਮਨ ਸੋਜੀ ਪਾਈ ਨਾਨਕ ਨਾਮ ਸਲਾਹੇ ਸਦਾ ਤੂੰ ਗੁਰਮੁਖ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਗੁਰਮੁਖ ਮਿਲੈ

ਗੁਰਮੁਖ ਨਾਚੈ ਹਰ ਸੇ ਤੀ ਚਿਤ ਲਾਵਣਿਆ ਰਹਾਓ। ਗੁਰਮੁਖ ਜੀਵੈ ਮਰੈ ਪ੍ਰਵਾਣ, ਆਰ ਜਾ ਨਾ ਸੀਜੈ ਸ਼ਬਦ ਪਛਾਣ। ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ। ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ। ਆਪ ਤਰੈ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ। ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹਉਮੈ ਚੂਕੈ ਪੀਰ। ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲਾਗੈ, ਗੁਰਮੁਖ ਸਹਿਜ ਸਮਾਵਣਿਆ। ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਗੁਣ ਗਾਵੈ ਸੋਭਾ ਪਾਈ। ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ। ਗੁਰਮੁਖ ਅੰਦਨ ਸਬਦੇ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ। ਗੁਰਮੁਖ ਗੁਣ ਗਾਵੈ ਸਦਾ ਨਿਰਮਲ, ਸਬਦੇ ਭਗਤ ਕਰਾਵਣਿਆ। ਬਾਜ ਗੁਰੂ ਹੈ ਆਂਦਾਰਾ, ਜਮਕਾਲ ਗਰਠੇ ਕਰੈ ਪੁਕਾਰਾ। ਆਂਦਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁਖ ਪਾਵਣਿਆ। ਗੁਰਮੁਖ ਆਪੇ ਕਰੇ ਕਰਾਏ, ਗੁਰਮੁਖ ਹਿਰਦੈ ਉਠਾ ਆਪ ਆਏ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਝ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ। ਸ਼ਬਦ ਦਿਖਾਏ ਸਤਿਗੁਰ।

ਤੂੰ ਆਪੇ ਦੁੱਖ ਸੁਖ ਦੇਵੈ ਕਰਤੇ ਗੁਰਮੁਖ ਹਰਦੇ ਖਾਵਣਿਆ ਆਪੇ ਕਰਤਾ ਕਰੇ ਕਰਾਏ ਆਪੇ ਸ਼ਬਦ ਗੁਰਮਨ ਵਸਾਏ ਸ਼ਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਣਾਵਣਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਲਖ ਲਖਾਵਣਿਆ ਆਪੇ ਮਾਇਆ ਆਪੇ ਛਾਇਆ ਆਪੇ ਮੋਹ ਸਭ ਜਗ ਤਿਓ ਪਾਇਆ ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖ ਸੁਣਾਵਣਿਆ ਆਪੇ ਕਰੇ

ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਜਿਸਿਆ ਵਿਖਾਲੇ ਸੋ ਵੇਖੈ ਕੋਈ, ਨਾਨਕ ਨਾਮ ਵਸੈ ਕਟਿਅੰਤਰ, ਆਪੇ ਵੇਖ ਵਿਖਾਲਣਿਆ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਭਰਪੂਰ ਰਹਿਆ ਸਭ ਥਾਈ, ਗੁਰ ਪ੍ਰਸਾਦੀ ਕਰਹੀ ਮਹਿ ਪਾਈ, ਸਦਾ ਸਿਰੇ ਵੀ ਇਕ ਮਨ ਧਿਆਈ, ਗੁਰਮੁਖ ਸੱਚ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮਤ ਸਹਿਜ ਸਮਾਵਣਿਆ ਰਹਾਉ। ਕਰੀ ਮੈਂ ਤਰਤੀ ਤੌਲ ਪਾਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ, ਗੁਰਮਤ ਸਹਿਜ।

ਦੋਵੇਂ ਮਾਰ ਜਾਏ ਇਕਤ ਘਰ ਆਵੇ ਗੁਰਮਤ ਸਹਿਜ ਸਮਾਵਣਿਆ ਘਰ ਹੀ ਮਾਹੇ ਦੂਜੇ ਭਾਏ ਅਨੇਰਾ ਚਾਨਣ ਹੋਵੇ ਛੋਡੇ ਹੋਮੈ ਮੇਰਾ ਪ੍ਰਗਟ ਸ਼ਬਦ ਹੈ ਸੁਖਦਾਤਾ ਅੰਦਨ ਨਾਮ ਧਿਆਵਣਿਆ ਅੰਤਰ ਜੋਤ

ਆਪੇ ਦੇਵੈ ਸਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾਮ ਮਿਲੈ ਵਡਿਆਈ, ਅੰਦਨ ਸਦਾ ਗੁਣ ਗਾਵਣਿਆ। ਮਾਝ ਮਹੱਲਾ ਤੀਜਾ। ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੈ ਕਰ ਮਾਹੇ ਉਦਾਸਾ, ਹਰ ਰੰਗ ਰਹੇ ਸਦਾ ਰੰਗ ਰਾਤੇ, ਹਰ ਰਸ ਮਨ ਤ੍ਰਿਪਤਾਵਣਿਆ। ਹਉ ਵਾਰੀ ਜੀਉ ਵਾਰੀ, ਪੜ ਬੁਝ ਮਨ ਵਸਾਵਣਿਆ, ਗੁਰਮੁਖ ਪੜੈ ਹਰ ਨਾਮ ਸਲਾਹ, ਦਰ ਸੱਚੈ ਸੋਭਾ ਪਾਵਣਿਆ। ਰਹਾਉ ਅਲਖ ਅਭੇਉ ਹਰਿਆ ਸਮਾਏ, ਉਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੈ, ਨਦਰੀ ਮੇਲ ਮਿਲਾਵਣਿਆ। ਦੂਜੈ ਪਾਏ ਪੜੈ ਨਹੀਂ ਬੂਜੈ, ਤ੍ਰਿਬਦ ਮਾਇਆ ਕਾਰਨ ਲੂਜੈ, ਤ੍ਰਿਬਦ ਬੰਧਨ ਟੂਟੈ ਗੁਰਸਬਦੀ, ਗੁਰਸਬਦੀ ਮੁਕਤ ਕਰਾਵਣਿਆ। ਇਹੋ ਮਨ ਚੰਚਲ ਵਸ ਨਾ ਆਵੈ, ਦੁਬਦਾ ਲਾਗੈ ਦੈ ਦਿਸਤਾਵੈ, ਬਿਖਕਾ ਕੀੜਾ ਬਿਖ ਮੈਂ ਰਾਤਾ, ਬਿਖੀ ਮੈਂ ਪਚਾਵਣਿਆ। ਹਾਂ ਹਉ ਕਰੇ ਤੈ ਆਪ ਜਣਾਏ, ਬਹੁ ਕਰਮ ਕਰੈ ਕਿਛ ਥਾਏ ਨਾ ਪਾਏ, ਤੁਇਤੇ ਬਾਹਰ ਕਿਛੂ ਨਾ ਹੋਵੈ, ਬਖਸੇ ਸ਼ਬਦ ਸੁਹਾਵਣਿਆ। ਉਪਜੈ ਪਚੈ ਹਰ ਬੂਜੈ ਨਾਹੀ, ਅੰਦਨ ਦੂਜੈ ਪਾਏ ਫਿਰਾਹੀ, ਮਨਮੁਖ ਜਨਮ ਗਇਆ ਹੈ ਬਿਰਥਾ, ਅੰਤ ਗਇਆ ਪਛਤਾਵਣਿਆ। ਪਿਰ ਪਰਦੇ ਸਿੰਗਾਰ ਬਣਾਏ, ਮਨਮੁਖ ਅੰਧ ਐਸੇ ਕਰਮ ਕਮਾਏ, ਹਲਤ ਨਾ ਸੋਭਾ ਪਲਤ ਨਾ ਢੋਈ, ਬਿਰਥਾ ਜਨਮ ਗਵਾਵਣਿਆ। ਹਰ ਕਾ ਨਾਮ ਕਿਨੈ ਵਿਰਲੈ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ, ਅੰਦਨ ਭਗਤ ਘਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ। ਸਭ ਮੈਂ ਵਰਤੈ ਏਕੋ ਸੋਈ, ਗੁਰਮੁਖ ਵਿਰਲਾ ਬੂਜੈ ਕੋਈ, ਨਾਨਕ ਨਾਮ ਰਤੇ ਜਨ ਸੋਹੈ, ਕਰ ਕਿਰਪਾ ਆਪ ਮਿਲਾਵਣਿਆ। ਮਾਝ ਮਹੱਲਾ ਤੀਜਾ। ਮਨਮੁਖ ਪੜੈ ਪੰਡਿਤ ਕਹਾਵੈ, ਦੂਜੈ ਪਾਏ ਮਹਾਂ ਦੁਖ ਪਾਵੈ, ਬਿਖਿਆ ਮਾਤੇ ਕੇ ਸੂਜੈ ਨਾਹੀ, ਫਿਰ ਜੂਨੀ ਆਵਣਿਆ। ਹਉ ਵਾਰੀ ਜੀਉ ਵਾਰੀ, ਹਉ ਮੈਂ ਮਾਰ ਮਿਲਾਵਣਿਆ, ਗੁਰਸੇਵਾ ਤੇ ਹਰ ਮਨ ਵਸਿਆ, ਹਰ ਰਸੈ ਪਿਆਵਣਿਆ। ਰਹਾਉ ਵੇਦ ਪੜੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ, ਅਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਜ ਹਰ ਗਾਵਣਿਆ। ਅਕਥੋ ਕਥੀਐ ਸ਼ਬਦ ਸੁਹਾਵੈ, ਗੁਰਮਤੀ ਮਨ ਸੱਚੋ ਭਾਵੈ, ਸੱਚੋ ਸੱਚ ਰਵੈ ਦਿਨ ਰਾਤੀ, ਇਹੋ ਮਨ ਸੱਚ ਰੰਗਾਵਣਿਆ। ਜੋ ਸੱਚ ਰਤੇ ਤਿਨ ਸੱਚੋ ਭਾਵੈ, ਆਪੇ ਦੇ ਨਾ ਪਛੋਤਾਵੈ, ਗੁਰ ਕੈ ਸ਼ਬਦ ਸਦਾ ਸਾਜਾਤਾ, ਮਿਲ ਸੱਚੇ ਸੁਖ ਪਾਵਣਿਆ। ਕੂੜ ਕਸਤ ਤਿਨਾ ਮੈਲ ਨਾ ਲਾਗੈ, ਗੁਰਪ੍ਰਸਾਦੀ ਅੰਦਨ ਜਾਗੈ, ਨਿਰਮਲ ਨਾਮ ਵਸੈ ਘਟ ਪੀਤਰ, ਜੋਤੀ ਜੋਤ ਮਿਲਾਵਣਿਆ। ਤ੍ਰੈ ਗੁਣ ਪੜੈ ਹਰ ਤਤ ਨਾ ਜਾਣੈ, ਮੂਲੋ ਪੂਲੇ ਗੁਰਸ਼ਬਦ ਨਾ ਪਛਾਣੈ, ਮੋਹ ਵਿਆਪੇ ਕੇ ਸੂਜੈ ਨਾਹੀ, ਗੁਰਸ਼ਬਦੀ ਹਰ ਪਾਵਣਿਆ। ਵੇਦ ਪੁਕਾਰੈ ਤ੍ਰਿਬਦ ਮਾਇਆ, ਮਨਮੁਖ ਨਾ ਬੂਜੈ ਦੂਜਾ ਪਾਇਆ, ਤ੍ਰੈ ਗੁਣ ਪੜੈ ਹਰ ਇਕ ਨਾ ਜਾਣੈ, ਬਿਨ ਬੂਝੇ ਦੁਖ ਪਾਵਣਿਆ। ਜਾਤ ਸਪਾਵੈ ਤਾਂ ਆਪ ਮਿਲਾਏ, ਗੁਰਸ਼ਬਦੀ ਸਹਿਸਾ ਦੁਖ ਚੁਕਾਏ, ਨਾਨਕ ਨਾਵੈ ਕੀ ਸੱਚੀ ਵਡਿਆਈ, ਨਾਮੋ ਮਨ ਸੁਖ ਪਾਵਣਿਆ। ਮਾਝ ਮਹੱਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲ ਤਾਰੈ, ਹਰ ਨਾਮ ਮਨ ਵਸਾਵਣਿਆ। ਹਉ ਵਾਰੀ ਜੀਉ ਵਾਰੀ, ਹਰ ਰਸ ਚੱਕ ਸਾਧ ਪਾਵਣਿਆ, ਹਰ ਚੱਕ ਹੈ ਸੇ ਜਨ ਨਿਰਮਲ, ਨਿਰਮਲ ਨਾਮ ਤੇ ਆਵਣਿਆ। ਰਹਾਉ ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ ਹਉ ਮੈਂ ਮਾਰੇ, ਨਾਮ ਪਦਾਰਥ ਨਉ ਨਿਧ ਪਾਏ, ਤ੍ਰੈ ਗੁਣ ਮੇਟ ਸਮਾਵਣਿਆ। ਹਉ ਮੈਂ ਕਰੈ ਨਿਹ ਕਰਮੀ ਨਾ ਹੋਵੈ, ਗੁਰਪ੍ਰਸਾਦੀ ਹਉ ਮੈਂ ਖੋਵੈ, ਅੰਤਰ ਵਿਵੇਕ ਸਦਾ ਆਪ ਵਿਚਾਰੇ, ਗੁਰਸ਼ਬਦੀ ਗੁਣ ਗਾਵਣਿਆ। ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੈ ਨਿਤ ਗੁਰਮੁਖ ਹੋਈ, ਇਸਨਾਨ ਕਰੈ ਸਦਾ ਦਿਨ ਰਾਤੀ, ਹਉ ਮੈਂ ਮਹਿਲ ਚੁਕਾਵਣਿਆ। ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰਵਸੈ ਹਉ ਮੈਂ ਮਾਰ, ਅਹਿਨਸ ਪ੍ਰੀਤ ਸ਼ਬਦ ਸਾਚੈ, ਹਰ ਸਰਵਾਸਾ ਪਾਵਣਿਆ। ਮਨਮੁਖ ਸਦਾ ਬਗ ਮੈਲਾ, ਹਉ ਮੈਂ ਮਲ ਲਾਈ, ਇਸਨਾਨ ਕਰੈ ਪਰ ਮੈਲ ਨਾ ਜਾਈ,
ਜੀਵਤ ਮਰੈ ਗੁਰਸ਼ਬਦ ਵਿਚਾਰੇ ਹਉ ਮੈਂ ਮੈਲ ਚੁਕਾਵਣਿਆ। ਰਤਨ ਪਦਾਰਥ ਘਰ ਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ। ਗੁਰ ਪ੍ਰਸਾਦ ਮਿਟਿਆ ਅੰਧਿਆਰਾ, ਘੜ ਚਾਨਣੇ ਆਪ ਪਛਾਨਣਿਆ। ਆਪ ਓ ਪਾਏ ਤੈ ਆਪੇ ਵੇਖੈ, ਸਤਿਗੁਰ ਸੇਵੈ ਸੋ ਜਨ ਲੇਖੈ। ਨਾਨਕ ਨਾਮ ਵਸੈ ਘਟ ਅੰਤਰ, ਗੁਰ ਕਿਰਪਾ ਤੇ ਪਾਵਣਿਆ। ਮਾਜ ਮਹੱਲਾ ਤੀਜਾ। ਮਾਇਆ ਮੋਹ ਜਗਤ ਸਵਾਇਆ, ਤ੍ਰੈਗੁਣ ਦਿਸੈ ਮੋਹੇ ਮਾਇਆ। ਗੁਰ ਪ੍ਰਸਾਦੀ

ਜਲਾਏ ਸੋ ਹਰ ਸਿਉ ਚਿਤ ਲਾਏ ਹਰ ਦਰ ਮਹਿਲੀ ਸੋਭਾ ਪਾਵਣਿਆ ਰਹਾਓ। ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ ਜਿਨ ਉਪਾਇਆ ਕਾਮ ਕ੍ਰੋਧ ਪਸਿਆ ਸੰਸਾਰੇ ਆਏ ਜਾਏ ਦੁਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰਪ੍ਰਸਾਦੀ ਮਨ ਵਸਾਇਆ ਜਤ ਸਤ ਸੰਜਮ ਸੱਚ ਕਮਾਵੈ ਗੁਰਪੂਰੈ ਨਾਮ ਧਿਆਵਣਿਆ ਪੇਈੜੈ ਤਨ ਪਰਮ ਭੁਲਾਣੀ ਦੂਜੈ ਲਾਗੀ ਫਿਰ ਪੱਛੋ ਤਾਣੀ ਹਲਤ ਪਲਤ ਦੋਵੈ ਗਾਵਾਏ ਸੁਪਨੈ ਸੁਖ ਨਾ ਪਾਵਣਿਆ ਪੇਈੜੈ ਤਨ ਕੰਤ ਸਮਾਲੇ ਗੁਰਪ੍ਰਸਾਦੀ ਵੇਖੈ ਨਾਲੇ ਪਿਰਕੈ ਸਹਿਜ ਰਹਿ ਰੰਗ ਰਾਤੀ ਸ਼ਬਦ ਸਿੰਗਾਰ ਬਣਾਵਣਿਆ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ ਦੂਜਾ ਭਾਉ ਗੁਰਸ਼ਬਦ ਜਲਾਇਆ ਏਕੋ ਰਵ ਰਹਿਆ ਘਟ ਅੰਤਰ ਮਿਰਸਾ ਸੰਗਤ ਹਰ ਗੁਣ ਗਾਵਣਿਆ ਸਤਿਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚੇਤਨਾ ਆਵੈ ਬਿਨਾਵੈ ਬਹੁ ਦੁਖ ਪਾਵਣਿਆ ਜਿਨ ਸਿਹਟ ਸਾਜੀ ਸੋਈ ਜਾਣੈ ਆਪੇ ਮਿਲੈ ਸ਼ਬਦ ਪਛਾਣੈ ਨਾਨਕ ਨਾਮ ਮਿਲਿਆ ਤਿਨ ਜਿਨ ਕਉ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਜ ਮਹੱਲਾ ਚੌਥਾ ਆਦਿ ਪੁਰਖ ਅਪਰੰਪਰਿਆਪੇ ਆਪੇ ਥਾਪੇ ਥਾਪੋ ਥਾਪੇ ਸਭ ਮੈਂ ਵਰਤੈ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਾਂ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤੇ ਸਰੂਪ ਨਾ ਰੇਖਿਆ ਘੜ ਘੜ ਦੇਖਿਆ ਗੁਰਮੁਖ ਅਲੱਖ ਲਿਖਾਵਣਿਆ ਰਹਾਉ ਤੂੰ ਦਇਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਅਵਰ ਨਾ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੈ ਮਨ ਭੀਜੈ ਸਹਿ ਸਮਾਧ ਲਗਾਵਣਿਆ ਅਨ ਦਿਨ ਗੁਣ ਗਾਵਾਂ ਪ੍ਰਭ ਤੇਰੇ ਤੋਸਾ ਲਾਹੀ ਪ੍ਰੀਤਮ ਮੇਰੇ ਤੁਧ ਬਿਨ ਅਵਰ ਨਾ ਕੋਈ ਜਾਚਾ ਗੁਰਪ੍ਰਸਾਦੀ ਤੂੰ ਪਾਵਣਿਆ ਆਗਮਿਆ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੈ ਤੂੰ ਲਹਿ ਮਿਲਾਈ ਪੂਰੇ ਗੁਰ ਕੈ ਸ਼ਬਦ ਧਿਆਈ ਹੈ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੈ ਨਾਮ ਸਲਾਹੇ ਸੱਚੇ ਭਾਵੈ ਗੁਰਮੁਖ ਸਦਾ ਰਹਿ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ ਮਨਮੁਖ ਕਰਮ ਕਰੇ ਅਹੰਕਾਰੀ ਜੁਵੈ ਜਨਮ ਸਭ ਬਾਜੀ ਹਾਰੀ ਅੰਤਰ ਲੋਭ ਮਹਾ ਗੋਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇ ਵਡਿਆਈ ਜਿਨ ਕੋ ਆਪ ਲਿਖ ਤੁਰ ਪਾਈ ਨਾਨਕ ਨਾਮ ਮਿਲੈ ਪਉ ਭੰਜਨ ਗੁਰਸਬਦੀ ਸੁਖ ਪਾਵਣਿਆ ਮਾਜ ਮਹੱਲਾ ਪੰਜਵਾਂ ਘਰ ਪਹਿਲਾ ਅੰਤਰ ਅਲੱਖ ਨਾ ਜਾਈ ਲਿਖਿਆ ਨਾਮ ਰਤਨ ਲੈ ਗੁੱਜਾ ਰਖਿਆ ਅਗਮੈ ਗੋਚਰ ਸਭ ਤੇ ਉੱਚਾ ਗੁਰ ਕੈ ਸ਼ਬਦ ਲਿਖਾਵਣਿਆ ਹਉ ਵਾਰੀ ਜੀਉ ਵਾਰੀ ਕਲਮੈ ਨਾਮ ਸੁਣਾਵਣਿਆ ਸੰਤ ਪਿਆਰੇ ਸੱਚੈ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾਉ ਸਾਧਕ ਸਿੱਧ ਜਿਸੈ ਕਉ ਫਿਰਦੇ ਬ੍ਰਹਮੇ ਇੰਦਰ ਧਿਆਏ ਨਿਹਿਰਦੇ ਕੋਟ ਤੀਸਾ ਖੋਜੈ ਤਾਂ ਕਉ ਗੁਰਮਿਲ ਹਿਰਦੈ ਗਾਵਣਿਆ ਆਠ ਪਹਿਰ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕਹਿ ਮਨ ਪਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸ਼ਬਦ ਸੰਜਾਪੈ ਜਿਨ ਪੀਆ ਸੀ ਤ੍ਰਿਪਤਾ ਸੇ ਸੱਚੇ ਸੱਚਿਆ ਗਾਵਣਿਆ ਤਿਸ ਘਰ ਸਹਿਜਾ ਸੋਈ ਸੁਹੇਲਾ ਆਨੰਦ ਵਿਨੋਦ ਕਰੇ ਸਦਕੇਲਾ ਸੋ ਧਨਵੰਤ

ਦੁਆ ਪਾਇ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ ਰਹਿਣ ਵਿਹਾਣੀ ਪਛਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਆਧਾਰ ਬਿਖਿਆ ਰੰਗ ਕੂੜਾ ਵਿਆ ਦਿਸਨ ਸਭੇ ਸ਼ਾਰ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਹਿ ਸਬਰ ਹਾਰ ਨਾਨਕ ਹਰ ਜੀ ਮਾਇਆ ਕਰ ਸਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗ।

ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੈ ਰੋਜ, ਕੀਤਾ ਕਿਛੂ ਨਾ ਹੋਵਈ ਲਿਖਿਆ ਤੁਰ ਸੰਯੋਗ, ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਵਿਯੋਗ, ਨਾਨਕ ਕਹੋ ਪ੍ਰਭ ਰਾਖ ਲਿਹੇ ਮੇਰੇ ਸਾਹਿਬ ਬੰਦੀ ਮੋਚ, ਕਤਕ ਹੋਵੈ ਸਾਧ ਸੰਗ ਬਿਰਸੈ ਸਭੇ ਸੋਚ, ਮੰਗਰ ਮਾਹੇ ਸੁਹੰਦੀਆ ਹਰ ਪਿਰ ਸੰਗ ਬੈਠੜੀਆ, ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮਿਲੜੀਆ, ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹਿਲੜੀਆ, ਸਾਜਨਾ ਤੇ ਬਾਹਰੀ ਸਿਰਹਿਨ ਅਕੇਲੜੀਆ, ਤਿੰਨ ਦੁੱਖ ਨਾ ਕਬਹੂ ਉਤਰੈ ਐਸੇ ਜਮ ਕੈ ਵਸ ਪੜੀਆ, ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆ, ਰਤਨ ਜਵੇਹਰ ਲਾਲ ਹਰ ਕੰਠਤ ਨਾ ਜੜੀਆ, ਨਾਨਕ ਬਾਂਚੈ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆ, ਮੰਗਰ ਪ੍ਰਭ ਆਰਾਧਨਾ ਬਹੁਣਾ ਜਨਮ ਰਿਆ, ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਨਾਮ ਮਨ

ਮੁੰਡਮ ਡਿੱਠ ਮੈਂ, ਨਾਨਕ ਜਗ ਤੂੰ ਏਕਾ ਤਵਲਹਾਰ ਪੌੜੀ। ਤੂੰ ਕਰਤਾ ਪੁਰਖਿਆ ਕੰਮ ਹੈ, ਆਪ ਸ੍ਰਿਸ਼ਟੀ ਉਪਾਤੀ, ਰੰਗ ਪਰੰਗ ਉਪਾਰ ਜਨਾ ਬਹੁ ਬਹੁ ਵਿਦ ਭਾਤੀ। ਤੂੰ ਜਾਣੈ ਜਿਨ ਉਪਾਈ ਹੈ, ਸਭ ਖੇਲ ਤੁਮਾਤੀ, ਇੱਕ ਆਵੈ ਖਜਾਏ ਉੱਠ, ਬਿਨਾਂ ਵੈ ਮਰ ਜਾਤੀ। ਗੁਰਮੁਖ ਰੰਗ ਚ ਲੂਲਿਆ, ਰੰਗ ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਦਾਤੀ। ਤੂੰ ਆਪੇ ਆਪ ਸੁਜਾਣ ਹੈ, ਵਡ ਪੁਰਖ ਵਡਾਤੀ, ਜੋ ਮਨ ਚਿਤ ਤੁਧ ਧਿਆਇ ਦੇ ਮੇਰੇ ਸੱਚਿਆ, ਬਲ ਬਲ ਹਉ ਤਿਨ ਜਾਤੀ। ਸਲੋਕ ਮਹੱਲਾ ਪਹਿਲਾ।

ਜਿਨ ਰਚ ਰਚਿਆ ਤਸੈ ਨਾ ਜਾਣੈ। ਅੰਧਾ ਅੰਧ ਕਮਾਏ, ਜਾ ਭੱਜੈ ਤਾਂ ਠੀਕਰ ਹੋਵੇ, ਘੜਤ ਘੜੀ ਨਾ ਜਾਏ। ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਮਹੱਲਾ ਦੂਜਾ, ਦੇਂਦੇ ਥਾਵੋ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ। ਸੁਰਤ ਮਤ ਚਤੁਰਾਈ ਤਾਂ ਕੀ, ਕਿਆ ਕਰਿਆ ਅੱਖ ਵਖਾਣੀਐ।

ਤੂੰ ਆਪੇ ਖੇਲ ਕਰੇ ਸਭ ਕਰਤੇ, ਕਹਿ ਦੂਜਾ ਅੱਖ ਵਖਾਣੀ ਹੈ। ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੈ, ਵਿਣ ਜੋਤੀ ਕੋਈ ਕਿਛ ਕਰੋ ਦਿਖਾ ਸਿਆਣੀ ਹੈ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੂਟ ਸਜਾਣੀ ਹੈ ਪੌੜੀ।

ਤੇ ਭੁੱਖਾ ਤਿਹਾਇਆ ਸਹਿ ਸਹਿਉ ਸੰਸਾਰ ਹੈ ਮਰ ਜੰਮੈ ਆਇਆ ਜਾਇਆ ਬਿਰ ਸਤਿਗੁਰ ਮੋਹ ਨ ਟੁੱਟਈ ਸਭ ਥੱਕੇ ਕਰਮ ਕਮਾਇਆ ਗੁਰਮਤੀ ਨਾਮ ਧਿਆਈਐ ਸੁਖ ਰੱਜਾ ਜਾ ਤੁਧ ਪਾਇਆ ਕੁਲ ਉਧਾਰੇ ਆਪਣਾ ਧਨ ਜਣੇ ਦੀ ਮਾਇਆ ਸੋਭਾ ਸੁਰਤ ਸੁਹਾਵਣੀ ਜਨ ਹਰ ਸੇਤੀ ਚਿਤ ਲਾਇਆ ਸਲੋਕ ਮਹੱਲਾ ਦੂਜਾ ਅੱਖੀ ਬਾਜੋ ਵੇਖਣਾ ਮਿਣ ਕੰਨਾ ਸੁਣਨਾ ਪੈਰਾਂ ਬਾਜੋ ਚੱਲਣਾ ਮਿਣ ਹੱਥਾਂ ਕਰਨਾ ਜੀਬੈ ਬਾਜੋ ਬੋਲਣਾ ਉਹ ਜੀਵਤ ਮਰਨਾ ਨਾਨਕ ਹੁਕਮ ਪਛਾਣ ਕੈ ਤਉ ਖਸਮੈ ਮਿਲਣਾ ਮਹੱਲਾ ਦੂਜਾ ਦਿਸੈ ਸੁਣੀਐ ਜਾਣੀਐ ਸਭ ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦਲਾ ਕਿਉਂ ਗੱਲ ਲੱਗੈ ਤਹਾਏ ਪੈ ਕੇ ਚਰਨ ਕਰ ਭਾਵ ਕੇ ਲੋਇਣ ਸੁਰਤ ਕਰੇ ਨਾਨਕ ਹੈ ਸਿਆਣੀਐ ਇਹ ਕੰਤ ਮਿਲਾਵਾ ਹੋਏ ਪੌੜੀ ਸਦਾ ਸਦਾ ਤੂੰ ਏਕ ਹੈ ਤੇ ਦੂਜਾ ਖਿਲ ਰਚਾਇਆ ਹਮੈ ਗੁਰ ਬਿਓ ਪਾਏ ਕੈ ਲੋਭ ਅੰਤਰ ਜਨਤਾ ਪਾਇਆ ਜਿਉ ਭਾਵੈ ਤਿਉ ਰਖ ਤੂੰ ਸਭ ਕਰੇ ਤੇਰਾ ਕਰਾਇਆ ਇਕਨਾ ਬਖਸੈ ਮੇਲ ਲੈ ਗੁਰਮਤੀ ਤੁਧੈ ਲਾਇਆ ਇਕ ਖੜੇ ਕਰੈ ਤੇਰੀ ਚਾਕਰੀ ਵਿਣਨਾ ਮੈਂ ਹੋਰ ਨਾ ਪਾਇਆ ਹੋਰ ਕਾਰ ਵੇਕਾਰ ਹੈ ਇਕ ਸੱਚੀ ਕਾਰ ਲਾਇਆ ਪੁੱਤ ਕਲਤ ਕੁਟੰਬ ਹੈ ਇਕ ਅਲਿਪਤ ਰਹੇ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਿਰਮਲੇ ਸੱਚੈ ਨਾ ਸਮਾਇਆ ਸਲੋਕ ਮਹੱਲਾ ਪਹਿਲਾ ਸੋਇਨੇ ਕਹਿ ਪਰਬਤ ਗੁਫਾ ਕਰੀ ਕਹਿ ਪਾਣੀ ਪਏ ਆਲ ਕਹਿ ਵਿੱਚ ਧਰਤੀ ਕਹਿ ਆਕਾਸੀ ਉਰਦਰਾਂ ਸਿਰ ਭਾਰ ਪੁਰ ਕਰ ਕਾਇਆ ਕੱਪੜ ਪਹਿਰਾ ਧੋਵਾਂ ਸਦਾ ਕਾਰ ਬੱਗਾ ਰੱਤਾ ਪੀ ਅਲਾ ਕਾਲਾ ਬੇਦਾ ਕਰੀ ਪੁਕਾਰ ਹੋਏ ਕੁਚੀਲ ਰਹਾ ਮਲ ਧਾਰੀ ਦੁਰਮਤ ਮਤ ਵਿਕਾਰ ਨਾ ਹਾਂ ਨਾ ਮੈਂ ਨਾ ਹਾਂ ਹੋਵਾਂ ਨਾਨਕ ਸ਼ਬਦ ਵਿਚਾਰ ਮਹੱਲਾ ਪਹਿਲਾ ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੈ ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲਮਲ ਧੋਵੈ ਅੰਧਾ ਭੂਲ ਪਿਆ ਜਮ ਜਾਲੇ ਵਸਤ ਪਰਾਈ ਅਪਰੀ ਕਰ ਜਾਣੈ ਹਮੈ ਵਿੱਚ ਦੁੱਖ ਘਾਲੇ ਨਾਨਕ ਗੁਰਮੁਖ ਹਮੈ ਤੁੱਟੈ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪੇ ਨਾਮ ਵਾਰਾ ਦੇ ਨਾਮੇ ਸੁਖ ਸਮਾਵੈ ਪੌੜੀ ਕਾਇਆ ਹੰਸ ਸੰਜੋਗ ਮੇਲ ਮਿਲਾਇਆ ਤਿਨਹੀ ਕੀਆ ਵਿਜੋਗ ਜਿਨ ਉਪਾਇਆ ਮੂਰਖ ਭੋਗੇ ਭੋਗ ਦੁੱਖ ਸਬਾਇਆ ਸੁਖ ਉੱਠੇ ਰੋਗ ਪਾਪ ਕਮਾਇਆ ਹਰ ਖੋ ਸੋਗ ਵਿਜੋਗ ਉਪਾਇ ਪਾਇਆ ਮੂਰਖ ਗਣਤ ਗਣਾਏ ਝਗੜਾ ਪਾਇਆ ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ ਕਰਤਾ ਕਰੇ ਸੁਹੋਗ ਨਾ ਚੱਲੈ ਚਲਾਇਆ ਸਲੋਕ ਮਹੱਲਾ ਪਹਿਲਾ ਕੂੜ ਬੋਲ ਮੁਰਦਾਰ ਖਾਏ ਅਵਰੀ ਨੋ ਸਮਝਾਵਣ ਜਾਏ ਮੁਠਾਇਆ ਮੁਹਾਏ ਸਾਥ ਹੈ ਨਾਨਕ ਐਸਾ ਗੂ ਜਾਪੈ ਮਹੱਲਾ ਚੌਥਾ ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮੁਖ ਸੱਚਾ ਲਾਏ ਉਹ ਹਰੇ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਨ ਲੈ ਛੱਪੜ ਨਾ ਤੈ ਸਗਵੀ ਮਨ ਲਾਏ ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਤੇ ਆਏ ਉਹ ਆਪ ਛੁੱਟਾ ਕੁਟੰਬ ਸਿਉ ਦੇ ਹਰ ਹਰ ਨਾਮ ਸਭ ਸਿਰਿਟ ਛਡਾਏ ਜਨ ਨਾਨਕ ਤਿਸ ਬਾਰੇ ਹਾਰਨ ਜੋ ਆਪ ਜਪੈ ਅਵਰਾ ਨਾਮ ਜਪਾਏ ਪੌੜੀ ਇਕ ਕੰਦ ਮੂਲ ਚੁਣ ਖਾਹੇ ਵਣ ਖੰਡ ਵਾਸਾ ਇਕ ਭਗਵਾ ਵੇਸ ਕਰ ਫਿਰੈ ਜੋਗੀ ਸੰਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਸ਼ਾਦਰ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ ਜਮ ਕਾਲ ਸਿਰੋ ਨਾ ਉਤਰੈ ਤ੍ਰਿਪਤ ਮਨਸਾ ਗੁਰਮਤੀ ਕਾਲ ਨਾ ਆਵੈ ਨੇੜੈ ਜਾਂ ਹੋਵੈ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਕਰ ਹੀ ਮਹਿ ਉਦਾਸਾ ਨਾਨਕ ਸਤਿਗੁਰ ਸੇਵਨ ਆਪਣਾ ਸਿਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ ਜੋ ਰਤ ਪੀਵੈ ਮਾਨਸਾ ਤਿਨ ਕਿਉਂ ਨਿਰਮਲ ਚੀਤ ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇ ਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾਂ ਹੋ ਨਾਹੀ ਤਾਂ ਕਿਆ ਖਾ ਕਿਉ ਨਾਹੀ ਕਿਆ ਹੋਵਾਂ ਕੀਤਾ ਕਰਨਾ ਕਹਿਆ ਕਥਨਾ ਭਰਿਆ ਪਰ ਤੋਵਾਂ ਆਪ ਨਾ ਬੁੱਝਾ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕ ਕਹਿੰਦਾ ਹੋਏ ਕਹਿ ਦੱਸੇ ਰਾਹ ਹੈ ਸਭ ਸਮੁਹਾਏ ਸਾਥ ਹੈ ਅੱਗੇ ਗਿਆ ਮੋਹੇ ਮੋਹੇ ਪਾਹੇ ਸੋ ਐਸਾ ਆਗੂ ਜਾ ਪੈ ਪੌੜੀ ਮਹਾਰੁਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਕਰਤਾ ਕਿਨੇ ਨਾ ਪਾਇਓ ਸੱਚੇ ਲਖਿਆ ਪਾਰਾ ਪੜਿਆ ਮੂਰਖ ਆਖੀਐ ਜਿਸ ਲਭ ਲੋਭ ਅਹੰਕਾਰਾ ਨਾ ਪੜੀਐ ਨਾ ਬੁੱਝੀਐ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖਟਿਆ ਭਗਤੀ ਪਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ
ਜਿਸ ਦਾ ਜੀਓ ਪ੍ਰਾਣ ਹੈ ਅੰਤਰ ਜੋਤ ਅਪਾਰਾ, ਸੱਚਾ ਸਾਹੋ ਇੱਕ ਤੂੰ ਹੋਰ ਜਗਤ ਵਣਜਾਰਾ। ਸਲੋਕ ਮਹੱਲਾ ਪਹਿਲਾ। ਮਿਹਰ ਮਸੀਤ ਸਿੱਧਕ ਮੁਸੱਲਾ, ਹੱਕ ਹਲਾਲ ਕੁਰਾਨ, ਸਰਮ ਸੁਨਤ ਸੀਲ ਰੋਜਾ, ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ, ਕਲਮਾ ਕਰਮ ਨਿਵਾਜ, ਤਸਬੀ ਸਾਤ ਇਸ ਭਾਵ ਸੀ, ਨਾਨਕ ਰੱਖੈ ਲਾਜ। ਮਹੱਲਾ ਪਹਿਲਾ। ਹੱਕ ਪਰਾਇਆ ਨਾਨਕਾ ਉਸ ਗਾਏ, ਗੁਰਪੀਰ ਹਮਾ ਤਾਂ ਪਰੇ, ਜਾਂ ਮੁਰਦਾਰ ਨਾ ਖਾਏ, ਗੱਲੀ ਪਿਸ ਨਾ ਜਾਈਏ, ਛੁੱਟੈ ਸੱਚ ਕਮਾਏ।

ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ, ਕਰਨੀ ਕਲਮਾ ਆਖ ਕੈ ਤਾਂ ਮੁਸਲਮਾਨ ਸਦਾਏ। ਨਾਨਕ ਜੇਤੇ ਕੂੜਿਆਰ, ਕੂੜੈ ਕੂੜੀ ਪਾਏ ਪੌੜੀ। ਇਕ ਰਤਨ ਪਦਾਰਥ ਵਣਜ ਦੇ, ਕੱਚੇ ਦੇਵਾ ਪਾਰਾ, ਸਤਿਗੁਰ ਤੁਠੈ ਪਾਈਅਨ ਅੰਦਰ ਰਤਨ ਭੰਡਾਰਾ, ਵਿਣ ਗੁਰ ਕਿਨਾ ਨਾ ਲੱਦਿਆ, ਅੰਧੇ ਭੌਕ ਮੋਏ ਕੂੜਿਆਰਾ, ਮਨ ਮੁਖ ਦੂਜੈ ਪਚ ਮੋਏ ਨਾ ਬੂਝੈ ਵਿਚਾਰਾ, ਇਕ ਸਭਾ ਜੋ ਦੂਜਾ ਕੋ ਨਹੀਂ, ਕਿਸ ਅੱਗੇ ਕਰੈ ਪੁਕਾਰਾ, ਇਕ ਨਿਰ ਤਨ ਸਦਾ ਭੌਕ ਦੇ, ਇਕ ਨਾ ਪਰੇ ਤੁਝਾਰਾ, ਵਿਣ ਨਾ ਮੈਂ ਹੋਰ ਤਨ ਨਾਹੀ, ਹੋਰ ਬਿਖਿਆ ਸਭ ਸਾਰਾ, ਨਾਨਕ ਆਪ ਕਰਾਏ ਕਰਿਆ, ਹੁਕਮ ਸਵਾਰ ਨਹਾਰਾ। ਸਲੋਕ ਮਹੱਲਾ ਪਹਿਲਾ। ਮੁਸਲਮਾਨ ਕਹਾਵਣ ਮੁਸਕਲ, ਜਾਂ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਅਵਲ ਦੀਨ ਕਰ ਮਿੱਠਾ, ਮੁਸਕਲ ਮਾਨਾ ਮਾਲ ਮੁਸਾਵੈ, ਹੋਏ ਮੁਸਲਮ ਦੀਨ ਮੁਹਾਣੈ, ਮਰਨ ਜੀਵਨ ਕਾ ਭਰਮ ਚੁਕਾਵੈ, ਰੱਬ ਕੀ ਰਜਾਏ ਮੰਨੇ ਸਿਰੇ ਉੱਪਰ, ਕਰਤਾ ਮੰਨੇ ਆਪ ਗਵਾਵੈ, ਤਉ ਨਾਨਕ ਸਰਬ ਜੀਆਂ ਮਹਿਰਮਤ, ਹੋਏ ਤਾਂ ਮੁਸਲਮਾਨ ਕਹਾਵੈ। ਮਹੱਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ, ਤਜ ਮਾਇਆ ਅਹੰਕਾਰ ਚੁਕਾਵੈ, ਤਜ ਕਾਮ ਕੰਮ ਨੀ ਮੋਹ ਤਜੈ, ਤਾਂ ਅੰਜਨ ਮਹਿ ਨਿਰੰਜਨ ਪਾਵੈ, ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ, ਤਜ ਪਿਆਸ ਆਸ ਰਾਮ ਲਿਵ ਲਾਵੈ, ਨਾਨਕ ਸਾਚਾ ਮਨ ਵਸੈ, ਸਾਜ ਸ਼ਬਦ ਹਰ ਨਾਮ ਸਮਾਵੈ ਪੌੜੀ। ਰਾਜੇ ਰਈਅਤ ਸਿਕਦਾਰ, ਕੋਈ ਨਾ ਰੇਸੀਓ, ਹਟ ਪਟ ਬਾਜ਼ਾਰ ਹੁਕਮੀ ਢੈਸੀਓ, ਪੱਕੇ ਬੰਕ ਦੁਆਰ, ਮੂਰਖ ਜਾਣੇ ਆਪਣੇ ਦਰ ਭਰੇ ਭੰਡਾਰ, ਰੀਤੇ ਖਣੇ ਤਾਜੀ ਰਤ ਖਰ ਹਾਥੀ ਪਾਖਰੇ, ਬਾਗ ਮਿਲਖ ਘਰ ਬਾਰ, ਕਿਥੈ ਸੇ ਆਪਣੇ ਤੰਬੂ ਪਲੰਘ ਨਿਵਾਰ, ਸਰਾਏ ਚੇ ਲਾਲਤੀ ਨਾਨਕ ਸੱਚ ਦਾਤਾਰ, ਸਨਾਖਤ ਕੁਦਰਤੀ। ਸਲੋਕ ਮਹੱਲਾ ਪਹਿਲਾ। ਨਦੀਆਂ ਹੋਵੇ ਧੇਣਵਾ, ਸੁਮ ਹੋਵੇ ਦੁੱਧ ਘੀਓ, ਸਗਲੀ ਧਰਤੀ ਸੱਕਰ ਹੋਵੇ, ਖੁਸ਼ੀ ਕਰੇ ਨਿਤ ਜੀਓ, ਪਰਬਤ ਸੋਇਨਾ ਰੁਪਾ ਹੋਵੇ, ਹੀਰੇ ਲਾਲ ਜੜਾਓ, ਪੀਤੂ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਮਹੱਲਾ ਪਹਿਲਾ। ਪਾਰ ਅਠਾਰੇ ਮੇਵਾ ਹੋਵੇ, ਗਰੜਾ ਹੋਏ ਸੁਵਾਓ, ਚੰਦ ਸੂਰਜ ਦੋਏ ਫਿਰਦੇ ਰੱਖੀਏ, ਨਿਚਲ ਹੋਵੇ ਥਾਓ, ਪੀਤੂ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਮਹੱਲਾ ਪਹਿਲਾ। ਜੇ ਦੇਹੈ ਦੁਖ ਲਾਈਐ, ਪਾਪ ਗ੍ਰਹਿ ਦੋਏ ਰਾਹੋ, ਰਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ, ਏਵੈ ਜਾਪੈ ਪਾਓ, ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਮਹੱਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ, ਖਾਣਾ ਹੋਵੇ ਵਾਓ, ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਨ, ਨਾਨਕ ਸਭੋ ਜਾਓ, ਪੀ ਤੂੰ ਹੈ ਸਾਲਾਹਣਾ, ਆਖਣ ਲਹਿ ਨਾ ਚਾਓ। ਪੌੜੀ। ਬਦ ਫੈਲੀ ਗਏ ਬਾਨਾ ਖਸਮ ਨਾ ਜਾਣੀ, ਸੋ ਕਹੀਏ ਦੇਵਾ ਨਾ ਆਪ ਨਾ ਪਛਾਣੀ, ਕਲੈ ਬੁਰੀ ਸੰਸਾਰ ਵਾਦੇ ਖੱਪੀਐ, ਵਿਣਨਾ ਵੇ ਵੇਕਾਰ ਪਰਮੇ ਪੱਚੀਐ, ਰਾਹ ਦੁਵੈ ਇਕ ਜਾਣੈ ਸੋਈ ਸਿੱਜ ਸੀ, ਕੁਫਰ ਗੋ ਕੁਫਰਾਣੈ ਪਇਆ ਦੱਜ ਸੀ, ਸਭ ਦੁਨੀਆਂ ਸੁਭਾਨ ਸੱਚ ਸਮਾਈਐ, ਸਿੱਜੈ ਦਰ ਦੀਵਾਨ ਆਪ ਗਵਾਈਐ। ਮਹੱਲਾ ਪਹਿਲਾ। ਸਲੋਕ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ।

0: ਅੱਖਾਂ ਇਹ ਇੱਕ ਪੌਣ ਸੁਮਾਰੀ ਪੌਣ ਸੁਮਾਰ ਇੱਕ ਨਿਰੰਕਾਰੀ ਨਾਮ ਆਧਾਰ ਜੀਵੈ ਦਾਤਾ ਮਰੈ ਨਾ ਕੋਏ ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ ਪੌੜੀ ਪੂਰੇ ਗੁਰ ਕੀ ਕਾਰ ਕਰਮ ਕਮਾਈਐ ਗੁਰਮਤੀ ਆਪ ਗਵਾਏ ਨਾਮ ਤੇ ਆਈਐ ਦੂਜੀ ਕਾਰੈ ਲਗ ਜਨਮ ਗਵਾਈਐ ਵਿਣਨਾ ਮੈਂ ਸਭ ਵਿਸ ਪੈਜੈ ਖਾਈਐ ਸੱਚਾ ਸ਼ਬਦ ਸਲਾਹੇ ਸੱਚ ਸਮਾਈਐ ਵਿਣ ਸਤਿਗੁਰ ਸੇਵੇ ਨਾਹੀ ਸੁਖ ਨਿਵਾਸ ਫਿਰ ਫਿਰ ਆਈਐ ਦੁਨੀਆਂ ਖੋਟੀ ਰਾਸ ਕੂੜ ਕਮਾਈਐ ਨਾਨਕ ਸੱਚ ਖਰਾ ਸਲਾਹੇ ਪਤ ਸਿਉ ਜਾਈਐ।
1: ਸਲੋਕ ਮਹੱਲਾ ਪਹਿਲਾ। ਤੁਧ ਭਾਵੈ ਤਾਂ ਵਾਵੈ ਗਾਵੈ, ਤੁਧ ਭਾਵੈ ਜਲ ਨਾਵੈ, ਜਾਂ ਤੁਧ ਭਾਵੈ ਤਾਂ ਕਰੈ ਬਿਪੂਤਾ, ਸਿੰਘੀ ਨਾਦ ਵਜਾਵੈ। ਜਾਂ ਤੁਧ ਭਾਵੈ ਤਾਂ ਪੜੈ ਕਿਤੇਬਾ, ਮੁੱਲਾ ਸਿਹ ਕਹਾਵੈ, ਜਾਂ ਤੁਧ ਭਾਵੈ ਤਾਂ ਹੋਵੈ ਰਾਜੇ, ਰਸ ਕਸ ਬਹੁਤ ਕਮਾਵੈ। ਜਾਂ ਤੁਧ ਭਾਵੈ ਤੇਗ ਵਗਾਵੈ, ਸਿਰ ਮੁੰਡੀ ਕੱਟ ਜਾਵੈ, ਜਾਂ ਤੁਧ ਭਾਵੈ ਜਾਏ ਦਸੰਤਰ, ਸੁਣ ਗੱਲਾਂ ਘਰ ਆਵੈ। ਜਾਂ ਤੁਧ ਭਾਵੈ ਨਾ ਰਚਾਵੈ, ਤੁਧ ਭਾਣੇ ਤੂੰ ਭਾਵੈ, ਨਾਨਕੇ ਕਹਿ ਬੇਨੰਤੀ, ਹੋਰ ਸਗਲੇ ਕੂੜ ਕਮਾਵੈ। ਮਹੱਲਾ ਪਹਿਲਾ। ਜਾਂ ਤੂੰ ਵੱਡਾ ਸਭ ਵਡਿਆਈਆਂ, ਚੰਗੇ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ, ਕੂੜਾ ਕੋਈ ਨਾ ਕੋਈ। ਆਖਣ ਵੇਖਣ ਬੋਲਣ ਚੱਲਣ, ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੈ ਵਿੱਚ ਰੱਖੈ, ਨਾਨਕ ਸੱਚਾ ਆਪ ਪੌੜੀ। ਸਤਿਗੁਰ ਸੇਵਨ ਸੰਗ ਭਰਮ ਚੁਕਾਈਐ, ਸਤਿਗੁਰ ਆਖੈ ਕਾਰ ਸੋ ਕਾਰ ਕਮਾਈਐ, ਸਤਿਗੁਰ ਹੋਏ ਦਇਆਲ ਤਾਂ ਨਾਮ ਤੇ ਆਈਐ। ਲਾਹਾ ਭਗਤ ਸੋ ਸਾਰ, ਗੁਰਮੁਖ ਪਾਈਐ ਮਨਮੁਖ ਕੂੜ ਗੁਬਾਰ, ਕੂੜ ਕਮਾਈਐ ਸੱਚੇ ਦਹਿ ਦਰ ਜਾਏ, ਸੱਚ ਚਮਾਈਐ ਸੱਚਾ ਅੰਦਰ ਮਹਿਲ, ਸੱਚ ਬੁਲਾਈਐ ਨਾਨਕ ਸੱਚ ਸਦਾ ਸਚਿਆਰ, ਸੱਚ ਸਮਾਈਐ। ਸਲੋਕ ਮਹੱਲਾ ਪਹਿਲਾ। ਕਲਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ, ਕੂੜਿਆ ਮਾਵਸ ਸੱਚ ਚੰਦਰਮਾ, ਦਿਸੈ ਨਾਹੀ ਕਹਿ ਚੜਿਆ। ਹਉ ਪਾਲ ਵਿਕੁੰਨੀ ਹੋਈ, ਅੰਧੇਰੇ ਰਾਹੋ ਨਾ ਕੋਈ, ਵਿੱਚ ਹਉ ਮੈਂ ਕਰ ਦੁਖ ਰੋਈ, ਕਹੋ ਨਾਨਕ ਕਿਨ ਬਿਦਗਤ ਹੋਈ। ਮਹੱਲਾ ਤੀਜਾ। ਕਲ ਕੀਰਤ ਪ੍ਰਗਟ ਚਾਨਣ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੋ ਨਦਰ ਕਰੇ ਤਿਸ ਦੇਵੈ, ਨਾਨਕ ਗੁਰਮੁਖ ਰਤਨ ਸੋ ਲੇਵੈ। ਪੌੜੀ ਭਗਤਾਂ ਤੈ ਸਹਿ ਸਾਰੀਆਂ, ਜੋੜ ਕਦੇ ਨਾ ਆਇਆ, ਕਰਤਾ ਆਪਾ ਭੁੱਲ ਹੈ ਨਾ ਭੁੱਲੈ ਕਿਸੈ ਦਾ ਭੁਲਾਇਆ। ਭਗਤ ਆਪੇ ਮੇਲਿਆ ਨੂੰ, ਜਿੰਨੀ ਸੱਚੋ ਸੱਚ ਕਮਾਇਆ, ਸੰਸਾਰੀ ਆਪ ਖੁਆਇਆ ਨੂੰ, ਜਿੰਨੀ ਕੂੜ ਬੋਲ ਬੋਲ ਬਿਖ ਖਾਇਆ। ਚੱਲਣ ਸਾਰ ਨਾ ਜਾਣਨੀ, ਕਾਮ ਕ੍ਰੋਧ ਵਿਸ ਵਧਾਇਆ, ਭਗਤ ਕਰਨ ਹਰ ਚਾਕਰੀ, ਜਿੰਨੀ ਅੰਦਰ ਨਾਮ ਤੇ ਆਇਆ। ਦਾਸਨ ਦਾਸ ਹੋਏ ਕੈ, ਜਿੰਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕੈ ਦਰ ਮੁਖ ਉਜਲੇ, ਸੱਚੇ ਸ਼ਬਦ ਸੁਹਾਇਆ। ਸਲੋਕ ਮਹੱਲਾ ਪਹਿਲਾ। ਸਾਬਾਹੀ ਸਾ ਲਾਹਾ, ਜਿੰਨੀ ਤਿਆਇਆ ਇੱਕ ਮਾਨੋ, ਸੇਈ ਪੂਰੇ ਸਾਹਾ, ਵਕਤੈ ਉੱਪਰ ਲੜ ਮੋਏ।

ਦੁਏ ਭੌਕੀਆ ਖਾਦਾ ਹੋਏ ਸੁਆਹਾ ਪੀ ਖਾਣੇ ਸਿਉਂ ਦੋਸਤੀ ਚੌਥੇ ਆਈ ਊਂਗ ਅੱਖੀ ਮੀਟ ਪਵਾਰ ਗਿਆ ਪੀ ਉੱਠ ਰਚਿਓਨ ਵਾਦ ਸਹਿਵਰਿਆ ਕੀ ਪਿੜ ਬਦੀ ਸਭੇ ਵੇਲਾ ਵਖਤ ਸਭ ਜੇ ਅੱਠੀ ਪਉ ਹੋਏ ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ ਮਹੱਲਾ ਦੂਜਾ ਸੇਈ ਪੂਰੇ ਸਾਹਾ ਜਿਨੀ ਪੂਰਾ ਪਾਇਆ ਅੱਠੀ ਵੇ ਪਰਵਾਹ ਰਹਿਣ ਇਕ ਤੈ ਰੰਗ ਦਰਸ਼ਨ ਰੂਪਿਆ ਥਾਹਾ ਵਿਰਲੇ ਪਾਈ ਹੈ ਕਰਮ ਪੂਰੇ ਪੂਰਾ ਗੁਰੂ ਪੂਰਾ ਜਾ ਕਾ ਬੋਲ ਨਾਨਕ ਪੂਰਾ ਜੇ ਕਰੈ ਘਟੈ ਨਾਹੀ ਤੋਲ ਪੌੜੀ

ਜਿਤ ਘਟ ਸੱਚ ਨਾ ਪਾਏ ਸੋ ਭੰਨ ਕਢਾਈਐ ਕਿਉ ਕਰ ਪੂਰੇ ਵੱਟ ਤੋਲ ਤੁਲਾਈਐ ਕੋਈ ਨਾ ਆਖੈ ਘਟ ਹਉ ਮੈਂ ਜਾਈਐ ਲਈਅਨ ਖਰੇ ਪਰਖ ਦਰ ਵੀ ਨਾਈਐ ਸੌਦਾ ਇਕ ਤਹੱਟ ਪੂਰੇ ਗੁਰ ਪਾਈਐ ਸਲੋਕ ਮਹੱਲਾ ਦੂਜਾ ਅੱਠੀ ਪਹਿਰੀ ਅੱਠ ਖੰਡ ਨਾਵਾਂ ਖੰਡ ਸਰੀਰ ਤਿਸ ਵਿੱਚ ਨੌ ਨਿਧ ਨਾਮ ਏਕ ਪਾਲੈ ਗੁਣੀ ਗਹੀਰ ਕਰਮਵੰਤੀ ਸਾਲਾ ਹਿਆ ਨਾਨਕ ਕਰ ਗੁਰਪੀਰ ਚੌਥੇ ਪੈਰ ਸਵਾਹਕੈ ਸੁਰਤਿਆ ਉਪਜੈ ਚਾਉ ਤਿੰਨਾ ਦਰਿਆਵਾਂ ਸਿਉ ਦੋਸਤੀ ਮਨ ਮੁਖ ਸੱਚਾ ਨਾਉ ਉਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਉ ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ਜੇ ਹੋਵੇ ਨਦਰ ਸਰਾਫ ਕੀ ਬਹੁਣ ਨਾ ਪਾਈ ਤਾਉ ਸੱਤੀ ਪਹਿਰੀ ਸਤ ਭਲਿਆ ਸੱਤੀ ਪਹਿਰੀ ਸਤ ਭਲਾ ਬਹੀਐ ਪੜਿਆ ਪਾਸ ਉਥੇ ਪਾਪ ਪੁੰਨ ਵਿਚਾਰੀਐ ਕੂੜੈ ਕੱਟੈ ਰਾਸ ਉਥੇ ਖੋਟੇ ਸੱਟੀਐ ਖਰੇ ਕੀਚੈ ਸਾਬਾਸ ਬੋਲਣ ਫਾਦਲ ਨਾਨਕਾ ਦੁਖ ਸੁਖ ਖਸਮੈ ਪਾਸ ਮਹੱਲਾ ਦੂਜਾ ਪੌਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹੱਤ ਦਿਨ ਸਰਾਤ ਦੋਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੇਤੀ ਛੁੱਟੀ ਨਾਲ ਪੌੜੀ ਸੱਚਾ ਭੋਜਨ ਪਾਓ ਸਤਿਗੁਰ ਦੱਸਿਆ ਸੱਚੇ ਹੀ ਪਤੀ ਆਏ ਸੱਚ ਵਿਗਸਿਆ ਸੱਚੈ ਕੋਟ ਗਿਰਾਏ ਨਿਜ ਕਰ ਵਸਿਆ ਸਤਿਗੁਰ ਤੁਠੈ ਨਾਉ ਪ੍ਰੇਮ ਰਹੱਸਿਆ ਸੱਚੈ ਦੈ ਦੀ ਬਾਣ ਕੂੜ ਨਾ ਜਾਈਐ ਝੂਠੋ ਝੂਠ ਵਖਾਣ ਸੋ ਮਹਿਲ ਖੁਆਈਐ ਸੱਚੈ ਸਬਦ ਦੀ ਸਾਨ ਠਾਕ ਨਾ ਪਾਈਐ ਸਸੁਣ ਬੁੱਝ ਵਖਾਣ ਮਹਿਲ ਬੁਲਾਈਐ ਸਲੋਕ ਮਹੱਲਾ ਪਹਿਲਾ ਪਹਿਰਾ ਅਗਨ ਹਿਵੈ ਕਰ ਬਾਧਾ ਭੋਜਨ ਸਾਰ ਕਰਾਈ ਸਗਲੇ ਦੁੱਖ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਧਰਤਾ ਰਾਜੀ ਅੰਬਰ ਤੋਲੀ ਪਿੱਛੇ ਟੰਗ ਚੜਾਈ ਏਵਡ ਵਧਾ ਮਾਵਾ ਨਾਹੀ ਸਬਸੈ ਨੱਥ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਪੇ ਆਖ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉੱਪਰ ਸੱਚ ਨਾਮ ਵਡਿਆਈ ਮਹੱਲਾ ਦੂਜਾ ਆਖਣ ਆਖ ਨਾ ਰੱਜਿਆ ਸੁਣ ਨਾ ਰੱਜੇ ਕੰਨ ਅੱਖੀ ਦੇਖ ਨਾ ਰੱਜੀਆਂ ਗੁਣ ਗਾਹ ਕੇ ਕਵੰਨ ਭੁਖਿਆ ਭੁੱਖ ਨਾ ਉਤਰੈ ਗੱਲੀ ਭੁੱਖ ਨਾ ਜਾਏ ਨਾਨਕ ਭੁੱਖਾ ਤਾਂ ਰੱਜੈ ਜਾਂ ਗੁਣ ਕੈ ਗੁਣੀ ਸਮਾਏ ਪੌੜੀ ਵਿਣ ਸੱਚੇ ਸਭ ਕੂੜ ਕੂੜ ਕਮਾਈਐ ਵਿਣ ਸੱਚੇ ਕੂੜਿਆਰ ਬਨ ਚਲਾਈਐ ਵਿਣ ਸੱਚੇ ਤਨ ਸ਼ਾਰ ਸ਼ਾਰ ਲਾਈਐ ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈਐ ਵਿਣ ਸੱਚੇ ਦਰਬਾਰ ਕੂੜ ਨਾ ਪਾਈਐ ਕੂੜੈ ਲਾਲਚ ਲੱਗ ਮੈਲ ਖੁਆਈਐ ਸਭ ਜਗ ਠੱਗਿਓ ਠੱਗ ਆਈਐ ਜਾਈਐ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਬੁਝਾਈਐ ਸਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ ਪਤ ਕੇ ਸਾਧ ਖਾਂਦਾ ਲਹਿ ਦਾਨਾ ਕੈ ਸਿਰਦਾਨ ਮਹੱਲਾ ਪਹਿਲਾ ਸੋਨੇ ਕਾ ਬਿਰਖ ਪਤ ਪ੍ਰਵਾਲਾ ਫੁੱਲ ਜਵੇਹਰ ਲਾਲ ਤਿਤ ਫਲ ਰਤਨ ਲੱਗੈ ਮੁਖ ਪਾਖਤ ਹਿਰਦੈ ਹਿਰਦੈ ਨਿਹਾਲ ਨਾਨਕ ਕਰਮ ਹੋਵੇ ਮੁਖ ਮਸਤਕ ਲਿਖਿਆ ਹੋਵੇ ਲੇਖ ਅੱਠ ਸੱਠ ਤੀਰਥ ਗੁਰ ਕੀ ਚਰਨੀ ਪੂਜੈ ਸਦਾ ਵਸੇਖ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੈ ਦਜੈ ਨਾਨਕਾ ਤਰੀਐ ਕਰਮੀ ਲੱਗ ਪੌੜੀ ਜੀਵਦਿਆ ਮਰ ਮਾਰ ਨਾ ਪਛੋ ਤਾਈਐ ਝੂਠਾ ਉਹ ਸੰਸਾਰ ਕਿਨ ਸਮਝਾਈਐ ਸੱਚ ਨਾ ਤਰੇ ਪਿਆਰ ਧੰਦੈ ਤਾਈਐ ਕਾਲ ਬੁਰਾ ਖੈ ਕਾਲ ਸਿਰ ਦੁਨੀਆਈਐ ਹੁਕਮੀ ਸਿਰਜਨਦਾਰ ਮਾਰੇ ਦਾਈਐ ਆਪੇ ਦੇ ਪਿਆਰ ਮਨ ਵਸਾਈਐ ਮੋਹਤ ਨਾ ਚਸਾ ਵਿਲੰਬ ਪਰੀਐ ਪਾਈਐ ਗੁਰਪ੍ਰਸਾਦੀ ਬੁੱਝ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ
ਤੁਮੀ ਤੁਮਾ ਵੇਸੋ ਆਕਤ ਤੂਰਾ ਨਿਮ ਫਲ ਮਨ ਮੁਖ ਵਸੈ ਤਿਸ ਜਿਸ ਤੂੰ ਚੇਤਨਾ ਆਵਹੀ ਨਾਨਕ ਕਹੀਐ ਕੇਸੋ ਹੰਡਨ ਕਰਮਾ ਬਾਹਰੇ ਮਹੱਲਾ ਪਹਿਲਾ ਮਤ ਪੰਖੇਰੂ ਕਿਰਤ ਸਾਥ ਕਬ ਉੱਤਮ ਕਬ ਨੀਚ ਕਬ ਚੰਦਨ ਕਬ ਅਕ ਡਾਲ ਕਬ ਉੱਚੀ ਪਰੀਤ ਨਾਨਕ ਹੁਕਮ ਚਲਾਈਐ ਸਾਹਿਬ ਲੱਗੀ ਰੀਤ ਪੌੜੀ ਕੇਤੇ ਕਹਿ ਵਖਾਣ ਕਹਿ ਕਹਿ ਜਾਵਣਾ ਵੇਦ ਕਹਿ ਵਖਿਆਣ ਅੰਤ ਨਾ ਪਾਵਣਾ ਪੜਿਆ ਨਾਹੀ ਭੇਦ ਬੁੱਝਿਐ ਪਾਵਣਾ ਖੜ ਦਰਸ਼ਨ ਕਹਿ ਭੇਖ ਕਿਸੈ ਸੱਚ ਸਮਾਵਣਾ ਸੱਚਾ ਪੁਰਖਿਆ ਲਖ ਸ਼ਬਦ ਸੁਹਾਵਣਾ ਮੰਨੇ ਨਾਮ ਬਿਸੰਖ ਦਰਗਹਿ ਪਾਵਣਾ ਖਾਲਕ ਕਉ ਆਦੇਸੋ ਢਾਡੀ ਗਾਵਣਾ ਨਾਨਕ ਜੁਗ ਜੁਗ ਏਕ ਮਨ ਵਸਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਅਠੂਹਿਆ ਨਾਂਗੀ ਲੱਗੈ ਜਾਏ ਆਪਣ ਹੱਥੀ ਆਪਣੈ ਦੇ ਕੂਚਾ ਆਪੇ ਲਾਏ ਹੁਕਮ ਪਾਇਆ ਤੁਰ ਖਸਮ ਕਾ ਅਤੀ ਹੂੰ ਤੱਕਾ ਖਾਏ ਗੁਰਮੁਖ ਸਿਉ ਮਨਮੁਖ ਅੜੈ ਡੁੱਬੈ ਹੱਕ ਨਿਆਏ ਦੋਹਾਂ ਸਿਰਿਆਂ ਆਪੇ ਖਸਮ ਵੇਖੈ ਕਰ ਵਿਉ ਪਾਏ ਨਾਨਕ ਇਹ ਵੈ ਜਾਣੀਐ ਸਭ ਕਿਤ ਸਹਿਰ ਜਾਏ ਮਹੱਲਾ ਦੂਜਾ ਨਾਨਕ ਪਰਖੇ ਆਪ ਕਉ ਤਾਂ ਪਾਰਖ ਜਾਣ ਰੋਗ ਦਾਰੂ ਦੋਵੈ ਬੁੱਝੈ ਤਾਂ ਵੈਦ ਸੁਜਾਣ ਵਾਟ ਨਾ ਕਰੀ ਮਾਮਲਾ ਜਾਣੈ ਮਹਿਮਾਨ ਮੂਲ ਜਾਣ ਗੱਲਾਂ ਕਰੇ ਹਾਣ ਲਾਏ ਹਾਣ ਲੱਭ ਨਾ ਚੱਲੀ ਸੱਚ ਰਹਿ ਸੋ ਵਿਸ਼ਟ ਪਰਵਾਣ ਸਰ ਸੰਦੇ ਆਗਾਸ ਕਉ ਕਿਉਂ ਪਹੁੰਚੈ ਬਾਣ ਅੱਗੇ ਉਹ ਆਗਮ ਹੈ ਵਾਹਿ ਦੜ ਜਾਣ ਪੌੜੀ ਨਾਰੀ ਪੁਰਖ ਪਿਆਰ ਪ੍ਰੇਮ ਸਿੰਗਾਰੀਆ ਕਰਨ ਭਗਤ ਦਿਨ ਰਾਤ ਨਾ ਰਹਿਨੀ ਵਾਰੀਆ ਮਹਿਲਾ ਮੰਜ ਨਿਵਾਸ ਸਬਦ ਸਵਾਰੀਆ ਸੱਚ ਕਹਿਣ ਅਰਦਾਸ ਸੇਵੇ ਚਾਰੀਆ ਸੋਹਨ ਖਸਮੈ ਪਾਸ ਹੁਕਮ ਸਿਧਾਰੀਆ ਸਖੀ ਕਹਿਣ ਅਰਦਾਸ ਮਨੋ ਪਿਆਰੀਆ ਬਿਨ ਨਾਵੈ ਤ੍ਰਿਗਵਾਸ ਫਿੱਟ ਸੋ ਜੀਵਿਆ ਸਬਦ ਸਵਾਰੀ ਆਸ ਅੰਮ੍ਰਿਤ ਪੀਵਿਆ ਸਲੋਕ ਮਹੱਲਾ ਪਹਿਲਾ ਮਾਰੂ ਮੀਹ ਨਾ ਤ੍ਰਿਪਤਿਆ ਅੱਗੀ ਲਹਿ ਨਾ ਭੁੱਖ ਰਾਜਾ ਰਾਜ ਨਾ ਤ੍ਰਿਪਤਿਆ ਸਾਇਰ ਪਰੇ ਕਿਸਕ ਨਾਨਕ ਸੱਚੇ ਨਾਮ ਕੀ ਕੇਤੀ ਪੁੱਛਾ ਪੁੱਛ ਮਹੱਲਾ ਦੂਜਾ ਨੇਹ ਫਲੰਗ ਤਸ ਜਨਮਸ ਜਾਵਦ ਬ੍ਰਹਮ ਨਾ ਬਿੰਦ ਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰਹਿ ਕੇ ਕਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਪੌੜੀ ਖਸਮੈ ਕੈ ਦਰਬਾਰ ਢਾਡੀ ਵਸਿਆ ਸੱਚਾ ਖਸਮ ਕਲਾਣ ਕਮਲ ਵਿਗਸਿਆ ਖਸਮੋ ਪੂਰਾ ਪਾਏ ਮਨੋ ਰਹੱਸਿਆ ਦੁਸ਼ਮਨ ਕੱਢੇ ਮਾਰ ਸੱਜਣ ਸਰਸਿਆ ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ ਸੱਚਾ ਸ਼ਬਦ ਵਿਚਾਰ ਕਾਲ ਵਿਧੰਸਿਆ ਢਾਡੀ ਕਥਿਆ ਕਥ ਸ਼ਬਦ ਸਵਾਰਿਆ ਨਾਨਕ ਗੁਣ ਗਹਿਰਾਸ ਹਰ ਜਿਉ ਮਿਲੇ ਪਿਆਰਿਆ ਸਲੋਕ ਮਹੱਲਾ ਪਹਿਲਾ ਖਤਿਓ ਜੰਮੇ ਖਤੇ ਕਰ ਨਿਤ ਖਤਿਆਂ ਵਿੱਚ ਪਾਹੇ ਧੋਤੇ ਮੂਲ ਨਾ ਉਤਰੈ ਜੇ ਸਭ ਧੋਵਣ ਪਾਹੇ ਨਾਨਕ ਬਖਸੇ ਬਖਸੀਐ ਨਾਹੇ ਤਾਂ ਪਾਹੀ ਪਾਹੇ ਮਹੱਲਾ ਪਹਿਲਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਐ ਸੁਖ ਸੁਖ ਦੁੱਖ ਦੋਏ ਦਰ ਕੱਪੜੇ ਪਹਿਰੈ ਜਾਏ ਮਨੁੱਖ ਜਿੱਥੇ ਬੋਲਣ ਹਾਰੀਐ ਤਿੱਥੇ ਚੰਗੀ ਚੁੱਪ ਪੌੜੀ ਚਾਰੇ ਕੁੰਡਾਂ ਦੇਖ ਅੰਦਰ ਭਾਲਿਆ ਸੱਚੇ ਪੁਰਖਿਆ ਲੱਖ ਸਿਰਜ ਨਿਹਾਲਿਆ ਉੱਜੜ ਭੁੱਲੇ ਰਾਹ ਗੁਰ ਵੇਖਾ ਲਿਆ ਸਤਿਗੁਰ ਸੱਚੇ ਵਾਹੋ ਸੱਚ ਸਮਾਲਿਆ ਪਾਇਆ ਰਤਨ ਕਰਾਹੋ ਦੀਵਾ ਬਾਲਿਆ ਸੱਚੇ ਸ਼ਬਦ ਸਲਾਹੇ ਸੁਖੀਏ ਸੱਚ ਵਾਲਿਆ ਨੇਡਰਿਆਂ ਡਰ ਲੱਗ ਗਰਭ ਸੇ ਗਾਲਿਆ ਨਾਵੋ ਪੁੱਲਾ ਜਗ ਫਿਰੈ ਬੇਤਾ ਲਿਆ ਸਲੋਕ ਮਹੱਲਾ ਤੀਜਾ
ਪੈ ਵਿੱਚ ਜੰਮੈ ਪੈ ਮਰੈ ਪੀ ਪਉ ਮਨ ਮੈਂ ਹੋਏ ਨਾਨਕ ਪੈ ਵਿੱਚ ਜੇ ਮਰੈ ਸਹਿਲਾ ਆਇਆ ਸੋਏ ਮਹੱਲਾ ਤੀਜਾ ਪੈਵਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ ਨਾਨਕ ਪੈਵਣ ਜੇ ਮਰੈ ਮੋਹੇ ਕਾਲੈ ਉੱਠ ਜਾਏ ਪੌੜੀ ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਐ ਸਤਿਗੁਰ ਹੋਏ ਦਿਆਲ ਨਾ ਕਬਹੂ ਝੂਰੀ ਐ ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਿਗੁਰ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ ਸਤਿਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਿਗੁਰ ਹੋਏ ਦਿਆਲ ਤਾਂ ਨਵ ਨਿਧ ਪਾਈਐ ਸਤਿਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਲੋਕ ਮਹੱਲਾ ਪਹਿਲਾ ਸਿਰ ਖੋਹਾਏ ਪੀਐ ਮਲਵਾਣੀ ਜੂਠਾ ਮੰਗ ਮੰਗ ਖਾਹੀ ਫੋਲ ਫਦੀਹਤ ਮੋਹ ਲੈਨ ਪੜਾਸਾ ਪਾਣੀ ਦੇਖ ਸਗਾਹੀ ਭੇਡਾ ਵਾਂਗੀ ਸਿਰ ਖੋਹਾਏਨ ਭਰੀਅਨ ਹੱਥ ਸਵਾਹੀ ਮਾਊ ਪਿਊ ਕਿਰਤ ਗਵਾਏ ਨੋ ਟੱਬਰ ਰੋਵਨ ਧਾਹੀ ਉਹਨਾਂ ਪਿੰਡ ਨਾ ਪਤਲ ਕਿਰਿਆ ਨਾ ਦੀਵਾ ਮੋਏ ਕਿਥਾ ਉਪਾਹੀ ਅੜਸਠ ਤੀਰਥ ਦੇਨ ਨਾ ਢੋਈ ਬ੍ਰਾਹਮਣ ਅੰਨ ਨਾ ਖਾਹੀ ਸਦਾ ਕੁਚੀਲ ਰਹਿ ਦਿਨ ਰਾਤੀ ਮੱਥੇ ਟਿਕੇ ਨਾਹੀ ਝੁੰਡੀ ਪਾਏ ਬਹਿਨ ਨਿਤ ਮਰਣੈ ਦਰਦੀ ਬਾਣ ਨਾ ਜਾਹੀ ਲੱਕੀ ਕਾਸੇ ਹੱਥੀ ਫੁੰਮਣ ਅੱਗੋਂ ਪਿੱਛੀ ਜਾਹੀ ਨਾ ਓਏ ਜੋਗੀ ਨਾ ਓਏ ਜੰਗਮ ਨਾ ਓਏ ਕਾਜੀ ਮੁੱਲਾ ਦੈ ਵਿਗੋਏ ਫਿਰੈ ਵਿਗੁੱਤੇ ਫਿੱਟਾ ਵੱਤਾ ਐ ਗੱਲਾ ਜੀਆਂ ਮਾਰਜੀ ਵਾਲੇ ਸੋਈ ਅਵਰ ਨਾ ਕੋਈ ਰੱਖੈ ਦਾਨੋ ਤੈ ਸਨਾਨੋ ਮੰਜੇ ਭਸ ਪਈ ਸਿਰ ਖੁੱਥੈ ਪਾਣੀ ਵਿੱਚੋਂ ਰਤਨਿਓ ਪੰਨੇ ਮੇਰ ਕੀ ਆ ਮਾਦਾਣੀ ਅੱਠ ਸੱਠ ਤੀਰਥ ਦੇਵੀ ਥਾਪੇ ਪੁਰਬੀ ਲੱਗੈ ਬਾਣੀ ਨਾਇਨ ਵਾਜਾ ਨਾ ਤੈ ਪੂਜਾ ਨਾਵਨ ਸਦਾ ਸੁਜਾਣੀ ਮੋਇਆ ਜੀਵਦਿਆਂ ਗਤ ਹੋਵੈ ਜਾਂ ਸਿਰ ਪਾਈਐ ਪਾਣੀ ਨਾਨਕ ਸਿਰ ਖੁੱਥੇ ਸੈਤਾਨੀ ਇਹਨਾਂ ਗੱਲ ਨਾ ਭਾਣੀ ਵੁੱਠੈ ਹੋਇਐ ਹੋਏ ਬਿਲਾਵਲ ਜੀਆਂ ਜੁਗਤ ਸਮਾਣੀ ਵੁੱਠੈ ਅਨਕ ਮਾਦਕ ਪਾਹਾ ਸਭ ਸਹਿ ਪੜਦਾ ਹੋਵੈ ਵੁੱਠੈ ਕਾਉ ਚਰੈ ਨਿਤ ਸੁਰਹੀ ਸਾਤਨ ਦਹੀ ਵਿਲੋਵੈ ਤਿਤ ਕੇ ਹੋਮ ਜਗ ਸਦ ਪੂਜਾ ਪਿਆ ਕਾਰਜ ਸੋ ਹੈ ਗੁਰੂ ਸਮੁੰਦ ਨਦੀ ਸਭ ਸਿੱਖੀ ਨਾਤੈ ਜਿਤ ਵਡਿਆਈ ਨਾਨਕ ਜੇ ਸਿਰ ਖੁੱਥੇ ਨਾਵਨ ਨਾਹੀ ਤਾਂ ਸਤ ਚੱਟੇ ਸਿਰ ਸ਼ਾਈ ਮਹੱਲਾ ਦੂਜਾ ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ ਚਾਂਦਾ ਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਪੌੜੀ ਤੁਧ ਸੱਚੇ ਸੁਭਾਨ ਸਦਾ ਕਲਾਣਿਆ ਤੂੰ ਸੱਚਾ ਦੀਬਾਨ ਹੋਰ ਆਵਣ ਜਾਣਿਆ ਸੱਚ ਜੇ ਮੰਗੈ ਦਾਨ ਸੇ ਤੁਧੈ ਜਿਹਾ ਸੱਚ ਤੇਰਾ ਫੁਰਮਾਨ ਸਭ ਦੇ ਸੋਹਿਆ ਮੰਨਿਆ ਗਿਆਨ ਧਿਆਨ ਤੁਧੈ ਤੇ ਪਾਇਆ ਕਰਮ ਪਵੈ ਨਿਸ਼ਾਨ ਨਾ ਚੱਲੈ ਚਲਾਇਆ ਤੂੰ ਸੱਚਾ ਦਾਤਾਰ ਨਿਤ ਦੇਵੈ ਚੜੈ ਸਵਾਇਆ ਨਾਨਕ ਮੰਗੈ ਦਾਨ ਜੋ ਤੁਦ ਪਾਇਆ ਸਲੋਕ ਮਹੱਲਾ ਦੂਜਾ ਦੇਖਿਆ ਆਖ ਬੁਝਾਇਆ ਸਿਫਤੀ ਸੱਚ ਸਮੇਉ ਤਿਨ ਕਉ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਓ ਮਹੱਲਾ ਪਹਿਲਾ ਆਪ ਬੁਝਾਏ ਸੋਈ ਬੂਜੈ ਜਿਸ ਆਪ ਸੁਝਾਏ ਤੇ ਸਭ ਕੇ ਸੂਜੈ ਕਹਿ ਕਹਿ ਕਥਨਾ ਮਾਇਆ ਲੂਜੈ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੈ ਸਰਬ ਵਿਚਾਰ ਅੱਖਰ ਨਾਨਕ ਅਖੇ ਹੋ ਆਪ ਲਹਿ ਪ੍ਰਾਤ ਹੋਵੈ ਜਿਸ ਦਾਤ ਪੌੜੀ ਹਉ ਟਾਡੀ ਵੇਕਾਰ ਕਰ ਲਾਇਆ ਰਾਧ ਹੈ ਕੈ ਵਾਰ ਤੁਰੋਂ ਫੁਰਮਾਇਆ ਟਾਡੀ ਸੱਚੈ ਮਹਿਲ ਖਸਮ ਬੁਲਾਇਆ
ਸੱਚੀ ਸਿਫਤ ਸਲਾਹ ਕੱਪੜਾ ਪਾਇਆ ਸੱਚਾ ਅੰਮ੍ਰਿਤ ਨਾਮ ਭੋਜਨ ਆਇਆ ਗੁਰਮਤੀ ਖਾਦਾ ਰੱਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਓ ਸ਼ਬਦ ਵਜਾਇਆ ਨਾਨਕ ਸੱਚ ਸਾ ਲਾਹੇ ਪੂਰਾ ਪਾਇਆ ਸੁਧ ਰਾ ਗੌੜੀ ਗੁਆਰੇਰੀ ਮਹੱਲਾ ਪਹਿਲਾ ਚੌਪਦੇ ਦੋਪਦੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਭਉ ਮੁਚ ਭਾਰਾ ਵੱਡਾ ਤੋਲ ਮਨਮਤ ਹੌਲੀ ਬੋਲੇ ਬੋਲ ਸਿਰ ਤਰ ਚੱਲੀਐ ਸਹੀਐ ਭਾਰ ਨਦਰੀ ਕਰਮੀ ਗੁਰ ਵਿਚਾਰ ਭੈ ਬਿਨ ਕੋਇ ਨਾ ਲੰਘ ਸਪਾਰ ਭੈ ਭਉ ਰਾਖਿਆ ਪਾਏ ਸਵਾਰ ਰਹਾਓ ਭੈ ਤਨ ਅਗਨ ਪਖੈ ਭੈ ਨਾਲ ਭੈ ਭਉ ਕੜੀਐ ਸ਼ਬਦ ਸਵਾਰ ਭੈ ਬਿਨ ਕਾੜਤ ਕੱਚਨ ਕੱਚ ਅੰਧਾ ਸੱਚਾ ਅੰਧੀ ਸੱਟ ਬੁੱਧੀ ਬਾਜੀ ਉਪਜੈ ਚਾਓ ਸਹਿ ਸਿਆਣਪ ਪਵੈ ਨਾ ਤਾਓ ਨਾਨਕ ਮਨਮੁਖ ਬੋਲਣ ਵਾਓ ਅੰਧਾ ਅੱਖਰ ਵਾਓ ਦਵਾਓ ਗੌੜੀ ਮਹੱਲਾ ਪਹਿਲਾ ਡਰ ਘਰ ਘਰ

ਸੁਖ ਸ਼ਿਕਰੈ ਹੁਕਮੇ ਆਵੈ ਹੁਕਮੇ ਜਾਏ ਆਗੈ ਪਾਛੈ ਹੁਕਮ ਸਮਾਏ ਹੰਸ ਹਿਤ ਆਸਾ ਅਸਮਾਨ ਤਿਸ ਵਿੱਚ ਭੂਖ ਬਹੁਤ ਨਹਿਸਾਨ ਭਉ ਖਾਣਾ ਪੀਣਾ ਆਧਾਰ ਵਿਣ ਖਾਦੇ ਮਰ ਹੋਏ ਗਵਾਰ।

ਅੱਖਣੀ ਸੁਣ ਸੁਣ ਬੂਝੈ ਮਾਨੈ ਨਾਉ ਤਾਂ ਕਹਿ ਸਬਲ ਹਾਰੈ ਜਾਉ ਆਪ ਲਾਏ ਠੌਰ ਨਾ ਠਾਉ ਤੂੰ ਸਮਝਾਵੈ ਮਿਲ ਮਿਲਾਉ ਨਾਮ ਮਿਲੈ ਚੱਲੈ ਮੈਂ ਨਾਲ ਬਿਨਾਵੈ ਬਾਂਧੀ ਸਭ ਕਾਲ ਰਹਾਉ ਖੇਤੀ ਵਣਜ ਨਾਵੈ ਕੀ ਓਟ ਪਾਪ ਪੁੰਨ ਬੀਜ ਕੀ ਪੋਟ ਕਾਮ ਕ੍ਰੋਧ ਜੀ ਮੈਂ ਚੋਟ ਨਾਮ ਵਿਸਾਰ ਚੱਲੇ ਮਨ ਖੋਟ ਸਾਚੇ ਗੁਰ ਕੀ ਸਾਚੀ ਸੀਖ ਤਨ ਮਨ ਸੀਤਲ ਸਾਚ ਪਰੀਖ ਜਲ ਪੁਰ ਆਇਨ ਰਸ ਕਮਲ ਪਰੀਖ ਸ਼ਬਦ ਰਤੇ ਮੀਠੇ ਰਸ ਈਖ ਹੁਕਮ ਸੰਜੋਗੀ ਗੜ ਦਸ ਦੁਆਰ ਪੰਚ ਵਸੈ ਮਿਲ ਜੋਤਿਆ ਪਾਰ ਆਪ ਤੁਲੈ ਆਪੇ ਵਣਜਾਰ ਨਾਨਕ ਨਾਮ ਸਵਾਰਨ ਹਾਰ ਗਉੜੀ ਮਹੱਲਾ ਪਹਿਲਾ ਜਾਤੋ ਜਾਏ ਕਹਾਂ ਤੇ ਆਵੈ ਕਹਿ ਉਪਜੈ ਕਹਿ ਜਾਏ ਸਮਾਵੈ ਕਿਉ ਬਾਂਧਿਓ ਕਿਉ ਮੁਕਤੀ ਪਾਵੈ ਕਿਉ ਬਨਾਸੀ ਸਹਿ ਸਮਾਵੈ ਨਾਮ ਹਿਰਦੈ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਨਿਹਕਾਮ ਰਹਾਉ ਸਹਿਜੇ ਆਵੈ ਸਹਿਜੇ ਜਾਏ ਮਨ ਤੇ ਉਪਜੈ ਮਨ ਮਾਏ ਸਮਾਏ ਗੁਰਮੁਖ ਮੁਕਤੋ ਬੰਧ ਨਾ ਪਾਏ ਸ਼ਬਦ ਵਿਚਾਰ ਛੁਟੈ ਹਰਨਾਏ ਤਰਵਰ ਪੰਖੀ ਬਹੁ ਨਿਸਵਾਸ ਸੁਖ ਦੁਖੀਆ ਮਨ ਮੋਹੇ ਵਿਨਾਸ ਸਾਂਝ ਵਿਹਾਗ ਤੱਕੈ ਆਗਾਸ ਜੈ ਦਸਤਾਵੈ ਕਰਮ ਲਿਖਿਆਸ ਨਾਮ ਸੰਜੋਗੀ ਗੋਇਲ ਥਾਟ ਕਾਮ ਕ੍ਰੋਧ ਫੂਟੈ ਬਿਖਮਾਟ ਬਿਨ ਵੱਖਰ ਸੂਨੋ ਕਰ ਹਾਟ ਗੁਰਮਲ ਖੋਲੇ ਬਜਰ ਕਪਾਟ ਸਾਧ ਮਿਲੈ ਪੂਰਬ ਸੰਜੋਗ ਸਚ ਰਹਿਸੇ ਪੂਰੇ ਹਰ ਲੋਗ ਮਨ ਤਨ ਦੇ ਲੈ ਸਹਿ ਸੁਭਾਏ ਨਾਨਕ ਤਿਨ ਕੈ ਲਾਗੋ ਪਾਏ ਗਉੜੀ ਮਹੱਲਾ ਪਹਿਲਾ ਕਾਮ ਕ੍ਰੋਧ ਮਾਇਆ ਮੈਂ ਚੀਤ ਝੂਠ ਵਿਕਾਰ ਜਾਗੈ ਹਿਤ ਚੀਤ ਪੂੰਜੀ ਪਾਪ ਲੋਭ ਕੀ ਕੀਤ ਤਰਤਾਰੀ ਮਨ ਨਾਮ ਸੁਚੀਤ ਵਾਹੋ ਵਾਹੋ ਸਾਚੇ ਮੈਂ ਤੇਰੀ ਟੇਕ ਹਉ ਪਾਪੀ ਤੂੰ ਨਿਰਮਲੇਕ ਰਹਾਓ ਅਗਨ ਪਾਣੀ ਬੋਲੇ ਭਾੜੋ ਆਓ ਜਿਹਵਾ ਇੰਦਰੀ ਏਕ ਸੁਆਓ ਦਿਸ਼ਟ ਵਿਕਾਰੀ ਨਾਹੀ ਭਉ ਭਾਓ ਆਪ ਮਾਰੇ ਤਾਂ ਪਾਏ ਨਾਉ ਸ਼ਬਦ ਮਰੈ ਫਿਰ ਮਰਨ ਨਾ ਹੋਏ ਬਿਨ ਮੂਏ ਕਿਉਂ ਪੂਰਾ ਹੋਏ ਪਰਪੰਚ ਵਿਆਪ ਰਹਿਆ ਮਨ ਦੋਏ ਥਿਰ ਨਾਰਾਇਣ ਕਰੇ ਸੋ ਹੋਏ ਬੋਇਥ ਚੜੋ ਜਾਇ ਆਵੈ ਵਾਰ ਠਾਕੇ ਬੋਇਥ ਦਰਗੈ ਮਾਰ ਸੱਸਾ ਲਾਹੀ ਤਨ ਗੁਰਦੁਆਰ ਨਾ

ਮੁਰਾਰੋ ਰੇ ਮਨ ਮੇਰੇ ਪਰਮ ਨਾ ਕੀਜੈ, ਮਨ ਮਾਨਿਆ ਅੰਮ੍ਰਿਤ ਰਸ ਪੀਜੈ ਰਹਾਉ, ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ, ਨਜ਼ਰ ਭਈ ਕਰ ਕਰ ਤੇ ਜਾਣਿਆ, ਜਤ ਸਤ ਤੀਰਥ ਮੱਜਨ ਨਾਮ, ਅਧਿਕ ਬਿਥਾਰ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮ, ਆਨ ਮਨੋ ਤੋ ਪਰ ਕਰ ਜਾਓ, ਕਿਸ ਜਾਚਾਓ ਨਾਹੀ ਕੋ ਥਾਓ, ਨਾਨਕ ਗੁਰਮਤ ਸਹਿਜ ਸਮਾਓ, ਗਉੜੀ ਮਹੱਲਾ ਪਹਿਲਾ, ਸਤਿਗੁਰ ਮਿਲੈ ਸੋ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਭਾਏ, ਗਰਭ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਜਪ ਜਾਪ ਰਹਿਣ ਹਰ ਸਰਨਾ ਰਹਾਓ, ਸਤਿਗੁਰ ਮਿਲੈ ਤਾਂ ਦੁਬਦਾ ਭਾਗੈ, ਕਮਲ ਬਿਗਾਸ ਮਨ ਹਰ ਪ੍ਰਭ ਲਾਗੈ, ਜੀਵਤ ਮਰੈ ਮਹਾਰਸ ਆਗੈ, ਸਤਿਗੁਰ ਮਿਲਿਆ ਸਤ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੈ ਜਮਕਾ ਪਉ ਮੂਚਾ, ਗੁਰ ਮਿਲਿਆ ਮਿਲ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹਉਮੈ ਮਾਰ ਮਿਲਾਇਆ, ਗਉੜੀ ਮਹੱਲਾ ਪਹਿਲਾ, ਕਿਰਤ ਪਿਆ ਨਹਿ ਮੇਟੈ ਕੋਏ, ਕਿਆ ਜਾਣਾ ਕਿਆ ਆਗੈ ਹੋਏ, ਜੋ ਤਿਸ ਭਾਣਾ ਸੋਈ ਹੁਆ, ਅਵਰ ਨਾ ਕਰਨੇ ਵਾਲਾ ਦੁਆ, ਨਾ ਜਾਣਾ ਕਰਮ ਕੇਵਲ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ, ਰਹਾਓ ਤੂੰ ਏਵੜ ਦਾਤਾ ਦੇਵਣ ਹਾਰ, ਤੋਟ ਨਾਹੀ ਤੁਤ ਭਗਤ ਭੰਡਾਰ, ਕੀਆ ਗਰਭ ਨਾ ਆਵੈ ਰਾਸ, ਜੀਓ

ਸਮਾਨਾ ਪੂਰੇ ਗੁਰ ਕੈ ਸ਼ਬਦ ਪਛਾਨਾ ਰਹਾਓ ਜਿਸ ਨਰ ਰਾਮ ਹਿਰਦੈ ਹਰਿ ਰਾਸ ਸਹਿ ਸੁਭਾਏ ਮਿਲੇ ਸਾਬਾਸ ਜਾਹੇ ਸਵਾਰੈ ਸਾਂਝ ਬਿਆਲ ਇਤੁਤ ਮਨਮੁਖ ਬਾਂਧੇ ਕਾਲ ਅਹਿ ਨਿਸਰ

ਬਾਬਾ ਨਾਨਕ ਮੇਰੀ ਬਾਤ ਨਾ ਪੁੱਛੈ ਕੋਈ ਰਹਾਓ। ਤਾਜੀ ਤੁਰਕੀ ਸੋਇਨਾ ਰੁਪਾ ਕੱਪੜ ਕੇਰੇ ਪਾਰਾ ਕਿਸੇ ਨਾਲ ਨਾ ਚੱਲੇ ਨਾਨਕ ਚੜ ਚੜ ਪਏ ਗਵਾਰਾ। ਕੂਜਾ ਮੇਵਾ ਮੈਂ ਸਭ ਕਿਸ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇਂਦੇ ਨੀਮ ਦਿਵਾਲੋ ਸਾਰੀ ਪਸ ਮੰਦਰ ਕੀ ਟੇਰੀ ਸੰਚੇ ਸੰਚਨਾ ਦੇਈ ਕਿਸ ਹੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਾ ਕੇਰੀ। ਸੁਣ ਮੂਰਖ ਮਾਨਿਆ ਜਾਣਾ ਹੋਗ ਤਿਸੈ ਕਾ ਪਾਣਾ ਰਹਾਓ। ਸ਼ਾਉ ਹਮਾਰਾ ਠਾਕਰ ਪਾਰਾ ਹਮ ਤਿਸਕੇ ਵਣਜਾਰੇ ਜਿਉ ਪਿੰਡ ਸਭ ਰਾਤ ਤਿਸੈ ਕੀ ਮਾਰੇ ਆਪੇ ਜੀ ਵਾਲੇ। ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਚ ਹਮ ਏਕ ਜਨਾ ਕਿਉ ਰਾਖੋ ਕਰ ਬਾਰ ਮਨਾ ਮਾਰੇ ਲੁੱਟੈ ਨੀਤ ਨੀਤ ਕਿਸੇ ਆਗੈ ਕਰੀ ਪੁਕਾਰ ਜਨਾ। ਸ੍ਰੀ ਰਾਮ ਨਾਮਾ ਉਚਿਰ ਮਨਾ ਆਗੈ ਜਮ ਦਲ ਬਿਖਮ ਕਨਾ ਰਹਾਓ। ਉਸਾਰ ਮਡੋਲੀ ਰਾਖੈ ਦੁਆਰਾ ਪੀਤਰ ਬੈਠੀ ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣੋ ਅਵਰ ਲੁਟੇਨ ਸੋ ਪੰਚ ਜਨਾ। ਟਾਹੇ ਮਡੋਲੀ ਲੁਟਿਆ ਦੇਹਰਾ ਸਾ ਧਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਪਾ ਗਏ ਸੇ ਪੰਚ ਜਨਾ। ਕਾਮੜ ਲੋੜੈ ਸੋਇਨਾ ਰੁਪਾ ਮਿੱਤਰ ਲੋੜੇਨ ਸੋਖਾ ਦਾਤਾ ਨਾਨਕ ਪਾਪ ਕਰੇ ਤਨ ਕਾਰਨ ਜਾਸੀ ਜੰਪੁਰ ਬਾ ਦਾਤਾ। ਗੌੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਪੀਤਰ ਮੁੰਦਰਾ ਕਾਇਆ ਕੀ ਜੈ ਖਿੰਥਾ ਤਾ ਪੰਚ ਚੇਲੇ ਵਸ ਕੀ ਜੈ ਰਾਵਲ ਇਹੋ ਮਨ ਕੀ ਜੈ ਡੰਡਾ ਤਾ। ਜੋਗ ਜੁਗਤੇ ਪਾਵਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਹਾਓ। ਮੂੰਡ ਮੁੰਡਾਇਆ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾ ਤਾ ਤ੍ਰਿਪਵਨ ਤਾਰਨ ਹਰ ਸੁਆਮੀ ਏਕ ਨਾ ਚੇਤਸ ਅੰਧਾ ਤਾ ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ।

ਕੇਤੇ ਰੁੱਖ ਬਿਰਖ ਹਮ ਚੀਨੇ, ਕੇਤੇ ਪਸ਼ੂ ਉਪਾਏ, ਕੇਤੇ ਨਾਗ ਕੁਲੀ ਮੈਂ ਆਏ, ਕੇਤੇ ਪੰਖ ਉਡਾਏ। ਹਟ ਪਟਣ ਬਿਜ ਮੰਦਰ ਭੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੂੰ ਤੇ ਕਹਾਂ ਛਪਾਵੈ। ਤੜ ਤੀਰਥਾਮ ਨਵਖੰਡ ਦੇਖੇ, ਹਟ ਪਟਣ ਬਾਜਾਰਾ, ਲੈ ਕੇ ਤਕੜੀ ਤੋਲਣ ਲਾਗਾ, ਕਠੀ ਮੈਂ ਵਣਜਾਰਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ

ਜੀਅੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੈ ਦਿਨ ਰਾਤੀ ਗੌੜੀ ਬੈਰਾ ਗੁਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹੇ ਰੇ ਰਹਾਓ ਅੰਤਾ ਤਾਨੋ ਤਰਨੀ ਤਰੇ ਅੰਤ ਨਾ ਚਾਹਿਆ ਜਾਏ ਅੰਤ ਕਉ ਚਾਹਨ ਜੋ ਗਏ ਸੇ ਆਏ ਅੰਤ ਗਵਾਏ ਆਪਣ ਲਿਆ ਜੇ ਮਿਲੈ ਤਾਂ ਸਭ ਕੋ ਪਗਟ ਹੋਏ ਕਰਮਾ ਉਪਰ ਨਿਬੜੈ ਜੇ ਲੁਚੈ ਸਭ ਕੋਏ ਨਾਨ ਕਰਨਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ ਗੌੜੀ ਬੈਰਾਗਣ ਮਹੱਲਾ ਪਹਿਲਾ ਹਰਨੀ ਹੋਵਾਂ ਬਨ ਬਸਾਂ ਕੰਧ ਮੂਲ ਚੁਣ ਖਾਓ ਗੁਰਪ੍ਰਸਾਦੀ ਮੇਰਾ ਸਹੁ ਮਿਲੈ ਵਾਰ ਵਾਰ ਹਉ ਜਾਉ ਜੀਓ ਮੈਂ ਬਨਜਾਰ ਨਰਾਮ ਕੀ ਤੇਰਾ ਨਾਮ ਵੱਖਰ ਵਾਪਾਰ ਜੀ ਰਹਾਓ ਕੋਕਲ ਹੋਵਾਂ ਅੰਬ ਬਸਾਂ ਸਹਿ ਸ਼ਬਦ ਵਿਚਾਰ ਸਹਿ ਸੁਭਾਏ ਮੇਰਾ ਸਹੁ ਮਿਲੈ ਦਰਸ਼ਨ ਰੂਪਿਆ ਪਾਰ ਮਛਲੀ ਹੋਵਾਂ ਜਲ ਬਸਾਂ ਜੀ ਜੰਤ ਸਬਸਾਰ ਉਰਵਾਰ ਪਾਰ ਮੇਰਾ ਸਹੁ ਵਸੈ ਹੋ ਮਿਲੋਗੀ ਬਾਂਹ ਪਸਾਰ ਨਾਗਨ ਹੋਵਾਂ ਤਰ ਵਸਾਂ ਸ਼ਬਦ ਵਸੈ ਪਉ ਜਾਏ ਨਾਨਕ ਸਦਾ ਸੁਹਾਗਣੀ ਜਿਨ ਜੋਤੀ ਜੋਤ ਸਮਾਏ ਗੌੜੀ ਪੂਰਬੀ ਦੇਵਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਉ ਵਾਰੀ ਜਾਉ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ ਨਿਤ ਨਿਤ ਜੀਅੜੇ ਸੰਭਾਲੀਆਂ ਨੂੰ ਦੇਖੈ ਗਾ ਦੇਵਣ ਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣਿਆ ਸੀਸੜੀਆਂ ਜਿਉਂ ਹੋਵੈ ਸਹਿਬ ਸਿਉ ਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਮਿਲਿਆ ਹਰ ਮੇਲਾ ਹੋਈ ਆਪੇ ਮੇਲ ਮਿਲਾਵੈ ਸੋਈ ਮੇਰਾ ਪ੍ਰਭ ਸਭ ਵਿਦਿਆਪੇ ਜਾਣੈ ਹੁਕਮੇ ਮੇਲੇ ਸ਼ਬਦ ਪਛਾਣੈ ਸਤਿਗੁਰ ਕੈ ਭੈ ਪ੍ਰਮ ਪਉ ਜਾਏ ਪੈ ਰਾਚੈ ਸਚ ਰੰਗ ਸਮਾਏ ਰਹਾਓ ਗੁਰ ਮਿਲਿਆ ਹਰ ਮਨ ਵਸੈ ਸੁਭਾਏ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹ ਅੰਤ ਨਾ ਪਾਰਾ ਵਾਰ ਮੇਰਾ ਪ੍ਰਭ ਬਖਸੇ ਬਖਸਣਹਾਰ ਗੁਰ ਮਿਲਿਆ ਸਭ ਮਤ ਬੁੱਧ ਹੋਏ ਮਨ ਨਿਰਮਲ ਵਸੈ ਸਚ ਸੋਏ ਸਾਚ ਵਸਿਐ ਸਾਚੀ ਸਭ ਕਾਰ ਉਤਮ ਕਰਨੀ ਸ਼ਬਦ ਵਿਚਾਰ ਗੁਰ ਤੇ

ਜਾ ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੈ ਸੀਜੈ ਸੋਏ, ਗੁਰ ਤੇ ਸਹਿ ਸੱਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ। ਪੂਰੇ ਭਾਗ ਮਿਲੈ ਗੁਰੇ ਆਏ, ਸੱਚੈ ਸਹਿ ਸੱਚ ਸਮਾਏ ਰਹਾਉ, ਗੁਰ ਮਿਲਿਆ ਤ੍ਰਿਸ਼ਨਾ ਯਗਨ ਬੁਝਾਏ, ਗੁਰ ਤੇ ਸ਼ਾਂਤ ਵਸੈ ਮਨ ਆਏ, ਗੁਰ ਤੇ ਪਵਿੱਤ ਪਾਵਨ ਸੁਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ, ਬਾਜ ਗੁਰੂ

ਤੀਜਾ ਏਕ ਸਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈਸੰਤਰ ਸਭ ਸੈ ਲੰਗਾ, ਭਿੰਨ ਭਿੰਨ ਵੇਖਿਆ ਹਰ ਪ੍ਰਭ ਰੰਗਾ, ਏਕ ਅਚਰਜੇ ਕੋ ਹੈ ਸੋਈ, ਗੁਰਮੁਖ ਵਿਚਾਰੇ ਵਿਰਲਾ ਕੋਈ ਰਹਾਉ, ਸਹਿਜ ਭਵੈ ਪ੍ਰਭ ਸਭਨੀ ਥਾਈ, ਕਹਾਂ ਗੁਪਤ ਪ੍ਰਗਟ ਪ੍ਰਭ ਬਣਤ ਬਣਾਈ, ਆਪੇ ਸੁੱਤਿਆਂ ਦੇ ਜਗਾਈ, ਤਿਸਕੀ ਕੀਮਤ ਕਿਨੈ ਨਾ ਹੋਈ, ਕਹਿ ਕਹਿ ਕਥਨ ਕਹਿ ਸਭ ਕੋਈ, ਗੁਰ ਸ਼ਬਦ ਸਮਾਵੈ ਬੂਝੈ ਹਰ ਸੋਈ, ਸੁਣ ਸੁਣ ਵੇਖੈ ਸ਼ਬਦ ਮਿਲਾਏ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ, ਗੌੜੀ ਗੁਆਰੇਰੀ ਮਹੱਲਾ ਤੀਜਾ, ਮਨ ਮੁਖਸੂਤਾ ਮਾਇਆ ਮੋਹੇ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਸੇਜਨ ਜਾਗੇ ਜਿਨ ਨਾਮ ਪਿਆਰ, ਸਹਿਜੇ ਜਾਗੈ ਸਵੈ ਨਾ ਕੋਏ, ਪੂਰੇ ਗੁਰ ਤੇ ਬੂਝੈ ਜਨ ਕੋਏ ਰਹਾਉ, ਅਸੰਤਾ ਨਾੜੀ ਕਦੇ ਨਾ ਬੂਝੈ, ਕਥਨੀ ਕਰੇ ਤੈ ਮਾਇਆ ਨਾਲ ਲੂਜੈ, ਅੰਧ ਗਿਆਨੀ ਕਦੇ ਨਾ ਸੀਜੈ, ਇਸ ਯੁਗ ਮੈਂ ਰਾਮ ਨਾਮ ਨਿਸਤਾਰਾ, ਵਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ, ਆਪ ਤਰੈ ਸਗਲੇ ਕੁਲ ਉਧਾਰਾ, ਇਸ ਕਲ ਯੁਗ ਮੈਂ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕਹਿ ਕਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ, ਗੌੜੀ ਮਹੱਲਾ ਤੀਜਾ ਗੁਆਰੇਰੀ, ਸੱਚਾ ਅਮਰ ਸੱਚਾ ਪਾਤਸ਼ਾਹ ਹੋ, ਮਨ ਸਾਚੈ ਰਾਤੇ ਹਰ ਵੇ ਪ੍ਰਵਾਹ ਹੋ, ਸੱਚੈ ਮਹਿਲ ਸਚਨਾਮ ਸਮਾਹੋ, ਸੁਣ ਮਨ ਮੇਰੇ ਸਭ

ਮੂੜ ਮੁਗਧ ਨਿਸਤਾਰੇ। ਸਹਿਜ ਆਨੰਦ ਸਦਾ ਗੁਰਮਤੀ ਹਰ ਹਰ ਮਨ ਧਿਆਇਆ, ਸੱਜਣ ਹਰ ਪ੍ਰਭ ਪਾਇਆ ਕਰ ਸੋਹਿਲਾ ਗਾਇਆ, ਹਰ ਦਇਆ ਧਾਰ ਪ੍ਰਭ ਬੇਨਤੀ ਹਰ ਹਰ ਚੇਤਾਇਆ। ਜਨ ਨਾਨਕ ਮੰਗੈ ਤੂੜ ਤਿੰਨ ਜਿਨ ਸਤਿਗੁਰ ਪਾਇਆ। ਗੌੜੀ ਗੁਆਰੇਰੀ ਮਹੱਲਾ ਚੌਥਾ, ਚੌਥਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪੰਡਿਤ ਸਾਸਤ ਸਿਮਰਤ ਪੜਿਆ, ਜੋਗੀ ਗੋਰਖ ਗੋਰਖ ਕਰਿਆ, ਮੈਂ ਮੂਰਖ ਹਰ ਹਰ ਜਪ ਪੜਿਆ। ਨਾ ਜਾਨਾ ਕਿਆ ਗਤ ਰਾਮ ਹਮਾਰੀ, ਹਰ ਭਜ ਮਨ ਮੇਰੇ ਤਰ ਭਉ ਜਲ ਤੂੰ ਤਾਰੀ। ਰਹਾਓ ਸੰਨਿਆਸੀ ਵਿਭੂਤ ਲਾਏ ਦੇਹ ਸਵਾਰੀ, ਪਰਤਰੇ ਤਿਆਗ ਕਰੀ ਬ੍ਰਹਮਚਾਰੀ, ਮੈਂ ਮੂਰਖ ਰਿਆਸਤ ਮਾਰੀ। ਖੱਤਰੀ ਕਰਮ ਕਰੇ ਸੂਰਤਣ ਪਾਵੈ, ਸੂਦ ਵੈਸ ਪਰ ਕਿਰਤ ਕਮਾਵੈ, ਮੈਂ ਮੂਰਖ ਹਰ ਨਾਮ ਛਡਾਵੈ। ਸਭ ਤੇਰੀ ਸ੍ਰਿਸ਼ਟ ਤੂੰ ਆਪ ਰਿਹਾ ਸਮਾਈ, ਗੁਰਮੁਖ ਨਾਨਕ ਦੇ ਵਡਿਆਈ, ਮੈਂ ਅੰਦਲੇ ਹਰ ਟਿਕ ਟਿਕਾਈ। ਗੌੜੀ ਗੁਆਰੇ ਰੀ ਮਹੱਲਾ ਚੌਥਾ, ਨਿਰਗੁਣ ਕਥਾ ਕਥਾ ਹੈ ਹਰ ਕੀ, ਭਜ ਮਿਲ ਸਾਧੂ ਸੰਗਤ ਜਨ ਕੀ। ਤਰ ਭਉ ਜਲ ਅਕਥ ਕਥਾ ਸੁਨ ਹਰ ਕੀ, ਗੋਬਿੰਦ ਸਤਸੰਗਤ ਮੇ ਲਾਏ, ਹਰ ਰਸ ਰਸਨਾ ਰਾਮ ਗੁਣ ਗਾਏ। ਰਹਾਓ ਜੋ ਜਨ ਧਿਆਵੈ ਹਰ ਹਰ ਨਾਮਾ, ਤਿਨ ਦਸਨ ਦਾਸ ਕਰੋ ਹਮਰਾਮਾ। ਜਨ ਕੀ ਸੇਵਾ ਉਤਮ ਕਾਮਾ, ਜੋ ਹਰ ਕੀ ਹਰ ਕਥਾ ਸੁਣਾਵੈ, ਸੋ ਜਨ ਹਮਰੈ ਮਨ ਚਿਤ ਪਾਵੈ। ਜਨ ਪਗ ਰੇਣ ਵਡਭਾਗੀ ਪਾਵੈ, ਸੰਤ ਜਨਾ ਸਿਉ ਪ੍ਰੀਤ ਬਣਿਆਈ, ਜਿਨ ਕਉ ਲਿਖਤ ਲਿਖਿਆ ਤੁਰ ਪਾਈ, ਤੇ ਜਨ ਨਾਨਕ ਨਾਮ ਸਮਾਈ। ਗੌੜੀ ਗੁਆਰੇ ਰੀ ਮਹੱਲਾ ਚੌਥਾ, ਮਾਤਾ ਪ੍ਰੀਤ ਕਰੇ ਪੁੱਤ ਖਾਏ, ਮੀਨੇ ਪ੍ਰੀਤ ਭਈ ਜਲ ਨਾਏ, ਸਤਿਗੁਰ ਪ੍ਰੀਤ ਗੁਰਸਿੱਖ ਮੁਖ ਪਾਏ। ਤੇ ਹਰ ਜਨ ਹਰ ਮਿਲੋ ਹਮ ਪਿਆਰੇ, ਜਿਨ ਮਿਲਿਆ ਦੁਖ ਜਾਏ ਹਮਾਰੇ। ਰਹਾਓ ਜੋ ਮਿਲ ਬਛਰੇ ਗਊ ਪ੍ਰੀਤ ਲਗਾਵੈ, ਕਾਮਨ ਪ੍ਰੀਤ ਜਾਂ ਪਿਰ ਕਰ ਆਵੈ, ਹਰ ਜਨ ਪ੍ਰੀਤ ਜਾਂ ਹਰ ਜਸ ਗਾਵੈ। ਸਾਰੰਗ ਪ੍ਰੀਤ ਬਸੈ ਜਲ ਤਾਰਾ, ਨਾਰਪਤ ਪ੍ਰੀਤ ਮਾਇਆ ਦੇਖ ਪਸਾਰਾ, ਹਰ ਜਨ ਪ੍ਰੀਤ ਜਪੈ ਨਿਰੰਕਾਰਾ। ਨਰ ਪ੍ਰਾਣੀ ਪ੍ਰੀਤ ਮਾਇਆ ਤਨ ਖਾਟੇ, ਗੁਰਸਿੱਖ ਪ੍ਰੀਤ ਗੁਰ ਮਿਲੈ ਗਲਾਟੇ, ਜਨ ਨਾਨਕ ਪ੍ਰੀਤ ਸਾਧ ਪਗ ਚਾਟੇ। ਗੌੜੀ ਗੁਆਰੇ ਰੀ ਮਹੱਲਾ ਚੌਥਾ, ਭੀਖਕ ਪ੍ਰੀਤ ਭੀਖ ਪ੍ਰਪਾਏ, ਭੁੱਖੇ ਪ੍ਰੀਤ ਹੋਵੇ ਅੰਨ ਖਾਏ, ਗੁਰਸਿੱਖ ਪ੍ਰੀਤ ਗੁਰ ਮਿਲਿਆ ਗਾਏ, ਹਰ ਦਰਸ਼ਨ ਦੇਹੋ ਹਰਿਆਸਤ ਮਾਰੀ, ਕਰ ਕਿਰਪਾ ਲੋਚ ਪੂਰ ਹਮਾਰੀ। ਰਹਾਓ ਚੱਕਵੀ ਪ੍ਰੀਤ ਸੂਰਜ ਮੁਖ ਲਾਗੈ, ਮਿਲੈ ਪਿਆਰੇ ਸਭ ਦੁਖ ਤਿਆਗੈ, ਗੁਰਸਿੱਖ ਪ੍ਰੀਤ ਗੁਰੂ ਮੁਖ ਲਾਗੈ। ਬਛਰੇ ਪ੍ਰੀਤ ਖੀਰ ਮੁਖ ਖਾਏ, ਹਿਰਦੈ ਬਿਕਸੈ ਦੇਖੈ ਮਾਏ, ਗੁਰਸਿੱਖ ਪ੍ਰੀਤ ਗੁਰੂ ਮੁਖ ਲਾਏ। ਹੋਰ ਸਭ ਪ੍ਰੀਤ ਮਾਇਆ ਮੋਹ ਕਾਚਾ, ਬਿਨ ਸਜਾਏ ਕੂੜਾ ਕੱਚ ਪਾਚਾ, ਜਨ ਨਾਨਕ ਪ੍ਰੀਤ ਤ੍ਰਿਪਤ ਗੁਰ ਸਾਚਾ। ਗੌੜੀ ਗੁਆਰੇ ਰੀ ਮਹੱਲਾ ਚੌਥਾ, ਸਤਿਗੁਰ ਸੇਵਾ ਸਫਲ ਹੈ ਬਣੀ, ਜਿਤ ਮਿਲ ਹਰ ਨਾਮ ਧਿਆਇਆ ਹਰ ਤਣੀ।

ਜਬ ਗੁਰ ਮਿਲਿਆ ਤਾ ਮਨ ਵਸਿਆਇਆ, ਧਾਵਤ ਪੰਚ ਰਹੇ ਹਰ ਧਿਆਇਆ, ਅੰਦਰ ਨਗਰੀ ਹਰ ਗੁਣ ਗਾਇਆ। ਸਤਿਗੁਰ ਪਗ ਧੂਰ ਜਿਨ੍ਹਾਂ ਮੁਖ ਲਾਈ, ਤਿਨ ਕੂੜ ਤੇ ਆਗੇ ਹਰ ਲਿਵਲਾਈ, ਤੇ ਹਰ ਦਰਗਹਿ ਮੁਖੀ ਉੱਜਲ ਭਾਈ। ਗੁਰ ਸੇਵਾ ਆਪ ਹਰ ਭਾਵੈ, ਕ੍ਰਿਸ਼ਨ ਬਲ ਭਦਰ ਗੁਰ ਪਗ ਲਗ ਧਿਆਵੈ, ਨਾਨਕ ਗੁਰਮੁਖ ਹਰ ਆਪ ਤਰਾਵੈ। ਗੌੜੀ ਗੁਆਰੇਰੀ ਮਹੱਲਾ ਚੌਥਾ, ਹਰ ਆਪੇ ਜੋਗੀ ਡੰਡਾ ਧਾਰੀ, ਹਰ ਆਪੇ ਰਵ ਰਹਿਆ ਬਨਵਾਰੀ, ਹਰ ਆਪੇ ਤਪ ਤਪੈ ਲਾਏ ਤਾਰੀ। ਐਸਾ ਮੇਰਾ ਰਾਮ ਰਹਿਆ ਭਰਪੂਰ, ਨਿਕਟ ਵਸੈ ਨਾਹੀ ਹਰ ਦੂਰ ਰਹਾਉ। ਹਰ ਆਪੇ ਸ਼ਬਦ ਸੁਰਤ ਧੁਨ ਆਪੇ, ਹਰ ਆਪੇ ਵੇਖੈ ਵਿਖਸੈ ਆਪੇ, ਹਰ ਆਪ ਜਪਾਏ ਆਪੇ ਹਰ ਜਾਪੇ। ਹਰ ਆਪੇ ਸਾਰੰਗ ਅੰਮ੍ਰਿਤ ਧਾਰਾ, ਹਰ ਅੰਮ੍ਰਿਤ ਆਪ ਹੀ ਆਵਣਹਾਰਾ, ਹਰ ਆਪ ਕਰੇ ਆਪੇ ਨਿਸਤਾਰਾ।

ਨਿਤ ਦਿਨ ਸਰਾਤ ਲਾਲਚ ਕਰੇ ਭਰਮੈ ਭਰਮਾਇਆ ਵੇ ਗਾਰ ਫਿਰੈ ਵੇ ਗਾਰੀਆ ਸਿਰ ਪਹਾੜ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਘਰ ਕੈ ਕੰਮ ਹਰ ਲਾਇਆ ਮੇਰੇ ਰਾਮ ਤੋੜ ਬੰਧਨ ਮਾਇਆ ਘਰ ਕੈ ਕੰਮ ਲਾਏ ਨਿਤ ਹਰ ਗੁਣ ਗਾਵੈ ਹਰ ਨਾਮ ਸਮਾਏ ਰਹਾਓ ਨਰ ਪ੍ਰਾਣੀ ਚਾਕਰੀ ਕਰੇ ਨਰਪਤ ਰਾਜੇ ਅਰਸਵ ਮਾਇਆ ਕਹਿ ਬੰਦੇ ਕਹਿ ਡਾਨ ਲੇ ਕਹਿ ਨਰਪਤ ਮਰ ਜਾਇਆ ਧੰਨ ਧੰਨ ਸੇਵਾ ਸਫਲ ਸਤਿਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸਬਦਾ ਸੂਦ ਕੀਚੈ ਬਹੁ ਭਾਂਤ ਕਰ ਮਾਇਆ ਕਹਿ ਤਾਈ ਜਾ ਲਾਹਾ ਦੇ ਤਾਂ ਸੁਖ ਮਨੇ ਤੋਟੈ ਮਰ ਜਾਈ ਜੋ ਗੁਣ ਸਾਂਝੀ ਗੁਰ ਸਿਉ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅਨਰਸ ਸਾਧ ਹੈ ਤਿਤਨੀ ਭੂਖ ਫਿਰ ਲਾਗੈ ਜਿਸ ਹਰਿ ਆਪ ਕਿਰਪਾ ਕਰੇ ਸੋ ਵਿੱਚ ਸਿਰ ਗੁਰਿਆ ਗੈ ਜਨ ਨਾਨਕ ਹਰ ਰਸ ਤ੍ਰਿਪਤ ਆ ਫਿਰ ਭੂਖ ਨਾ ਲਾਗੈ ਗੌੜੀ ਬੈਰਾਗਣ ਮਹੱਲਾ ਚੌਥਾ ਹਮਰੈ ਮਨ ਚਿਤ ਹਰ ਆਸ ਨਿਤ ਕਿਉਂ ਦੇਖਾਂ ਹਰ ਦਰਸ ਤੁਮਾਰਾ ਜਿਨ ਪ੍ਰੀਤ ਲਾਈ ਸੋ ਜਾਣਤਾ

ਮਨ ਅਨਰਸ ਲਾਇਆ ਹਰ ਪ੍ਰਭ ਚੇਤਨਾ ਆਵਈ ਕਿਉਂ ਛੂਟਾ ਮੇਰੇ ਹਰ ਰਾਇਆ ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ ਗੁਣਵੰਤਾ ਹਰ ਹਰ ਦਿਆਲ ਕਰ ਕਿਰਪਾ ਬਖਸ਼ ਅਵਗੁਣ ਸਭ ਮੇਰੇ ਰਹਾਉ ਕਿਸ ਰੂਪ ਨਹੀਂ ਕਿਸ ਜਾਤ ਨਾਹੀਂ ਕਿਸ ਢੰਗ ਨਾ ਮੇਰਾ ਕਿਆ ਮੋਹਲੈ ਬੋਲੈ ਗੁਣ ਬਿਹੂਨ ਨਾਮ ਜਪਿਆ ਨਾ ਤੇਰਾ ਹਮ ਪਾਪੀ ਸੰਗ ਗੁਰ ਉਬਰੇ ਪੁਨ ਸਤਿਗੁਰ ਕੇਰਾ ਸਭ ਜੀਉ ਪਿੰਡ ਮੁਖ ਨੱਕ ਦੀਆ ਵਰਤਣ ਕਉ ਪਾਣੀ ਅੰਨ ਖਾਣਾ ਕੱਪੜ ਪਹਿਨਣ ਦੀਆ ਰਸ ਅੰਨ ਪੋਗਾਣੀ ਜਿੰਦੀ ਏ ਸੋ ਚੇਤਨਾ ਆਵਈ ਪਸੂ ਹਉ ਕਰ ਜਾਣੀ ਸਭ ਕੀਤਾ ਤੇਰਾ ਵਰਤਦਾ ਤੂੰ ਅੰਤਰ ਜਾਮੀ ਹਮ ਜੰਤ ਵਿਚਾਰੇ ਕਿਆ ਕਰੈ ਸਭ ਖੇਲ ਤੁਮ ਸਵਾਮੀ ਜਨ ਨਾਨਕ ਹਟ ਵਿਹਾਜਿਆ ਹਰ ਗੁਲਮ ਗੁਲਾਮੀ ਗੌੜੀ ਬੈਰਾਗਣ ਮਹੱਲਾ ਚੌਥਾ ਜਿਉ ਜਨਨੀ ਸੁਤ ਜਨ ਪਾਲਤੀ ਰਾਖੈ ਨਦਰ ਮਝਾਰ ਅੰਤਰ ਬਾਹਰ ਮੁਖ ਦੇ ਗ੍ਰਾਸ ਖਿਨ ਖਿਨ ਪੋਚਾਰ ਤਿਉ ਸਤਿਗੁਰ ਗੁਰਸਿੱਖ ਰਾਖਤਾ ਹਰ ਪ੍ਰੀਤ ਪਿਆਰ ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੀ ਹੈ ਇਆਣੇ ਧਨ ਧਨ ਗੁਰੂ ਗੁਰ ਸਤਿਗੁਰ ਪਾਦਾ ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ ਰਹਾਓ ਜੈਸੀ ਗਗਨ ਫਿਰੰਤੀ ਉੜਤੀ ਕਪਰੇ ਬਾਗੇ ਵਾਲੀ ਉਹ ਰਾਖੈ ਚੀਤ ਪੀਛੇ ਵਿੱਚ ਬਚਰੇ ਨਿਤ ਹਿਰਦੈ ਸਾਰ ਸੰਭਾਲੀ ਤਿਉ ਸਤਿਗੁਰ ਸਿੱਖ ਪ੍ਰੀਤ ਹਰ ਹਰ ਕੀ ਗੁਰਸਿੱਖ ਰੱਖੈ ਜੀ ਨਾਲੀ ਜੈਸੇ ਕਾਤੀ ਤੀਸ ਬਤੀਸ ਹੈ ਵਿੱਚ ਰਾਖੈ ਰਸਨਾ ਮਾਸ ਰਤ ਕੇਰੀ ਕੋਈ ਜਾਣੋ ਮਾਸ ਕਾਤੀ ਕੈ ਕਿਸ ਹਾਥ ਹੈ ਸਭ ਵਸਗਤ ਹੈ ਹਰ ਕੇਰੀ ਤਿਉ ਸੰਤ ਜਨਾ ਕੀ ਨਰ ਨਿੰਦਾ ਕਰੈ ਹਰ ਰਾਖੈ ਪੈ ਜਨ ਕੇਰੀ ਭਾਈ ਮਤ ਕੋਈ ਜਾਣੋ ਕਿਸੀ ਕਹਿ ਕਿਛ ਹੱਥ ਹੈ ਸਭ ਕਰੇ ਕਰਾਇਆ ਜਰਾ ਮਰਾ ਤਾਪ ਸਿਰਤ ਸਾਪ ਸਭ ਹਰ ਕੈ ਵਸ ਹੈ ਕੋਈ ਲਾਗ ਨਾ ਸਕੈ ਬਿਨ ਹਰ ਕਾ ਲਾਇਆ ਐਸਾ ਹਰ ਨਾਮ ਮਨ ਚਿਤ ਨਿਧਿਆਵੋ ਜਨ ਨਾਨਕ ਜੋ ਅੰਤੀ ਅਵਸਰ ਲੈ ਛਡਾਇਆ ਗੌੜੀ ਬੈਰਾਗਣ ਮਹੱਲਾ ਚੌਥਾ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰ ਕਹੀਐ ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ ਮੇਰਾ ਸਤਿਗੁਰ ਪਿਆਰਾ ਕਿਤ ਬਿਦ ਮਿਲੈ ਹਉ ਖਿਨ ਖਿਨ ਕਰੀ ਨਮਸਕਾਰ ਮੇਰਾ ਗੁਰਪੂਰਾ ਕਿਉਂ ਮਿਲੈ ਰਹਾਉ ਕਰ ਕਿਰਪਾ ਹਰ ਮੇਲਿਆ ਮੇਰਾ ਸਤਿਗੁਰ ਪੂਰਾ ਇਸ਼ਪੁਨੀ ਜਨ ਕੇਰੀਆ ਲੇ ਸਤਿਗੁਰ ਧੂਰਾ ਹਰ ਭਗਤ ਦ੍ਰਿੜਾਵੈ ਹਰ ਭਗਤ ਸੁਣੈ ਤੇ ਸਤਿਗੁਰ ਮਿਲੀਐ ਤੋਟਾ ਮੂਲ ਨਾ ਆਵਈ ਹਰ ਲਾਭ ਨੇ ਦ੍ਰਿੜੀਐ ਜਿਸ ਕੋ ਹਿਰਦੈ ਵਿਗਾਸ ਹੈ ਭਾਉ ਦੂਜਾ ਨਾਹੀ ਨਾਨਕ ਤਿਸ ਗੁਰ ਮਿਲ ਉਦਰੈ ਹਰ ਗੁਣ ਗਾ ਵਾਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਿਆਲ ਦਇਆ ਪ੍ਰਭ ਕੀਨੀ ਮੇਰਾ ਮੰਤਨ ਮੁਖ ਹਰ ਬੋਲੀ ਗੁਰਮੁਖ ਰੰਗ ਪਿਆ ਤਗੂੜਾ ਹਰ ਰੰਗ ਪੀਨੀ ਮੇਰੀ ਚੋਲੀ ਆਪਣੇ ਹਰ ਪ੍ਰਭ ਕੀ ਹਉ ਗੋਲੀ ਜਬ ਹਮ ਹਰ ਸੇਤੀ ਮਨ ਮਾਨਿਆ ਕਰ ਦੀਨੋ ਜਗਤ ਸਭ ਗੋਲ ਅਮੋਲੀ ਰਹਾਉ ਕਰੋ ਵਿਵੇਕ ਸੰਤ ਜਨ ਭਾਈ ਖੋਜ ਹਿਰਦੈ ਦੇਖ ਢੰਡੋਲੀ ਹਰ ਹਰ ਰੂਪ ਸਭ ਜੋਤ ਸਬਾਈ ਹਰ ਨਿਕਟ ਵਸੈ ਹਰ ਕੋਲੀ ਹਰ ਹਰ ਨਿਕਟ ਵਸੈ ਸਭ ਜਗ ਕੈ ਅਪਰੰਪਰ ਪੁਰਖਿਆ ਤੋਲੀ ਹਰ ਹਰ ਪ੍ਰਗਟ ਕੀਓ ਗੁਰਪੂਰੈ ਸਿਰ ਵਿੱਚ ਗੁਰ ਪੈ ਮੋਲੀ ਹਰ ਜੀ ਅੰਤਰ ਬਾਹਰ ਤੁਮ ਸਰਨਾਗਤ ਤੁਮ ਵਡ ਪੁਰਖ ਵਡੋਲੀ ਜਨ ਨਾਨਕ ਅੰਦਨ ਹਰ ਗੁਣ ਗਾਵੈ ਮਿਲ ਸਤਿਗੁਰ ਗੁਰ ਵੇ ਚੋਲੀ ਗੌੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸਵਾਮੀ ਜਗਦੀਸ਼ਰ ਪੁਰਖ ਵਿਧਾਤੇ ਜਿਤ ਮਾਰਗ ਤੁਮ ਪ੍ਰੇਰੋ ਸਵਾਮੀ ਤਿਤ ਮਾਰਗ ਹਮ ਜਾਤੇ ਰਾਮ ਮੇਰਾ ਮਨ ਤਨ ਹਰ ਸੇਤੀ ਰਾਤੇ ਸਤ ਸੰਗਤ ਮਿਲ ਰਾਮ ਰਸ ਪਾਇਆ ਹਰ ਰਾਮੈ ਨਾਮ ਸਮਾਤੇ ਰਹਾਉ ਹਰ ਹਰ ਨਾਮ ਹਰ ਹਰ ਜਗ ਅਵਖਦ ਹਰ ਹਰ ਨਾਮ ਹਰ ਸਾਤੇ ਤਿਨਕੇ ਪਾਪ ਦੋਖ ਸਭ ਬਿਨਸੇ
जो गुरमत राम रस खाते जिनको लिखत लिखे तुर मस्तक ते गुर संतोख सरनाते दुरमत मैल गई सब तिन की जो राम नाम रंग राते राम तुम आपे आप प्रभ ठाकर तुम जे वड़े अवर ना दाते जन नानक नाम लए ता जीवै हर जपिए हर कृपा ते गौड़ी पूर्वी महला चौथा करो कृपा जग जीवन दाते मेरा मन हर सेती रचे सतगुर बचन दियो अत निर्मल जप हर हर हर मन माचे राम मेरा मंतन बेद लियो हर साचे जेह काल कै मुख जगत सब ग्रसिया गुर सतगुर कै बचन हर हम बाचे रहाओ जिनको प्रीत नाही हर सेती ते सागत मूड नर काचे तिनको जन्म मरण अत भारी विचविष्टा मर मर पाचे तुम दयाल शरण प्रतपालक मोको दीजे दान हर हम जाचे हर के दास दास हम कीजे मन निरत करे करनाचे आपे सह वड्डे प्रस्वामी हमन जारे हैं ताचे मेरा मंतन जियो राज सब तेरी जन नानके सह प्रभ साचे गौड़ी पूर्वी महला चौथा तुम दयाल सर्व दुख भंजन एक बिनो सुनो दे काने जिसते तुम हर जाने स्वामी सो सतगुर मेल मेरा प्राने राम हम सतगुर पार ब्रह्म कर माने हम मूड मुग्ध अशुद्ध मत होते गुर सतगुर के बचन हर हम जाने रहाओ जितने रस अन रस हम देखे सब तितने फीक फीकाने हर का नाम अमृत रस चाखिया मेरे सतगुर मीठ रस गाने जिनको गुर सतगुर नहीं भेटिया ते सागत मूड दीवाने तिनके कर्महीन तुर पाए देख दीपक मोहे पहचाने जिनको तुम दया कर मेलो ते हर हर सेव लगाने जन नानक हर हर हर जप प्रगटे मत गुरमत नाम समाने गौड़ी पूर्वी महला चौथा मेरे मन सो प्रभ सदा नाल है स्वामी कहो किथे हर पहु नसी है हर आपे बक्सले प्रभ साचा हर आप छड़ाए छुट्टी है मेरे मन जप हर हर हर मन जपिया सतगुर की सरनाई भज पाओ मेरे मना गुर सतगुर पीछे छुट्टिए रहाओ मेरे मन सेवो सो प्रभ सर्व सुखदाता जित सेवे नि कर वसीय गुरमुख जाए लहो कर अपना कस चंदन हर जस कसी मेरे मन हर हर हर हर हर जस उत्तम लै लाहा हर मन हसी है हर हर आप दया कर देवै ता अमृत हर रस चखी है मेरे मन नाम बिना जो दूजे लागे ते सागत नर जम कुटी है ते सागत चोर जिन्ना नाम विसारिया मन तिनकै निकलना पिटी है मेरे मन सेवो लख निरंजन नर हर जित सेवे लेखा छुटी है जन नानक हर प्रभ पूरे किए खिन मासा तोल न कटी है गौड़ी पूर्वी महला चौथा हमरे प्राण वसगत प्रभ तुमरै मेरा जियो पिंड सब तेरी दया करो हर दर्श दिखावो मेरा मंतन लोच कनेरी राम मेरा मंतन लोच मिलन हर केरी गुर कृपाल कृपा किंचित गुर कीनी हर मिलिया आए प्रभ मेरी रहाओ जो हमरा मन चित है स्वामी साबे तुम्हार जानो मेरी आन दिन नाम जपी सुख पाई नित जीवा आस हर तेरी गुर सतगुर दाता पंथ बताया हर मिलिया आए प्र मेरी आन दिन अंध पया वड भागी सब आस पुजी जन केरी जगनाथ जगदीशर करते सब वसगत है हर केरी जन नानक शरणागत आए हर राखो पै जन केरी गौड़ी पूर्वी महला चौथा एहो मनुमा खिन ना टिके बहुरंगी दह दह दिस चल चल हांडे
ਗੁਰ ਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ ਮਨ ਠਾਂਡੇ, ਰਾਮ ਹਮ ਸਤਿਗੁਰ ਲਾਲੇ ਕਾਂਡੇ, ਰਹਾਓ ਹਮਰਾ ਮਸਤਕ ਦਾ ਦੁਗਾਨਾ, ਹਮ ਕਰਜ ਗੁਰੂ ਬਹੁ ਸਾਂਡੇ, ਪਰ ਉਪਕਾਰ ਪੁੰਨ ਬਹੁ ਕੀਆ, ਪੌਦ ਉੱਤਰ ਤਾਰ ਪਰਾਂਡੇ, ਜਿਨ ਕਉ ਪ੍ਰੀਤ ਹਿਰਦੈ ਹਰ ਨਾਹੀ, ਤਿਨ ਕੂਰੇ ਗਾਂਡਨ ਗਾਂਡੇ, ਜਿਉ ਪਾਣੀ ਕਾਗਦ ਬਿਨਸ ਜਾਤ ਹੈ, ਤਿਉ ਮਨਮੁਖ ਗਰਭ ਗਲਾਡੇ, ਹਮ ਜਾਣਿਆ ਕਛੂ ਨਾ ਜਾਣੈ ਆਗੈ, ਜਿਉ ਹਰ ਰਾਖੈ ਤਿਉ ਠਾਂਡੇ, ਹਮ ਭੂਲ ਚੂਕ ਗੁਰ ਕਿਰਪਾ ਧਾਰੋ, ਜਨ ਨਾਨਕ ਕੁਤਰੇ ਕਾਂਡੇ। ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਨ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡਾਉਤ ਪੁਨ ਵੱਡਾ ਹੈ, ਰਹਾਓ ਸਾਖਤ ਹਾਰਾ ਸਾਧਨਾ ਜਾਣਿਆ, ਤਨੰਤਰ ਹੁਣ ਮੈਂ ਕੰਡਾ ਹੈ, ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹੈ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ, ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਗੌੜੀ ਪੂਰਬੀ ਮਹੱਲਾ ਚੌਥਾ। ਇਸ ਗੜ ਮੈਂ ਹਰ ਰਾਮ ਰਾਏ ਹੈ, ਕੇ ਸਾਧਨਾ ਪਾਵੈ ਤੀਠਾ, ਹਰ ਦੀਨ ਦਿਆਲਾ ਨਗਰੋ ਕੀਆ, ਹਰ ਗੁਰਸਬ ਦੀ ਚਖ ਡੀਠਾ, ਰਾਮ ਹਰ ਕੀਰਤਨ ਗੁਰਲੇ ਮੀਠਾ, ਰਹਾਓ ਹਰ ਅਗਮਾ ਗੋਚਰ ਪਾਰ ਬ੍ਰਹਮ ਹੈ, ਮਿਲ ਸਤਿਗੁਰ ਲਾਗ ਬਸੀਠਾ, ਜਿਨ ਗੁਰ ਬਚਨ ਸੁਖਾ ਨਹੀਂ ਅਰੈ, ਤਿਨ ਆਗੈ ਅਣ ਪਰੀਠਾ, ਮਨਮੁਖ ਹੀ ਅਰਾ ਅਤ ਕਠੋਰ ਹੈ, ਤਿਨੇ ਅੰਤਰਕਾਰ ਕਰੀਠਾ, ਬਿਸੀਅਰ ਕਹੋ ਬਹੁ ਦੂਧ ਪੀ ਆਈ ਹੈ, ਬਿਖ ਨਿਕਸੈ ਫੁੱਲ ਫੁਲੀਠਾ, ਹਰ ਪ੍ਰਭ ਆਨ ਮਿਲਾਵੋ ਗੁਰ ਸਾਧੂ, ਕਸ ਗਰੜ ਸ਼ਬਦ ਮੁਖ ਲੀਠਾ, ਜਨ ਨਾਨਕ ਗੁਰ ਕੇ ਲਾਲੇ ਗੋਲੇ, ਲਗ ਸੰਗਤ ਕਰੂਆ ਮੀਠਾ। ਗੌੜੀ ਪੂਰਬੀ ਮਹੱਲਾ ਚੌਥਾ। ਹਰ ਹਰ ਅਰਥ ਸਰੀਰ ਹਮ ਵੇਚਿਆ, ਪੂਰੇ ਗੁਰ ਕੈ ਆਗੇ ਸਤਿਗੁਰ ਦਾਤਾ ਨਾਮ ਦੜਾਇਆ, ਮੁਖ ਮਸਤਕ ਭਾਗ ਸੁਭਾਗੇ, ਰਾਮ ਗੁਰਮਤ ਹਰ ਲਿਵ ਲਾਗੇ, ਰਹਾਓ ਘਟ ਘਟ ਰਮਈਆ ਰਮਤ ਰਾਮ ਰਾਏ, ਗੁਰ ਸ਼ਬਦ ਗੁਰੂ ਲਿਵ ਲਾਗੇ, ਹਉ ਮੰਤਨ ਦੇਵੋ ਘਾਟ ਗੁਰੂ ਕਹੋ, ਮੇਰਾ ਪਰੰਪਰ ਗੁਰਬਚਨੀ ਭਾਗੇ, ਅੰਧਿਆਰੈ ਦੀਪ ਗਿਆਨ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ, ਅਗਿਆਨਾ ਦੇਰਾ ਬਿਨਸ ਬਿਨਾਸਿਓ, ਘਰ ਵਸਤ ਲਹੀ ਮਨ ਜਾਗੇ, ਸਾਕਤ ਬਦਕ ਮਾਇਆ ਧਾਰੀ, ਤਿਨ ਜਮ ਜੋਹਨ ਲਾਗੇ, ਹੁਣ ਸਤਿਗੁਰ ਆਗੈ ਸੀਸਨਾ ਵੇਚਿਆ, ਉਹ ਆਵੈ ਜਾਇਆ ਭਾਗੇ, ਹਮਰਾ ਬਿਨੋ ਸੁਣੋ ਪ੍ਰਭ ਠਾਕੁਰ, ਹਮ ਸਰਨ ਪ੍ਰਭੂ ਹਰ ਮੰਗੇ, ਜਨ ਨਾਨਕ ਕੀ ਲਜਪਾਤ ਗੁਰੂ ਹੈ, ਸਿਰ ਵੇਚਿਓ ਸਤਿਗੁਰ ਆਗੇ। ਗੌੜੀ ਪੂਰਬੀ ਮਹੱਲਾ ਚੌਥਾ। ਹਮ ਅਹੰਕਾਰੀ ਅਹੰਕਾਰ ਅਗਿਆਨ ਮਤ, ਗੁਰ ਮਿਲਿਆ ਆਪ ਗਵਾਇਆ, ਹਮ ਮੈਂ ਰੋਗ ਗਿਆ ਸੁਖ ਪਾਇਆ, ਤਨ ਧਨ ਗੁਰੂ ਹਰ ਰਾਇਆ, ਰਾਮ ਗੁਰ ਕੈ ਬਚਨ ਹਰ ਪਾਇਆ, ਰਹਾਓ ਮੇਰਾ ਹੀਅਰ ਹੈ ਪ੍ਰੀਤ ਨਾਮ ਰਾਏ ਕੀ, ਗੁਰਮਾਰਗ ਪੰਥ ਬਤਾਇਆ, ਮੇਰਾ ਜੀਉ ਪਿੰਡ ਸਭ ਸਤਿਗੁਰ ਆਗੈ, ਜਿਨ ਵਿਛੜਿਆ ਹਰ ਗੱਲ ਆਇਆ, ਮੇਰਾ ਅੰਤਰ ਪ੍ਰੀਤ ਲੱਗੀ ਦੇਖਣ ਕਹੋ, ਗੁਰ ਹਿਰਦੇ ਨਾਲ ਦਿਖਾਇਆ, ਸਹਿਜਾਨੰਦ ਭਇਆ ਮਨ ਮੋਰੈ, ਗੁਰ ਆਗੈ ਆਪ ਵਿਚਾਇਆ, ਹਮ ਅਪਰਾਧ ਪਾਪ ਬਹੁ ਕੀਨੇ, ਕਰ ਦੁਸ਼ਟੀ ਚੋਰ ਚੁਰਾਇਆ, ਅਬ ਨਾਨਕ ਸਰਣਾਗਤ ਆਏ, ਹਰ ਰਾਖੋ ਲਾਜ ਹਰ ਪਾਇਆ। ਗੌੜੀ ਪੂਰਬੀ ਮਹੱਲਾ ਚੌਥਾ। ਗੁਰਮਤ ਬਾਜੈ ਸਬਦਾ ਨਾਹਦ, ਗੁਰਮਤ ਮਨੁਆ ਗਾਵੈ, ਵਡਭਾਗੀ ਗੁਰ ਦਰਸ਼ਨ ਪਾਇਆ, ਤਨ ਧਨ ਗੁਰੂ ਲਿਵ ਲਾਵੈ, ਗੁਰਮੁਖ ਹਰ ਲਿਵ ਲਾਵੈ, ਰਹਾਓ ਹਮਰਾ ਠਾਕਰ ਸਤਿਗੁਰ ਪੂਰਾ, ਮਨ ਗੁਰ ਕੀ ਕਰ ਕਮਾਵੈ, ਹਮ ਮਲਮਲ ਤੋਵੈ ਪਾਪ ਗੁਰੂ ਕੇ,
जो हर हर कथा सुनावे, हृदय गुरमत राम रसायण, जेवा हर गुण गावे, मन रसक रसक हर रसिया गाने, फिर बहुर ना पूख लगावे, कोई करे उपाव अनेक बहुतेरे, बिन कृपा नाम ना पावे, जन नानक कहो हर कृपा तारी, मत गुरमत नाम दृढ़ावे। जप नाम क्रमा मत माता मत जियो नाम मुख रामा, संतोख पिता कर गुरपुरख्या जन्मा, वडभागी मिल रामा, गुर जोगी पुरख मिलया रंग माणी जियो, गुर हर रंग रतड़ा सदा निर्वाणी जियो, वडभागी मिल सुगण सुजानी जियो, मेरा मन तन हर रंग भिन्ना, आवो संतो मिल नाम जपाहा, वे संगत नाम सदा लै लाहा जियो, कर सेवा संता अमृत मुख पाहा जियो, मिल पूर्व लिखियाड़े तुर करमा, सावन वर्ष अमृत जग छाया जियो, मन मोर कोह केड़ा शब्द मुख पाया, हर अमृत उठड़ा मिलिया हर राया जियो, जन नानक प्रेम रतन्ना, गौड़ी माज महला चौथा, आओ सखी गुण कामन करीहा जियो, मिल संत जना रंग माने रलिया जियो, गुरदीपक ज्ञान सदा मन बलिया जियो, हर तुठे टोल टोल मिलिया जियो, मेरा मंत्र प्रेम लगा हर ढोले जियो, मैं मेले मित्र सतगुर वे चोले जियो, मन देवा संता मेरा प्रमेले जियो, हर विटड़ियो सदा कोले जियो, वस मेरे प्यारिया वस मेरे गोविंदा, हर कर कृपा मन वस जियो, मन चिंदियाड़ा फल पाया मेरे गोविंदा, गुरपूरा वेख विगस जियो, हर नाम मिलिया सुहागणी मेरे गोविंदा, मन अनदिन अनदर हस जियो, हर पायड़ा वड़भागी मेरे गोविंदा, नित लै लाहा मन हस जियो, हर आपो पाए हर आपे वेखे, हर आपे कर लाया जियो, एक खावे बख्स तोट ना आवे, एक ना फुका पाया जियो, एक राजे तख्त बह नित सुखिए, एक ना पिख मंगाया जियो, सब एको शब्द वरतदा मेरे गोविंदा, जन नानक नाम ते आया जियो, गौड़ी माज महला चौथा, मन माही मेरे गोविंदा, हर रंग रता मन माही जियो, हर रंग नाल ना लखिए मेरे गोविंदा, गुरपूरा लख लखाही जियो, हर हर नाम प्रगासिया मेरे गोविंदा, सब दाल दो दुख लह जाही जियो, हर पद उत्तम पाया मेरे गोविंदा, वडभागी नाम समाही जियो, नैनी मेरे प्यारिया नैनी मेरे गोविंदा, किने हर प्रभ डिठड़ा नैनी जियो, मेरा मन तन बहुत बैरागिया मेरे गोविंदा, हर बाजो तन कुम लैनी जियो, संत जना मिल पाया मेरे गोविंदा, मेरा हर प्रभ सज्जन सैनी जियो, हर आए मिलिया जग जीवन मेरे गोविंदा, मैं सुख विहानी रहनी जियो, मैं मेलो संत मेरा हर प्रभ सज्जन, मैं मंत्र भुख लगाइया जियो, हौ रह ना सकौ बिन देखे मेरे प्रीतम, मैं अंतर बिरो हर लाइया जियो, हर राया मेरा सज्जन प्यारा, गुर मेले मेरा मन जीवाइया जियो, मेरा मंत्र आसा पूरिया मेरे गोविंदा, हर मिलिया मन वधाइया जियो, वारी मेरे गोविंदा वारी मेरे प्यारिया, हां तुद विटड़िया।

ਸਤਿਗੁਰ ਵਿਸ਼ਟ ਮੇਲ ਮੇਰੇ ਗੋਵਿੰਦਾ, ਹਰ ਮੇਲੇ ਕਰ ਰਹਿ ਬਾਰੀ ਜੀਉ, ਹਰ ਨਾਮ ਦਇਆ ਕਰ ਪਾਇਆ ਮੇਰੇ ਗੋਵਿੰਦਾ, ਜਨ ਨਾਨਕ ਸਰਨ ਤੁਮਾਰੀ ਜੀਉ। ਗੌੜੀ ਮਾਜ ਮਹੱਲਾ ਚੌਥਾ। ਚੋਜੀ ਮੇਰੇ ਗੋਵਿੰਦਾ, ਚੋਜੀ ਮੇਰੇ ਪਿਆਰਿਆ, ਹਰ ਪ੍ਰਭ ਮੇਰਾ ਚੋਜੀ ਜੀਉ, ਹਰ ਆਪੇ ਕਾਨੋ ਪਾਇੰਦਾ ਮੇਰੇ ਗੋਵਿੰਦਾ, ਹਰ ਆਪੇ ਗੋਪੀ ਖੋਜੀ ਜੀਉ, ਹਰ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ, ਆਪੇ ਰਸੀਆ ਭੋਗੀ ਜੀਉ, ਹਰ ਸੁਜਾਣ ਨਾ ਭੁੱਲਈ ਮੇਰੇ ਗੋਵਿੰਦਾ, ਆਪੇ ਸਤਿਗੁਰ ਜੋਗੀ ਜੀਉ, ਆਪੇ ਜਗਤੋਂ ਪਾਇੰਦਾ ਮੇਰੇ ਗੋਵਿੰਦਾ, ਹਰ ਆਪ ਖੇਲੈ ਬਹੁਰੰਗੀ ਜੀਉ, ਇੱਕ ਨਾ ਭੋਗ ਭੋਗਾਇੰਦਾ ਮੇਰੇ ਗੋਵਿੰਦਾ, ਇੱਕ ਨਗਰ

ਹਰ ਆਪੇ ਭਗਤ ਕਰਾਏਂਦਾ ਮੇਰੇ ਗੋਬਿੰਦਾ, ਹਰ ਭਗਤਾ ਲੋਚ ਮਨ ਪੂਰੀ ਜੀਉ, ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰਵ ਰਹਿਆ ਨਹੀਂ ਦੂਰੀ ਜੀਉ, ਹਰ ਅੰਤਰ ਬਾਹਰ ਆਪ ਹੈ ਮੇਰੇ।

ਗੌੜੀ ਮਾਝ ਮਹੱਲਾ ਚੌਥਾ। ਮੈਂ ਹਰ ਨਾਮੈ ਹਰ ਬਿਰੋ ਲਗਾਈ ਜੀਓ, ਮੇਰਾ ਹਰ ਪ੍ਰਭ ਮਿਤ ਮਿਲੈ ਸੁਖ ਪਾਈ ਜੀਓ। ਹਰ ਪ੍ਰਭ ਦੇਖ ਜੀਵਾਂ ਮੇਰੀ ਮਾਈ ਜੀਓ, ਮੇਰਾ ਨਾਮ ਸਖਾ ਹਰ ਭਾਈ ਜੀਓ। ਗੁਣ ਗਾਵੋ ਸੰਤ ਜੀਓ, ਮੇਰੇ ਹਰ ਪ੍ਰਭ ਕੇਰੇ ਜੀਓ। ਜਪ ਗੁਰਮੁਖ ਨਾਮ ਜੀਓ, ਭਾਗ ਵਡੇਰੇ ਜੀਓ। ਹਰ ਹਰ ਨਾਮ ਜੀਓ, ਪ੍ਰਾਨ ਹਰ ਮੇਰੇ ਜੀਓ। ਫਿਰ ਬਹੁਣ ਨਾ ਪਵਜਲ ਫੇਰੇ ਜੀਓ। ਕਿਉਂ ਹਰ ਪ੍ਰਭ ਵੇਖਾ ਮੇਰੇ ਮੰਤਨ ਚਾਓ ਜੀਓ। ਹਰ ਮੇਲੋ ਸੰਤ ਜੀਓ, ਮਨ ਲੱਗਾ ਪਾਓ ਜੀਓ। ਗੁਰਸ਼ਬਦੀ ਪਾਈਐ ਹਰ ਪ੍ਰੀਤ ਮਰਾਓ ਜੀਓ, ਵਡਭਾਗੀ ਜਪਨਾਓ ਜੀਓ। ਮੇਰਾ ਮੰਤਨ ਵਡੜੀ ਗੋਬਿੰਦ ਪ੍ਰਭ ਆਸਾ ਜੀਓ। ਹਰ ਮੇਲੋ ਸੰਤ ਜੀਓ, ਗੋਬਿੰਦ ਪ੍ਰਭ ਪਾਸਾ ਜੀਓ। ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ, ਜਨ ਨਾਨਕ ਪੂਰੇ ਅੜੀ ਮਨ ਆਸਾ ਜੀਓ। ਗੌੜੀ ਮਾਝ ਮਹੱਲਾ ਚੌਥਾ। ਮੇਰਾ ਬਿਰਹੀ ਨਾਮ ਮਿਲੈ ਤਾਂ ਜੀਵਾਂ ਜੀਓ, ਮਨ ਅੰਦਰ ਅੰਮ੍ਰਿਤ ਗੁਰਮਤਿ ਹਰ ਲੀਵਾਂ ਜੀਓ। ਮਨ ਹਰ ਰੰਗ ਰਤੜਾ, ਹਰ ਰਸ ਦਾ ਪੀਵਾਂ ਜੀਓ। ਹਰ ਪਾਇੜਾ ਮਨ ਜੀਵਾਂ ਜੀਓ, ਮੇਰਾ ਮੰਤਨ ਪ੍ਰੇਮ ਲੱਗਾ ਹਰ ਬਾਣ ਜੀਓ। ਮੇਰਾ ਪ੍ਰੀਤਮ ਮਿੱਤਰ ਹਰ ਪੁਰਖ ਸੁਜਾਨ ਜੀਓ। ਗੁਰਮੇਲੇ ਸੰਤ ਹਰ ਸੂਰ ਸੁਜਾਨ ਜੀਓ, ਹਉ ਨਾਮ ਵਿੱਟੋ ਕੁਰਬਾਨ ਜੀਓ। ਹਉ ਹਰ ਹਰ ਸੱਜਣ ਹਰ ਮੀਤ ਦਸਾਈ ਜੀਓ, ਹਰ ਦੱਸੋ ਸੰਤੋ ਜੀ ਹਰ ਖੋਜ ਪਵਾਈ ਜੀਓ। ਸਤਿਗੁਰ ਤੁੱਠੜਾ ਦੱਸੇ ਹਰ ਪਾਈ ਜੀਓ, ਹਰ ਨਾਮੇ ਨਾਮ ਸਮਾਈ ਜੀਓ। ਮੈਂ ਵੇਦਨ ਪ੍ਰੇਮ ਹਰ ਬਿਰੋ ਲਗਾਈ ਜੀਓ, ਗੁਰਸਰਦਾ ਪੂਰ ਅੰਮ੍ਰਿਤ ਮੁਖ ਪਾਈ ਜੀਓ। ਹਰ ਹੋ ਦਿਆਲ ਹਰ ਨਾਮ ਧਿਆਈ ਜੀਓ, ਜਨ ਨਾਨਕ ਹਰ ਰਸ ਪਾਈ ਜੀਓ। ਮਹੱਲਾ ਪੰਜਵਾਂ ਰਾਗ ਗੌੜੀ ਗੁਆਰੇਰੀ ਚੌਪ ਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਿਨ ਵਿਦ ਕੁਸ਼ਲ ਹੋਤ ਮੇਰੇ ਭਾਈ, ਕਿਉਂ ਪਾਈਐ ਹਰ ਨਾਮ ਸਹਾਈ ਰਹਾਓ। ਕੁਸ਼ਲ ਨਾ ਗ੍ਰਹਿ ਮੇਰੀ ਸਮਾਇਆ, ਉੱਚੇ ਮੰਦਰ ਸੁੰਦਰ ਛਾਇਆ। ਝੂਠੇ ਲਾਲਚ ਜਨਮ ਗਵਾਇਆ, ਹਸਤੀ ਘੋੜੇ ਦੇਖ ਵਿਗਾਸਾ। ਲਸਕਰ ਜੋੜੇ ਨੇਮ ਖਵਾਸਾ, ਗਲ ਜੇਵੜੀ ਹਉ ਮੈਂ ਕੇ ਫਾਸਾ। ਰਾਜ ਕਮਾਵੈ ਦੇ ਸਾਰੀ, ਮਾਣੇ ਰੰਗ ਭੋਗ ਬਹੁਨਾਰੀ। ਜਿਉ ਨਰਪਤ ਸੁਪਨੇ ਪੇਖਾਰੀ, ਏਕ ਕੁਸਲ ਮੋਕੋ ਸਤਿਗੁਰੂ ਬਤਾਇਆ। ਹਰ ਜੋ ਕਿਛ ਕਰੇ ਸੋ ਹਰ ਕਿਆ ਭਗਤਾਂ ਪਾਇਆ। ਜਨ ਨਾਨਕ ਹਉ ਮੈਂ ਮਾਰ ਸਮਾਇਆ, ਇਨ ਵਿਦ ਕੁਸਲ ਹੋਤ ਮੇਰੇ ਭਾਈ, ਓ ਪਾਈਐ ਹਰ ਰਾਮ ਸਹਾਈ ਰਹਾਓ। ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਿਉਂ ਭ੍ਰਮੀਐ ਭ੍ਰਮ ਕਿਸਕਾ ਹੋਈ, ਜਾਂ ਜਲ ਥਲ ਮਹਿਲ ਰਵਿਆ ਸੋਈ। ਗੁਰਮੁਖ ਉਭਰੇ ਮਨਮੁਖ ਪਤ ਖੋਈ, ਜਿਸ ਰਾਖੈ ਆਪ ਰਾਮ ਦਾ ਯਾਰਾ। ਤਿਸ ਨਹੀਂ ਦੂਜਾ ਕੋ ਪਹੁੰਚਣ ਹਾਰਾ ਰਹਾਓ। ਸਭ ਮੈਂ ਵਰਤੈ ਇਕ ਅਨੰਤਾ, ਤਾਂ ਤੂੰ ਸੁਖ ਸੋ ਹੋਏ ਅਚਿੰਤਾ। ਉਹ ਸਭ ਕੇ ਜਾਣੈ ਜੋ ਵਰਤਨਤਾ, ਮਨਮੁਖ ਮੋਏ ਜਿਨ ਦੂਜੀ ਪਿਆਸਾ। ਬਹੁ ਜੋਨੀ ਭਵੈ ਤੁਰ ਕਿਰਤ ਲਿਖਿਆ ਸਾ, ਜੈਸਾ ਬੀਜੈ ਤੈਸਾ ਖਾਸਾ। ਦੇਖ ਦਰਸ ਮਨ ਪਇਆ ਵਿਗਾਸਾ, ਸਭ ਨਦਰੀ ਆਇਆ ਬ੍ਰਹਮ ਪ੍ਰਗਾਸਾ। ਜਨ ਨਾਨਕ ਕੀ ਹਰ ਪੂਰਨ ਆਸਾ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ। ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਖਰ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲੇ ਦੇ ਸੰਜਰੀਆ ਰਹਾਓ। ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ। ਕਈ ਜਨਮ ਸਾ ਕਰ ਉਪਾਇਆ, ਲਖ ਚੌਰਾਸੀ ਜੋਨ ਭਰਮਾਇਆ। ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰਮਤ। ਤਿਆਗ ਮਾਨ ਝੂਠ ਮਾਨ, ਜੀਵਤ ਮਰੈ ਦਰਗੈ ਪ੍ਰਵਾਨ। ਜੋ ਕਿਛ ਹੋਵਾ ਸੋ ਤੁਜਤੇ ਹੋਗ, ਅਵਰਨਾ ਦੂਜਾ ਕਰਨੈ ਜੋਗ। ਤਾਂ ਮਿਲੀਐ

ਕਣਕ ਰਾਵਣ ਹਾਰ ਸਵਾਮੀ ਸਗਲ ਕਢਾ ਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾ ਏਹੋ ਗੁਰ ਉਪਦੇਸ਼ ਮਨੈ ਮੈਂ ਲੇਹੋ ਜਾਂ ਕਹੋ ਰਾਮ ਨਾਮ ਲਿਵ ਲਾਗੀ ਕਹੋ ਨਾਨਕ ਸੋ ਧਨ ਵਡ ਭਾਗੀ ਗੌੜੀ ਗੁਆਰੇਰੀ ਮਹੱਲਾ ਪੰਜਵਾਂ।

ਕਲਮ ਕਾਗਦ ਸਿਆਣਪ ਲੇਖੀ ਮਹਿਰ ਮਲੂਕ ਹੋਏ ਦੇਖਿਆ ਖਾਨ ਤਾਂ ਤੇ ਨਾਹੀ ਮੰਤਰ ਪਤਾਨ ਸੋ ਸੁਖ ਮੋਕੋ ਸੰਤ ਬਤਾਵੋ ਤ੍ਰਿਸ਼ਨਾ ਬੂਝੈ ਮੰਤਰ ਪਤਰਾ ਮੰਤਰ ਪਤਾਵੋ ਰਹਾਓ ਅਸ ਪਵਨ ਹਸ ਅਸਵਾਰੀ ਚੋਵਾ ਚੰਦਨ ਸੇ ਸੁੰਦਰ ਨਾਰੀ ਨਟ ਨਾਟ ਕਿਆ ਖਾਰੇ ਗਾਇਆ ਤਾਂ ਮੈਂ ਮਨ ਸੰਤੋਖ ਨਾ ਪਾਇਆ ਤਖਤ ਸਭਾ ਮੰਡਨ ਦੋਲੀਚੇ ਸਗਲ ਮੇਵੇ ਸੁੰਦਰ ਬਾਗੀਚੇ ਆਖੇੜ ਬਿਰਤ ਰਾਜਨ ਕੀ ਲੀਲਾ ਮਾਨਾ ਸੁਹੇਲਾ ਪਰਪੰਚ ਹੀਲਾ ਕਰ ਕਿਰਪਾ ਸੰਤਨ ਸੱਚ ਕਹਿਆ ਸਰਬ ਸੁਖ ਇਹੋ ਆਨੰਦ ਲਿਆ ਸਾਧ ਸੰਗ ਹਰ ਕੀਰਤਨ ਗਾਈ ਹੈ ਕਹੋ ਨਾਨਕ ਵਡਭਾਗੀ ਪਾਈ ਹੈ ਜਾਂ ਕਹਿ ਹਰ ਧਨ ਸੋਈ ਸੁਹੇਲਾ ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ ਰਹਾਉ ਦੂਜਾ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਪ੍ਰਾਣੀ ਜਾਣੇ ਉਹ ਤਨ ਮੇਰਾ ਬਹੁਰ ਬਹੁਰ ਉਵਾਹੂ ਲਪਟੇਰਾ ਪੁੱਤਰ ਕਲੱਤਰ ਗ੍ਰਸਤ ਕਾ ਫਾਸਾ ਹੋਣ ਨਾ ਪਾਈਐ ਰਾਮ ਕੇ ਦਾਸਾ ਕਵਨ ਸੋ ਬੇਦ ਜਿਤ ਰਾਮ ਗੁਣ ਗਾਏ ਕਵਨ ਸੋ ਮਤ ਜਿਤ ਤਰੈ ਇਹ ਮਾਏ ਰਹਾਓ ਜੋ ਭਲਾਈ ਸੋ ਬੁਰਾ ਜਾਣੈ ਸਾਚ ਕਹਿ ਸੋ ਬਿਖੈ ਸਮਾਨੈ

ਨਾਮ ਤੇਰਾ ਰਹੇ ਮਨ ਰਾਤਾ, ਇਹੋ ਕਲਿਆਣ ਨਾਨਕ ਕਰ ਜਾਤਾ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਆਨ ਰਸਾ ਜੇਤੇ ਤੈ ਚਾਖੇ, ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ। ਹਰ ਰਸ ਕਾ ਤੂੰ ਚਾਖੈ ਸਾਧ, ਚਾਖਤ ਹੋਏ ਰਹਿ ਬਿਸਮਾਦ। ਅੰਮ੍ਰਿਤ ਰਸਨਾ ਪੀਓ ਪਿਆਰੀ, ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ। ਹੇ ਜਿਹਵੇ ਤੂੰ ਰਾਮ ਗੁਣ ਗਾਓ, ਨਿਮਖ ਨਿਮਖ ਹਰ ਹਰ ਹਰ ਧਿਆਓ। ਆਨ ਨਾ ਸੁਣੀਐ ਕਤ ਹੂੰ ਜਾਈਐ, ਸਾਧ ਸੰਗਤ ਵਡਭਾਗੀ ਪਾਈਐ। ਆਠ ਪਹਿਰ ਜਿਹਵੇ ਆਰਾਧ, ਪਾਰ ਬ੍ਰਹਮੋ ਠਾਕਰ ਆਗਾਧ। ਇਹਾਂ ਉਹਾਂ ਸਦਾ ਸੁਹੇਲੀ, ਹਰ ਗੁਣ ਗਾਵਤ ਰਸਨ ਅਮੋਲੀ। ਬਨਸਪਤ ਮੌਲੀ ਫਲ ਫੁੱਲ ਪੇਡੇ, ਇਹ ਰਸ ਰਾਤੀ ਬਹੁਰ ਨਾ ਛੋਡੇ। ਆਨ ਨਾ ਰਸ ਕਸ ਲਵੈ ਨਾ ਲਾਈ, ਕਹੋ ਨਾਨਕ ਗੁਰ ਪਏ ਹੈ ਸਹਾਈ। ਗੌੜੀ ਗੁਆਰੇ ਰੀ ਮਹੱਲਾ ਪੰਜਵਾਂ, ਮਨ ਮੰਦਰ ਤਨ ਸਾਜੀ ਬਾਰ। ਇਸ ਹੀ ਮੱਧੇ ਬਸਤਿਆ ਪਾਰ, ਇਸ ਹੀ ਪਿੱਤਰ

ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਗੁਰਪ੍ਰਸਾਦ ਨਾਮ ਮਨ ਲਾਗਾ, ਜਨਮ ਜਨਮ ਕਾ ਸੋਇਆ ਜਾਗਾ, ਅੰਮ੍ਰਿਤ ਗੁਣ ਉਚਰੈ ਪ੍ਰਭਾਣੀ, ਪੂਰੇ ਗੁਰ ਕੀ ਸਮਤ ਪ੍ਰਾਣੀ, ਪ੍ਰਭ ਸਿਮਰਤ ਕੁਸਲ ਸਭ ਪਾਏ, ਘਰ ਬਾਹਰ ਸੁਖ ਸਹਿ ਸਵਾਏ, ਰਹਾਓ ਸੋਈ ਪਛਾਤਾ ਜਿਨੈ ਉਪਾਇਆ, ਕਰ ਕਿਰਪਾ ਪ੍ਰਭ ਆਪ ਮਿਲਾਇਆ, ਬਾਂਹ ਪਕੜ ਲੀਨੋ ਕਰ ਆਪਣਾ, ਹਰ ਹਰ ਕਥਾ ਸਦਾ ਜਪ ਜਪਣਾ, ਮੰਤਰ ਤੰਤਰ ਔਖਦ ਪੁਨੈ ਚਾਰ, ਹਰ ਹਰ ਨਾਮ ਜੀ ਪ੍ਰਾਣ ਆਧਾਰ, ਸਾਚਾ ਤਨ ਪਾਇਓ ਹਰ ਰੰਗ, ਦੁੱਤਰ ਤਰੇ ਸਾਧ ਕੈ ਸੰਗ, ਸੁਖ ਬੈਸੋ ਸੰਤ ਸੱਜਣ ਪਰਿਵਾਰ, ਹਰ ਤਨ ਖਟਿਓ ਜਾਂ ਕਾ ਨਾਹੀ ਸੁਮਾਰ, ਜਿਸੈ ਪ੍ਰਾਪਤ ਤਿਸ ਗੁਰ ਦੇ, ਨਾਨਕ ਬਿਰਥਾ ਕੋਇ ਨਾਹੇ, ਗੌੜੀ ਗੁਆਰੇਰੀ ਮਹੱਲਾ ਪੰਜਵਾਂ, ਹਸ ਪੁਨੀਤ ਹੋਏ ਤਤਕਾਲ, ਬਿਨਸ ਜਾਏ ਮਾਇਆ ਜੰਜਾਲ, ਰਸਨਾ ਰਮੋ ਰਾਮ ਗੁਣ ਨੀਤ, ਸੁਖ ਪਾਵੋ ਮੇਰੇ ਭਾਈ ਮੀਤ, ਲਿਖ ਲੇਖਣ ਕਾਗਦ ਮਸਵਾਣੀ, ਰਾਮ

ਗਾਮ ਬੁਰਾ ਭਲਾ ਕੋਈ ਨਾ ਕਹੀ ਜੈ ਛੋੜ ਮਨ ਹਰ ਚਰਨ ਕਹੀ ਜੈ ਕਹੋ ਨਾਨਕ ਗੁਰਮੰਤਰ ਚਿਤਾਰ ਸੁਖ ਪਾਵੈ ਸਾਚਾ ਦਰਬਾਰ ਗਉੜੀ ਮਹੱਲਾ ਪੰਜਵਾਂ ਜਾ ਕਾ ਮੀਤ ਸਜਨ ਹੈ ਸਮੀਆਂ ਤਿਸ ਜਨ ਕਹੋ ਕਹੋ ਕਾ ਕੀ ਕਮੀਆਂ ਜਾ ਕੀ ਪ੍ਰੀਤ ਗੋਬਿੰਦ ਸਿਉਂ ਲਾਗੀ ਦੁਖ ਦਰਦ ਪ੍ਰਮਤਾ ਕਾ ਭਾਗੀ ਰਹਾਓ ਜਾ ਕਉ ਰਸ ਹਰ ਰਸ ਹੈ ਆਇਓ ਸੋ ਅਨਰਸ ਨਾਹੀ ਲਪਟਾਇਓ ਜਾ ਕਾ ਕਹਿਆ ਦਰਗਹਿ ਚਲੈ ਸੋ ਕਿਸ ਕੋ ਨਜ਼ਰ ਲੈ ਆਵੈ ਤਲੈ ਜਾ ਕਾ ਸਭ ਕਿਛ ਤਾਂ ਕਾ ਹੋਏ ਨਾਨਕ ਤਾਂ ਕਉ ਸਦਾ ਸੁਖ ਹੋਏ ਗਉੜੀ ਮਹੱਲਾ ਪੰਜਵਾਂ ਜਾ ਕਹਿ ਦੁਖ ਸੁਖ ਸਮ ਕਰ ਜਾਪੈ ਤਾਂ ਕੋ ਕਾੜਾ ਕਹਾਂ ਬਿਆਪੈ ਸਹਿਜਰ ਅੰਦਰ ਸਾਧੂ ਮਾਹੇ ਆਗਿਆਕਾਰੀ ਹਰ ਹਰ ਰਾਏ ਰਹਾਓ ਜਾ ਕਹਿ ਚਿੰਤ ਵਸੈ ਮਨ ਆਏ ਤਾਂ ਕੋ ਚਿੰਤਾ ਕਤਹੂ ਨਾਹੇ ਜਾ ਕਹਿ ਬਿਰਸਿਓ ਮਨ ਤੇ ਭਰਮਾ ਤਾਂ ਕਹਿ ਕਛੂ ਨਾਹੀ ਡਰ ਜਮਾ ਜਾ ਕਹਿ ਹਿਰਦੈ ਦਿਓ ਗੁਰਨਾਮਾ ਕਹੋ ਨਾਨਕ ਤਾਂ ਕਹਿ ਸਗਲ ਨਿਦਾਨਾ ਗਉੜੀ ਮਹੱਲਾ ਪੰਜਵਾਂ ਅਗਮ ਰੂਪ ਕਾ ਮਨ ਮੈਂ ਥਾਨਾ ਗੁਰਪ੍ਰਸਾਦ ਕਿਨੈ ਵਿਰ ਲੈ ਜਾਣਾ ਸਹਿਜ ਕਥਾ ਕੇ ਅੰਮ੍ਰਿਤ ਕੁੰਟਾ ਜਿਸੈ ਪ੍ਰਾਪਤ ਤਿਸ ਲੈ ਪੁੰਚਾ ਰਹਾਓ ਅਨਹਤ ਬਾਣੀ ਥਾਨ ਨਿਰਾਲਾ ਤਾਂ ਕੀ ਤੁਨ ਮੋਹੇ ਗੋਪਾਲਾ ਤੈ ਸਹਿਜਾ ਖਾਰੇ ਅਨੇਕ ਅਨੰਤਾ ਪਾਰ ਬ੍ਰਹਮ ਕੇ ਸੰਗੀ ਸੰਤਾ ਹਰ ਖਿਆ ਅਨੰਤ ਸੋਗ ਨਹੀਂ ਬੀਆ ਸੋ ਘਰ ਗੁਰ ਨਾਨਕ ਕਉ ਦੀਆ ਗਉੜੀ ਮਹੱਲਾ ਪੰਜਵਾਂ ਕਵਨ ਰੂਪ ਤੇਰਾ ਆਰਾ ਦਓ ਕਵਨ ਜੋ ਕਾਇਆ ਲੇਸਾ ਦਓ ਕਵਨ ਗੁਣ ਜੋ ਤੁਝ ਲੈ ਗਾਵੋ ਕਵਨ ਬੋਲ ਪਾਰ ਬ੍ਰਹਮ ਰਿਝਾਵੋ ਰਹਾਓ ਕਵਨ ਸੋ ਪੂਜਾ ਤੇਰੀ ਕਰੋ ਕਵਨ ਸੋ ਬਿਦ ਜਿਤ ਭਵ ਜਲ ਤਰੋ ਕਵਨ ਤਪ ਜਿ ਤਪਿਆ ਹੋਏ ਕਵਨ ਸੋ ਨਾਮ ਹਉ ਮੈਂ ਮਲ ਖੋਏ ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਕਾਲ ਜਿਸ ਕਰ ਕਿਰਪਾ ਸਤਿਗੁਰ ਮਿਲੈ ਦਿਆਲ ਤਿਸ ਹੀ ਗੁਣ ਤਿਨਹੀ ਪ੍ਰਭ ਜਾਤਾ ਜਿਸ ਕੀ ਮਾਨ ਲੇ ਸੁਖਦਾਤਾ ਰਹਾਓ ਦੂਜਾ ਗਉੜੀ ਮਹੱਲਾ ਪੰਜਵਾਂ ਆਪਨ ਤਨ ਨਹੀਂ ਜਾਂ ਕੋ ਗਰਬਾ ਰਾਜ ਮਿਲਖ ਨਹੀਂ ਆਪਨ ਦਰਬਾ ਆਪਨ ਨਹੀਂ ਕਾਂ ਕੋ ਲਪਟਾਇਓ ਆਪਣ ਨਾਮ ਸਤਿਗੁਰ ਤੇ ਪਾਇਓ ਰਹਾਓ ਸੁਤ ਬਣਤਾ ਆਪਨ ਨਹੀਂ ਭਾਈ ਇਸ਼ਟ ਮੀਤ ਆਪ ਬਾਪ ਨਾ ਮਾਈ ਸੋਇਨਾ ਰੂਪਾ ਫੁਨ ਨਹੀਂ ਦਾਮ ਹੈਵਰ ਗੈਵਰ ਆਪਨ ਨਹੀਂ ਕਾਮ ਕਹੋ ਨਾਨਕ ਜੋ ਗੁਰਬਖਸ਼ ਮਿਲਾਇਆ ਤਿਸਕਾ ਸਭ ਕਿਛ ਜਿਸ ਕਾ ਹਰ ਰਾਇਆ ਗਉੜੀ ਮਹੱਲਾ ਪੰਜਵਾਂ ਗੁਰ ਕੇ ਚਰਨ ਉੱਪਰ ਮੇਰੇ ਮਾਥੇ ਤਾਂ ਤੇ ਦੁੱਖ ਮੇਰੇ ਸਗਲੇ ਲਾਥੇ ਸਤਿਗੁਰ ਆਪਣੇ ਕਉ ਕੁਰਬਾਨੀ ਆਤਮ ਚੀਨ ਪਰਮ ਰੰਗ

ਅਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ। ਗੁਰ ਸੁਖ ਦਾਤਾ ਗੁਰ ਕਰਤਾਰ, ਜੀ ਪ੍ਰਾਣ ਨਾਨ ਗੁਰ ਆਧਾਰ। ਗੌੜੀ ਮਹੱਲਾ ਪੰਜਵਾਂ, ਰੇ ਮਨ ਮੇਰੇ।

ਰੇ ਮਨ ਮੇਰੇ ਤੂੰ ਤਾਂ ਕਉ ਸੇਵ, ਆਦਿ ਪੁਰਖ ਅਪਰੰਪਰ ਦੇਵ, ਤੇਸੀ ਉਪਰ ਮਨ ਕਰ ਤੂੰ ਵਾਸਾ, ਆਜੁਗਾ ਜਾਂ ਕਾ ਪ੍ਰਵਾਸਾ, ਜਾਂ ਕੀ ਪ੍ਰੀਤ ਸਦਾ ਸੁਖ ਹੋਏ, ਨਾਨਕ ਗਾਵੈ ਗੁਰਮਿਰ ਸੋਏ। ਗੌੜੀ ਮਹੱਲਾ ਪੰਜਵਾਂ, ਮੀਤ ਕਰੈ ਸੋਈ ਹਮ ਮਾਨਾ, ਮੀਤ ਕੇ ਕਰਤਬ ਕੁਸਲ ਸਮਾਨਾ, ਏਕਾ ਟੇਕ ਮੇਰਾ ਮਨ ਚੀਤ, ਜਿਸ ਕਿਛ ਕਰਨਾ ਸੋ ਹਮਰਾ ਮੀਤ, ਰਹਾਓ ਮੀਤ ਹਮਾਰਾ ਵੇ ਪ੍ਰਵਾਹ, ਗੁਰ ਕਿਰਪਾ ਤੇ ਮੋਹਿ ਅਸਨਾਹਾ, ਮੀਤ ਹਮਾਰਾ ਅੰਤਰ ਜਾਮੀ, ਸਮਰੱਥ ਪੁਰਖ ਪਾਰ ਬ੍ਰਹਮ ਸੁਆਮੀ, ਹਮ ਦਾਸ ਤੁਮ ਠਾਕਰ ਮੇਰੇ, ਮਾਨ ਮਹੱਤ ਨਾਨਕ ਪ੍ਰਭ ਤੇਰੇ। ਗੌੜੀ ਮਹੱਲਾ ਪੰਜਵਾਂ, ਜਾ ਕੋ ਤੁਮ ਪੈ ਸਮਰੱਥ ਅੰਗਾ, ਤਾਂ ਕੋ ਕਛ ਨਾਹੀ ਕਾ ਲੰਗਾ, ਮਾਧੋ ਜਾ ਕੋ ਹੈ ਆਸ ਤੁਮਾਰੀ, ਤਾਂ ਕੋ ਕਛ ਨਾਹੀ ਸੰਸਾਰੀ, ਰਹਾਓ ਜਾਂ ਕਹਿ ਹਿਰਦੈ ਠਾਕਰ ਹੋਏ, ਤਾਂ ਕੋ ਸਹਿਸਾ ਨਾਹੀ ਕੋਏ, ਜਾਂ ਕੋ ਤੁਮ ਦੀਨੀ ਪ੍ਰਭ ਧੀਰ, ਤਾਂ ਕਹਿ ਨਿਕਟਣਾ ਆਵੈ ਪੀਰ, ਕਹੋ ਨਾਨਕ ਮੈਂ ਸੋ ਗੁਰ ਪਾਇਆ, ਪਾਰ ਬ੍ਰਹਮ ਪੂਰਨ ਦੇਖਾਇਆ। ਗੌੜੀ ਮਹੱਲਾ ਪੰਜਵਾਂ, ਦੁਲਭ ਦੇਹ ਪਾਈ ਵਡਭਾਗੀ, ਨਾਮ ਨਾ ਜਪੈ ਤੇ ਆਤਮ ਘਾਤੀ, ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ, ਨਾਮ ਬਿਹੁਨ ਜੀਵਨ ਕੌਣ ਕਾਮ, ਰਹਾਓ ਖਾਤ ਪੀਤ ਖੇਲ ਤੋ ਹਸਤ ਵਿਸਥਾਰ, ਕਵਨ ਅਰਥ ਮ੍ਰਿਤਕ ਸਿੰਗਾਰ, ਜੋ ਨਾ ਸੁਣੈ ਜਸ ਪਰਮਾਨੰਦਾ, ਪਸ ਪੰਖੀ ਤ੍ਰਿਗਦ ਜੋਨ ਤੇ ਮੰਦਾ, ਕਹੋ ਨਾਨਕ ਗੁਰਮੰਤਰ ਦ੍ਰਿੜਾਇਆ, ਕੇਵਲ ਨਾਮ ਰਿਦ ਮਹਿ ਸਮਾਇਆ। ਗੌੜੀ ਮਹੱਲਾ ਪੰਜਵਾਂ, ਕਾਂਕੀ ਮਾਈ ਕਾ ਕੋ ਬਾਪ, ਨਾਮ ਤਾਰੀਕ ਝੂਠੇ ਸਭ ਸਾਕ, ਕਾਹੇ ਕੋ ਮੂਰਖ ਪਖਲਾਇਆ, ਮਿਲ ਸੰਯੋਗ ਹੁਕਮ ਤੂੰ ਆਇਆ, ਰਹਾਓ ਏਕਾ ਮਾਟੀ ਏਕਾ ਜੋਤ, ਏਕੋ ਪਵਨ ਕਹਾਂ ਕੌਣ ਰੋਤ, ਮੇਰਾ ਮੇਰਾ ਕਰ ਬਿਲਾਹੀ, ਮਰਨ ਹਾਰਿਓ ਜੀਅਰਾ ਨਾਹੀ, ਕਹੋ ਨਾਨਕ ਗੁਰ ਖੋਲੇ ਕਪਾਟ, ਮੁਕਤ ਪਏ ਬਿਨਸੇ ਬ੍ਰਹਮ ਥਾਟ। ਗੌੜੀ

ਭੂਮੀਆ ਭੂਮ ਉਪਰ ਨਿਤ ਲੁਜੈ ਛੋੜ ਚਲੈ ਤ੍ਰਿਸ਼ਨਾ ਨਹੀਂ ਬੁਝੈ ਕਉ ਨਾਨਕਿਓ ਤਤ ਵਿਚਾਰਾ ਬਿਨ ਹਰ ਭਜਨ ਨਹੀਂ ਛੁਟਕਾਰਾ ਗੌੜੀ ਮਹੱਲਾ ਪੰਜਵਾ ਪੂਰਾ ਮਾਰਗ ਪੂਰਾ ਇਸਨਾਨ ਸਭ ਕੁਛ ਪੂਰਾ ਹਿਰਦੈ ਇਨਾਮ ਪੂਰੀ ਰਹੀ ਜਾਂ ਪੂਰੈ ਰਾਖੀ ਪਾਰ ਬ੍ਰਹਮ ਕੀ ਸਰਨ ਜਨਤਾ ਕੀ ਰਹਾਓ ਪੂਰਾ ਸੁਖ ਪੂਰਾ ਸੰਤੋਖ ਪੂਰਾ ਤਪ ਪੂਰਨ ਰਾਜੋਗ ਹਰ ਕੈ ਮਾਰਗ ਪਤਿਤ ਪੁਨੀਤ ਪੂਰੀ ਸੋਭਾ ਪੂਰਾ ਲੋਕੀਕ ਕਰਨ ਹਾਰ ਸਦਵਸੈ ਹਦੂਰਾ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੌੜੀ ਮਹੱਲਾ ਪੰਜਵਾਂ ਸੰਤ ਕੀ ਤੂਰ ਮਿਟ ਅਗ ਕੋਟ ਸੰਤ ਪ੍ਰਸਾਦ ਜਨਮ ਮਰਨ ਤੇ ਛੋਟ ਸੰਤ ਕਾ ਦਰਸ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪੀਐ ਨਾਮ ਰਹਾਓ ਸੰਤ ਕੈ ਸੰਗ ਮਿਟਿਆ ਹੰਕਾਰ ਦ੍ਰਿਸ਼ਟਿਆ ਹੋਇਆ ਸਭ ਏਕ ਅੰਕਾਰ ਸੰਤ ਸੋ ਪ੍ਰਸੰਨ ਆਏ ਵਸਪੰਚਾ ਅੰਮ੍ਰਿਤ ਨਾਮ੍ਰਿਤ ਲੈ ਸੰਚਾ ਕਹੋ ਨਾਨਕ ਜਾਂ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਹਰ ਗੁਣ ਜਪਤ ਕਮਲ ਪ੍ਰਗਾਸੈ ਹਰ ਸਿਮਰਤ ਤਰਾ ਸਵਨਾਸੈ ਸਾ ਮਤ ਪੂਰੀ ਜਿਤ ਹਰ ਗੁਣ ਗਾਵੈ ਵੱਡੇ ਪਾਖ ਸਾਧੂ ਸੰਗ ਪਾਵੈ ਰਹਾਉ ਸਾਧ ਸੰਗ ਪਾਈਏ ਨਿਦਨਾਮਾ ਸਾਧ ਸੰਗ ਪੂਰਨ ਸਭ ਕਾਮਾ ਹਰ ਕੀ ਭਗਤ

ਏਕ ਸਸਿਓ ਜਾ ਕਾ ਮਨ ਰਾਤਾ ਵਿਸਰਿਤ ਸਹਿ ਭਰਾਈ ਤਾਤਾ ਬਿਨ ਗੋਬਿੰਦਨਾ ਦੀ ਸਹਿ ਕੋਈ ਕਰਨ ਕਰਾਵਣ ਕਰਤਾ ਸੋਈ ਰਹਾਓ ਮਨੈ ਕਮਾਵੈ ਮੁਖ ਹਰ ਹਰ ਬੋਲੈ ਸੋ ਜਨ ਇਤੁਤ ਕਤੈ ਨਾ ਡੋਲੈ ਜਾਂ ਕੈ ਹਰ ਧਨ ਸੋ ਸਚ ਸਾਹੋ ਗੁਰਪੂਰੈ ਕਰ ਦੀਨੋ ਵਿਸਾਹੋ ਜੀਵਨ ਪੁਰਖ ਮਿਲਿਆ ਹਰ ਰਾਇਆ ਕਹੋ ਨਾਨਕ ਪਰਮ ਪਤ ਪਾਇਆ ਗਉੜੀ ਮਹੱਲਾ ਪੰਜਵਾਂ ਨਾਮ ਭਗਤ ਕੈ ਪ੍ਰਾਣ ਆਧਾਰ ਨਾਮੋ ਤਨ ਨਾਮ ਵਿਵਹਾਰ ਨਾਮ ਵਡਾਈ ਜਨ ਸੋਭਾ ਪਾਏ ਕਰ ਕਿਰਪਾ ਚ ਸਿਆਪ ਦੇਵਾਏ ਰਹਾਓ ਨਾਮ ਭਗਤ ਕੈ ਸੁਖਿਆ ਸਥਾਨ ਨਾਮ ਰਤ ਸੋ ਭਗਤ ਪਰਵਾਨ ਹਰ ਕਾ ਨਾਮ ਜਨ ਕਉ ਧਾਰੈ ਸਾਧ ਸਾ ਜਨ ਨਾਮ ਸੁਮਾਰੈ ਕਹੋ ਨਾਨਕ ਜਿਸ ਪੂਰਾ ਭਾਗ ਨਾਮ ਸੰਗਤਾਂ ਕਾ ਮਨ ਲਾਗ ਗਉੜੀ ਮਹੱਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਤੇ ਆਇਆ ਤਬ ਤੇ ਧਾਵਤ ਮੰਤਰ ਬਤਾਇਆ ਸੁਖ ਬਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਰਹਾਓ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਾਂ ਜਨ ਆਥ ਏਕ ਸਰਨ ਆਇਓ ਊਚ ਸਥਾਨ ਤਾਂ ਸਹਿਜੇ ਪਾਇਓ ਦੁਖ ਦਰਦ ਭਰਮ ਭਉ ਨਸਿਆ ਕਰਨ ਹਰ ਨਾਨਕ ਮਨ ਬਸਿਆ ਗਉੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕਰ ਕੈ ਮਾਰਗ ਧਾਵੋ ਭਲੋ ਸਮੋ ਸਿਮਰਨ ਕੀ ਬਰੀਆ ਸਿਮਰਤ ਨਾਮ ਪੈ ਪਾਰ ਉਤਰੀਆ ਰਹਾਓ ਨੇਤਰ ਸੰਤਨ ਕਾ ਦਰਸ਼ਨ ਪੇਖ ਪ੍ਰਭਵ ਨਾਸੀ ਮਨ ਮੈਂ ਲੇਖ ਸੁਣ ਕੀਰਤਨ ਸਾਧ ਪੈ ਜਾਏ ਜਨਮ ਮਰਨ ਕੀ ਤਰਾਸ ਮਿਟਾਏ ਚਰਨ ਕਮਲ ਠਾਕਰ ਵਰਤਾਲ ਦੁਲਭ ਦੇਹ ਨਾਨਕ ਨਿਸਤਾਰ ਗਉੜੀ ਮਹੱਲਾ ਪੰਜਵਾਂ ਜਾਂ ਕੋ ਆਪਣੀ ਕਿਰਪਾ ਧਾਰੈ ਸੋ ਜਨ ਰਸਨਾ ਨਾਮ ਉਚਾਰੈ ਹਰ ਬਿਸਰਤ ਸਹਿਸਾ ਦੁਖ ਵਿਆਪੈ ਸਿਮਰਤ ਨਾਮ ਪਰਮ ਪਉ ਭਾਗੈ ਰਹਾਓ ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ ਤਿਹ ਜਨ ਦੁਖ ਨਿਕਟ ਨਹੀਂ ਆਵੈ ਹਰ ਕੀ ਟਹਿਲ ਕਰਤ ਜਨ ਸੋਹੈ ਤਾਂ ਕਉ ਮਾਇਆ ਅਗਨ ਨਾਮ ਪੋਹੈ ਮਨ ਤਨ ਮੁਖਰ ਨਾਮ ਦਿਆਲ ਨਾਨਕ ਤਜੀਅਲ ਅਵਰ ਜੰਜਾਲ ਗਉੜੀ ਮਹੱਲਾ ਪੰਜਵਾਂ ਛਾੜ ਸਿਆਣ ਬਹੁ ਚਤੁਰਾਈ ਗੁਰਪੂਰੇ ਕੀ ਟਿਕ ਟਕਾਈ ਦੁਖ ਬਿਨ ਸੇ ਸੁਖਾਰ ਗੁਣ ਗਾਏ ਗੁਰਪੂਰਾ ਪੇਟਿਆ ਬਲਾਏ ਰਹਾਓ ਹਰ ਕਾ ਨਾਮ ਦਿਓ ਗੁਰਮੰਤਰ ਮਿਟੇ ਵਸੂਰੇ ਉਤਰੀ ਚਿੰਤ ਅੰਧ ਭਏ ਗੁਰਮਿਲਤ ਕਿਰਪਾਲ ਕਰ ਕਿਰਪਾ ਕਾਟੇ ਜਮਜਾਲ ਕਹੋ ਨਾਨਕ ਗੁਰਪੂਰਾ ਪਾਇਆ ਤਾਂ ਤੇ ਬਹੁਰ ਨਾ ਵਿਆਪੈ ਮਾਇਆ ਗਉੜੀ ਮਹੱਲਾ ਪੰਜਵਾਂ ਰਾਖ ਲਿਆ ਗੁਰਪੂਰੈ ਆਪ ਮਨਮੁਖੋ ਲਾਗੋ ਸੰਤਾਪ ਗੁਰੂ ਗੁਰੂ ਜਾ ਮੀਤ ਹਮਾਰੇ ਮੁਖ ਉਜਲ ਹੋਵੈ ਦਰਬਾਰੇ ਰਹਾਓ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹਤੈ ਬਲਾਏ ਗੁਰ ਕਾ ਸ਼ਬਦ ਤੇਰਾ ਸੰਗ ਸਹਾਈ ਦਿਆਲ ਪਏ ਸਗਲੇ ਜੀ ਭਾਈ ਗੁਰਪੂਰੈ ਜਬ ਕਿਰਪਾ ਕਰੀ ਪੰਡਤ ਨਾਨਕ ਮੇਰੀ ਪੂਰੀ ਪਰੀ ਗਉੜੀ ਮਹੱਲਾ ਪੰਜਵਾਂ ਅਨਕ ਰਸਾ ਖਾਏ ਜੈਸੇ ਢੋਰ ਮੁਹਕੀ ਚੇਵਰੀ ਬਾਂਧਿਓ ਚੋਰ ਮ੍ਰਿਤਕ ਦੇਹ ਸਾਹ ਸੰਗ ਬਿਹੂਨਾ ਆਵ ਜਾਤ ਜੋਨੀ ਦੋਖੀਨਾ ਰਹਾਓ ਅਨਕ ਬਸਤਰ ਸੁੰਦਰ ਪਹਿਰਾਇਆ ਜੋ ਡਰਨਾ ਖੇਤ ਮਹਿ ਡਰਾਇਆ ਸਗਲ ਸਰੀਰ ਆਵਤ ਸਭ ਕਾਮ ਨੇਫਲ ਮਾਨੁਖ ਜਪੈ ਨਹੀਂ ਨਾਮ ਕਹੋ ਨਾਨਕ ਜਾ ਕਹੋ ਭਏ ਦਿਆਲਾ ਸਾਹ ਸੰਗ ਮਿਲ ਭਜੈ ਗੋਪਾਲਾ ਗਉੜੀ ਮਹੱਲਾ ਪੰਜਵਾਂ ਕਲ ਕਲੇਸ਼ ਗੁਰਸ਼ਬਦ ਨਿਵਾਰੇ।

ਬੂਡਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ। ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਭੇਟਤ ਗਤ ਪਈ ਹਮਾਰੀ। ਗੌੜੀ ਮਹੱਲਾ ਪੰਜਵਾਂ, ਸਾਧ ਸੰਗਤਾਂ ਕੀ ਸਰਣੀ ਪਰੋ, ਮਨ ਤਨ ਆਪਣਾ ਆਗੈ ਧਰੋ। ਅੰਮ੍ਰਿਤ ਨਾਮ ਪੀਓ ਮੇਰੇ ਭਾਈ, ਸਿਮਰ ਸਿਮਰ ਸਭ ਤਪਤ ਬੁਝਾਈ। ਰਹਾਓ ਤਜ ਅਭਮਾਨ ਜਨਮ ਮਰ ਨਿਵਾਰੋ, ਹਰ ਕੇ ਦਾਸ ਕੇ ਚਰਨ ਨਮਸਕਾਰੋ। ਸਾਸ ਸਾਸ ਪ੍ਰਭ ਨੈ ਸੰਭਾਲੇ, ਸੋ ਤਨ ਸੰਚੋ ਜੋ ਚਾਲੈ ਨਾਲੇ। ਤਿਸੈ ਪ੍ਰਾਪਤ ਜਿਸ

ਸਫਲ ਮੂਰਤ ਸਫਲ ਉਹ ਕਰੀ, ਜਿਤ ਰਸਨਾ ਉਚਰੈ ਹਰ ਹਰੀ। ਸਫਲ ਉਹ ਮਾਥਾ ਸੰਤ ਨਮਸਕਾਰ ਸੋ, ਚਰਨ ਪੁਨੀਤ ਚੱਲੈ ਹਰ ਮਾਰਗ। ਕਹੋ ਨਾਨਕ ਭਲਾ ਮੇਰਾ।

ਹੈ ਨਾਮ ਸਿਮਰ ਚਿੰਤਾ ਸਭ ਜਾਹੇ, ਬਿਨ ਭਗਵੰਤ ਨਾਹੀ ਅਨ ਕੋਏ, ਮਾਰਾ ਰਾਖੈ ਏਕੋ ਸੋਏ ਰਹਾਉ, ਗੁਰ ਕੇ ਚਰਨ ਹਿਰਦੈ ਉਰਤਾਰ, ਅਗਨ ਸਾਗਰ ਜਪ ਉਤਰੈ ਪਾਰ, ਗੁਰਮੂਰਤ ਸਿਉ ਲਾਏ ਧਿਆਨ, ਇਹਾਂ ਉਹਾਂ ਪਾਵੈ ਮਾਨ, ਸਗਲ ਤਿਆਗ ਗੁਰਸਰਨੀ ਆਇਆ, ਮਿਟਿਆ ਦੇਸੇ ਨਾਨਕ ਸੁਖ ਪਾਇਆ। ਗਉੜੀ ਮਹੱਲਾ ਪੰਜਵਾਂ, ਜਿਸ ਸਿਮਰਤ ਦੁਖ ਸਭ ਜਾਏ, ਨਾਮ ਰਤਨ ਵਸੈ ਮਨ ਆਏ, ਜਪ ਮਨ ਮੇਰੇ ਗੋਵਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ ਰਹਾਉ, ਇਕਿਸ ਬਿਨ ਨਾਹੀ ਦੂਜਾ ਕੋਏ, ਜਾਂ ਕੀ ਦ੍ਰਿਸ਼ਟ ਸਦਾ ਸੁਖ ਹੋਏ, ਸਾਜਨ ਮੀਤ ਸਖਾ ਕਰ ਏਕ, ਹਰ ਹਰ ਅੱਖਰ ਮਨ ਮੈਂ ਲੇਖ, ਰਵ ਰਹਿਆ

ਭਉ ਨਾ ਵਿਆਪੈ ਤੇਰੀ ਸਰਨਾ, ਜੋ ਤੁਧ ਭਾਵੈ ਸੋਈ ਕਰਨਾ ਰਹਾਉ। ਸੋ ਗਰਖ ਮੈਂ ਆਵਣ ਜਾਣਾ, ਤਿਨ ਸੁਖ ਪਾਇਆ ਜੋ ਪ੍ਰਭਾਣਾ। ਅਗਨ ਸਾਗਰ ਮਹਾ ਵਿਆਪੈ ਮਾਇਆ, ਸੇ ਸੀਤਲ ਜਿਨ ਸਤਿਗੁਰ ਪਾਇਆ। ਰਾਖ ਲੇ ਪ੍ਰਭ ਰਾਖਣ ਹਾਰਾ, ਕਹੁ ਨਾਨਕਿਆ ਜੰਤ ਵਿਚਾਰਾ। ਗੌੜੀ ਮਹੱਲਾ ਪੰਜਵਾਂ, ਤੁਮਰੀ ਕਿਰਪਾ ਤੇ ਜਪੀਐ ਨਾ, ਤੁਮਰੀ ਕਿਰਪਾ ਤੇ ਦਰਗੈ ਥਾ। ਤੁਝ ਬਿਨ ਪਾਰ ਬ੍ਰਹਮ ਨਹੀਂ ਕੋਏ, ਤੁਮਰੀ ਕਿਰਪਾ ਤੇ ਸਦਾ ਸੁਖ ਹੋਏ ਰਹਾਓ। ਤੁਮ ਮਨ ਵਸੇ ਤਉ ਦੁਖ ਨਾ ਲਾਗੈ, ਤੁਮਰੀ ਕਿਰਪਾ ਤੇ ਪ੍ਰਮ ਪਉ ਭਾਗੈ। ਪਾਰ ਬ੍ਰਹਮ ਅਪਰੰਪਰ ਸਵਾਮੀ, ਸਗਲ ਘੜਾ ਕੇ ਅੰਤਰ ਜਾਮੀ। ਕਰੋ ਅਰਦਾਸ ਆਪਣੇ ਸਤਿਗੁਰ ਪਾਸ, ਨਾਨਕ ਨਾਮ ਮਿਲੈ ਸਚ ਰਾਸ। ਗੌੜੀ ਮਹੱਲਾ ਪੰਜਵਾਂ, ਕਣ ਬਿਨਾ ਜੈਸੇ ਥੋਥਰ ਤੁਖਾ, ਨਾ ਬਿਹੂਨ ਸੂਨੇ ਸੇ ਮੁਖਾ। ਹਰ ਹਰ ਨਾਮ ਜਪੋ ਨਿਤ ਪ੍ਰਾਣੀ, ਨਾ ਬਿਹੂਨ ਤ੍ਰਿਗਦੇਹ ਬੇਗਾਨੀ। ਰਹਾਓ ਨਾਮ ਬਿਨਾ ਨਾਹੀ ਮੁਖ ਭਾਗ, ਭਰਤ ਬਿਹੂਨ ਕਹਾਂ ਸੁਹਾਗ। ਨਾਮ ਬਿਸਾਰ ਲੱਗੈ ਅਨਸਵਾਏ, ਤਾਂ ਕੀ ਆਸ ਨਾ ਪੂਜੈ ਕਾਏ। ਕਰ ਕਿਰਪਾ ਪ੍ਰਭ ਆਪਣੀ ਦਾਤ, ਨਾਨਕ ਨਾਮ ਜਪੈ ਦਿਨ ਰਾਤ। ਗੌੜੀ ਮਹੱਲਾ ਪੰਜਵਾਂ, ਤੂੰ ਸਮਰੱਥ ਤੂੰ ਹੈ ਮੇਰਾ ਸਵਾਮੀ, ਸਭ ਕਿਛ ਤੁਮ ਤੇ ਤੂੰ ਅੰਤਰਜਾਮੀ। ਪਾਰ ਬ੍ਰਹਮ ਪੂਰਨ ਜਨ ਓਟ, ਤੇਰੀ ਸਰਨ ਉਧਰੈ ਜਨ ਕੋਟ। ਰਹਾਓ ਜੇ ਤੇ ਜੀ ਤੇ ਤੇ ਸਭ ਤੇਰੇ, ਤੁਮਰੀ ਕਿਰਪਾ ਤੇ ਸੂਖ ਘਨੇਰੇ। ਜੋ ਕਿਛ ਵਰਤੈ ਸਭ ਤੇਰਾ ਭਾਣਾ, ਹੁਕਮ ਬੂਝੈ ਸੋ ਸੱਚ ਸਮਾਣਾ। ਕਰ ਕਿਰਪਾ ਦੀਜੈ ਪ੍ਰਭਦਾਨ, ਨਾਨਕ ਸਿਮਰੈ ਨਾਮ ਨਿਧਾਨ। ਗੌੜੀ ਮਹੱਲਾ ਪੰਜਵਾਂ, ਤਾਂ ਕਾ ਦਰਸ ਪਾਈਐ ਵਡ ਭਾਗੀ, ਜਾਂ ਕੀ ਰਾਮ ਨਾਮ ਲਿਵ ਲਾਗੀ। ਜਾਂ ਕਹਿ ਹਰ ਵਸਿਆ ਮਨ ਮਾਹੀ, ਤਾਂ ਕੋ ਦੁਖ ਸੁਪਨੇ ਪੀ ਨਾਹੀ। ਰਹਾਓ ਸਰਬ ਨਿਧਾਨ ਰਾਖੇ ਜਨ ਮਾਹੇ, ਤਾਂ ਕਹਿ ਸੰਗ ਕਿਲ ਵਿਖ ਦੁਖ ਜਾਏ। ਜਨ ਕੀ ਮਹਿਮਾ ਕਥੀ ਨਾ ਜਾਏ, ਪਾਰ ਬ੍ਰਹਮ ਜਨ ਰਿਆ ਸਮਾਏ। ਕਰ ਕਿਰਪਾ ਪ੍ਰਭ ਬਿਨੋ ਸੁਨੀਜੈ, ਦਾਸ ਕੀ ਧੂਰ ਨਾਨਕ ਕਉ ਦੀਜੈ। ਗੌੜੀ ਮਹੱਲਾ ਪੰਜਵਾਂ, ਹਰ ਸਿਮਰਤ ਤੇਰੀ ਜਾਏ ਬੁਲਾਏ, ਸਰਬ ਕਲਿਆਣ ਵਸੈ ਮਨ ਆਏ। ਪਜ ਮਨ ਮੇਰੇ ਕੋ ਨਾਮ, ਜੀ ਤੇਰੇ ਕਹਿ ਆਵੈ ਕਾਮ। ਰਹਾਓ ਰੈਨ ਦਿਨਸ ਗੁਣ ਗਾਓ ਅਨੰਤਾ, ਗੁਰਪੂਰੇ ਕਾ ਨਿਰਮਲ ਮੰਤਾ। ਛੋੜ ਉਪਾਵ ਏਕ ਟੇਕ ਰਾਖ, ਮਹਾਂਪਦਾਰਥ ਅੰਮ੍ਰਿਤ ਰਸ ਚਾਖ। ਬਿਖਮ ਸਾਗਰ ਤੇਈ ਜਨ ਤਰੇ, ਨਾਨਕ ਜਾ ਕੌ ਨਦਰ ਕਰੇ। ਗੌੜੀ ਮਹੱਲਾ ਪੰਜਵਾਂ, ਹਿਰਦੈ ਚਰਨ

ਗਿਆਨ ਹਰ ਸਿਮਰਤ ਪੂਰਨ ਪਦ ਪਾਇਆ ਸਾਹ ਸੰਗ ਪੈ ਪਰਮ ਮਿਟਾਇਆ ਜਤ ਕਤ ਦੇਖੋ ਤਤ ਰਹਾ ਸਮਾਏ ਨਾਨਕ ਦਾਸ ਹਰ ਕੀ ਸਰਨਾਏ ਗੌੜੀ ਮਹੱਲਾ ਪੰਜਵਾਂ ਗੁਰਜੀ ਕੇ

ਚਰਨ ਕਮਲ ਹਿਰਦੈ ਉਰਧਾਰੀ, ਮਨ ਤਨ ਧਨ ਗੁਰ ਪ੍ਰਾਨ ਆਧਾਰੀ। ਸਫਲ ਜਨਮ ਹੋਵੇ ਪ੍ਰਵਾਨ, ਗੁਰ ਪਾਰ ਬ੍ਰਹਮ ਨਿਕਟ ਕਰ ਜਾਣ। ਸੰਤ ਧੂਰ ਪਾਈਐ ਵਡਭਾਗੀ, ਨਾਨਕ ਗੁਰ ਭੇਟਤ ਹਰ ਸਿਉ ਲਿਵ ਲਾਗੀ। ਗਉੜੀ ਮਹੱਲਾ ਪੰਜਵਾਂ, ਕਰੈ ਦੁਹ ਕਰਮ ਦਿਖਾਵੈ ਹੋਰ, ਰਾਮ ਕੀ ਦਰਗਹਿ ਬਾਂਧਾ ਚੋਰ। ਰਾਮ ਰਮੈ ਸੋਈ ਰਾਮਾਣਾ, ਜਲਥਲ ਮਹੀਅਲ ਏਕ ਸਮਾਣਾ ਰਹਾਓ। ਅੰਤਰ ਬਿਖ ਮੁਖ ਅੰਮ੍ਰਿਤ ਸੁਣਾਵੈ, ਜੰਪੁਰ ਬਾਂਧਾ ਚੋਟਾ ਖਾਵੈ। ਅਨਕ ਪੜਦੇ ਮੈਂ ਕਮਾਵੈ ਵੇਕਾਰ, ਖਿਨ ਮੈਂ ਪ੍ਰਗਟ ਹੋਏ ਸੰਸਾਰ। ਅੰਤਰ ਸਾਚ ਨਾਮ ਰਸ ਰਾਤਾ, ਨਾਨਕ ਤਿਸ ਕਿਰਪਾਲ ਵਿਧਾਤਾ। ਗਉੜੀ ਮਹੱਲਾ ਪੰਜਵਾਂ, ਰਾਮ ਰੰਗ

ਸੰਤੈ ਸੰਗ ਬੈਸ ਗੁਣ ਗਾਏ ਤਾਂ ਕਾ ਰੰਗ ਨਾ ਉਤਰੈ ਜਾਏ। ਬਿਨ ਹਰ ਸਿਮਰਨ ਸੁਖ ਨਹੀਂ ਪਾਇਆ, ਆਨ ਰੰਗ ਫੀਕੇ ਸਭ ਮਾਇਆ। ਗੁਰ ਰੰਗੇ ਸੇ ਪਏ ਨਿਹਾਲ, ਕਹੋ ਨਾਨਕ ਗੁਰ ਪਏ ਹੈ ਦਿਆਲ। ਗੌੜੀ ਮਹੱਲਾ ਪੰਜਵਾਂ, ਸਿਮਰਤ ਸਵਾਮੀ ਕਿਲ ਵਿਖਨਾਸੇ, ਸੂ ਸਹਿਜ ਆਨੰਦ ਨਿਵਾਸੇ। ਰਾਮ ਜਨਾ ਕਹੋ ਰਾਮ ਭਰੋਸਾ, ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਓ। ਸਾਧ ਸੰਗ ਕਛ

ਕਹੋ ਨਾਨਕ ਮਨ ਭਈ ਪ੍ਰਤੀਤ, ਨਿਰਮਲ ਜਸ ਪੀ ਵੈ ਜਨਨੀਤ। ਗੌੜੀ ਮਹੱਲਾ ਪੰਜਵਾਂ, ਹਰ ਚਰਣੀ ਜਾਂ ਕਾ ਮਨ ਲਾਗਾ, ਦੁੱਖ ਦਰਦ ਭ੍ਰਮਤਾ ਕਾ ਭਾਗਾ, ਹਰ ਧਨ

ਤਿਸਨੋ ਜੋ ਹੈ ਦੂਤ ਧਰਮ ਰਾਏ, ਤਿਸਿਓ ਬੇਮੁਖ ਜਿਨ ਜੀਓ ਪਿੰਡ ਦੀਨਾ, ਕੋਟ ਜਨਮ ਪਰ ਮੈਂ ਬੋਜੂਨਾ ਰਹਾਓ। ਸਾਗਤ ਕੀ ਐਸੀ ਹੈ ਰੀਤ, ਜੋ ਕੁਛ ਕਰੈ ਸਗਲ ਵਿਪਰੀਤ, ਜੀਓ ਪ੍ਰਾਣ ਜਿਨ ਮਨ ਤਨ ਧਾਰਿਆ, ਸੋਈ ਠਾਕਰ ਮਨੋ ਵਿਸਾਰਿਆ। ਬਦੇ ਵਿਕਾਰ ਲਿਖੇ ਬਹੁ ਕਾਗਰ, ਨਾਨਕ ਉਦਰ ਕਿਰਪਾ ਸੁਖ ਸਾਗਰ, ਪਾਰ ਬ੍ਰਹਮ ਤੇਰੀ ਸਰਨਾਏ, ਬੰਧਨ ਕਾਟ ਤਰੈ ਹਰਨਾਏ। ਰਹਾਓ ਦੂਜਾ ਗੌੜੀ ਮਹੱਲਾ ਪੰਜਵਾਂ, ਆਪਣੇ ਲੋਭ ਕਉ ਕੀਨੋ ਮੀਤ, ਸਗਲ ਮਨੋਰਥ ਮੁਕਤ ਪਾਦੀਤ, ਐਸਾ ਮੀਤ ਕਰੋ ਸਭ ਕੋਏ, ਜਾਂ ਤੇ ਬਿਰਥਾ ਕੋਈ ਨਾ ਹੋਏ। ਰਹਾਓ ਆਪਣੇ ਸਵਾਇਰ ਦੈ ਲੈ ਧਾਰਿਆ, ਦੁੱਖ ਦਰਦ ਰੋਗ ਸਗਲ ਬਿਦਾਰਿਆ, ਰਸਨਾ ਗੀਦੀ ਬੋਲਤ ਰਾਮ, ਪੂਰਨ ਹੋਏ ਸਗਲੇ ਕਾਮ, ਅਨਕ ਬਾਰ ਨਾਨਕ ਬਲਿਹਾਰਾ, ਸਫਲ ਦਰਸ਼ਨ ਗੋਬਿੰਦ ਹਮਾਰਾ। ਗੌੜੀ ਮਹੱਲਾ ਪੰਜਵਾਂ, ਕੋਟ ਬਿਗਨ ਹਿਰੇ ਖਿਨ ਮਾਹੇ, ਹਰ ਹਰ ਕਥਾ ਸਾਧ ਸੰਗ ਸੁਨਾਹੇ, ਪੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ, ਜਪ ਹਰ ਚਰਨ ਮਿਟੀ ਖੋਤਾਸ। ਰਹਾਓ ਸਰਬ ਕਲਿਆਣ ਸੁਖ ਸਹਿਜ ਨਿਧਾਨ, ਜਾਂ ਕਰ ਦੇ ਵਸੈ ਭਗਵਾਨ, ਔਖਦ ਮੰਤਰ ਤੰਤ ਸਬਸ਼ਾਰ, ਕਰਨੇ ਹਰ ਦੇ ਮੈਂ ਧਾਰ, ਤਜ ਸਭ ਪਰਮ ਭਜੋ ਪਾਰ ਬ੍ਰਹਮ, ਕਹੋ ਨਾਨਕਿਆ ਟਾਲਿਓ ਧਰਮ। ਗੌੜੀ ਮਹੱਲਾ ਪੰਜਵਾਂ, ਕਰ ਕਿਰਪਾ ਭੇਟੇ ਗੁਰ ਸੋਈ, ਤਿਤ ਬਲ ਰੋਗ ਨਾ ਵਿਆਪੈ ਕੋਈ, ਰਾਮ ਰਮਣ ਤਰਨ ਭੈ ਸਾਗਰ, ਸਰਨ ਸੂਰ ਫਾਰੇ ਜਮਕਾਗਰ। ਰਹਾਓ ਸਤਿਗੁਰ ਮੰਤਰ ਦੀਓ ਹਰਨਾਮ, ਇਹ ਅਸਰ ਪੂਰਨ ਭੈ ਕਾਮ, ਜਪ ਤਪ ਸੰਜਮ ਪੂਰੀ ਵਡਿਆਈ, ਗੁਰ ਕਿਰਪਾਲ ਹਰ ਪੈ ਸਹਾਈ, ਮਾਨ ਮੋਹ ਖੋਏ ਗੁਰ ਭਰਮ, ਪੇਖ ਨਾਨਕ ਪਸਰੇ ਪਾਰ ਬ੍ਰਹਮ। ਗੌੜੀ ਮਹੱਲਾ ਪੰਜਵਾਂ, ਬਿਖੈ ਰਾਜ ਤੇ ਅੰਦਲਾ ਭਾਰੀ, ਦੁਖ ਲਾਗੈ ਰਾਮ ਨਾਮ ਚਿਤਾਰੀ, ਤੇਰੇ ਦਾਸ ਕੋ ਤੁਹੀ ਵਡਿਆਈ, ਮਾਇਆ ਮਗਨ ਨਰਕ ਲੈ ਜਾਈ। ਰਹਾਓ ਰੋਗ ਗ੍ਰਸਤ ਚਿਤਾਰੇ ਨਾਉ, ਬਿਖ ਮਾਤੇ ਕਾ ਠੌਰ ਨਾ ਠਾਓ, ਚਰਨ ਕਮਰ ਸਿਓ ਲਾਗੀ ਪ੍ਰੀਤ, ਆਣ ਸੁਖਾ ਨਹੀਂ ਆਵੈ ਚੀਤ, ਸਦਾ ਸਦਾ ਸਿਮਰੋ ਪ੍ਰਭ ਸਵਾਮੀ, ਮਿਲ ਨਾਨਕ ਹਰਿ ਅੰਤਰਜਾਮੀ। ਗੌੜੀ ਮਹੱਲਾ ਪੰਜਵਾਂ, ਆਠ ਪਹਿਰ ਸੰਗੀ ਬਟਵਾਰੇ, ਕਰ ਕਿਰਪਾ ਪ੍ਰਭ ਲੈ ਨਿਵਾਰੇ, ਐਸਾ ਹਰ ਰਸ ਰਮੋ ਸਭ ਕੋਏ, ਸਰਬ ਕਲਾ ਪੂਰਨ ਪ੍ਰਭ ਸੋਏ। ਰਹਾਓ ਮਹਾਤਪਤ ਸਾਗਰ ਸੰਸਾਰ, ਪ੍ਰਭ ਖਿਨ ਮੈਂ ਪਾਰੋ ਤਾਰਨ ਹਾਰ, ਅਨਕ ਬੰਧਨ ਤੋਰੇ ਨਹੀਂ ਜਾਏ, ਸਿਮਰਤ ਨਾਮ ਮੁਕਤ ਫਲ ਪਾਏ, ਉਗਤ ਸਿਆਣਪ ਇਸ ਤੇ ਕਛ ਨਾਹੇ, ਕਰ ਕਿਰਪਾ ਨਾਨਕ ਗੁਣ ਗਾਹੇ। ਗੌੜੀ

ਪ੍ਰੀਤ ਊਠਤ ਸੋਵਤ ਹਰ ਸੰਗ ਪਹਿਰੂਆ ਜਾਂ ਕਹਿ ਸਿਮਰਨ ਜਮਨੇ ਡਰੂਆ ਰਹਾਉ ਚਰਨ ਕਮਲ ਪ੍ਰਭਦੈ ਨਿਵਾਸ ਸਗਲ ਦੁੱਖਾ ਹੋਇਆ ਨਾਸ ਆਸਾ ਮਾਣ ਤਾਣ ਤਨ ਏਕ ਸਾਚੇ ਸਾਹ ਕੀ ਮਨ ਮੈਂ ਟੇਕ ਮਹਾ ਗਰੀਬ ਜਨ ਸਾਧਿਆ ਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੁੱਚੇ ਰਹਾਉ ਹਰ ਕੇ ਚਰਨ ਹਿਰਦੇ ਮੈਂ ਬਸੇ ਜਨਮ ਜਨਮ ਕੇ ਕਿਲਵਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮਕਾ ਮਾਰਗ ਦ੍ਰਿਸ਼ਟ ਨਾ ਆਇਆ ਮਨ ਬਚ ਕ੍ਰਮ ਗੋਬਿੰਦ ਆਧਾਰ ਤਾਂ ਤੇ ਛੁਟਿਓ ਬਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੋ ਅਪਨਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾਂ ਪਉ ਸਰਨ ਆਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਭੈ ਪੰਜਨ ਪ੍ਰਭ ਮਾਨਾ ਬਸਾਹੀ ਡਰਪਤ ਡਰਪਤ ਜਨ ਬਹੁਤ ਜਾਹੀ ਰਹਾਉ ਜਾਂ ਕਰਦੈ ਬਸਿਓ ਹਰ ਨਾਮ ਸਗਲ ਮਨੋਰਥ ਤਾਂ ਕੇ ਪੂਰਨ ਕਾਮ ਜਨਮ ਜਰਾ ਮ੍ਰਿਤ ਜਸਵਾਸ ਸੋ ਸਮਰੱਥ ਸਿਮਰ ਸਾਸ ਗਿਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਵਾਂ ਬਾਹਰ

ਪੂਤ ਪੇਖ ਜੋ ਜੀਵਤ ਮਾਤਾ, ਓਤ ਪੋਤ ਜਨ ਹਰ ਸਿਉ ਰਾਤਾ, ਲੋਭੀ ਅਨੰਦ ਕਰੈ ਪੇਖ ਧਨਾ, ਜਨ ਚਰਨ ਕਮਲ ਸਿਉ ਲਾਗੋ ਮਨਾ, ਬਿਸਰ ਨਹੀਂ ਇੱਕ ਤਿਲ ਦਾ ਤਾਰ, ਨਾਨਕੇ ਪ੍ਰਾਣ ਆਧਾਰ। ਗੌੜੀ ਮਹੱਲਾ ਪੰਜਵਾਂ, ਰਾਮ ਰਸਾਇਣ ਜੋ ਜਨ ਗੀਦੇ, ਚਰਨ ਕਮਲ ਪ੍ਰੇਮ ਭਗਤੀ ਬੀਦੇ, ਰਹਾਓ ਆਨ ਰਸਾ ਦਿਸੈ ਸਬਸ਼ਾਰ, ਨਾ ਬਿਨਾ ਨੇ ਫਲ ਸੰਸਾਰ, ਅੰਧ ਕੂਪ ਤੇ ਕਾਢੇ ਆਪ, ਗੁਣ ਗੋਬਿੰਦ ਅਚਰਜ ਪ੍ਰਤਾਪ, ਵਣ ਤ੍ਰਿਣ ਤ੍ਰਿਭਵਨ।

ਸੋ ਵੈਸਨੋ ਹੈ ਅਪਰਿਆਪਾਰ, ਕਹੋ ਨਾਨਕ ਜਨ ਤਜੇ ਬੇਕਾਰ, ਗੌੜੀ ਮਹੱਲਾ ਪੰਜਵਾਂ। ਜੀਵਤ ਛੱਡ ਜਾਹੇ ਦੇਵਾਨੇ, ਮੋਇਆ ਉਨਤੇ ਕੋ ਵਰਸਾਨੇ, ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ, ਕਾਹੂ ਕਾਜ ਨਾ ਆਵਤ ਵਿਖਿਆ ਰਹਾਓ। ਬਿਖੈ ਠਗੌਰੀ ਜਿਨ ਜਿਨ ਖਾਈ, ਤਾਂ ਕੀ ਤ੍ਰਿਸ਼ਨਾ ਕਬਹੂ ਨਾ ਜਾਈ, ਦਾਰਨ ਦੁੱਖ ਦੁੱਤਰ ਸੰਸਾਰ, ਰਾਮ ਨਾਮ ਬਿਨ ਕੈਸੇ ਉੱਤਰ ਸਪਾਰ, ਸਾਧ ਸੰਗ ਮਿਲ ਦੋਏ ਕੁਲ ਸਾਧ, ਰਾਮ ਨਾਮ ਨਾਨਕ ਆਰਾਧ, ਗੌੜੀ ਮਹੱਲਾ ਪੰਜਵਾਂ। ਗਰੀਬਾਂ ਉੱਪਰ ਜੇ ਖਿੰਜੈ ਦਾੜੀ, ਪਾਰ ਬ੍ਰਹਮ ਸਾਹ ਅਗਨ ਮੈਂ ਸਾੜੀ, ਪੂਰਾ ਨਿਉਂ ਕਰੇ ਕਰਤਾਰ, ਆਪਣੇ ਦਾਸ ਕਉ ਰੱਖ ਨਹਾਰ ਰਹਾਓ। ਆਦ ਜੁਗਾਦ ਪ੍ਰਗਟ ਪ੍ਰਤਾਪ, ਨਿੰਦਕ ਮੁਆ ਉਪਜ ਵੜਤਾਪ, ਤਿਨ ਮਾਰਿਆ ਜੇ ਰੱਖੈ ਨਾ ਕੋਏ, ਆਗੈ ਪਾਛੈ ਮੰਦੀ ਸੋਏ, ਆਪਣੇ ਦਾਸ ਰੱਖੈ ਕੰਠ ਲਾਏ, ਸਰਨ ਨਾਨਕ ਹਰ ਨਾਮ ਤੇ ਆਏ, ਗੌੜੀ ਮਹੱਲਾ ਪੰਜਵਾਂ। ਮਹਿਜਰ ਝੂਠਾ ਕੀ ਤੁਨ ਆਪ, ਪਾਪੀ ਕਉ ਲਾਗਾ ਸੰਤਾਪ, ਜਿਸੈ ਸਹਾਈ ਗੋਬਿੰਦ ਮੇਰਾ, ਤਿਸ ਕਉ ਜਮ ਨਹੀਂ ਆਵੈ ਨੇਰਾ ਰਹਾਓ। ਸਾਚੀ ਦਰਗਹਿ ਬੋਲੈ ਕੂੜ, ਸਿਰ ਹੱਥ ਪਛੋੜੈ ਅੰਧਾ ਮੂੜ, ਰੋਗ ਬਿਆਪੇ ਕਰਦੇ ਪਾਪ, ਅਦਲੀ ਹੋਏ ਬੈਠਾ ਪ੍ਰਭ ਆਪ, ਆਪਣ ਕਮਾਇਆ ਆਪੇ ਬਾਂਧੇ, ਦਰਬ ਗਿਆ ਸਭ ਜੀ ਕੈ ਸਾਥੇ, ਨਾਨਕ ਸਰਨ ਭਰੇ।

ਆਓ ਤੈਨੂੰ ਉੱਪਰ ਜਾਈਏ ਕੁਰਬਾਨ। ਨਾਨਕ ਜਿਨ ਜਪਿਆ ਨਿਰਬਾਣ, ਗੌੜੀ ਮਹੱਲਾ ਪੰਜਵਾਂ। ਤੂੰ ਹੈ ਮਸਲਤ, ਤੂੰ ਹੈ ਨਾਲ, ਤੂੰ ਹੈ ਰਾਖੈ ਸਾਰ ਸਮਾਲ। ਐਸਾ ਰਾਮ ਦੀਨ ਦੁਨੀ ਸਹਾਈ, ਦਾਸ ਕੀ ਪੈਜ ਰੱਖੈ ਮੇਰੇ ਭਾਈ। ਰਹਾਓ ਆਗੈ ਆਪ ਇਹੋ ਥਾਨ ਵਸ ਜਾ ਕੇ, ਆਠ ਪੈਰ ਮਨ ਹਰ ਕੋ ਜਾਪੈ। ਪਤ ਪ੍ਰਵਾਨ ਸੱਚ ਨਿਸ਼ਾਨ, ਜਾ ਕੋ ਆਪ ਕਰੈ ਫੁਰਮਾਨ। ਆਪੇ ਦਾਤਾ ਆ ਪ੍ਰਤਪਾਲ, ਨਿਤ ਨਿਤ ਨਾਨਕ।

ਜਨ ਪਾਰ ਬ੍ਰਹਮ ਰੰਗ ਰਾਤੇ ਸੁਖ ਸਹਿਜਿਆ ਅਨੰਤ ਨਾ ਸੰਗ ਉਨ ਸੰਸਾਰ ਅਵਰ ਨਾਨ ਦਾਤੇ। ਜਗਤ ਉਦਾਰਨ ਸੇਈ ਆਏ ਜੋ ਜੰਦਰ ਸਪਿਆਸਾ ਉਨਕੀ ਸਰਨ ਪਰੈ ਸੋ ਤਰਿਆ ਸੰਤ ਸੰਗ ਪੂਰਨ ਆਸਾ। ਤਾਂ ਕੈ ਚਰਨ ਪਰਉ ਤਾਂ ਜੀਵਾਂ ਜਨ ਕੈ ਸੰਗ ਨਿਹਾਲਾ ਭਗਤਨ ਕੀ ਰਿਣ ਹੋਏ ਮਨ ਮੇਰਾ ਹੋ ਪ੍ਰਭੂ ਕਿਰਪਾਲਾ। ਰਾਜ ਜੋਬਨ ਅਵਧ ਜੋ ਦੀਸੈ ਸਭ ਕੇਸ਼ ਯੁਗ ਮੈਂ ਘਟਿਆ ਨਾਮ ਨਿਧਾਨ ਸਦਨਵ ਤਨ ਨਿਰਮਲ ਇਹੋ ਨਾਨਕ ਹਰ ਤਨ ਖਾਟਿਆ। ਗੌੜੀ ਮਹੱਲਾ ਪੰਜਵਾਂ ਜੋਗ ਜੁਗਤ ਸੁਨ ਆਇਓ ਗੁਰ ਤੇ ਮੋਕੋ ਸਤਿਗੁਰ ਸ਼ਬਦ ਬੁਝਾਇਓ ਰਹਾਓ। ਨੌ ਖੰਡ ਪ੍ਰਿਥਵੀ ਇਸ ਤਨ ਮੈਂ ਰਵਿਆ ਨਿਮਖ ਨਿਮਖ ਨਮਸਕਾਰਾ ਦੇਖਿਆ ਗੁਰ ਕੀ ਮੁੰਦਰਾ ਕਾਨੀ ਦ੍ਰਿੜਿਓ ਏਕ ਨਿਰੰਕਾਰਾ। ਪੰਚ ਚੇਲੇ ਮਿਲ ਪਏ ਇਕੱਤਰਾ ਏਕ ਸਕੈ ਵਸ ਕੀਏ ਦਸ ਬੈ ਰਾਗਨੇ ਆਗਿਆਕਾਰੀ ਤਵ ਨਿਰਮਲ ਯੋਗੀ ਥੀਏ ਪਰਮ ਜਰਾਏ ਚਰਾਈ ਵਿਭੂਤਾ ਪੰਥ ਏਕ ਕਰ ਪੇਖਿਆ ਸਹਿਜ ਸੂਖ ਸੋ ਕੀਨੀ ਭੂਤਾ ਜੋ ਠਾਕਰ ਮਸਤਕ ਲੇਖਿਆ। ਜੈ ਪਉ ਨਾਹੀ ਤਹਾਂ ਆਸਨ ਬਾਂਧਿਓ ਸਿੰਘੀ ਅਨਹਤ ਬਾਨੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਭਾਨੀ ਐਸਾ ਜੋਗੀ ਵਡਭਾਗੀ ਪੇਟੈ ਮਾਇਆ ਕੇ ਬੰਧਨ ਕਾਟੈ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਤਿਸ ਪਗ ਚਾਟੈ। ਗੌੜੀ ਮਹੱਲਾ ਪੰਜਵਾਂ ਅਨੂਪ ਪਦਾਰਥ ਨਾਮ ਸੁਣਾਓ ਸਗਲ ਧਿਆਏ ਲੈ ਮੀਤਾ ਹਰ ਔਖਦ ਜਾਂ ਕੋ ਗੁਰਦੀਆ ਤਾਂ ਕੇ ਨਿਰਮਲ ਚੀਤਾ ਰਹਾਓ। ਅੰਧਕਾਰ ਮਿਟਿਓ ਤੇ ਤੰਤੇ ਗੁਰ ਸ਼ਬਦ ਦੀਪਕ ਪ੍ਰਗਾਸਾ ਭਰਮ ਕੀ ਜਾਲੀ ਤਾਂ ਕੀ ਕਾਟੀ ਜਾਂ ਕੋ ਸਾਧ ਸੰਗਤ ਵਿਸਵਾਸਾ। ਤਾਰੀ ਲੈ ਪਵਜਲ ਤਾਰੂ ਬਿਖੜਾ ਬੋਇਥ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ। ਗੁਰ ਭੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮਨ ਤਾਂ ਤ੍ਰਿਪਤਿਆ ਗਾਏ ਨਾਨਕ ਹਰ ਜਿਉ ਤਾਂ ਕੋ ਦੇਵੈ ਜਾਂ ਕੋ ਹੁਕਮ ਮਨਾਏ। ਗੌੜੀ ਮਹੱਲਾ ਪੰਜਵਾਂ ਦਇਆ ਮਇਆ ਕਰ ਪ੍ਰਾਨ ਪਤ ਮੋਰੇ ਮੋਹਿਆ ਨਾਥ ਸਰਨ ਪ੍ਰਭ ਤੋਰੀ ਅੰਧ ਕੂ ਮੈਂ ਹੱਥ ਦੇ ਰਾਖੋ ਕਛੂ ਸਿਆਣ ਉਕਤ ਨਾ ਮੋਰੀ। ਰਹਾਓ ਕਰਨ ਕਰਾਵਨ ਸਭ ਕਿਛ ਤੁਮ ਹੀ ਤੁਮ ਸਮਰੱਥ ਨਾਹੀ ਅਨਹੋਰੀ ਤੁਮਰੀ ਗਤਮਿਤ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ। ਆਪਣੇ ਸੇਵਕ ਸੰਗ ਤੁਮ ਪ੍ਰਵਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੈ ਜੈਸੇ ਦ੍ਰਿਸ਼ਟੋ ਚੰਦ ਚਕੋਰੀ। ਆਰਾਮ ਸੰਤ ਮੈਂ ਭੇਦ ਕਿਛ ਨਾਹੀ ਏਕ ਜਨ ਕਈ ਮੈਂ ਲਾਖ ਕਰੋਰੀ ਜਾਂ ਕਹਿ ਹੀ ਐ ਪ੍ਰਗਟ ਪ੍ਰਭ ਹੋਵਾ ਅਨਦਿਨ ਕੀਰਤਨ ਰਸ ਨਰਮੋਰੀ ਤੁਮ ਸਮਰਾਥਿਆ ਪਾਰ ਅਤੂਚੇ ਸੁਖਦਾਤੇ ਪ੍ਰਭ ਪ੍ਰਾਣਿਆ ਦੋਹਰੀ। ਨਾਨਕ ਕਹੋ ਪ੍ਰਭ ਕੀ ਜੈ ਕਿਰਪਾ ਉਨ ਸੰਤਨ ਕੈ ਸੰਗ ਸੰਗੋਰੀ। ਗੌੜੀ ਮਹੱਲਾ ਪੰਜਵਾਂ ਤੁਮ ਹਰ ਸੇਤੀ ਰਾਤੇ ਸੰਤੋ ਨਿਭਾਏ ਲਿਹੋ ਮੋਕੋ ਪੁਰਖ ਵਿਦਾਤੇ ਓਟ ਪਉ ਚਾਵੋ ਦਾਤੇ ਰਹਾਓ। ਤੁਮਰਾ ਮਰਮ ਤੁਮਾਹੀ ਜਾਣਿਆ ਤੁਮ ਪੂਰਨ ਪੁਰਖ ਵਿਧਾਤੇ ਰਾਖੋ ਸਰਨਾ ਨਾ ਦੀਨ ਕਹੋ ਕਰੋ ਹਮਾਰੀ ਗਾਤੇ। ਤਰਨ ਸਾਗਰ ਬੋਧ ਚਰਨ ਤੁਮਾਰੇ ਤੁਮ ਜਾਨੋ ਆਪਣੀ ਭਾਤੇ ਕਰ ਕਿਰਪਾ ਜਿਸ ਰਾਖੋ ਸੰਗੇ ਤੇ ਤੇ ਪਾਰ ਪਰਾਤੇ। ਈਤ ਊਤ ਪ੍ਰਭ ਤੁਮ ਸਮਰੱਥਾ ਸਭ ਕੇ ਤੁਮਰੈ ਹਾਥੇ ਐਸਾ ਨਿਧਾਨ ਦੇਹੋ ਮੋਕੋ ਹਰ ਜਨੋ ਚਲੈ ਹਮਾਰੈ ਸਾਥੇ। ਨਿਰਗੁਣੀ ਆਰੇ ਕਉ ਗੁਣ ਕੀ ਜੈ ਹਰ ਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮਨ ਤਨ ਸੀਤਲ ਧਰਾਪੇ। ਗੌੜੀ ਮਹੱਲਾ ਪੰਜਵਾਂ ਗੌੜੀ ਮਹੱਲਾ ਪੰਜਵਾਂ ਸਹਿ ਸਮਾਇਓ ਦੇਵ ਜਾਂ ਕੋ ਸਤਿਗੁਰ ਭਏ ਦਇਆਲ ਦੇਵ ਰਹਾਓ। ਕਾਟ ਜੇਵਰੀ ਕੀਓ ਦਾਸਰੋ ਸੰਤਨ ਟਹਿਲਾਇਓ ਏਕ ਨਾਮ ਕੋ ਥੀਓ ਪੁਜਾਰੀ ਮੋਕੋ ਅਚਰਜ ਗੁਰੈ ਦਿਖਾਇਓ। ਭਇਓ ਪ੍ਰਗਾਸ ਸਰਬ ਉਜਿਆਰਾ ਗੁਰ ਗਿਆਨ ਮਨੈ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮੰਤ੍ਰਿਪਤਿਆ ਅਨਭੈ ਠਹਿਰਾਇਓ।
मान आज्ञा सर्व सुख पाए दुख ठाओ गवायो जौ सो प्रसन्न पय प्रभ ठाकर सब आनंद रूप दिखायो ना किश आवत ना किश जावत सब खेल कियो हर रायो कहो नानक अगम अगम है ठाकर भगत टेक हर नायो गौड़ी महला पंजवा पार ब्रह्म पूर्ण परमेश्वर मन ता की ओट गही जैरे जिन तारे ब्रह मंड खंड हर ताको नाम जपी जैरे रहाओ मन की मत त्यागो हर जन हुकम बू सुख पाइये रे जो प्रभ करे सोई पल मानो सुख दुख ओही त्याइये रे कोट पत तो उधारे खिन मैं करते बार ना लागे रे दीन दर दुख पंजन स्वामी जिस पावे तसे निवाजे रे सबको मात पिता प्रतपालक जी प्राण सुख सागर रे देन दे तोट नाही तस करते पूर रहे रत्नागर रे जाचक जाचे नाम तेरा स्वामी घट घट अंतर सोई रे नानक दास ताकी सरनाई जाते बिरथा ना कोई रे अरा गौड़ी पूर्वी महला पंजवा एक ओंकार सतगुर प्रसाद हर हर कबू न मनो बिसारे इहां उहां सर्व सुख दाता सगल कटा प्रतपारे रहाओ महा कहट काटे खिन पीतर रसना नाम चितारे शीतल सांत सुख हर सरनी जलती अग्नि निवारे गर्भ कुंड नरक ते राखे पव जल पारे उतारे चरण कमल आराधित मन में जम की त्रास बेदारे पूरन पार ब्रह्म परमेश्वर ऊंचा अगम अपारे गुण गावत त्यावत सुख सागर जुवे जन्म न हारे काम क्रोध लोभ मोहे मन लीनो निर्गुण के दातारे कर कृपा अपनो नाम दीजै नानक सद बलिहारे राग गौड़ी चेती महला पंजवा एक ओंकार सतगुर प्रसाद सुख नाही रे हर भगत बिना जीत जन्म एहो रतन मोलक साध संगत जप एक खिना रहाओ सुत संपत बनता बिनोद छोड़ गए बहु लोग पोग हैवर गैवर राज रंग त्याग चलो है मूढ़ नंग चोवा चंदन दे फूलिया सो तन तर संग रूलिया मोहे मोहे आ जाने दूर है कहो नानक सदा दूर है गौड़ी महला पंजवा मन तार तर बेहर नाम नो सागर लहर संसार संसार गुरबोइथ पार ग्राम नो रहाओ कल कालख अंधियारिया गुर ज्ञान दीपक।